0: ਫਾਰਨੁਰਸ਼ ਨੌਣ ਲਈ ਆ ਗਈ ਸੁਨਹਿਰੀ ਸ਼ਾਮ ਲੱਖਾਂ ਢੇਰ ਦੁਆਵਾਂ ਲੈ ਕੇ ਵੰਡਣ ਲਈ ਦੁਆ ਸਲਾਮ ਵਿਰਸੇ ਨੂੰ ਸਾਂਭਣ ਦਾ ਹੋਕਾ ਘਰ ਘਰ ਤੱਕ ਲੈ ਜਾਈਏ ਭਾਵੇਂ ਕਿਤੇ ਵੀ ਵਸਣ ਪੰਜਾਬੀ ਪਰ ਮਾਂ ਬੋਲੀ ਨਾ ਭੁੱਲ ਜਾਈਏ ਪ੍ਰੋਗਰਾਮ ਸੁਨਹਿਰੀ ਸ਼ਾਮ ਰੇਡੀਓ ਦੇ ਨਾਲ ਜੁੜ ਚੁੱਕੇ ਸਾਰੇ ਹੀ ਸਰੋਤਿਆਂ ਨੂੰ ਰੁਪਿੰਦਰ ਕੌਰ ਅਤੇ ਸੁਨਹਿਰੀ ਸ਼ਾਮ ਰੇਡੀਓ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਅਦਬ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਲਾਮ ਨਮਸਤੇ ਤੇ ਪਿਆਰੀ ਜੀ ਗੁੱਡ ਈਵਨਿੰਗ ਉਮੀਦ ਕਰਦੇ ਹਾਂ ਜੀ ਅੱਜ ਦਾ ਦਿਨ 20 ਮਾਰਚ ਦਾ ਅੱਜ ਦਾ ਦਿਨ ਤੇ ਅੱਜ ਦੀ ਸ਼ਾਮ ਤੁਸੀਂ ਖੂਬ ਆਪਣੇ ਪਰਿਵਾਰ ਦੇ ਨਾਲ ਇੰਜੋਏ ਕਰ ਰਹੇ ਹੋ ਸਮਾਂ ਵਧੀਆ ਬੀਤ ਰਿਹਾ ਤੇ ਹੁਣ 1 ਘੰਟੇ ਦਾ ਸਮਾਂ ਜੋ ਹੈ ਉਹ ਤੁਹਾਡਾ ਸਾਡੇ ਨਾਲ ਜੁੜ ਚੁੱਕਾ ਸੁਨਹਿਰੀ ਸ਼ਾਮ ਰੇਡੀਓ 8 ਤੋਂ 9 ਵਜੇ ਤੁਸੀਂ ਜ਼ਰੂਰ ਸੁਣਦੇ ਰਹਿਣਾ ਤੇ ਗੀਤ ਸੰਗੀਤ ਵੀ ਹੋਵੇਗਾ ਤੇ ਅੱਜ ਦੀ ਕਹਾਣੀ ਤੇ ਕਹਾਣੀ ਚੋਂ ਮਿਲੀ ਸਿੱਖਿਆ ਵੀ ਜ਼ਰੂਰ ਹੋਵੇਗੀ ਸੁਨਹਿਰੀ ਸ਼ਾਮ ਰੇਡੀਓ ਜਿੱਥੇ ਤੁਸੀਂ GTA ਏਰੀਆ ਦੇ ਵਿੱਚ ਦੂਰ ਦੂਰ ਤੱਕ AM 530 ਫ੍ਰੀਕੁਐਂਸੀ ਰਾਹੀਂ ਸੁਣ ਰਹੇ ਹੋ ਤੇ ਨਾਲ ਹੀ iHeart ਰੇਡੀਓ ਐਪ ਰਾਹੀਂ ਤੁਸੀਂ ਐਪ ਰਾਹੀਂ ਵੀ ਇਹ ਰੇਡੀਓ ਪ੍ਰੋਗਰਾਮ ਜੱਗ ਵਿੱਚ ਕਿਤੇ ਵੀ ਬੈਠਿਆਂ ਇਸ ਵੇਲੇ ਸੁਣ ਸਕਦੇ ਹੋ ਤੇ 1 ਘੰਟੇ ਪੂਰਾ ਜੁੜੇ ਰਹਿਣਾ ਜੀ ਪ੍ਰੋਗਰਾਮ ਦੇ ਨਾਲ ਤੇ ਕੁਝ ਹੀ ਪਲਾਂ ਦੇ ਵਿੱਚ ਅੱਜ ਦੀ ਕਹਾਣੀ ਤੇ ਅੱਜ ਦੀ ਕਹਾਣੀ ਦਾ ਪਹਿਲਾ ਵਿਸ਼ਾ ਜੋ ਹੈ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ
1: Hi, this is Ajay Oberoi from GTA Credit. Pichle 18 saal vich GTA Credit di madad naal 20,000 to vivad families ne bina bankruptcy kitte hoye apne karja to chutkara paya hai. Chahe business de karje hon ya personal ya CRA de taxes, sare karjyan di ik choti jahi monthly kisht banao. Call Ajay ya Naveem nu 416-650-5800-416-650-5800 or
0: gtacredit.com. ਇਹ ਦੁਨੀਆ ਤਾਂ ਇੱਕ ਮੇਲਾ ਆ ਕੋਈ ਤੁਰ ਜਾਂਦਾ ਕੋਈ ਆ ਜਾਂਦਾ ਕੋਈ ਫੁੱਲਾਂ ਨਾਲ ਵੀ ਖੁਸ਼ ਨਹੀਂ ਤੇ ਕੋਈ ਕੰਡਿਆਂ ਨਾਲ ਨਿਭਾ ਜਾਂਦਾ ਕੋਈ ਖੁਸ਼ੀਆਂ ਮਨਾਉਂਦਾ ਨਹੀਂ ਥੱਕਦਾ ਕੋਈ ਦੁੱਖਾਂ ਵਿੱਚ ਉਮਰ ਲੰਘਾ ਜਾਂਦਾ ਕੋਈ ਪਲ ਦੇ ਵਿੱਚ ਦਿਲ ਤੋੜ ਜਾਂਦਾ ਤੇ ਕੋਈ ਸਾਂਝ ਉਮਰਾਂ ਦੀ ਪਾ ਜਾਂਦਾ ਤੇ ਹਰ ਇੱਕ ਦੀ ਜ਼ਿੰਦਗੀ ਜੋ ਹੈ ਹਰ ਇੱਕ ਦੀ ਜ਼ਿੰਦਗੀ ਇੱਕ ਆਪਣੀ ਹੀ ਕਿਤਾਬ ਹੈ ਉਸ ਕਿਤਾਬ ਦਾ ਇੱਕ ਆਪਣਾ ਹੀ ਵਿਸ਼ਾ ਹੈ ਆਪਣੀ ਇੱਕ ਕਹਾਣੀ ਹੈ ਤੇ ਆਪਣਾ ਹੀ ਇੱਕ ਜੋ ਸ਼ੁਰੂਆਤ ਤੋਂ ਲੈ ਕੇ ਅਖੀਰ ਤੱਕ ਦਾ ਸਫ਼ਰ ਹੈ ਤੇ ਇਹ ਸਿਰਫ ਆਪਣੇ ਆਪ ਤੇ ਹੀ ਡਿਪੈਂਡ ਕਰਦਾ ਤੇ ਅਸੀਂ ਉਸ ਕਿਤਾਬ ਨੂੰ ਇੱਕ ਖੁਸ਼ਨੁਮਾ ਢੰਗ ਦੇ ਨਾਲ ਲਿਖੀਏ ਜਾਂ ਫਿਰ ਉਸ ਨੂੰ ਅਸੀਂ ਗਮਗੀਨ ਰਾਹ ਤੇ ਲੈ ਜਾਈਏ ਇਹ ਸਿਰਫ ਸਾਡੇ ਹੱਥ ਦੇ ਵਿੱਚ ਹੀ ਆ ਤੇ ਉਸ ਪਰਮਾਤਮਾ ਤੇ ਭਰੋਸਾ ਰੱਖ ਕੇ ਅਸੀਂ ਬਸ ਤੁਰਦੇ ਜਾਈਏ ਖੁਸ਼ੀ ਖੁਸ਼ੀ ਪੋਜ਼ਿਟਿਵਿਟੀ ਦੇ ਨਾਲ ਕਿਉਂਕਿ ਕਿਸੇ ਨੇ ਇਹ ਬਹੁਤ ਬਖੂਬੀ ਕਿਹਾ ਕਿ ਜੇਕਰ ਅਸੀਂ ਆਪਣਾ ਜੋ ਵੇਖਣ ਦਾ ਨਜ਼ਰੀਆ ਹੈ ਉਸ ਨੂੰ ਅਸੀਂ ਪੋਜ਼ਿਟਿਵ ਰੱਖਾਂਗੇ ਅਤੇ ਵਾਕਈ ਹੀ ਜੋ ਪੂਰੀ ਕਾਇਨਾਤ ਹੈ ਉਹ ਸਾਡੇ ਲਈ ਉਸ ਪੋਜ਼ਿਟਿਵਿਟੀ ਨੂੰ ਹੀ ਹੋਰ ਜ਼ਿਆਦਾ ਸਪਰੈਡ ਕਰੇਗੀ ਅਤੇ ਇਹੀ ਗੱਲ ਨੈਗੇਟਿਵਿਟੀ ਦੇ ਨਾਲ ਵੀ ਹੁੰਦੀ ਆ ਜੇਕਰ ਅਸੀਂ ਉਦਾਸ ਹੋਵਾਂਗੇ ਅਸੀਂ ਗੱਲ ਗੱਲ 'ਤੇ ਫਿਕਰਾਂ ਦੇ ਵਿੱਚ ਬੈਠਾਂਗੇ ਹਰ ਗੱਲ 'ਤੇ ਅਸੀਂ ਫਿਕਰ ਕਰਦੇ ਰਹਾਂਗੇ ਭਰੋਸਾ ਨਹੀਂ ਕਰਾਂਗੇ ਕਿ ਇਹ ਹੋ ਨਹੀਂ ਸਕਦਾ ਫਿਰ ਉਹ ਵਾਕਈ ਚੀਜ਼ ਹੋ ਨਹੀਂ ਸਕਦੀ ਤੇ ਇਸੇ ਥੌਟ ਦੇ ਨਾਲ ਤੁਸੀਂ ਪ੍ਰੋਗਰਾਮ ਸੁਨਹਿਰੀ ਸ਼ਾਮ ਰੇਡੀਓ ਦੇ ਨਾਲ ਜੀ ਬਿਲਕੁਲ ਜੁੜੇ ਰਹਿਣਾ ਜੀ ਮੈਂ ਸੋਚਦੀ ਸੀ ਅਸੀਂ ਵੀ ਨਵਾਂ ਘਰ ਬੁੱਕ ਕਰਵਾ ਲਈਏ ਤੇ ਕਰਵਾਈਏ ਵੀ ਪਾਣੀ ਦੇ ਕੰਢੇ ਤੇ
2: ਫਿਕਰ ਨਾ ਕਰ ਭਗਵਾਨ ਨੇ ਘਰ ਪਾਣੀ ਦੇ ਕੰਢੇ ਤੇ ਹੀ ਬੁੱਕ ਕਰਵਾ ਕੇ ਆਇਆ ਹਾਂ ਆਪਣੇ ਭਰੋਸੇਮੰਦ ਰਿਐਲਟਰ ਰੌਬੀ ਪਰੋਥੀ ਜੀ ਹੋਣਾ ਕੋਲ ਜਿਹਦੇ ਨਾਲ ਇੱਕ ਤਾਂ ਆਪਣੀ ਇਨਵੈਸਟਮੈਂਟ ਕਮਾਲ ਦੀ ਹੋਗੀ ਦੂਜਾ ਤੂੰ ਨਾਇਗਰਾ ਫਾਲਸ ਦੀ ਬਿਊਟੀ ਦਾ ਵੀ ਆਨੰਦ ਮਾਣ ਸਕੇਂਗੀ ਉੱਥੇ ਰਹਿ ਕੇ ਹੁਣ ਤੇ ਖੁਸ਼ ਹੈ ਨਾ
0: ਜੀ ਹਾਂ ਤੁਸੀਂ ਵੀ ਨਾਇਗਰਾ ਰੀਜਨ ਦੇ ਵਿੱਚ ਰੈਜ਼ੀਡੈਂਸ਼ੀਅਲ ਅਤੇ ਕਮਰਸ਼ੀਅਲ ਪ੍ਰਾਪਰਟੀ ਵੇਚਣੀ ਜਾਂ ਖਰੀਦਣੀ ਤਾਂ ਕੋਸਮੋਪੋਲੀਟਨ ਰਿਐਲਟੀ ਤੋਂ ਯਾਦ ਰੱਖਣਾ ਰੌਬੀ ਪਰੋਥੀ ਜੀ ਨੂੰ ਇਹਨਾਂ ਦੀ ਖਾਸੀਅਤ ਇਹ ਨਾਇਗਰਾ ਰੀਜਨ ਨੂੰ ਬਿਲੋਂਗ ਕਰਦੇ ਨੇ ਤੇ ਉੱਥੋਂ ਦੀ ਮਾਰਕੀਟ ਸੰਬੰਧੀ ਤੁਹਾਨੂੰ ਵਧੀਆ ਸਲਾਹ ਦੇ ਸਕਦੇ ਨੇ ਇਹਨਾਂ ਨੂੰ ਜਾਂ ਫਿਰ ਇਹਨਾਂ ਦੀ ਟੀਮ ਦੇ ਕਿਸੇ ਵੀ ਮੈਂਬਰ ਨੂੰ ਅੱਜ ਹੀ ਕਾਲ ਕਰੋ ਨੰਬਰ 416-819-00094168190009 ਤੇ ਹਰਿੰਦਰ ਆਪਣੇ ਪਿੰਡ ਉਸ ਘਰ ਦੇ ਗੇਟ ਅੱਗੇ ਖੜਾ ਸੀ ਜਿੱਥੇ ਕਦੇ ਇਸ ਦੁਨੀਆ ਵਿੱਚ ਆਉਣ ਸਮੇਂ ਉਸ ਦੀ ਪਹਿਲੀ ਕਿਲਕਾਰੀ ਗੂੰਜੀ ਸੀ ਸਭ ਕੁਝ ਆਪਣਾ ਹੁੰਦਿਆਂ ਹੋਇਆਂ ਵੀ ਸਭ ਕੁਝ ਉਪਰਾ ਉਪਰਾ ਪਾਸ ਹੋ ਰਿਹਾ ਸੀ ਡੌਰ ਪੌਰ ਆਸੇ ਪਾਸੇ ਝਾਕ ਰਿਹਾ ਸੀ ਪਰ ਚਾਰੇ ਪਾਸੇ ਤਾਂ ਚੁੱਪ ਪਸਰੀ ਪਈ ਸੀ ਵਿਰਾਨ ਘਰ ਮੂਹਰੇ ਖਲੋਤਿਆਂ ਇੱਕ ਅਜੀਬ ਬੇਚੈਨੀ ਮਹਿਸੂਸ ਹੋਣ ਲੱਗੀ ਸੀ ਪਰ ਅਚਾਨਕ ਬੇਹੱਦ ਆਪਣੇਪਣ ਵਿੱਚ ਅੰਦਰੋਂ ਆਈ ਬਹੁਤ ਹੀ ਧੀਮੀ ਆਵਾਜ਼ ਨੇ ਹਰਿੰਦਰ ਨੂੰ ਅਚੰਬਿਤ ਕਰ ਦਿੱਤਾ ਧੰਨ ਭਾਗ ਪੁੱਤਰਾ, ਤੈਨੂੰ ਉਡੀਕਦਿਆਂ ਤਾਂ ਮੈਨੂੰ ਦਿਨ ਤਰੀਕਾਂ ਦੀ ਗਿਣਤੀ ਵੀ ਭੁੱਲ ਗਈ ਆ। ਅੱਜ ਤੂੰ ਆਇਆ, ਤੈਨੂੰ ਜੀ ਆਇਆ ਨੂੰ। ਆ ਜਾ ਅੰਦਰ ਲੰਘਾ, ਗੇਟ ਖੁੱਲਾ ਹੀ ਆ, ਹੁਣ ਗੇਟ ਤੇ ਤਾਲੇ ਕਿਹਨੇ ਲਾਉਣੇ ਆ। ਉਂਝ ਗੇਟ ਨੂੰ ਧਿਆਨ ਨਾਲ ਖੋਲੀ, ਇਹਦੇ ਵੀ ਕਬਜ਼ੇ ਹਿੱਲੇ ਪਏ ਨੇ, ਕਿਤੇ ਤੇਰੇ ਉੱਤੇ ਹੀ ਨਾ ਡਿੱਗ ਪਵੇ। ਹਰਿੰਦਰ ਹੈਰਾਨ ਸੀ, ਅੰਦਰ ਕੌਣ ਹੋ ਸਕਦਾ, ਅਸੀਂ ਤਾਂ ਘਰ ਖਾਲੀ ਛੱਡਿਆ ਹੋਇਆ। ਗੇਟ ਤੋਂ ਅੰਦਰ ਲੰਘਦਿਆਂ ਇਸ ਸਵਾਲ ਨੇ ਹੋਰ ਬੇਚੈਨ ਕਰ ਦਿੱਤਾ ਸੀ। ਪਹਿਲਾਂ ਵਾਲੀ ਆਵਾਜ਼ ਦਬਵੇਂ ਹਾਸੇ ਵਿੱਚ ਫੇਰ ਆਈ। ਘਬਰਾ ਨਾ ਪੁੱਤਰਾ, ਮੈਂ ਤੇਰਾ ਆਪਣਾ ਘਰ ਬੋਲਦਾ। ਤੂੰ ਸ਼ਹਿਰ ਵਿੱਚ ਨੌਕਰੀ ਦੇ ਰੁਝੇਵਿਆਂ ਚੋਂ ਮੇਰੇ ਵੱਲ ਗੇੜਾ ਮਾਰਨ ਦਾ ਸਮਾਂ ਭਾਵੇਂ ਨਹੀਂ ਕੱਢ ਸਕਿਆ, ਪਰ ਮੈਂ ਆਸ ਨਹੀਂ ਸੀ ਛੱਡੀ ਪੁੱਤਰਾ। ਹਰਿੰਦਰ ਦੇ ਢਹਿੰਦੇ ਮਨ ਨੂੰ ਢਾਰਸ ਜਿਹਾ ਵੱਜਦਾ ਜਾਪਿਆ ਤੇ ਮਨ ਹੀ ਮਨ ਸੋਚਣ ਲੱਗਾ, ਵਾਕੇ ਹੀ ਰੁਝੇਵਿਆਂ ਮੋਹ ਦੀਆਂ ਤੰਦਾਂ ਤੇ ਵੀ ਕਿਸ ਕਦਰ ਹਾਵੀ ਹੋ ਗਏ ਨੇ, ਕਦੇ ਖਿਆਲ ਹੀ ਨਹੀਂ ਆਇਆ। ਅਗਲੀ ਆਵਾਜ਼ ਨੇ ਉਸ ਦੀ ਸੋਚਾਂ ਦੀ ਲੜੀ ਹੋਰ ਲੰਬੀ ਨਾ ਹੋਣ ਦਿੱਤੀ। ਪੁੱਤਰਾ, ਤੇਰੇ ਦਾਦੇ ਨੇ ਬੜੇ ਚਾਵਾਂ ਨਾਲ ਬਣਾਇਆ ਸੀ ਮੈਨੂੰ। ਉੱਚੇ ਪਿੰਡ ਦੇ ਮਿਸਤਰੀਆਂ ਦੀ ਕਾਰੀਗਰੀ ਉਹਨਾਂ ਦਿਨਾਂ ਵਿੱਚ ਮਸ਼ਹੂਰ ਸੀ, ਜਿਨ੍ਹਾਂ ਕਰਕੇ ਮੇਰੀ ਉਸਾਰੀ 15 ਦਿਨ ਲੇਟ ਸ਼ੁਰੂ ਕਰਨੀ ਪਈ। ਤੇਰਾ ਬਾਪੂ ਉਦੋਂ ਜਵਾਨ ਭਰ ਸੀ, ਤੇਰੇ ਦਾਦੇ ਦੀ ਨੇਕ ਦਿਲੀ ਕਰਕੇ ਸਾਰਾ ਪਿੰਡ ਮੇਰੀ ਉਸਾਰੀ ਵਿੱਚ ਹੱਥ ਵਟਾਉਂਦਾ ਸੀ। ਜੈਲਦਾਰਾਂ ਦੇ ਭੱਠੇ ਦੀ ਮਸ਼ਹੂਰ ਇੱਟ ਲਾਈ ਸੀ। ਲੱਕੜ ਨਿਆਈ ਵਾਲੇ ਖੇਤ ਵਿੱਚ ਸਾਲਾਂ ਤੋਂ ਖੜੀ ਪੁਰਾਣੀ ਟਾਹਲੀ ਦੀ ਲਾਈ ਸੀ। ਸਾਰਾ ਕੰਮ ਚਾਵਾਂ ਨਾਲ ਹੋਇਆ ਸੀ। ਪੱਕੇ ਫਰਸ਼ ਤਾਂ ਠਾਣੇਦਾਰ ਦੀ ਹਵੇਲੀ ਨੂੰ ਛੱਡ ਕੇ ਦੂਜੀ ਥਾਂ ਮੈਨੂੰ ਹੀ ਨਸੀਬ ਹੋਏ ਸਨ। 4 ਮਹੀਨਿਆਂ ਵਿੱਚ ਉੱਤੇ ਇੱਕ ਚੁਬਾਰਾ ਸਮੇਤ ਮੇਰੀ ਉਸਾਰੀ ਮੁਕੰਮਲ ਹੋਈ ਸੀ। ਘਰ ਵਿੱਚ ਗੁਰੂ ਮਹਾਰਾਜ ਦਾ ਪ੍ਰਕਾਸ਼ ਕਰਵਾਇਆ ਗਿਆ ਸੀ। ਮੇਰੀ ਲਿਸ਼ਕ ਪੁਸ਼ਕ ਦੀ ਸਾਰੇ ਪਿੰਡ ਵਿੱਚ ਚਰਚਾ ਸੀ ਤੇ ਮੇਰਾ ਸਿਰ ਵੀ ਮਾਣ ਨਾਲ ਉੱਚਾ ਰਹਿੰਦਾ ਸੀ। ਹਰਿੰਦਰ ਦੀ ਨਜ਼ਰ ਵਿਹੜੇ ਵਿੱਚ ਘੁੰਮ ਰਹੀ ਸੀ। ਸਭ ਕੁਝ ਉਜੜਿਆ ਲੱਗ ਰਿਹਾ ਸੀ। 4 ਦੀਵਾਰੀ ਦਾ ਪਲਸਤਰ ਝੜ ਰਿਹਾ ਸੀ। ਵਿਹੜੇ ਵਿੱਚ ਇੱਟਾਂ ਦੇ ਫਰਸ਼ ਉੱਚੇ ਉੱਚੇ ਘਾਹ ਨੇ ਢੱਕ ਲਏ ਸੀ। ਇੱਕ ਪਲ ਹਰਿੰਦਰ ਦਾ ਦਿਲ ਭਰ ਆਇਆ। ਇਸ ਫਰਸ਼ ਨੂੰ ਮਾਂ ਦਿਨ ਵਿੱਚ ਕਈ ਕਈ ਵਾਰ ਸਾਫ ਕਰਦੀ ਸੀ। ਦੀਵਾਰ ਨਾਲ ਬਣਿਆ ਓਟਾ ਢਹਿ ਚੁੱਕਿਆ ਸੀ। ਬਸ ਕਾੜਨੀ ਦੇ ਧੂਏ ਦੇ ਕਾਲੇ ਨਿਸ਼ਾਨ ਆਪਣੀ ਹੋਂਦ ਦੀ ਨਿਸ਼ਾਨਦੇਹੀ ਦੇ ਰਹੇ ਸਨ। ਪਰ ਇਹ ਕੋਨੇ ਵਿੱਚ ਬਣਿਆ ਬਾਥਰੂਮ ਵੀ ਆਪਣੀ ਤਰਸਯੋਗ ਹਾਲਤ ਬਿਆਨ ਕਰਦਾ ਆਪਣੇ ਤੰਦਰੁਸਤ ਹੋਣ ਦੀ ਆਸ ਛੱਡ ਰਿਹਾ ਜਾਪਦਾ ਸੀ। ਹਰਿੰਦਰ ਤੋਂ ਹੋਰ ਦੇਖਿਆ ਨਾ ਗਿਆ। ਨਜ਼ਰ ਸਿੱਧੀ ਚੁਬਾਰੇ ਵੱਲ ਚਲੀ ਗਈ, ਜਿਸ ਦੀ ਸ਼ਾਨ ਅਜੇ ਵੀ ਕਾਇਮ ਲੱਗ ਰਹੀ ਸੀ। ਪੌੜੀਆਂ ਵੱਲ ਨੂੰ ਤੇਜ਼ ਕਦਮੀ ਤੁਰ ਪਿਆ, ਪਰ ਅਪਣੱਤ ਭਰੀ ਆਵਾਜ਼ ਨੇ ਫਿਰ ਸਾਵਧਾਨ ਕੀਤਾ, ਇੰਨਾ ਕਾਹਲਾ ਨਾ ਪੈ ਪੁੱਤਰਾ, ਮੈਨੂੰ ਵੀ ਆਪਣੀ ਗੱਲ ਪੂਰੀ ਕਰ, ਮਨ ਹੌਲਾ ਕਰ ਲੈਣ ਦੇ। ਮੇਰੀ ਉਸਾਰੀ ਤੋਂ ਬਾਅਦ ਤੇਰੇ ਬਾਪੂ ਦਾ ਵਿਆਹ ਬੜੇ ਚਾਵਾਂ ਨਾਲ ਹੋਇਆ। ਮੇਰੀ ਸ਼ਾਨ ਦਾ ਜਹਾਨੋ ਵੱਖਰੀ ਸੀ। ਮੈਨੂੰ ਲਾਈਟਾਂ ਨਾਲ ਸ਼ਿੰਗਾਰਿਆ ਗਿਆ। ਪੂਰੇ 3 ਦਿਨ ਸਪੀਕਰ ਵੱਜੇ ਸੀ। ਜਦੋਂ ਤੇਰੀ ਮਾਂ ਨੇ ਮੇਰੇ ਵਿਹੜੇ ਵਿੱਚ ਪੈਰ ਧਰਿਆ ਸੀ, ਸੱਚ ਜਾਣੀ ਸ਼ਰਮ ਨਾਲ ਮੇਰਾ ਚਿਹਰਾ ਵੀ ਲਾਲ ਹੋ ਗਿਆ ਸੀ। ਫਿਰ ਪੁੱਤਰਾ ਤੇਰਾ ਜਨਮ ਹੋਇਆ ਤੇ 2 ਸਾਲ ਬਾਅਦ ਤੇਰੀ ਭੈਣ ਸ਼ਿੰਦੋ ਦਾ। ਇੰਨੀਆਂ ਖੁਸ਼ੀਆਂ, ਮੈਨੂੰ ਸੱਚੀ ਮੁੱਜੀ ਸਵਰਗ ਦਾ ਭੁਲੇਖਾ ਪੈਂਦਾ ਸੀ। ਯਾਦ ਕਰ ਪੁੱਤਰਾ, ਇਹ ਉਹੀ ਪੌੜੀ ਆ, ਅਜੇ ਤੂੰ ਚੰਗੀ ਤਰ੍ਹਾਂ ਤੁਰਨਾ ਵੀ ਨਹੀਂ ਸੀ ਸਿੱਖਿਆ। ਇਸ ਪੌੜੀ ਰਾਹੀਂ ਛੱਤ ਤੇ ਜਾ ਚੜਦਾ ਸੀ ਤੇ ਸਾਰੇ ਟੱਬਰ ਦੀ ਜਾਨ ਮੁੱਠੀ ਵਿੱਚ ਆ ਜਾਂਦੀ ਸੀ। ਪਰ ਪੁੱਤਰਾ, ਹੁਣ ਇਹ ਪੌੜੀ ਵੀ ਡਿਗੂ ਡਿਗੂ ਕਰਦੀ ਆ। ਕੰਧ ਦਾ ਸਹਾਰਾ ਲੈ ਕੇ ਬਚਾ ਕੇ ਚੜੀ ਮੇਰਾ ਪੁੱਤ। ਹਰਿੰਦਰ ਘਰ ਦੀ ਛੱਤ ਤੇ ਪਹੁੰਚ ਗਿਆ। ਚੁਬਾਰੇ ਦੀ ਦਿੱਖ ਬਾਹਰੋਂ ਠੀਕ ਲੱਗਦੀ ਸੀ, ਪਰ ਇਹ ਵੀ ਪੂਰੇ ਘਰ ਵਾਂਗ ਤਾਕਤ ਗਵਾ ਚੁੱਕੀ ਸੀ। ਛੱਤ ਤੇ ਚੜ੍ਹ ਕੇ ਹਰਿੰਦਰ ਅਤੀਤ ਦੀਆਂ ਯਾਦਾਂ ਵਿੱਚ ਗੁਆਚਦਾ ਚਲਾ ਗਿਆ। ਕਿਵੇਂ ਇਸ ਘਰ ਦੀ ਸ਼ਾਨ ਹੁੰਦੀ ਸੀ। ਸਾਰੀ ਪੜ੍ਹਾਈ ਦੌਰਾਨ ਚੁਬਾਰਾ ਉਸਦਾ ਬੈੱਡਰੂਮ ਕੰਮ ਸਟੱਡੀ ਰੂਮ ਰਿਹਾ ਸੀ। ਗਰਮੀਆਂ ਸਰਦੀਆਂ ਵਿੱਚ ਘਰਾਂ ਦੀਆਂ ਛੱਤਾਂ ਤੇ ਲੱਗਦੀਆਂ ਰੌਣਕਾਂ ਉਹਨੂੰ ਇੱਕ ਇੱਕ ਕਰਕੇ ਚੇਤੇ ਆ ਗਈਆਂ ਸਨ। ਕਿਤੇ ਹਰਿੰਦਰ ਦੀ ਮਾਂ ਚੁਬਾਰੇ ਦੀ ਦੀਵਾਰ ਓਲੇ ਸਰਦੀਆਂ ਦੀ ਧੁੱਪ ਵਿੱਚ ਉਸਦੇ ਸਿਰ ਵਿੱਚ ਤੇਲ ਦੀ ਮਾਲਿਸ਼ ਕਰ ਰਹੀ ਆ। ਕਿਤੇ ਗਰਮੀਆਂ ਵਿੱਚ ਬਿਜਲੀ ਚਲੀ ਜਾਣ ਕਾਰਨ ਹੱਥਾਂ ਤੇ ਡੱਟੇ ਮੱਝਾਂ ਤੇ ਆਂਡੀਆਂ ਗੁਆਂਢੀਆਂ ਨਾਲ ਗੱਲਾਂ ਕਰੀ ਜਾਣਾ, ਕਿਤੇ ਫੁਰਸਤ ਵਿੱਚ ਚੁਬਾਰੇ ਤੇ ਚੜ ਕੇ ਦੂਰ ਦੂਰ ਤੱਕ ਸਾਰੇ ਪਿੰਡ ਦਾ ਨਜ਼ਾਰਾ ਵੇਖਦੇ ਰਹਿਣਾ। ਇੱਕ ਪਲ ਲਈ ਤਾਂ ਲੱਗਿਆ ਮਾਂ ਰਸੋਈ ਚੋਂ ਚਾਹ ਪੀਣ ਲਈ ਹੁਣੇ ਆਵਾਜ਼ ਮਾਰੂਗੀ, ਪਰ ਇਸ ਵਾਰ ਫਿਰ ਆਪਣੱਤ ਭਰੀ ਆਵਾਜ਼ ਨੇ ਉਸਦੀ ਸੋਚਾਂ ਦੀ ਲੜੀ ਤੋੜ ਦਿੱਤੀ। ਪੁੱਤਰਾ, ਗੇੜਾ ਮਾਰ ਲਿਆ ਕਰੋ, ਹੋਰ ਤਾਂ ਮੈਂ ਤੁਹਾਡੇ ਤੋਂ ਕੁਛ ਨਹੀਂ ਮੰਗਦਾ, ਤੁਹਾਡੇ ਨਾਲ ਹੀ ਮੇਰਾ ਭਾਗ ਆ ਤੇ ਮੇਰੇ ਕਰਕੇ ਲੋਕੀ ਤੇਰੇ ਦਾਦੇ ਨੂੰ ਜਾਣਦੇ ਆ, ਤੇਰੇ ਬਾਪੂ ਨੂੰ ਜਾਣਦੇ ਆ, ਉਹਨਾਂ ਨੇਕ ਇਨਸਾਨਾਂ ਦੀਆਂ ਯਾਦਾਂ ਨੂੰ ਸਾਂਭ ਲੈ ਪੁੱਤਰਾ। ਹੁਣ ਤੱਕ ਹਰਿੰਦਰ ਨੇ ਉਸ ਆਪਣੱਤ ਭਰੀ ਆਵਾਜ਼ ਦਾ ਕੋਈ ਜਵਾਬ ਨਹੀਂ ਸੀ ਦਿੱਤਾ, ਪਰ ਇਹ ਤਰਲਾ ਸੁਣ ਕੇ ਉਹ ਚੀਕ ਉੱਠਿਆ, ਹਾਂ ਮੈਂ ਸੰਭਾਲ ਕਰਾਂਗਾ, ਸਾਰੇ ਕੰਮ ਛੱਡ ਕੇ ਸੰਭਾਲ ਕਰਾਂਗਾ, ਕੁਝ ਵੀ ਢਹਿ ਢੇਰੀ ਨਹੀਂ ਹੋਣ ਦੇਵਾਂਗਾ। ਦਰਅਸਲ ਇਹ ਆਵਾਜ਼ਾਂ ਹਰਿੰਦਰ ਦੇ ਮੂੰਹੋਂ ਇੰਨੀਆਂ ਉੱਚੀਆਂ ਤੇ ਸਪਸ਼ਟ ਨਿਕਲੀਆਂ ਕਿ ਸੁੱਤੀ ਪਈ ਉਸ ਦੀ ਪਤਨੀ ਸਰਬਜੀਤ ਡਰ ਕੇ ਉੱਠ ਬੈਠੀ। ਉਧਰ ਹਰਿੰਦਰ ਦਾ ਸੁਪਨਾ ਵੀ ਟੁੱਟ ਚੁੱਕਾ ਸੀ। ਕੀ ਹੋ ਗਿਆ, ਸੁਪਨੇ ਵਿੱਚ ਕਿਹਦੀ ਸੰਭਾਲ ਕਰੀ ਜਾਂਦੇ ਹੋ, ਕਿਹੜਾ ਕਿਲਾ ਢਹਿ ਢੇਰੀ ਹੋ ਗਿਆ? ਸਰਬਜੀਤ, ਤੂੰ ਤਾਂ ਜਾਣਦੀ ਆ ਆਪਣੀ ਦੋਹਾਂ ਦੀ ਨੌਕਰੀ ਪਿੰਡ ਤੋਂ ਦੂਰ ਸ਼ਹਿਰ ਵਿੱਚ ਹੋਣ ਕਰਕੇ ਮਜਬੂਰੀ ਵੱਸ ਸਾਨੂੰ ਸ਼ਹਿਰ ਸ਼ਿਫਟ ਕਰਨਾ ਪਿਆ। ਸ਼ੁਰੂ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਸੀ ਤਾਂ ਬੜਾ ਦਿਲ ਕਰਦਾ ਸੀ ਸਾਡੇ ਸੁਪਨਿਆਂ ਦਾ ਵੀ ਘਰ ਹੋਵੇ, ਜਿਹਨੂੰ ਅਸੀਂ ਚਾਵਾਂ ਨਾਲ ਬਣਾਈਏ ਸ਼ਿੰਗਾਰੀਏ, ਕੋਈ ਸਾਨੂੰ ਰੋਕਣ ਟੋਕਣ ਵਾਲਾ ਨਾ ਹੋਵੇ। ਚਲੋ ਪਰਮਾਤਮਾ ਦੀ ਰਹਿਮਤ ਨਾਲ ਅਸੀਂ ਬਚਤ ਕਰ ਕਰਕੇ ਕੁਝ ਪੂੰਜੀ ਜਮ੍ਹਾਂ ਕਰਕੇ ਬਾਕੀ ਲੋਨ ਲੈ ਕੇ ਆਪਣਾ ਘਰ ਬਣਾ ਲਿਆ। ਮਕਾਨ ਦਾ ਚਾਅ ਬਹੁਤ ਜ਼ਿਆਦਾ ਸੀ, ਬਾਪੂ ਜੀ ਤੇ ਬੀਜੀ ਨੂੰ ਵੀ ਆਪਣੇ ਕੋਲ ਲੈ ਆਏ ਸਾਂ। ਬੈਂਕ ਦੀ ਹਰ ਮਹੀਨੇ ਜਾਂਦੀ ਕਿਸ਼ਤ ਹੁਣ ਵੀ ਧਰਾ ਕੱਢ ਦਿੰਦੀ ਆ। ਮੈਂ ਸੁਣਦਾ ਹੁੰਦਾ ਕਿ ਭਾਵੇਂ ਬੰਦਾ ਵਿਦੇਸ਼ਾਂ ਵਿੱਚ ਮਹਿਲ ਬਣਾ ਲਵੇ ਪਰ ਸੁਪਨੇ ਪਿੰਡ ਵਾਲੇ ਘਰ ਦੇ ਹੀ ਆਉਂਦੇ ਆ। ਆਪਾਂ ਵੀ ਸ਼ਹਿਰ ਵਾਲੇ ਘਰ ਨੂੰ ਆਪਣੀ ਮਿਹਨਤ ਦੀ ਕਮਾਈ ਚੋਂ ਹਮੇਸ਼ਾ ਸ਼ਿੰਗਾਰਨ ਵਿੱਚ ਲੱਗੇ ਰਹਿੰਦੇ ਹਾਂ, ਪਰ ਮੈਨੂੰ ਵੀ ਜਦੋਂ ਕਦੇ ਸੁਪਨਾ ਆਇਆ ਤਾਂ ਦਾਦਾ ਜੀ ਤੇ ਬਾਪੂ ਜੀ ਦੇ ਉਸਾਰੇ ਉਹ ਪਿੰਡ ਵਾਲੇ ਘਰ ਦਾ ਹੀ ਆਇਆ। ਇਸ ਸ਼ਹਿਰ ਵਾਲੇ ਘਰ ਨੂੰ ਜਿਹਨੂੰ ਮੈਂ ਆਪਣੇ ਸੁਪਨਿਆਂ ਦੇ ਘਰ ਵਜੋਂ ਉਸਾਰਿਆ, ਹਕੀਕਤ ਵਿੱਚ ਕਦੇ ਮੇਰੇ ਸੁਪਨੇ ਵਿੱਚ ਹੀ ਨਹੀਂ ਆਇਆ। ਹੁਣ ਸਰਬਜੀਤ, ਤੂੰ ਹੀ ਫੈਸਲਾ ਕਰ, ਸੁਪਨਿਆਂ ਦਾ ਘਰ ਤਾਂ ਉਹੀ ਹੋਇਆ ਨਾ ਜਿਹਦੇ ਮੁੜ ਮੁੜ ਕੇ ਸੁਪਨੇ ਆਉਂਦੇ ਆ। ਪਰ ਅੱਜ ਤਾਂ ਕੋਈ ਜ਼ਿਆਦਾ ਸੀਰੀਅਸ ਸੁਪਨਾ ਆਇਆ ਲੱਗਦਾ। ਸਹੀ ਕਿਹਾ ਸਰਬਜੀਤ, ਅੱਜ ਦਾ ਪਿੰਡ ਵਾਲੇ ਘਰ ਦੇ ਮੋਹ ਤੇ ਤਰਲਿਆਂ ਨੇ ਸਾਡੇ ਰੁਝੇਵਿਆਂ ਦੇ ਬਹਾਨਿਆਂ ਨੂੰ ਬੇਜਾਨ ਕਰਕੇ ਰੱਖ ਦਿੱਤਾ। ਉਸ ਘਰ ਨਾਲ ਇਸ ਪਰਿਵਾਰ ਦੀਆਂ ਖੁਸ਼ੀਆਂ ਗਮੀਆਂ ਖਾਸ਼ਾਂ ਦੁਆਵਾਂ ਜੁੜੀਆਂ ਹੋਈਆਂ ਨੇ। ਇਹ ਮੋਹ ਦੀਆਂ ਤੰਦਾਂ ਇੰਨੀਆਂ ਕੱਚੀਆਂ ਨਹੀਂ ਕਿ ਇਸ ਪਰਿਵਾਰ ਦੀ ਸੁੱਖ ਮੰਗਣ ਵਾਲੀਆਂ ਦੀਵਾਰਾਂ ਨੂੰ ਢਹਿ ਢੇਰੀ ਹੋਣ ਦੇਣਾ ਚਾਹੀਦਾ। ਸੱਚੀ ਜਾਣੀ ਤਾਂ ਇਹ ਸੁਪਨਾ ਨਹੀਂ ਸੀ, ਮੈਨੂੰ ਫਰਜ਼ਾਂ ਪ੍ਰਤੀ ਜਗਾਉਣ ਲਈ ਪਰਮਾਤਮਾ ਵੱਲੋਂ ਹਲੂਣਾ ਦਿੱਤਾ ਗਿਆ ਸੀ। ਸਰਬਜੀਤ ਨੇ ਦੂਰ ਅੰਦੇਸ਼ੀ ਨਾਲ ਕਿਹਾ, ਬਾਪੂ ਜੀ ਤੇ ਬੀਜੀ ਤਾਂ ਉਸ ਘਰ ਦੀ ਦਬੇ ਮਨ ਨਾਲ ਹਮੇਸ਼ਾ ਫਿਕਰ ਕਰਦੇ ਰਹਿੰਦੇ ਨੇ, ਪਰ ਉਹ ਸਾਡੇ ਕੰਮਾਂ ਕਾਰਾਂ ਕਰਕੇ ਆਪਣਾ ਦਰਦ ਦਬਾ ਲੈਂਦੇ ਨੇ। ਕੁਝ ਵੀ ਹੋਵੇ, ਆਪਾਂ ਸਾਰੇ ਕੰਮ ਛੱਡ ਕੇ ਪਿੰਡ ਵਾਲੇ ਘਰ ਦੀ ਰੈਨੋਵੇਸ਼ਨ ਪਲਾਨ ਕਰਾਂਗੇ ਤੇ ਇੱਕ ਵਾਰ ਫੇਰ ਉਸ ਘਰ ਵੱਲੋਂ ਪਰਿਵਾਰ ਲਈ ਕੀਤੀਆਂ ਜਾਂਦੀਆਂ ਦੁਆਵਾਂ ਦਾ ਮੁੱਲ ਮੋੜਨ ਦੀ ਕੋਸ਼ਿਸ਼ ਕਰਾਂਗੇ। ਉਸ ਵਿਹੜੇ ਦੀ ਵਿਰਾਨਗੀ ਨੂੰ ਰੌਣਕਾਂ ਵਿੱਚ ਅਸੀਂ ਜ਼ਰੂਰ ਬਦਲਾਂਗੇ। ਸੋ ਇਹ 100% ਸੱਚ ਆ ਕਿ ਸ਼ਹਿਰਾਂ ਵਿੱਚ ਆਪਣੇ ਉਸਾਰੇ ਮਹਿਲਾਂ ਵਿੱਚ ਰਹਿ ਕੇ ਵੀ ਸੁਪਨੇ ਜਨਮ ਵਾਲੇ ਭਾਵ ਪਿੰਡ ਵਾਲੇ ਘਰ ਦੇ ਹੀ ਆਉਂਦੇ ਆ। ਅਸਲ ਵਿੱਚ ਜਿੱਥੇ ਜਜ਼ਬਾਤ ਇੰਨੇ ਭਾਰੂ ਹੋਣ, ਉੱਥੇ ਅਮਲੀ ਤੌਰ ਤੇ ਵੀ ਉਹਨਾਂ ਜਜ਼ਬਾਤਾਂ ਪਿਛਲੇ ਸੱਚ ਦੀ ਸੰਭਾਲ ਲਈ ਕੁਛ ਕਰਨਾ ਜ਼ਰੂਰ ਬਣਦਾ। ਇਹਨਾਂ ਵਿਰਾਨ ਦੀਵਾਰਾਂ ਦੀ ਸੰਭਾਲ ਕਰਕੇ ਜਿੱਥੇ ਅਸੀਂ ਆਪਣੇ ਵਿਰਸੇ ਦੀ ਸੰਭਾਲ ਕਰ ਸਕਾਂਗੇ, ਉੱਥੇ ਬਦਲੇ ਵਿੱਚ ਬੇਸ਼ਕੀਮਤੀ ਭਾਵਨਾਤਮਕ ਖੁਸ਼ੀ ਖੁਦ ਬਖੁਦ ਸਾਡੇ ਸਵਾਗਤ ਲਈ ਖੜੀ ਹੋਣ ਦਾ ਅਹਿਸਾਸ ਜ਼ਰੂਰ ਕਰਾਵੇਗੀ। ਸੋ ਅੱਜ ਦੀ ਕਹਾਣੀ ਦਾ ਇਹ ਦਰਸਾਉਣ ਦਾ ਯਤਨ ਸੀ ਕਿ ਜਿਸ ਤਰ੍ਹਾਂ ਅਸੀਂ ਆਪਣੇ ਘਰ ਨਾਲ ਜੁੜੇ ਹੋਏ ਹਾਂ ਇਮੋਸ਼ਨਲੀ, ਸਾਡਾ ਘਰ ਵੀ ਸਾਨੂੰ ਯਾਦ ਜ਼ਰੂਰ ਕਰਦਾ। ਬੇਸ਼ੱਕ ਕਹਾਣੀ ਦੇ ਵਿੱਚ ਉਹ ਬਸ ਇੱਕ ਸੁਪਨਾ ਹੀ ਸੀ, ਪਰ ਸੁਪਨਾ ਇੱਕ ਸਿਰਫ ਸੁਪਨਾ ਨਹੀਂ ਜਿਸ ਦੇ ਵਿੱਚ ਘਰ ਬੋਲ ਪਿਆ, ਪਰ ਘਰ ਜਦੋਂ ਬੋਲ ਪਿਆ ਆਪਣੇ ਇਮੋਸ਼ਨਸ ਆਪਣੇ ਪੁੱਤ ਨੂੰ ਜੰਮਦੇ ਤੋਂ ਜਵਾਨ ਹੁੰਦਾ ਉਸ ਘਰ ਨੇ ਵੀ ਵੇਖਿਆ, ਤੇ ਹੁਣ ਇਕੱਲਾ ਬੇਜਾਨ ਰੌਣਕਾਂ ਤੋਂ ਹੀਨ ਉਹ ਘਰ ਆਵਾਜ਼ਾਂ ਮਾਰ ਕੇ ਬੁਲਾਉਂਦਾ ਕਿ ਭੁੱਲ ਕੇ ਮੇਰੇ ਵਿਹੜੇ ਵਿੱਚ ਵੀ ਰੌਣਕਾਂ ਲਗਾਓ, ਮੈਨੂੰ ਵੀ ਮਿਲਣ ਜ਼ਰੂਰ ਆਓ। ਘਰ ਦੇ ਬਾਹਰ ਬੇਸ਼ੱਕ ਦਿਮਾਗ ਲੈ ਕੇ ਜਾਓ ਕਿਉਂਕਿ ਬਾਹਰ ਬਾਜ਼ਾਰ ਹੈ, ਪਰ ਘਰ ਦੇ ਅੰਦਰ ਹਮੇਸ਼ਾ ਦਿਲ ਲੈ ਕੇ ਜਾਓ ਕਿਉਂਕਿ ਅੰਦਰ ਇੱਕ ਪਰਿਵਾਰ ਹੈ ਤੇ ਸਾਡੇ ਘਰ ਦਾ ਵੀ ਇੱਕ ਦਿਲ ਹੁੰਦਾ ਜੋ ਸਾਡੇ ਨਾਲ ਕਨੈਕਟਡ ਹੁੰਦਾ, ਜਿਸ ਦੇ ਇਮੋਸ਼ਨਸ ਸਾਡੀਆਂ ਯਾਦਾਂ ਦੇ ਨਾਲ ਉਵੇਂ ਹੀ ਜੁੜੇ ਨੇ, ਉਹ ਵੀ ਸਾਡੀ ਉਡੀਕ ਕਰ ਰਹੇ।

ਇਹ ਗੀਤ ਸੁਣ ਕੇ ਵਾਕਈ ਅਸੀਂ ਘਰ ਪਹੁੰਚ ਜਾਂਦੇ ਹਾਂ ਤੇ ਘਰ ਦੀ ਯਾਦ ਨਾਲ ਅੱਖਾਂ ਵਾਕਈ ਨਮ ਹੋ ਜਾਂਦੀਆਂ ਨੇ। ਪਰ ਜ਼ਰੂਰ ਕੋਸ਼ਿਸ਼ ਕਰੋ ਕਿ ਸਾਲ ਦੇ ਵਿੱਚ ਇੱਕ ਗੇੜਾ ਆਪਣੇ ਘਰ ਦਾ ਜ਼ਰੂਰ ਲਗਾਓ ਤੇ ਆਪਣੇ ਬਚਪਨ ਵਾਲੇ ਘਰ ਦੀਆਂ ਜੋ ਯਾਦਾਂ ਨੇ ਉਸ ਨੂੰ ਜਾ ਕੇ ਜ਼ਰੂਰ ਸਮੇਟੋ, ਉਸ ਨੂੰ ਜਾ ਕੇ ਜ਼ਰੂਰ ਜੀਓ, ਆਪਣਾ ਬਚਪਨ ਮੁੜ ਕੇ ਜੀਓ, ਕਿਉਂਕਿ ਬਚਪਨ ਹਮੇਸ਼ਾ ਆਪਣੇ ਅੰਦਰ ਵੱਸਦਾ ਤੇ ਅਸੀਂ ਹਮੇਸ਼ਾ ਉਸ ਨੂੰ ਜੀ ਸਕਦੇ ਹਾਂ ਤੇ ਸਾਡਾ ਘਰ ਸਾਨੂੰ ਜ਼ਰੂਰ ਉਡੀਕ ਰਿਹਾ। ਇਸ ਦੇ ਨਾਲ ਹੀ 3 Lion ਲੀਗਲ ਸਰਵਿਸਿਜ਼ ਵਾਲਿਆਂ ਦੇ ਨੰਬਰ ਤੁਸੀਂ ਜ਼ਰੂਰ ਨੋਟ ਕਰ ਲੈਣੇ, ਕਿਉਂਕਿ ਬਹੁਤ ਜ਼ਰੂਰੀ ਹੁੰਦਾ ਆਪਣੇ ਸਪੌਂਸਰਸ ਦੇ ਸੰਦੇਸ਼ ਵੀ ਤੁਹਾਡੇ ਤੱਕ ਜ਼ਰੂਰ ਪਹੁੰਚਾਈਏ, ਕਿਉਂਕਿ ਤੁਹਾਨੂੰ A1 ਸਰਵਿਸ ਉਹ ਪ੍ਰੋਵਾਈਡ ਕਰਦੇ ਨੇ, ਹਮੇਸ਼ਾ ਤੁਹਾਡੇ ਨਾਲ ਖੜੇ ਹੁੰਦੇ ਨੇ ਤੇ ਹਮੇਸ਼ਾ ਸਾਡੇ ਨਾਲ ਵੀ ਸਾਡੇ ਸਪੌਂਸਰਸ ਖੜੇ ਨੇ ਤੇ ਸਾਡੇ ਸਪੌਂਸਰਸ ਨੂੰ ਤੁਸੀਂ ਜ਼ਰੂਰ ਸਪੋਰਟ ਕਰੋ, ਕਿਉਂਕਿ ਉਹਨਾਂ ਦੀ ਸਦਕਾ ਹੀ ਇਹ ਪ੍ਰੋਗਰਾਮ ਜੋ ਹੈ ਉਹ ਤੁਹਾਡੇ ਤੱਕ ਲੈ ਕੇ ਆਈਦਾ। ਤੇ ਗੱਲ 3 Lion ਲੀਗਲ ਸਰਵਿਸਿਜ਼ ਦੀ ਕਰਾਂਗੇ। ਇੱਕੋ ਛੱਤ ਥੱਲੇ ਇਹ ਮਲਟੀਪਲ ਸੇਵਾਵਾਂ ਦਿੰਦੇ ਨੇ, ਤੁਸੀਂ ਕਿਸੇ ਵੀ ਮਸਲੇ ਦੇ ਵਿੱਚ ਇਹਨਾਂ ਦੀ ਸਲਾਹ ਜ਼ਰੂਰ ਲੈ ਸਕਦੇ ਹੋ। 5 ਲੀਗਲ ਪ੍ਰੋਫੈਸ਼ਨਲਸ ਦੀ ਇਹ ਟੀਮ ਹੈ। ਗੱਲ ਚਾਹੇ ਲੈਂਡਲੋਰਡ ਅਤੇ ਟੇਨੈਂਟ ਦੇ ਮਸਲੇ ਦੀ ਹੋਵੇ, ਜਾਂ ਸਿਟੀ ਬਾਏ ਲਾਅ ਦਾ ਕੋਈ ਇਸ਼ੂ ਹੈ, ਜਾਂ ਟ੍ਰੈਫਿਕ ਟਿਕਟਾਂ ਦਾ ਮਸਲਾ ਹੈ, ਜਾਂ ਫਿਰ ਲੇਬਰ ਵਰਕ ਡਿਸਪਿਊਟ ਹੈ, ਤੁਸੀਂ ਇਹਨਾਂ ਨੂੰ ਇੱਕ ਕਾਲ ਕਰਨੀ ਤੇ ਤੁਹਾਡੀ ਮੁਸ਼ਕਲ ਦਾ ਹੱਲ ਇਹਨਾਂ ਕੋਲ ਜ਼ਰੂਰ ਹੈ। ਨੰਬਰ ਨੋਟ ਕਰ ਲੈਣੇ 905-451-9977 ਸੈਮ ਬਸਰਾ ਜੀ ਲਈ, 905-451-9777 ਤੇ ਕਾਲ ਕੀਤੀ ਜਾ ਸਕਦੀ ਹੈ। ਤੇ 251 ਪਾਰਕਹਸਟ ਸਕੁਐਰ ਯੂਨਿਟ 1 ਏਅਰਪੋਰਟ ਅਤੇ ਸਟੀਲਸ ਦੇ ਲਾਗੇ ਬ੍ਰੈਮਟਨ ਦੇ ਵਿੱਚ ਲੋਕੇਟਡ ਨੇ 3 Lion ਲੀਗਲ ਸਰਵਿਸਿਜ਼। ਅੱਜ ਹੀ ਇਹਨਾਂ ਨੂੰ ਸੰਪਰਕ ਕਰ ਲੈਣਾ ਜੇਕਰ ਤੁਸੀਂ ਕਿਸੇ ਵੀ ਲੀਗਲ ਪਰੇਸ਼ਾਨੀ ਦੇ ਵਿੱਚ ਹੋ। ਨਾਲ ਦੀ ਨਾਲ ਜੀ, ਜੇਕਰ ਤੁਸੀਂ ਘਰ ਆਪਣਾ ਨਵਾਂ ਖਰੀਦਿਆ ਜਾਂ ਫਿਰ ਪੁਰਾਣੇ ਘਰ ਨੂੰ ਨਵਾਂ ਕਰਨਾ ਤੇ ਫਰਨੀਚਰ ਸੋਹਣਾ ਹੋਣਾ ਜ਼ਰੂਰ ਹੋਣਾ ਚਾਹੀਦਾ ਤੇ ਸੋਹਣੇ ਦੇ ਨਾਲ ਨਾਲ ਫਰਨੀਚਰ ਟਿਕਾਊ ਹੋਣਾ ਵੀ ਬਹੁਤ ਜ਼ਰੂਰੀ ਆ। ਤੇ ਮਜ਼ਬੂਤ ਟਿਕਾਊ ਤੇ ਸੋਹਣਾ ਫਰਨੀਚਰ ਤੁਸੀਂ ਲੈ ਕੇ ਆਓ ਸੋਫਾ ਮਾਰਟ ਤੋਂ, ਜੋ ਕਿ ਆਪ ਤਿਆਰ ਕਰਦੇ ਨੇ ਤੁਹਾਡੇ ਲਈ ਵੱਖੋ ਵੱਖ ਕਲਰਸ ਦੇ ਵਿੱਚ ਤੁਹਾਡੇ ਘਰ ਦੀ ਮੈਜ਼ਰਮੈਂਟਸ ਲੈ ਕੇ ਸੋਫੇ, ਤੇ ਨਾਲ ਹੀ ਸੋਫਿਆਂ ਦੇ ਨਾਲ ਨਾਲ ਕੈਨੇਡੀਅਨ ਮੇਡ ਫਰਨੀਚਰ ਸੈੱਟ ਦੀ ਪੂਰੀ ਰੇਂਜ, ਬੈਸਟ ਪ੍ਰਾਈਸ, ਬੈਸਟ ਕੁਆਲਿਟੀ ਸੋਫਾ ਮਾਰਟ ਕੋਲ ਹੈ। ਦੋ ਲੋਕੇਸ਼ਨਸ ਤੇ, 24 ਰੀਗਨ ਰੋਡ ਵੈਨਕਿਰਕ ਗੁਰਦੁਆਰਾ ਸਾਹਿਬ ਦੇ ਨਾਲ, ਤੇ ਨਾਲ ਹੀ 120 ਡੈਲਟਾ ਪਾਰਕ ਏਅਰਪੋਰਟ ਅਤੇ ਕੁਈਨਸ ਦੇ ਲਾਗੇ ਇਹ ਲੋਕੇਟਡ ਨੇ। ਤੁਸੀਂ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਪਰਮਜੀਤ ਜੀ ਨੂੰ, ਨੰਬਰ 905-803-8056 ਤੇ ਸੰਪਰਕ ਸੋਫਾ ਮਾਰਟ ਨਾਲ ਹੋ ਸਕਦੇ ਨੇ। ਤੇ ਜਦੋਂ ਵੀ ਸਾਡੇ ਕਿਸੇ ਸਪੌਂਸਰ ਨੂੰ ਕਾਲ ਕਰਦੇ ਹੋ ਤੇ ਹਮੇਸ਼ਾ ਸੁਨਹਿਰੀ ਸ਼ਾਮ ਰੇਡੀਓ ਦਾ ਹਵਾਲਾ ਤੁਸੀਂ ਇੱਕ ਵਾਰੀ ਜ਼ਰੂਰ ਦੇ ਦੇਣਾ। ਤੇ ਤੁਸੀਂ ਆਪਣੇ ਫੀਡਬੈਕ, ਆਪਣੇ ਸੁਝਾਅ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤੇ ਆਪਣੀਆਂ ਜੋ ਹੁਣ ਤੱਕ ਦੀਆਂ ਜਿੰਨੀਆਂ ਵੀ ਕਹਾਣੀਆਂ ਨੇ ਉਹ ਤੁਸੀਂ ਦੁਬਾਰਾ ਸੁਣਨਾ ਚਾਹੁੰਦੇ ਹੋ ਤੇ ਸੁਨਹਿਰੀ ਸ਼ਾਮ ਰੇਡੀਓ ਪੇਜ ਫੇਸਬੁੱਕ ਤੇ ਜ਼ਰੂਰ ਲਾਈਕ ਕਰਨਾ, ਜ਼ਰੂਰ ਫੋਲੋ ਕਰਨਾ, ਤੇ ਨਾਲ ਦੀ ਨਾਲ ਨੰਬਰ 4372306569 ਤੇ ਵੀ ਤੁਸੀਂ ਆਪਣਾ ਫੀਡਬੈਕ ਦੇ ਸਕਦੇ ਹੋ। ਤੇ ਨਾਲ ਹੀ ਜੇਕਰ ਤੁਸੀਂ ਆਪਣਾ ਬਿਜ਼ਨਸ ਸਾਡੇ ਪ੍ਰੋਗਰਾਮ ਦੇ ਰਾਹੀਂ ਪ੍ਰਮੋਟ ਕਰਨਾ ਚਾਹੁੰਦੇ ਹੋ, ਸਾਨੂੰ ਸਪੋਰਟ ਕਰਨਾ ਚਾਹੁੰਦੇ ਹੋ, ਤੇ ਨੰਬਰ 4372306569 ਤੇ ਕਾਲ ਕੀਤੀ ਜਾ ਸਕਦੀ ਹੈ। 437-230-6569 ਤੇ ਤੁਸੀਂ ਸੰਪਰਕ ਕਰ ਸਕਦੇ ਹੋ।

ਆਪਾਂ ਕੋਈ ਘਰ ਖਰੀਦਣਾ ਹੁੰਦਾ, ਲੈਣਾ ਹੁੰਦਾ, ਇਨਵੈਸਟਮੈਂਟ ਕਰਨੀ ਹੁੰਦੀ ਤੇ ਤਿੰਨ ਚੀਜ਼ਾਂ ਦਾ ਬਹੁਤ ਸਾਨੂੰ ਖਿਆਲ ਰੱਖਣਾ ਚਾਹੀਦਾ। ਪਹਿਲਾਂ ਕਿ ਫੇਸ ਜ਼ਰੂਰੀ ਆ, ਦੂਜਾ ਲੋਕੇਸ਼ਨ ਅੱਛੀ ਹੋਵੇ ਤੇ ਤੀਜਾ ਜੋ ਹੈ ਉਸ ਦੇ ਵਿੱਚ ਲੰਬੀ ਕਲੋਜ਼ਿੰਗ ਹੋਵੇ। ਤੇ GTA ਏਰੀਆ ਦੇ ਵਿੱਚ ਜੇਕਰ ਤੁਸੀਂ ਪ੍ਰੀ ਕੰਸਟਰਕਸ਼ਨ ਘਰਾਂ ਅਤੇ ਕੌਂਡੋਜ਼ ਦੇ ਵਿੱਚ ਅੱਛੇ ਬੈਨੀਫਿਟਸ ਲੈਣਾ ਚਾਹੁੰਦੇ ਹੋ ਤੇ ਬਲਵੰਤ ਪੰਗੂ ਜੀ ਰੀਅਲ ਡ੍ਰੀਮ ਰਿਐਲਿਟੀ ਤੋਂ ਤੁਹਾਡੇ ਲਈ ਬਹੁਤ ਹੀ ਅੱਛੇ ਪ੍ਰੋਜੈਕਟਸ ਲੈ ਕੇ ਆਉਂਦੇ ਨੇ ਤੇ ਇਸ ਵਾਰੀ ਇਹ ਲੈ ਕੇ ਆਏ ਨੇ ਕੌਂਡੋਜ਼ ਅਤੇ ਟਾਊਨਸ ਮਾਰਕਮ ਦੇ ਵਿੱਚ। ਇਹਨਾਂ ਬਾਰੇ ਤੁਸੀਂ ਸੰਪਰਕ ਕਰਨਾ ਨੰਬਰ 647-680 ਤੇ 7335 ਤੇ 6476807335 ਤੇ ਨਾਲ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਫ੍ਰੀ ਹੋਲਡ ਟਾਊਨ ਹੋਮਸ ਕੋਲਿੰਗਵੁੱਡ ਦੇ ਏਰੀਆ ਦੇ ਵਿੱਚ ਵੀ ਲੈ ਕੇ ਆ ਰਹੇ ਨੇ ਤੇ ਇਹਨਾਂ ਦੋ ਪ੍ਰੋਜੈਕਟਸ ਬਾਰੇ ਤੁਸੀਂ ਜਾਣਕਾਰੀ ਲੈਣੀ ਤੇ ਨੰਬਰ 647-680 ਤੇ 7335 ਤੇ ਹੁਣੇ ਹੀ ਕਾਲ ਜੋ ਹੈ ਉਹ ਕਰ ਲਓ।

ਜੇਕਰ ਤੁਸੀਂ GTA ਅਤੇ GTA ਦੇ ਬਾਹਰ ਦੇ ਇਲਾਕਿਆਂ ਦੇ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ ਤੇ ਨਵੇਂ ਘਰ ਬੁੱਕ ਕਰਾਉਣਾ ਚਾਹੁੰਦੇ ਹੋ ਤੇ ਟੀਮ ਗੋਇਲ ਤੁਹਾਡੇ ਲਈ ਲੈ ਕੇ ਆਏ ਨੇ ਪਲੈਟੀਨਮ ਅਤੇ VVIP ਐਕਸੈਸ ਦੇ ਪ੍ਰੀ ਕੰਸਟਰਕਸ਼ਨ ਪ੍ਰੋਜੈਕਟਸ। ਅੱਜ ਹੀ ਕਾਲ ਕਰੋ ਟੀਮ ਗੋਇਲ ਨੂੰ ਨੰਬਰ 647-862-3210 ਤੇ 6478623210 ਤੇ। ਤੇ ਜੇਕਰ ਤੁਸੀਂ ਘਰ ਵੇਚਣਾ ਹੈ ਤੇ ਆਪਣੇ ਘਰ ਦੀ ਹੋਮ ਇਵੈਲੂਏਸ਼ਨ ਤੁਸੀਂ ਕਰਵਾਉਣੀ ਤਾਂ ਇੱਕ ਕਲਿੱਕ ਦੇ ਵਿੱਚ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਕਰਵਾ ਸਕਦੇ ਹੋ www.targetwestrealty.com ਤੇ। ਤੇ ਨਾਲ ਹੀ ਇਹ ਅੱਜ ਦੀ ਐਕਸਕਲੂਸਿਵ ਲਿਸਟਿੰਗ ਬ੍ਰੈਂਪਟਨ ਤੋਂ ਸਿਰਫ 45 ਮਿੰਟ ਦੀ ਡਰਾਈਵ ਤੇ 100 ਏਕੜ ਦਾ ਫਾਰਮ ਇਹਨਾਂ ਪਾਸ ਸੇਲ ਤੇ ਹੈ। ਇਸ ਬਾਰੇ ਤੁਸੀਂ ਜਾਣਕਾਰੀ ਲੈਣੀ ਤੇ ਨਾਲ ਹੀ ਬ੍ਰੈਂਪਟਨ, ਮਾਰਕਮ, ਰਿਚਮੰਡ ਹਿੱਲ, ਜਾਰਜਟਾਊਨ, ਕੈਲਡਨ, ਨਾਇਗਰਾ ਰੀਜਨ, ਵੈਲੈਂਡ ਅਤੇ ਕਲੀਨਸਬਰਗ ਦੇ ਏਰੀਆਜ਼ ਦੇ ਵਿੱਚ ਤੁਸੀਂ ਨਵੇਂ ਘਰ ਲੈਣੇ 647-862-3210 ਤੇ ਸੰਪਰਕ ਕਰ ਸਕਦੇ ਹੋ 6478623210 ਤੇ। ਤੇ ਨਾਲ ਹੀ ਆਪਣੀ ਮੋਰਗੇਜ ਦੀ ਤੁਸੀਂ ਸਮੱਸਿਆ ਹੱਲ ਕਰਨੀ ਤੇ ਤੁਹਾਡੀ ਸਮੱਸਿਆ ਦਾ ਹੱਲ ਸੁਰਿੰਦਰ ਗੋਇਲ ਜੀ ਪਾਸ ਹੈ। ਨੰਬਰ 416-917-4848 ਤੇ ਸੰਪਰਕ ਹੋ ਸਕਦੇ ਨੇ। ਲਾਇਸੈਂਸ ਨੰਬਰ M1200-2125 ਸੁਰਿੰਦਰ ਗੋਇਲ ਜੀ ਦਾ, ਨੰਬਰ 416-917-4848 ਤੇ। ਮੋਰਗੇਜ ਦੀ ਤੁਹਾਡੀ ਕੋਈ ਵੀ ਪਰੇਸ਼ਾਨੀ ਹੈ ਉਸ ਦਾ ਹੱਲ ਇਹਨਾਂ ਪਾਸ ਹੈ। ਰੇਡੀਓ ਸੁਨਹਿਰੀ ਸ਼ਾਮ ਦੇ ਨਾਲ ਤੁਸੀਂ ਜੁੜੇ ਹੋਏ ਹੋ ਜੀ ਤੇ ਮੈਂ ਹਾਂ ਤੁਹਾਡੀ ਹੋਸਟ ਰੁਪਿੰਦਰ ਕੌਰ। ਗੱਲ ਘਰਾਂ ਦੀ ਚੱਲੀਏ ਤੇ ਗੱਲ ਜ਼ਿਲ੍ਹਿਆਂ ਦੀ ਵੀ ਕਰ ਲਈਏ। ਪੰਜਾਬ ਹਰ ਇੱਕ ਨੂੰ ਜਿੰਨਾ ਪਿਆਰਾ, ਪੰਜ ਆਬਾਂ ਦੇ ਨਾਲ ਜਿੰਨਾ ਲਗਾਓ ਹੈ, ਉਨਾ ਹੀ ਆਪਣੇ ਆਪਣੇ ਜ਼ਿਲ੍ਹਿਆਂ ਦੇ ਨਾਲ ਵੀ ਖਾਸ ਲਗਾਓ ਹੈ। ਇੱਥੇ ਵੀ ਦੇਖਣ ਨੂੰ ਮਿਲਦਾ ਗੱਡੀਆਂ ਦੀ ਨੰਬਰ ਪਲੇਟਸ ਤੇ PB13 PB65 ਵੇਖਣ ਨੂੰ ਅਸੀਂ ਜ਼ਰੂਰ ਦੇਖਦੇ ਹਾਂ ਤੇ ਖੁਸ਼ ਹੁੰਦੇ ਹਾਂ ਤੇ ਡਿਸਟ੍ਰਿਕਟ ਦਾ, ਜ਼ਿਲ੍ਹੇ ਦਾ ਅਸੀਂ ਨਾਂ ਜ਼ਰੂਰ ਚੇਤੇ ਕਰਦੇ ਹਾਂ। ਤੇ ਉਸ ਲਗਾਓ ਦਾ ਨੰਬਰ ਪਲੇਟਸ ਤੋਂ ਅੰਦਾਜ਼ਾ ਜੋ ਹੈ ਉਹ ਬਖੂਬੀ ਲਗਾਇਆ ਜਾ ਸਕਦਾ ਕਿ ਸਾਨੂੰ ਸਾਡੇ ਜ਼ਿਲ੍ਹੇ ਦੇ ਨਾਲ, ਸਾਨੂੰ ਸਾਡੇ ਪੰਜਾਬ ਦੇ ਨਾਲ ਕਿੰਨਾ ਪਿਆਰ ਆ। ਚਲੋ ਫਿਰ ਆਪਣੇ ਆਪਣੇ ਜ਼ਿਲ੍ਹੇ ਦੀ ਗੱਲ ਕਰੀਏ ਤੇ ਦੇਖਦੇ ਹਾਂ ਕਿਹੜਾ ਜ਼ਿਲ੍ਹਿਆਂ ਜੋ ਕਿਹੜੀ ਕਿਹੜੀ ਗੱਲ ਜੋ ਹੈ ਉਹ, ਕਿਹੜਾ ਜ਼ਿਲ੍ਹਾ ਜੋ ਹੈ ਉਹ ਮਸ਼ਹੂਰੀ ਜੋ ਹੈ ਉਹ ਖੱਟਦਾ ਤੇ ਕਿਹੜਾ ਜ਼ਿਲ੍ਹਾ ਕਿਹੜੀ ਗੱਲ ਲਈ ਜੋ ਮਸ਼ਹੂਰ ਹੈ। ਕਹਿੰਦੇ ਲੁਧਿਆਣੇ ਵਿਕਦਾ ਕੱਪੜਾ ਮਸ਼ਹੂਰ ਵਰਧਮਾਨ ਦੇ ਗੋਲੇ, ਮੁਕਤਸਰ ਵਿੱਚ ਚਰਚਾ ਵਿੱਚ ਰਹਿੰਦੇ ਜੱਟਾਂ ਦੇ ਪਾਣੀਆਂ ਦੇ ਰੌਲੇ, ਜਗਰਾਉਂ ਜਾਂ ਦੇਖ ਆ ਸੰਦਾਂ ਦਾ ਮੇਲਾ, ਰਾਹ 'ਚ ਪੈਂਦਾ ਮੋਗਾ ਉੱਥੇ ਸਿੱਖੀ ਮਹਿਮਾਨ ਨਵਾਜ਼ੀ, ਭਾਵੇਂ ਲੋਕੀ ਕਹਿੰਦੇ ਮੋਗਾ ਬਸ ਚਾਹ ਜੋਗਾ, ਬਾਬਾ ਆਲਾ ਸਿੰਘ ਨੇ ਵਸਾਇਆ ਬਰਨਾਲਾ, ਬਠਿੰਡਾ ਅੱਜ ਵੀ ਵੱਜਦਾ ਉਵੇਂ ਬੰਦੂਕਾਂ ਵਾਲਾ, ਸੰਗਰੂਰ ਵਾਲਿਆਂ ਨੂੰ ਗੱਲ ਮੱਲੋ ਮੱਲੀ ਫੁਰਦੀ, ਗਰਮੀ ਬੜੀ ਪਈ ਮਾਨਸੇ ਬਸ ਗੇੜਾ ਮਾਰਾਈ ਕੈਂਚੀਆਂ ਮੁਰੇ ਦੀ, ਕਿਨੂਆਂ ਦੇ ਬਾਗਾਂ ਤੋਂ ਅਬੋਹਰ ਦਾ ਪਤਾ ਲੱਗਦਾ, ਸ਼ਹੀਦ ਭਗਤ ਸਿੰਘ ਨਗਰ ਨੂੰ ਕਰੀਏ ਹਮੇਸ਼ਾ ਸਜਦਾ, ਜਲੰਧਰ ਵਿੱਚ ਬਣਿਆ ਬੱਲਾ ਵਿੱਚ ਵਿਦੇਸ਼ਾਂ ਚੱਲੇ, ਗੁਰਦਾਸਪੁਰ ਦੇ ਭਾਊਆਂ ਦੀ ਵੀ ਪੂਰੀ ਬੱਲੇ ਬੱਲੇ, ਰਾਜਿਆਂ ਦਾ ਸ਼ਹਿਰ ਮਸ਼ਹੂਰ ਬੜਾ ਪਟਿਆਲਾ, ਫੁਲਕਾਰੀ ਜਿੱਥੇ ਸ਼ੀਸ਼ਿਆਂ ਵਾਲੀ ਨਾਲੇ ਸੂਟ ਬੂਟੀਆਂ ਵਾਲਾ, ਬਾਰਡਰ ਨੂੰ ਲੱਗਿਆ ਫਾਜ਼ਿਲਕਾ ਫਿਰੋਜ਼ਪੁਰ, ਪੜ੍ਹਿਆ ਲਿਖਿਆ ਦਾ ਜ਼ਿਲ੍ਹਾ ਵੱਜਦਾ ਹੁਸ਼ਿਆਰਪੁਰ, ਕਪੂਰਥਲਾ ਸ਼ਾਹੀ ਸ਼ਹਿਰ ਜਿੱਥੇ ਬਣਦੀਆਂ ਨੇ ਰੇਲਾਂ, ਹਰ ਵਾਰੀ ਅੱਖਾਂ ਭਰ ਆਉਣ ਜਦੋਂ ਫਤਿਹਗੜ੍ਹ ਸਾਹਿਬ ਮੱਥਾ ਟੇਕਾਂ, ਬਾਬੇ ਫਰੀਦ ਦੀ ਬਾਣੀ ਦੇ ਰਾਹ ਪਾਉਂਦਾ ਹੈ ਫਰੀਦਕੋਟ, ਹਰਿਆਲੀ ਤੇ ਸੋਹਣੇ ਵਾਤਾਵਰਨ ਨਾਲ ਮੇਲ ਕਰਾਉਂਦਾ ਜ਼ਿਲ੍ਹਾ ਪਠਾਨਕੋਟ, ਸੁੱਚੀ ਧਰਤੀ ਸੁੱਚਾ ਪਾਣੀ ਅੰਮ੍ਰਿਤਸਰ ਸਾਹਿਬ ਦਾ ਉੱਚਾ ਨਿਸ਼ਾਨ ਝੂਲਦਾ ਰਹੇ ਆਨੰਦਪੁਰ ਕੇਸਗੜ੍ਹ ਸਾਹਿਬ ਦਾ, ਰੋਪੜ ਦੱਬ ਕੇ ਰਹਿ ਗਿਆ ਹੁਣ ਪੁਲਾਂ ਦੇ ਹੇਠ, ਮੋਹਾਲੀ ਦੇ ਭਾਵੇਂ ਹੋ ਗਏ ਮਹਿੰਗੇ ਰੇਟ, ਫਿਰ ਵੀ ਪੁਆਧੀ ਬੋਲੇ ਠੇਠ, ਫਿਰ ਵੀ ਬੋਲੇ ਪੁਆਧੀ ਠੇਠ। ਇਹ ਇੱਕ ਛੋਟੀ ਜਿਹੀ ਕੋਸ਼ਿਸ਼ ਸੀ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਨੂੰ ਇੱਕ ਮਾਲਾ ਵਿੱਚ ਪਰੋਣ ਦੀ। ਹੁਣ ਵੀ ਅਸੀਂ ਕਿਸਾਨ ਅੰਦੋਲਨ ਦੇ ਵਿੱਚ ਇੱਕ ਮਾਲਾ ਵਿੱਚ ਹੀ ਪਰੋਏ ਹਾਂ ਤੇ ਹਮੇਸ਼ਾ ਪਰੋਏ ਹੀ ਰਹਾਂਗੇ। ਪੰਜਾਬੀ ਭਾਵੇਂ ਜਲੰਧਰ ਦਾ ਹੋਵੇ, ਭਾਵੇਂ ਬਠਿੰਡੇ ਦਾ ਤੇ ਭਾਵੇਂ ਮੋਹਾਲੀ ਦਾ, ਪੰਜਾਬੀ ਪੰਜਾਬੀ ਅਖਵਾ ਕੇ ਹੀ ਮਾਣ ਮਹਿਸੂਸ ਕਰਦਾ ਤੇ
ਹਮੇਸ਼ਾ ਕਰਦਾ ਰਹੇ।

0: Hi, this is Ajay Oberoi from GTA Credit. पिछले 18 साल विच GTA Credit दी मदद नाल 20,000 तो विवाद फैमिलीज ने बिना बैंकरप्सी किते हुए अपने कर्जा तो छुटकारा पाया है। चाहे बिजनेस दे कर्जे होन या पर्सनल या CRA दे टैक्सेस, सारे कर्जा दी एक छोटी जही मंथली किश्त बनाओ। कॉल अजय या नदीम नो 416-650-5800, 416-650-5800 और
1: ਸੋਚਦੀ ਸੀ ਅਸੀਂ ਵੀ ਨਵਾਂ ਘਰ ਬੁੱਕ ਕਰਵਾ ਲਈਏ ਤੇ ਕਰਵਾਈਏ ਵੀ ਪਾਣੀ ਦੇ ਕੰਢੇ ਤੇ।
2: ਫਿਕਰ ਨਾ ਕਰ ਭਗਵਾਨ ਨੇ, ਘਰ ਪਾਣੀ ਦੇ ਕੰਢੇ ਤੇ ਹੀ ਬੁੱਕ ਕਰਵਾ ਕੇ ਆਇਆ ਹਾਂ ਆਪਣੇ ਭਰੋਸੇਮੰਦ ਰਿਐਲਟਰ ਰੌਬੀ ਪ੍ਰੋਥੀ ਜੀ ਹੋਰਾਂ ਕੋਲ, ਜਿਹਦੇ ਨਾਲ ਇੱਕ ਤਾਂ ਆਪਣੀ ਇਨਵੈਸਟਮੈਂਟ ਕਮਾਲ ਦੀ ਹੋ ਗਈ, ਦੂਜਾ ਤੂੰ ਨਾਇਗਰਾ ਫਾਲਸ ਦੀ ਬਿਊਟੀ ਦਾ ਵੀ ਆਨੰਦ ਮਾਣ ਸਕੇਂਗੀ ਉੱਥੇ ਰਹਿ ਕੇ। ਹੁਣ ਤੇ ਖੁਸ਼ ਹੈ ਨਾ?
1: ਜੀ ਹਾਂ, ਤੁਸੀਂ ਵੀ ਨਾਇਗਰਾ ਰੀਜਨ ਦੇ ਵਿੱਚ ਰੈਜ਼ੀਡੈਂਸ਼ੀਅਲ ਅਤੇ ਕਮਰਸ਼ੀਅਲ ਪ੍ਰਾਪਰਟੀ ਵੇਚਣੀ ਜਾਂ ਖਰੀਦਣੀ ਤਾਂ ਕਾਸਮੋਪੋਲੀਟਨ ਰਿਐਲਟੀ ਤੋਂ ਯਾਦ ਰੱਖਣਾ ਰੌਬੀ ਪ੍ਰੋਥੀ ਜੀ ਨੂੰ। ਇਹਨਾਂ ਦੀ ਖਾਸੀਅਤ ਇਹ ਨਾਇਗਰਾ ਰੀਜਨ ਨੂੰ ਬਿਲੋਂਗ ਕਰਦੇ ਨੇ ਤੇ ਉੱਥੋਂ ਦੀ ਮਾਰਕੀਟ ਸੰਬੰਧੀ ਤੁਹਾਨੂੰ ਵਧੀਆ ਸਲਾਹ ਦੇ ਸਕਦੇ ਨੇ। ਇਹਨਾਂ ਨੂੰ ਜਾਂ ਫਿਰ ਇਹਨਾਂ ਦੀ ਟੀਮ ਦੇ ਕਿਸੇ ਵੀ ਮੈਂਬਰ ਨੂੰ ਅੱਜ ਹੀ ਕਾਲ ਕਰੋ ਨੰਬਰ 416-819-0009 416-819-0009 4168190009 ਤੇ।

ਜੇਕਰ ਤੁਸੀਂ GTA ਅਤੇ GTA ਦੇ ਬਾਹਰ ਦੇ ਇਲਾਕਿਆਂ ਦੇ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ ਤੇ ਨਵੇਂ ਘਰ ਬੁੱਕ ਕਰਾਉਣਾ ਚਾਹੁੰਦੇ ਹੋ ਤੇ ਟੀਮ ਗੋਇਲ ਤੁਹਾਡੇ ਲਈ ਲੈ ਕੇ ਆਏ ਨੇ ਪਲੈਟੀਨਮ ਅਤੇ VVIP ਐਕਸੈਸ ਤੇ ਪ੍ਰੀ ਕੰਸਟਰਕਸ਼ਨ ਪ੍ਰੋਜੈਕਟਸ। ਅੱਜ ਹੀ ਕਾਲ ਕਰੋ ਟੀਮ ਗੋਇਲ ਨੂੰ ਨੰਬਰ 647-862-3210 ਤੇ 6478623210 ਤੇ ਜੇਕਰ ਤੁਸੀਂ ਘਰ ਵੇਚਣਾ ਹੈ ਤੇ ਆਪਣੇ ਘਰ ਦੀ ਹੋਮ ਇਵੈਲੂਏ

0: ਸਮੱਸਿਆ ਹੱਲ ਕਰਨੀ ਤੇ ਤੁਹਾਡੀ ਸਮੱਸਿਆ ਦਾ ਹੱਲ ਸੁਰਿੰਦਰ ਗੋਇਲ ਜੀ ਪਾਸ ਹੈ। ਨੰਬਰ 416-917-4848 ਤੇ ਸੰਪਰਕ ਹੋ ਸਕਦੇ ਨੇ। ਲਾਇਸੈਂਸ ਨੰਬਰ M1200-2125 ਸੁਰਿੰਦਰ ਗੋਇਲ ਜੀ ਦਾ। ਨੰਬਰ 416-917-4848 ਤੇ ਮੋਰਗੇਜ ਦੀ ਤੁਹਾਡੀ ਕੋਈ ਵੀ ਪਰੇਸ਼ਾਨੀ ਹੈ ਉਸ ਦਾ ਹੱਲ ਇਹਨਾਂ ਪਾਸ ਹੈ। ਇਸ ਦੇ ਨਾਲ ਨਾਲ ਜੀ ਦੱਸ ਦਈਏ, ਤੁਸੀਂ ਕਿਸੇ ਵੀ ਲੀਗਲ ਮਸਲੇ ਦੇ ਵਿੱਚ ਫਸੇ ਹੋ ਤੇ 3 Lion ਲੀਗਲ ਸਰਵਿਸਿਜ਼ ਵਾਲੇ ਤੁਹਾਡੀ ਮਦਦ ਕਰ ਸਕਦੇ ਆ। ਗੱਲ ਭਾਵੇਂ ਕੋਈ ਵੀ ਮਸਲੇ ਦੀ ਹੋਵੇ, ਬੇਸ਼ੱਕ ਟੈਨੈਂਟ ਤੇ ਲੈਂਡਲੋਰਡ ਦਾ ਮਸਲਾ ਹੈ, ਟ੍ਰੈਫਿਕ ਟਿਕਟਾਂ ਦੀ ਕੋਈ ਗੱਲ ਹੈ, ਤਾਂ ਸਿਟੀ ਬਾਏ ਲਾਅ ਦਾ ਕੋਈ ਇਸ਼ੂ ਹੈ, ਜਾਂ ਲੇਬਰ ਵਰਕ ਡਿਸਪਿਊਟ ਹੈ, ਤੁਸੀਂ ਇੱਕ ਕਾਲ ਸੈਮ ਬਸਰਾ ਜੀ ਨੂੰ 3 Lion ਲੀਗਲ ਸਰਵਿਸਿਜ਼ ਤੋਂ ਕਰਨੀ। ਨੰਬਰ 905-451-1777 905-451-9777। 5 ਲੀਗਲ ਪ੍ਰੋਫੈਸ਼ਨਲਸ ਦੀ ਇਹ ਟੀਮ ਹੈ ਜੋ ਤੁਹਾਡੀ ਮਦਦ ਲਈ ਹੀ ਬੈਠੀ ਹੈ। ਫੋਨ ਕੰਸਲਟੇਸ਼ਨ ਤੁਸੀਂ ਜ਼ਰੂਰ ਕਰਨੀ ਆਉਣ ਜਾਣ ਤੋਂ ਪਹਿਲਾਂ। ਨੰਬਰ 905-451-9777 ਤੇ ਸੰਪਰਕ ਹੋ ਸਕਦੇ ਨੇ 3 Lion ਲੀਗਲ ਸਰਵਿਸਿਜ਼ ਨਾਲ। ਨਾਲ ਦੀ ਨਾਲ ਜੀ ਤੁਸੀਂ ਆਪਣੇ ਘਰਾਂ ਦੇ ਵਿੱਚ ਕੋਈ ਵੀ ਪੇਂਟ ਜੋਬ, ਰੈਨੋਵੇਸ਼ਨ ਦਾ ਕੰਮ ਕਰਾਉਣਾ, ਜਾਂ ਫਿਰ ਪਲੰਬਿੰਗ, ਇਲੈਕਟ੍ਰੀਕਲ, ਜਾਂ ਫਿਰ ਲੀਗਲ ਬੇਸਮੈਂਟਸ ਤਿਆਰ ਕਰਾਉਣੀਆਂ, ਜਾਂ ਕੋਈ ਵੀ ਕੰਸਟਰਕਸ਼ਨ ਦਾ ਕੰਮ, ਤੁਸੀਂ ਇੱਕ ਕਾਲ ਦੇਣੀ ਹੈ 6 Sigma ਰੈਨੋਵੇਸ਼ਨਸ ਨੂੰ, ਜੋ ਕਿ ਆਪਣੇ ਕੰਮ ਦੇ ਖਾਸ ਮਾਹਰ ਨੇ, ਸਮੇਂ ਸਿਰ ਤੁਹਾਡਾ ਕੰਮ ਜੋ ਹੈ ਘਰ ਦਾ ਪੂਰਾ ਕਰਕੇ ਦੇਣਗੇ। ਹਰਮਨਜੀਤ ਸਿੰਘ ਨਾਗੀ, ਨੰਬਰ 647-992-99-52 6479922952 ਤੇ ਤੁਸੀਂ ਕਾਲ ਕਰ ਸਕਦੇ ਹੋ ਤੇ ਪੂਰੇ GTA ਏਰੀਆ ਤੇ GTA ਏਰੀਆ ਤੋਂ ਬਾਹਰ ਵੀ ਇਹ ਸਰਵ ਕਰਦੇ ਨੇ। ਇੱਕ ਕਾਲ ਜ਼ਰੂਰ ਦੇਣੀ ਨੰਬਰ 647-992-99-52 ਤੇ। ਨਾਲ ਦੀ ਨਾਲ ਹੁਣ ਫਰਨੀਚਰ ਤੁਸੀਂ ਆਪਣਾ ਨਵਾਂ ਤਿਆਰ ਕਰਾਉਣਾ, ਘਰ ਫਰਨੀਚਰ ਨਾਲ ਸ਼ਾਨਦਾਰ ਬਣਾਉਣਾ, ਸੋਫਾ ਮਾਰਟ ਜ਼ਰੂਰ ਹੋ ਕੇ ਆ ਸਕਦੇ ਹੋ, ਜੋ ਕਿ ਆਪ ਖਾਸ ਤਿਆਰ ਕਰਦੇ ਨੇ ਸੋਫੇ, ਕਸਟਮਾਈਜ਼ ਕਰਦੇ ਨੇ ਤੁਹਾਡੇ ਘਰ ਦੀ ਮੈਜ਼ਰਮੈਂਟਸ, ਰੰਗ ਦੇ ਹਿਸਾਬ ਦੇ ਨਾਲ, ਤੇ 24 ਰੀਗਨ ਰੋਡ ਤੇ ਨਾਲ ਹੀ 120 ਡੈਲਟਾ ਪਾਰਕ ਬੁਲਵਰਡ ਤੇ ਇਹ ਲੋਕੇਟਡ ਨੇ। ਨੰਬਰ ਤੁਸੀਂ ਜ਼ਰੂਰ ਨੋਟ ਕਰ ਲੈਣੇ ਪਰਮਜੀਤ ਕੌਰ ਜੀ ਦੇ ਲਈ, ਸੰਪਰਕ ਤੁਸੀਂ ਕਰ ਸਕਦੇ ਹੋ ਨੰਬਰ 905-803-8056 ਤੇ। ਫੋਨ ਰਾਹੀਂ ਪਹਿਲਾਂ ਅਪੁਆਇੰਟਮੈਂਟ ਲੈ ਕੇ ਹੀ ਤੁਸੀਂ ਜਾਣਾ। ਤੇ ਇਸ ਦੇ ਨਾਲ ਹੀ ਸਾਡੇ ਨਾਲ ਲਾਈਨ ਤੇ ਹੁਣ ਬਿਲਕੁਲ ਜੁੜ ਚੁੱਕੇ ਨੇ ਰਸ਼ਮੀਤ ਕੌਰ ਜੀ, ਜੋ ਕਿ ਮੋਰਗੇਜ ਦੇ ਅਪਡੇਟਸ ਲੈ ਕੇ ਹਾਜ਼ਰ ਨੇ। ਮੋਰਗੇਜ ਦੀ ਤੁਹਾਡੀ ਕੋਈ ਵੀ ਕੁਐਰੀ ਹੈ, ਕੋਈ ਵੀ ਕੁਐਸਚਨ ਹੈ, ਇੱਕ ਕਾਲ ਇਹਨਾਂ ਨੂੰ ਦੇਣੀ ਨੰਬਰ 647-539-4499 ਤੇ। ਜੀ ਸਵਾਗਤ ਕਰਦੇ ਹਾਂ, ਸਤਿ ਸ੍ਰੀ ਅਕਾਲ।
1: ਬਹੁਤ ਧੰਨਵਾਦ ਜੀ ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ, ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਦੇ ਇਸ ਮੋਰਗੇਜ ਸੈਗਮੈਂਟ ਵਿੱਚ ਗੱਲਬਾਤ ਕਰਾਂਗੇ ਜੀ ਹੋਮ ਐਕੁਇਟੀ ਲਾਈਨ ਆਫ ਕ੍ਰੈਡਿਟ ਬਾਰੇ ਜਾਂ ਸਿਕਿਉਰਡ ਲਾਈਨ ਆਫ ਕ੍ਰੈਡਿਟ ਬਾਰੇ। ਸੋ ਸਿਕਿਉਰਡ ਮਤਲਬ ਤੁਹਾਡੇ ਘਰ ਪਿੱਛੇ ਜਿਹੜੀ ਲਾਈਨ ਆਫ ਕ੍ਰੈਡਿਟ ਬਣ ਸਕਦੀ ਹੈ। ਸੋ ਇੱਥੇ ਜ਼ਰੂਰੀ ਗੱਲ ਇਹ ਨੋਟ ਕਰਨ ਵਾਲੀ ਹੈ ਕਿ ਜੇ ਤੁਹਾਡੇ ਕੋਲ ਘਰ ਹੈਗਾ, ਘਰ ਵਿੱਚ ਐਕੁਇਟੀ ਪਈ ਹੋਈ ਹੈ, ਤਾਂ ਅਸੀਂ ਤੁਹਾਨੂੰ ਲਾਈਨ ਆਫ ਕ੍ਰੈਡਿਟ ਦਵਾ ਸਕਦੇ ਹੈਗੇ ਹਾਂ। ਇਹ ਬਹੁਤ ਵਧੀਆ ਪ੍ਰੋਡਕਟ ਹੈ, ਸਪੈਸ਼ਲੀ ਉਹਨਾਂ ਕਲਾਇੰਟਸ ਵਾਸਤੇ ਜਿਹੜੇ ਕਿ ਆਪਣੀ ਐਗਜ਼ਿਸਟਿੰਗ ਬੈਂਕ ਦੀ ਮੋਰਗੇਜ ਨੂੰ ਤੋੜਨਾ ਨਹੀਂ ਚਾਹੁੰਦੇ, ਡਿਫਰੈਂਟ ਰੀਜ਼ਨਸ ਕਰਕੇ, ਕਿ ਵਧੀਆ ਰੇਟ ਆਫ ਇੰਟਰਸਟ ਮਿਲਿਆ ਹੋਇਆ ਜਾਂ ਫਿਕਸ ਰੇਟ 'ਤੇ ਹੈਗੀ ਮੋਰਗੇਜ, ਪੈਨਲਟੀ ਪੈ ਰਹੀ ਉਹਨੂੰ ਤੋੜਨ 'ਤੇ, ਬਟ ਐਟ ਦਾ ਸੇਮ ਟਾਈਮ ਘਰ ਵਿੱਚ ਇਨਫ ਐਕੁਇਟੀ ਬਣ ਚੁੱਕੀ ਹੈ। ਸੋ ਦੱਸਣਾ ਚਾਹਾਂਗੀ ਇੱਥੇ ਕਿ ਅਕਾਲ ਮੋਰਗੇਜਸ 'ਤੇ ਸਾਡੇ ਕੋਲ ਇਹੋ ਜਿਹੇ ਲੈਂਡਰਸ ਹੈਗੇ ਨੇ ਜਿਸ ਵਿੱਚ ਤੁਸੀਂ ਆਪਣੀ ਐਗਜ਼ਿਸਟਿੰਗ ਬੈਂਕ ਦੀ ਮੋਰਗੇਜ ਜਿਹੜੀ ਹੈ ਐਜ਼ ਇਟ ਇਜ਼ ਰੱਖ ਕੇ ਸੈਕਿੰਡ ਪੋਜੀਸ਼ਨ 'ਤੇ ਲਾਈਨ ਆਫ ਕ੍ਰੈਡਿਟ ਲੈ ਸਕਦੇ ਹੋ। ਕਿਸੇ ਵੀ ਪਰਪਸ ਵਾਸਤੇ ਤੁਹਾਨੂੰ ਪੈਸੇ ਚਾਹੀਦੇ ਨੇ, ਭਾਵੇਂ ਤੁਸੀਂ ਫਰਦਰ ਇਨਵੈਸਟਮੈਂਟ ਕਰਨੀ ਹੈਗੀ ਹੈ, ਕੋਈ ਬੱਚਿਆਂ ਦੀ ਐਜੂਕੇਸ਼ਨ ਲਈ ਪੈਸਾ ਚਾਹੀਦਾ, ਜਾਂ ਆਪਣੇ ਸਾਰੇ ਡੈਟ ਜਿਹੜੇ ਕੰਸੋਲੀਡੇਟ ਕਰਨੇ ਨੇ, ਜਾਂ ਸੈਕਿੰਡ ਪ੍ਰਾਈਵੇਟ ਮੋਰਗੇਜ ਲਿੱਤੀ ਹੋਈ ਹੈ ਉਹਨੂੰ ਪੇ ਆਊਟ ਕਰਨਾ, ਕਿਸੇ ਵੀ ਪਰਪਸ ਵਾਸਤੇ ਅਸੀਂ ਇਹਨੂੰ ਯੂਜ਼ ਕਰ ਸਕਦੇ ਹਾਂ। ਅਤੇ ਜਿੱਦਾਂ ਅਸੀਂ ਅਕਾਲ ਮੋਰਗੇਜਸ 'ਤੇ ਹਮੇਸ਼ਾ ਕਹਿੰਦੇ ਹਾਂ, ਜੇ ਅਸੀਂ ਇੱਕ ਵਾਰੀ ਤੁਹਾਡੀ ਫਾਈਲ ਰਿਵਿਊ ਕਰਕੇ ਹਾਂ ਕਹਿਤੀ, ਤਾਂ ਅਸੀਂ ਹਮੇਸ਼ਾ ਆਪਣੇ ਵਾਅਦੇ 'ਤੇ ਪੂਰਾ ਉਤਰਾਂਗੇ। ਬਹੁਤੀ ਜਾਣਕਾਰੀ ਲਈ ਸਿਕਿਉਰ ਲਾਈਨ ਆਫ ਕ੍ਰੈਡਿਟ ਬਾਰੇ ਜਾਂ ਹੋਰ ਕਿਸੇ ਵੀ ਫਾਈਨੈਂਸਿੰਗ ਆਪਸ਼ਨਸ ਬਾਰੇ ਕਾਲ ਕਰ ਸਕਦੇ ਹੋ ਮੈਨੂੰ, ਰਸ਼ਮੀਤ ਕੌਰ ਨੂੰ, ਜਾਂ ਫਿਰ ਮਹਿੰਦਰਪਾਲ ਸਿੰਘ ਨੂੰ ਫਰੋਮ ਅਕਾਲ ਮੋਰਗੇਜਸ, 647-539-4499-647-539-4499। ਧੰਨਵਾਦ
0: ਜੀ, ਬਹੁਤ ਬਹੁਤ ਸ਼ੁਕਰੀਆ ਰਸ਼ਮੀਤ ਜੀ। ਤੇ ਪ੍ਰੋਗਰਾਮ ਸੁਨਹਿਰੀ ਸ਼ਾਮ ਰੇਡੀਓ ਦੇ ਨਾਲ ਤੁਸੀਂ ਜੁੜੇ ਹੋਏ ਹੋ ਜੀ, ਤੇ

ਆਪਣੇ ਘਰ ਦਾ ਬਨੇਰਾ ਸਾਰਿਆਂ ਨੂੰ ਚੇਤੇ ਆ ਗਿਆ ਹੋਣਾ ਤੇ ਹਮੇਸ਼ਾ ਚੇਤਾ ਹੀ ਰੱਖੀਏ ਤਾਂ ਕਿ ਸਾਨੂੰ ਦਿਲੀ ਖੁਸ਼ੀ ਹਮੇਸ਼ਾ ਮਿਲਦੀ ਰਹੇ, ਦਿਲੀ ਖੁਸ਼ੀ ਹਮੇਸ਼ਾ ਸਾਡੇ ਨਾਲ ਵਸੇ। ਤੇ ਇਸ ਦੇ ਨਾਲ ਹੀ ਮੈਨੂੰ ਹੁਣ ਰੁਪਿੰਦਰ ਕੌਰ ਨੂੰ ਦਿਓ ਇਜਾਜ਼ਤ, ਕਿਉਂਕਿ ਸਮਾਂ ਜਾਣ ਦਾ ਹੋ ਚੱਲਿਆ। ਤੁਸੀਂ ਪ੍ਰੋਗਰਾਮ ਸੁਨਹਿਰੀ ਸ਼ਾਮ ਰੇਡੀਓ ਦੇ ਨਾਲ ਸਾਥ ਨਿਭਾਇਆ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਅਗਲੇ ਹਫ਼ਤੇ ਇੱਕ ਨਵੀਂ ਕਹਾਣੀ ਦੇ ਨਾਲ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਨੰਬਰ 437-230-6569 ਤੁਸੀਂ ਜ਼ਰੂਰ ਯਾਦ ਰੱਖਣੇ, 4372306569। ਤੇ ਤੁਸੀਂ ਪ੍ਰੋਗਰਾਮ ਤੋਂ ਬਾਅਦ ਸਾਡੇ ਨਾਲ ਸੰਪਰਕ ਜ਼ਰੂਰ ਕਰ ਸਕਦੇ ਹੋ ਜੇਕਰ ਤੁਸੀਂ ਆਪਣਾ ਬਿਜ਼ਨਸ ਸਾਡੇ ਪ੍ਰੋਗਰਾਮ ਰਾਹੀਂ ਪ੍ਰਮੋਟ ਕਰਨਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਆਪਣਾ ਫੀਡਬੈਕ ਤੇ ਕੀਮਤੀ ਸੁਝਾਅ ਸਾਨੂੰ ਦੇਣਾ ਚਾਹੁੰਦੇ ਹੋ। ਤੇ ਇਹਦੇ ਨਾਲ ਹੀ ਮੈਂ ਰੁਪਿੰਦਰ ਕੌਰ ਲੈਣੀ ਆ ਅੱਜ ਲਈ ਅਲਵਿਦਾ। ਹੱਸਦੇ ਰਹਿਣਾ, ਵਸਦੇ ਰਹਿਣਾ, ਸਤਿ ਸ੍ਰੀ ਅਕਾਲ। ਤੇ ਇਹ ਗੀਤ ਜ਼ਰੂਰ ਤੁਸੀਂ ਇੰਜੋਏ ਕਰਨਾ।

ਸ੍ਰੀ ਅਕਾਲ, ਨਮਸਕਾਰ ਤੇ ਅਦਾਬ ਜੀ। ਮੈਂ ਹਾਂ ਤੁਹਾਡਾ ਆਪਣਾ ਸਰਬਜੀਤ ਸਿੰਘ ਤੇ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਰਬ ਰੇਡੀਓ।

ਤੇ ਸਾਰਿਆਂ ਦਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ, ਵੈਲਕਮ ਜੀ ਆਇਆਂ ਨੂੰ। ਦਿਨ ਸ਼ਨੀਵਾਰ ਦਾ ਟਾਈਮ ਹੋ ਗਿਆ 9:04 ਤੇ ਸਰਬ ਰੇਡੀਓ ਤੁਸੀਂ ਸੁਣਦੇ ਹੋ ਸ਼ਨੀਵਾਰ 9 to 10 AM 530 ਤੇ ਤੁਹਾਡੇ ਹੋਸਟ ਸਰਬਜੀਤ ਸਿੰਘ ਦੇ ਨਾਲ। ਤੇ ਸਾਰਿਆਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ, ਵੈਲਕਮ। ਤੇ ਉਮੀਦ ਹੈ ਅੱਜ ਦਾ ਦਿਨ ਤੁਸੀਂ ਬੜੇ ਹੀ ਵਧੀਆ ਅੰਦਾਜ਼ ਨਾਲ ਹੰਡਾਇਆ ਹੋਏਗਾ। ਤੇ ਦਿਨ ਸ਼ਨੀਵਾਰ ਦਾ, ਸ਼ਨੀਵਾਰ ਨੂੰ ਹੀ ਆਪਾਂ ਆਈਦਾ। ਤੇ ਵੈਦਰ ਵੀ ਬੜਾ ਸ਼ਾਨਦਾਰ ਸੀ। ਜੇ ਵੈਦਰ ਦੀ ਗੱਲ ਕਰੀਏ ਤੇ ਇਸ ਤੋਂ ਪਹਿਲਾਂ ਕਿ ਫਾਲ ਆਵੇ, ਠੰਡਕ ਜੀ ਆਵੇ, ਤੇ ਖਾਸ ਕਰਕੇ ਇਹੋ ਜਿਹਾ ਵੈਦਰ ਸਾਨੂੰ ਜੇ ਵੀਕਐਂਡ ਤੇ ਲੱਭ ਜੇ ਤੇ ਫਿਰ ਕਿਆ ਹੀ ਬਾਤਾਂ ਯਾਰ। ਇੰਜੋਏ ਕਰਨਾ ਚਾਹੀਦਾ ਸਾਨੂੰ, ਤੇ ਜ਼ਰੂਰ ਵੈਦਰ, ਕੁਦਰਤ ਤੇ ਰੇਡੀਓ ਤੇ ਹੁਣ ਸਰਬ ਰੇਡੀਓ ਨੂੰ ਵੀ ਤੁਸੀਂ ਜ਼ਰੂਰ ਇੰਜੋਏ ਕਰੋ। ਤੇ ਸਾਥ ਬਣ ਗਿਆ ਸਾਡਾ ਪੂਰੇ 10 ਤੱਕ ਦਾ। ਨੌ ਸੌ 5 6 73 33 37 9 0 5 6 7 3 3 3 3 7 ਤੇ ਕਰਾਂਗੇ ਗੱਲਾਂ ਬਾਤਾਂ, ਪੂਰੀਆਂ ਰੌਣਕਾਂ ਲੱਗਣਗੀਆਂ ਜਿਵੇਂ ਕਿ ਹਮੇਸ਼ਾ ਹਰ ਸ਼ਨੀਵਾਰ ਆਪਾਂ ਗੱਲਬਾਤ ਕਰਦੇ ਹਾਂ। ਕੋਈ ਵਿਸ਼ੇ 'ਤੇ ਗੱਲਬਾਤ ਹੁੰਦੀ ਹੈ, ਬੜੀਆਂ ਚੀਜ਼ਾਂ ਤੁਹਾਡੇ ਕੋਲੋਂ ਸਾਨੂੰ ਸਿੱਖਣ ਨੂੰ ਮਿਲਦੀਆਂ ਨੇ ਅਤੇ ਬਾਕੀ ਸਰੋਤਿਆਂ ਨੂੰ ਵੀ ਬੜਾ ਕੁਝ ਸਿੱਖਣ ਨੂੰ ਮਿਲਦਾ। ਅਤੇ ਇੱਦਾਂ ਹੀ ਬਸ ਆਪਸ ਦੇ ਵਿੱਚ ਇੱਕ ਪਰਿਵਾਰਕ ਸਾਂਝ ਬਣੀ ਰਹੇ ਅਤੇ ਸਰਬ ਰੇਡੀਓ ਦੇ ਰਾਹੀਂ ਇਹ ਤੁਹਾਡਾ ਪ੍ਰੋਗਰਾਮ ਆਪਾਂ ਜੁੜੇ ਰਹੀਏ ਅਤੇ ਗੱਲਾਂ ਬਾਤਾਂ ਕਰਦੇ ਰਹੀਏ। ਇੱਦਾਂ ਹੀ ਲਹਿਰਾਂ ਬਹਿਰਾਂ ਆਪਾਂ ਕਰਦੇ ਰਹੀਏ ਸ਼ਨੀਵਾਰ 9 to 10। ਅਤੇ ਹੋਰ ਦੱਸ ਕੀ ਚਾਹੀਦਾ। ਕਹਿੰਦੇ ਆ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਆਉਂਦੀਆਂ ਰਹਿੰਦੀਆਂ ਨੇ, ਉਹ ਜ਼ਿੰਦਗੀ ਕਾਹਦੀ ਜਿਹਦੇ ਵਿੱਚ ਮੁਸ਼ਕਿਲ ਹੀ ਨਾ ਆਵੇ। ਕੋਈ ਨਾ ਕੋਈ ਟਾਈਮ, ਕੋਈ ਕੋਈ ਪੜਾਅ ਦੇ ਉੱਤੇ ਸਾਨੂੰ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਆਉਂਦੀਆਂ ਨੇ, ਕਠਿਨਾਈਆਂ ਆਉਂਦੀਆਂ ਨੇ, ਅਤੇ ਕਹਿੰਦੇ ਨੇ ਆਉਣੀਆਂ ਵੀ ਚਾਹੀਦੀਆਂ ਨੇ। ਜੇ ਨਹੀਂ ਕੋਈ ਮੁਸ਼ਕਿਲ ਆਏਗੀ ਤਾਂ ਇਨਸਾਨ ਫਿਰ ਕੋਈ ਸਿੱਖੇਗਾ ਨਹੀਂ। ਅਤੇ ਕਹਿੰਦੇ ਆ ਜ਼ਿੰਦਗੀ ਦੀ ਹਰ ਮੁਸ਼ਕਿਲ ਤੁਹਾਨੂੰ ਕੁਝ ਨਾ ਕੁਝ ਜ਼ਰੂਰ ਸਿਖਾ ਕੇ ਜਾਂਦੀ ਹੈ, ਬਸ ਉਸ ਸਬਕ ਨੂੰ ਸਮਝਣਾ ਬੜਾ ਜ਼ਰੂਰੀ ਹੁੰਦਾ। ਅਤੇ ਜੇ ਸਾਨੂੰ ਸਬਕ ਮਿਲ ਜਾਏ ਨਾ ਇੱਕ ਚੀਜ਼ ਤੋਂ, ਕੋਈ ਗਲਤੀ ਕਰ ਲਈ ਆਪਾਂ ਜਾਂ ਕੋਈ ਵੀ ਮੁਸ਼ਕਿਲ ਟਾਈਮ ਆ ਗਿਆ, ਉੱਥੋਂ ਸਾਨੂੰ ਹਮੇਸ਼ਾ ਇੱਕ ਸਬਕ ਮਿਲੇਗਾ। ਅਤੇ ਜੇ ਉਹ ਸਬਕ ਅਸੀਂ ਨਾਲ ਲੈ ਕੇ ਤੁਰਾਂਗੇ, ਚੱਲਾਂਗੇ, ਅਤੇ ਜ਼ਿੰਦਗੀ ਦੇ ਵਿੱਚ ਉਹ ਗਲਤੀ ਦੁਬਾਰਾ ਫਿਰ ਨਹੀਂ ਕਰਾਂਗੇ। ਜੇ ਸਬਕ ਭੁੱਲ ਗਏ ਤਾਂ ਫਿਰ ਤਾਂ ਉਹ ਵਾਰ ਵਾਰ ਫਿਰ ਬੰਦਾ ਕਹਿੰਦਾ ਜੀ ਮੇਰੇ ਨਾਲ ਧੋਖਾ ਹੋ ਗਿਆ, ਮੇਰੇ ਨਾਲ ਧੋਖੇ ਹੋ ਗਏ। ਜੇ ਇੱਕ ਵਾਰ ਧੋਖਾ ਹੋ ਗਿਆ ਤਾਂ ਸਮਝੋ ਸਬਕ ਲਓ, ਜੇ ਸਬਕ ਨਹੀਂ ਲਓਗੇ ਫਿਰ ਅੱਗੇ ਦੀ ਗਰੰਟੀ ਕੋਈ ਨਹੀਂ ਲੈਂਦਾ ਵੀ ਅਗਲੀ ਵਾਰ ਇਹੋ ਜਿਹਾ ਕੰਮ ਦੁਆਰਾ ਬਣੇਗਾ, ਧੋਖੇ ਦੁਆਰਾ ਹੋਣਗੇ ਕਿ ਨਹੀਂ। ਸਬਕ ਸਿੱਖੋ ਅਤੇ ਜ਼ਿੰਦਗੀ ਦੇ ਵਿੱਚ ਅੱਗੇ ਵਧੋ। ਜੇ ਨਹੀਂ ਸਬਕ ਸਿੱਖੋਗੇ ਫਿਰ ਉਹੀ ਰਹਿ ਜਾਣਾ ਵੀ ਯਾਰ ਆਹ ਹੋ ਗਿਆ, ਉਹ ਹੋ ਗਿਆ, ਫਿਰ ਇੱਦਾਂ ਕੋਈ ਫਾਇਦਾ ਨਹੀਂ। ਨੌ ਸੌ 5 6 7 3 33 37 ਨੰਬਰ ਸਟੂਡੀਓ ਦਾ ਸ਼ਨੀਵਾਰ ਦੀ ਸ਼ਾਮ। ਅਤੇ ਫਿਰ ਆਪਾਂ ਕਿਉਂ ਨਾ ਗੱਲ ਕਰੀਏ ਤੰਦੂਰੀ ਬੋਇਜ਼ ਦੀ, ਕਰਨੀ ਬਣਦੀ ਵੀ ਆ। ਇੱਦਾਂ ਨਹੀਂ ਕੋਈ 4 ਰੈਸਟੋਰੈਂਟ ਖੁੱਲ੍ਹ ਜਾਂਦੇ, ਵਾਕਈ ਹੀ ਉਹਦੇ ਵਿੱਚ ਬੜੀ ਗੱਲਬਾਤ ਹੁੰਦੀ ਹੈ, ਬੜੀ ਮਿਹਨਤ ਹੁੰਦੀ ਹੈ। ਕੋਈ ਵੀ ਅਸੀਂ ਕੰਮ ਕਾਰ ਖੋਲ੍ਹਦੇ ਹਾਂ, ਖਾਸ ਕਰਕੇ ਰੈਸਟੋਰੈਂਟ ਜਦੋਂ ਖੋਲ੍ਹਦੇ ਹਾਂ ਤਾਂ ਉਹਦੇ ਪਿੱਛੇ ਇੱਕ ਬੜੀ ਵੱਡਾ ਮੈਨਿਊ ਹੁੰਦਾ, ਬੜਾ ਵੱਡਾ ਟੇਸਟ ਹੁੰਦਾ ਹਰ ਇੱਕ ਚੀਜ਼ ਦਾ। ਅਤੇ ਐਵੇਂ ਦਾ ਟੇਸਟ ਬੜਾ ਸ਼ਾਨਦਾਰ ਬਣਾ ਚੁੱਕੇ ਨੇ ਤੰਦੂਰੀ ਬੋਇਜ਼ ਦੀ ਟੀਮ। ਤੁਸੀਂ ਵੀ ਜ਼ਰੂਰ ਜਾਓ, ਜਿਹੜੇ ਵੀ ਸੱਜਣ ਜਾਂਦੇ ਆ ਉਹ ਤਾਂ ਪੱਕੇ ਜਾਂਦੇ ਆ, ਉਹ ਤੋਂ ਰੈਕਮੈਂਡੇਸ਼ਨ ਵੀ ਅੱਗੇ ਹੁੰਦੀ ਵੀ ਯਾਰ ਤੁਸੀਂ ਜਾਓ ਉੱਥੇ, ਜਾ ਕੇ ਤੰਦੂਰੀ ਮੋਮੋਸ ਖਾਓ, ਮਲਾਈ ਚਾਂਪ ਖਾਓ, ਜਾਂ ਫਿਰ ਉਹਨਾਂ ਦੀ ਫੇਵਰੇਟ ਤਾਂ ਸਾਡੀ ਆ, ਉਹਨਾਂ ਦੀ ਤਾਂ ਸਿਗਨੇਚਰ ਡਿਸ਼ ਹੈ ਪਨੀਰ ਦੀ ਭੁਰਜੀ। ਅਤੇ ਤੁਸੀਂ ਜ਼ਰੂਰ ਟਰਾਈ ਕਰੋ, ਖਾਓ, ਜਾ ਕੇ ਡਾਈਨ ਇਨ ਕਰੋ 24 ਘੰਟੇ 7171 ਟੋਰਬਰਮ ਰੋਡ ਦੇ ਉੱਤੇ। ਜਾਂ ਤੁਸੀਂ ਟੇਕ ਆਊਟ ਐਂਡ ਡਿਲੀਵਰੀਜ਼ ਕਰਵਾਉਣੀਆਂ ਨੇ ਕੁਈਨ ਐਂਡ ਮੈਕਲੋਗਲਨ ਇੰਟਰਸੈਕਸ਼ਨ 'ਤੇ। ਜੇ ਢਾਬੇ ਵਾਲਾ ਸਵਾਦ ਵੀ ਲੈਣਾ ਤੰਦੂਰੀ ਬੋਇਜ਼ ਢਾਬਾ ਔਰੰਜਵਿਲ ਤੋਂ ਅੱਗੇ ਸ਼ੈਲਬਰ ਨੂੰ, ਅਤੇ ਚੌਥੀ ਲੋਕੇਸ਼ਨ ਡੇਅਰੀ ਰੋਡ ਮਿਸਿਸਾਗਾ ਦੇ ਵਿੱਚ ਵੀ। ਤੁਸੀਂ ਕਿਤੇ ਵੀ ਜਾਓ ਅਤੇ ਸਵਾਦ ਵਾਲਾ ਖਾਣਾ ਖਾਓ ਤੰਦੂਰੀ ਬੋਇਜ਼ 'ਤੇ। ਅਤੇ ਕੋਈ ਵੀ ਔਡਰ ਤੁਸੀਂ ਪਲੇਸ ਕਰਨਾ ਚਾਹ ਰਹੇ ਹੋ ਤਾਂ 905 956 2111 9 0 5 9 5 6 2 1 1 1 ਤੰਦੂਰੀ ਬੋਇਜ਼ 'ਤੇ ਔਡਰ ਕਰੋ ਅਤੇ ਸ਼ਾਨਦਾਰ ਵੀਕਐਂਡ ਮਨਾਓ ਅਤੇ ਸਵਾਦ ਵਾਲਾ ਖਾਣਾ ਖਾਓ।

ਤੇ ਇੱਕ ਬੜਾ ਪਿਆਰਾ ਜਿਹਾ ਗੀਤ ਸੁਣਦੇ ਹਾਂ। ਦਿਲਜੀਤ ਦੋਸਾਂਝ ਦਾ ਇਹ ਗੀਤ ਗਾਇਆ ਹੋਇਆ ਅਤੇ ਲਿਖਿਆ ਕਿਹਦਾ ਹੋਇਆ ਯਾਰ, ਆਪਣੇ ਤਾਂ ਫੇਵਰੇਟ ਨੇ, ਬੀਰ ਸਿੰਘ ਵੱਲੋਂ ਇਹ ਕਲਮ ਚੱਲੀ ਹੈ ਲਿਖਿਆ ਗੀਤ, ਬੜਾ ਸ਼ਾਨਦਾਰ ਬੜਾ ਸੋਹਣਾ। ਅਤੇ ਜੇ ਹੁਣ ਦਿਲਜੀਤ ਦੋਸਾਂਝ ਦੀ ਗੱਲ ਕਰੀਏ ਅਤੇ ਜਦੋਂ ਇੱਥੇ ਸ਼ੋਅ ਹੁੰਦੇ ਆ ਟੋਰੋਂਟੋ ਦੇ ਵਿੱਚ ਰੋਜਰ ਸੈਂਟਰ ਦੇ ਵਿੱਚ 50-55 ਕੁ ਹਜ਼ਾਰ ਬੰਦਾ ਆਉਂਦਾ, ਬੰਦੇ ਕਹਿੰਦੇ ਵਾਹ ਜੀ ਵਾਹ, ਪਰ ਤਾਂ ਸਟੇਡੀਅਮ ਪੂਰਾ ਖਚਾ ਖੱਚ ਹੈ। ਅਤੇ ਪਰ ਜੇ ਬੰਦਾ ਕਵੇ ਯਾਰ ਆਲਮੋਸਟ ਡਬਲ ਵਾਲਾ ਸਟੇਡੀਅਮ ਭਰਤਾ ਇੰਡੀਆ ਨਹੀਂ ਬਾਹਰਲੀ ਧਰਤੀ 'ਤੇ, ਤਾਂ ਯਾਰ ਇੱਕ ਬੜੀ ਵੱਡੀ ਗੱਲ ਹੋ ਜਾਂਦੀ ਹੈ। ਅਤੇ ਵੈਂਬਲੇ ਸਟੇਡੀਅਮ UK ਦੇ ਵਿੱਚ ਕਮਾਲ ਕਰਤੀ ਯਾਰ, 90,000 ਜਿਹੜੇ ਔਡੀਅੰਸ ਸੀ, 90,000 ਐਡਾ ਵੱਡਾ ਸਟੇਡੀਅਮ ਦੇ ਵਿੱਚ ਸਾਰਿਆਂ ਦੇ ਵਿੱਚ ਬੜਕਾਂ ਵੱਜ ਰਹੀਆਂ ਸੀ ਪੰਜਾਬੀ ਆ ਗਏ ਹੋਏ, ਅਤੇ ਬੜੇ ਮਾਣ ਵਾਲੀ ਗੱਲ ਹੈ। ਅਤੇ ਬੜਾ ਹੀ ਇੱਕ ਬੁਲੰਦੀਆਂ ਦੇ ਉੱਪਰ ਲੈ ਕੇ ਜਾ ਰਹੇ ਆ, ਵੈਂਬਲੀ ਸਟੇਡੀਅਮ ਪਹਿਲਾਂ ਵੀ ਭਰੇ ਆ ਪਰ 90,000 ਦੀ ਕਪੈਸਿਟੀ ਇੱਕ ਸ਼ੋਅ ਦੇ ਵਿੱਚ, ਇਹ ਬਹੁਤ ਵੱਡਾ ਮਾਇਨੇ ਰੱਖਦੀ ਹੈ। ਅਤੇ ਇੱਦਾਂ ਹੀ ਬਸ ਪੰਜਾਬੀਅਤ ਨੂੰ ਹੋਰ ਅੱਗੇ ਲੈ ਕੇ ਜਾਂਦੇ ਰਹਿਣ। ਪਰ ਫਿਲਹਾਲ ਆਪਾਂ ਚੱਲਦੇ ਹਾਂ ਗੀਤ ਦੇ ਵੱਲ, ਦਿਲਜੀਤ ਦੋਸਾਂਝ ਦਾ ਗਾਇਆ ਹੋਇਆ ਨਾਨਕ ਜੀ। ਪ੍ਰੋਗਰਾਮ ਸਰਬ ਰੇਡੀਓ, ਤੁਹਾਡੇ ਹੋਸਟ ਸਰਬਜੀਤ ਸਿੰਘ ਦੇ ਨਾਲ।

ਤੇ ਸਾਰਿਆਂ ਨੂੰ ਸਾਰੀ ਸੰਗਤਾਂ ਨੂੰ ਅੱਜ ਦੇ ਦਿਨ ਦੀਆਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਹੋਣ। ਅਤੇ ਬੜਾ ਕੁਝ ਸਾਨੂੰ ਗੁਰਬਾਣੀ ਦੇ ਵਿੱਚ ਸਿੱਖਣ ਨੂੰ ਮਿਲਦਾ, ਬਹੁਤ ਸਾਰੀਆਂ ਚੀਜ਼ਾਂ ਨੇ। ਅਤੇ ਪਰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਹੋਵੇ, ਲੱਖ ਲੱਖ ਵਧਾਈਆਂ ਹੋਣ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਸਰਬ ਰੇਡੀਓ ਦੀ ਟੀਮ ਦੇ ਵੱਲੋਂ ਜੀ।

0: ਵਾਹ ਜੀ ਵਾਹ, ਕਿਆ ਬਾਤ ਹੈ। ਪ੍ਰੋਗਰਾਮ ਸਰਬ ਰੇਡੀਓ ਤੇ ਬੜੀ ਇੱਕ ਸ਼ਾਨਦਾਰ ਪਿੱਛੇ ਦੀ ਸਰਵੇ ਹੋਇਆ। ਸਰਵੇ ਦੇ ਵਿੱਚ ਇੱਕ ਬੜੀ ਸ਼ਾਨਦਾਰ ਚੀਜ਼ ਦੇਖਣ ਨੂੰ ਮਿਲੀ ਅਤੇ ਮੈਂ ਸੋਚਦਾ ਵੀ ਯਾਰ ਇਹ ਚੀਜ਼ ਬੜੀ ਜ਼ਰੂਰੀ ਸੀ, ਇਹ ਹੋਣੀ ਵੀ ਚਾਹੀਦੀ ਹੈ। ਦੁਨੀਆ ਦੇ ਵਿੱਚ ਸਭ ਤੋਂ ਵੱਧ ਕਹਿੰਦੇ ਆ ਵਰਲਡ ਟੌਪ 10 ਹੈਪੀਐਸਟ ਡੈਸਟੀਨੇਸ਼ਨਸ, ਜਿਹਦੇ ਵਿੱਚ ਡੈਸਟੀਨੇਸ਼ਨ ਕਿਹੜੀਆਂ ਵੀ ਜਿਹੜੇ ਖੁਸ਼ ਰਹਿਣ ਵਾਲੇ ਸ਼ਹਿਰ ਨੇ ਜਿੱਥੇ ਲੋਕ ਖੁਸ਼ ਰਹਿੰਦੇ ਨੇ। ਅਤੇ ਆਪਾਂ ਤਾਂ ਕਈ ਵਾਰ ਬੜੇ ਗਿਲੇ ਕਰ ਜਾਂਦੇ ਹਾਂ ਵੀ ਯਾਰ ਇਹ ਨਹੀਂ ਅਤੇ ਉਹ ਨਹੀਂ ਅਤੇ ਇਹ ਨਹੀਂ ਅਤੇ ਉਹ ਨਹੀਂ, ਪਰ ਪਰਮਾਤਮਾ ਦੇ ਵੱਲ ਦੇਖੀਏ, ਉਹਨਾਂ ਨੇ ਸਾਨੂੰ ਦਿੱਤਾ ਬੜਾ ਕੁਛ ਹੋਇਆ। ਇਹਦੇ ਵੱਲ ਨਾ ਦੇਖੀ ਵੀ ਕੀ ਨਾ ਕੀ ਨਹੀਂ ਮਿਲਿਆ, ਸਗੋਂ ਇਹ ਦੇਖੀਏ ਵੀ ਕਿਹੜੀ ਕਿਹੜੀ ਚੀਜ਼ ਸਾਨੂੰ ਮਿਲ ਗਈ, ਅਤੇ ਫਿਰ ਬੰਦਾ ਨਾ ਸ਼ੁਕਰਾਨੇ ਦੇ ਬਾਅਦ ਖੁਸ਼ ਹੁੰਦਾ ਹੀ ਹੁੰਦਾ। ਅਤੇ ਕਹਿੰਦੇ ਆ ਟੌਪ 10 ਹੈਪੀਐਸਟ ਡੈਸਟੀਨੇਸ਼ਨ ਦੇ ਵਿੱਚੋਂ ਪਹਿਲਾ ਨੰਬਰ ਆਇਆ ਟੁਲਮ ਮੈਕਸੀਕੋ ਦਾ, ਅਤੇ ਇਹਦੇ ਵਿੱਚ ਟੋਰੋਂਟੋ ਦਾ ਵੀ ਆਇਆ। ਇਹਦਾ ਵੀ ਤੁਹਾਨੂੰ ਆਪਾਂ ਦੱਸਦੇ ਹਾਂ, ਟੋਰੋਂਟੋ ਦਾ ਵੀ ਆਇਆ। ਤੁਸੀਂ ਕਹਿਣਾ ਯਾਰ ਟੋਰੋਂਟੋ ਵੀ ਵਰਲਡ 10 ਹੈਪੀਐਸਟ ਡੈਸਟੀਨੇਸ਼ਨ ਦੇ ਵਿੱਚ ਟੋਰੋਂਟੋ, ਹਾਂਜੀ, ਅਤੇ ਇੱਦਾਂ ਹੀ ਨਾ ਉਹੀ ਗੱਲ ਹੈ। ਅਤੇ ਜੇ ਗੱਲ ਕਰੀਏ ਟੋਰੋਂਟੋ ਦਾ ਨੰਬਰ ਕਿੰਨਵਾਂ ਆਇਆ, ਅਤੇ ਟੋਰੋਂਟੋ ਦਾ ਨੰਬਰ ਆਇਆ ਟੌਪ 10 ਦੇ ਵਿੱਚ, ਭਾਵੇਂ 10ਵਾਂ ਆਇਆ, ਪਰ ਜੇ ਅਸੀਂ ਦੇਖੀਏ ਵਰਲਡ ਵਾਈਡ ਕਿੰਨੇ ਸ਼ਹਿਰ ਨੇ, ਉਹਦੇ ਵਿੱਚੋਂ ਟੋਰੋਂਟੋ ਦਾ ਨੰਬਰ 10ਵਾਂ ਆਇਆ, 71.4 ਰੇਟਿੰਗ 100 ਦੇ ਵਿੱਚੋਂ। ਅਤੇ ਜਿਹੜਾ ਮੈਕਸੀਕੋ ਤੋਂ ਕਹਿੰਦੇ ਆ ਜਿਹੜਾ ਟੁਲਮ ਸ਼ਹਿਰ ਆ, 100% ਬੰਦੇ ਜਾਂਦੇ ਆ, ਖੁਸ਼ ਹੋ ਕੇ ਜਾਂਦੇ ਆ ਅਤੇ ਇੰਜੋਏ ਕਰਦੇ ਆ ਸ਼ਹਿਰ ਨੂੰ, ਹੈਪੀਐਸਟ ਡੈਸਟੀਨੇਸ਼ਨ ਅਤੇ ਹੋਣੀ ਚਾਹੀਦੀ ਆ। ਅਤੇ ਸਾਰਿਆਂ ਨੂੰ ਵਧਾਈਆਂ ਜੀ ਟੋਰੋਂਟੋ ਵਾਲਿਆਂ ਨੂੰ, ਟੌਪ 10 ਦੇ ਵਿੱਚ ਹੈਪੀਐਸਟ ਡੈਸਟੀਨੇਸ਼ਨ। ਅਤੇ ਨਾਲ ਦੀ ਨਾਲ ਆਪਾਂ ਗੱਲਬਾਤ ਵੀ ਕਰਾਂਗੇ ਉਮਰਪ੍ਰੀਤ ਚਾਵਲਾ ਜੀ ਨਾਲ ਇੰਸ਼ੋਰੈਂਸ ਦੇ ਬਾਬਤ, ਅਤੇ ਅੱਜ ਦਾ ਵਿਸ਼ਾ ਵੀ ਬੜਾ ਸ਼ਾਨਦਾਰ ਹੈ। ਤੁਸੀਂ ਨਾ ਸੋਚਣ 'ਤੇ ਮਜਬੂਰ ਹੋਵੋਗੇ, ਤੁਸੀਂ ਕਹੋਗੇ ਵੀ ਯਾਰ ਆਹ ਚੀਜ਼, ਓਏ ਹੋਏ ਹੋਏ, ਇਹ ਵੀ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਹਾਂ। ਮੈਂ ਆਪਣੇ ਵੱਲੋਂ ਤਾਂ ਪੂਰਾ ਸੋਚ ਸਮਝ ਕੇ ਜਿੰਨੀ ਕੁ ਸੋਚ ਰੱਬ ਨੇ ਬਖਸ਼ੀ, ਉਹ ਆਪਣਾ ਵੱਲੋਂ ਜ਼ੋਰ ਲਾਇਆ ਵੀ ਤੁਹਾਡੇ ਨਾਲ ਰੂਬਰੂ ਹੋਈਏ ਰੇਡੀਓ ਦੀਆਂ ਤਰੰਗਾਂ ਦੇ ਰਾਹੀਂ, ਤੁਹਾਡੇ ਤੋਂ ਸਵਾਲ ਪੁੱਛੀਏ ਅਤੇ ਜਵਾਬ ਦੇਖੀਏ ਵੀ ਕਿਹਦੇ ਕਿਤੇ ਕੀ ਆਉਂਦੇ ਨੇ, ਵਿਸ਼ਾ ਬਾਰੇ ਵੀ ਆਪਾਂ ਗੱਲਬਾਤ ਕਰਦੇ ਹਾਂ। ਅਤੇ ਨਾਲ ਦੀ ਨਾਲ ਮੋਰਗੇਜ ਤੁਸੀਂ ਲੈਣੀ ਹੈ, ਫਸਟ ਜਾਂ ਸੈਕਿੰਡ ਮੋਰਗੇਜ ਦੀ ਭਾਲ ਦੇ ਵਿੱਚ, ਉਹ ਤੁਹਾਨੂੰ ਸਿਕਿਓਰ ਲਾਈਨ ਆਫ ਕ੍ਰੈਡਿਟ ਚਾਹੀਦੀ ਹੈ, ਅਤੇ ਜ਼ਰੂਰ GNE ਮੋਰਗੇਜਿਸ ਦੇ ਮਯੰਕ ਭਟਨਾਗਰ ਜੀ ਨਾਲ ਤੁਸੀਂ ਜ਼ਰੂਰ ਗੱਲਬਾਤ ਕਰੋ। ਐਕਸਪੀਰੀਅੰਸ ਨੇ, ਬੜੇ ਲੰਬੇ ਅਰਸੇ ਤੋਂ ਸਰਵਿਸਿਜ਼ ਪ੍ਰੋਵਾਈਡ ਕਰਦੇ ਆ ਰਹੇ ਨੇ, GNE ਕੰਪਨੀ ਦੇ ਨਾਲ ਕੰਮ ਕਰ ਰਹੇ ਨੇ। ਅਤੇ ਨੰਬਰ 647-702-2023 2023 'ਤੇ ਸੰਪਰਕ ਕੀਤਾ ਜਾ ਸਕਦਾ ਹੈ, 647-702-2023 ਮਯੰਕ ਭਟਨਾਗਰ ਜੀ। ਬਸ ਸਾਡਾ ਹੁਣ ਹੱਥ ਫੋਨ ਦੇ ਵੱਲ ਸੀ ਅਤੇ ਨਾਲ ਦੀ ਨਾਲ ਹੀ ਜਿਹਨੂੰ ਆਪਾਂ ਉਡੀਕ ਰਹੇ ਸੀ, ਸਾਡੇ ਨਾਲ ਉਮਰਪ੍ਰੀਤ ਚਾਵਲਾ ਜੀ ਵੀ ਜੁੜ ਚੁੱਕੇ ਨੇ। ਪਹਿਲਾਂ ਤਾਂ ਉਮਰਪ੍ਰੀਤ ਜੀ ਸਤਿ ਸ਼੍ਰੀ ਅਕਾਲ, ਵੈਲਕਮ।
1: ਥੈਂਕ ਯੂ ਸੋ ਮਚ ਸਰਬ ਜੀ। ਸਭ ਤੋਂ ਪਹਿਲੇ ਤੁਹਾਨੂੰ ਅਤੇ ਸਾਰੇ ਲਿਸਨਰਸ ਨੂੰ ਉਮਰਪ੍ਰੀਤ ਵੱਲੋਂ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਜੀ ਉਮਰਪ੍ਰੀਤ ਜੀ, ਕੀ ਹਾਲ ਚਾਲ ਹੈ?
1: ਬਹੁਤ ਵਧੀਆ ਜੀ, ਚੜ੍ਹਦੀ ਕਲਾ।
0: ਇੱਦਾਂ ਹੀ ਚੜ੍ਹਦੀ ਕਲਾ ਚਾਹੀਦੀ ਹੈ। ਮੈਂ ਨਾ ਫੋਨ ਹੋਏ ਚੱਕਿਆ, ਮੈਂ ਕਿਹਾ ਵੀ ਉਮਰਪ੍ਰੀਤ ਜੀ, ਉਹ ਦਿਨ ਤੁਹਾਡੀ ਕਾਲ ਆ ਗਈ ਨਾਲ ਦੀ ਨਾਲ। ਕਿਆ ਸਿਕਸ ਸੈਂਸ ਹੈ, ਵਾਹ ਜੀ ਵਾਹ, ਕਾਬਿਲੇ ਤਾਰੀਫ। ਤੇ ਬਿਲਕੁਲ ਮੈਂ ਦੱਸਦਾ
1: ਆਪਣੇ ਜੀ, ਉਮਰ ਲੰਬੀ ਹੈ
0: ਕਿ ਕੋਈ ਸ਼ੱਕ, ਸਾਡੇ ਤਾਂ ਨਾਮ ਦੇ ਵਿੱਚ ਵੀ ਇਹੀ ਹੈ। ਕਿਆ ਬਾਤ ਹੈ, ਬਿਲਕੁਲ ਜੀ। ਅਤੇ ਮੈਂ ਦੱਸਦਾ ਸਾਡੇ ਸਰੋਤਿਆਂ ਨੂੰ, ਉਮਰਪ੍ਰੀਤ ਚਾਵਲਾ ਜੀ ਜੋ ਕਿ ਚਾਰਟਰਡ ਲਾਈਫ ਅੰਡਰ ਰਾਈਟਰ ਨੇ, ਹਾਈਐਸਟ ਡੈਸੀਗਨੇਸ਼ਨ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ, ਇਕੱਲੀ ਇਹ ਹਾਈਐਸਟ ਡੈਸੀਗਨੇਸ਼ਨ ਨਹੀਂ ਹੈਗੀ, ਇਹਦੇ ਵਿੱਚ ਇਹਨਾਂ ਕੋਲ ਐਕਸਪੀਰੀਅੰਸ ਵੀ ਮੈਨੂੰ ਲੱਗਦਾ ਹਾਈਐਸਟ ਹੀ ਹੋਣਾ। ਅਸੀਂ ਇੰਸ਼ੋਰੈਂਸ ਦੇਖ ਲਏ ਹਾਂ ਆਪਣੇ ਲਈ, ਆਪਣੇ ਪਰਿਵਾਰ ਲਈ, ਬੱਚਿਆਂ ਲਈ, ਉਸ ਤੋਂ ਇਲਾਵਾ ਕਈ ਵਾਰ ਸਾਨੂੰ ਹੁੰਦਾ ਯਾਰ ਫਾਈਨੈਂਸ਼ੀਅਲ ਪਲੈਨਿੰਗ ਵੀ ਦੇਖੀ ਜਾਵੇ ਵੀ ਹੁਣ ਆਪਾਂ ਪੈਸਾ ਇੰਨਾ ਜ਼ੋਰ ਲਾ ਕੇ ਪੈਸਾ ਕਮਾ ਰਹੇ ਹਾਂ, ਅਤੇ ਪੈਸਾ ਕੀ ਪ੍ਰੋਪਰ ਵੇ ਦੇ ਨਾਲ ਅਸੀਂ ਉਹਨੂੰ ਸੇਵ ਕਰ ਪਾ ਰਹੇ ਹਾਂ, ਜੇ ਸੇਵ ਨਹੀਂ ਤਾਂ ਉਹਨੂੰ ਕਿਸ ਹਿਸਾਬ ਨਾਲ ਪਲੈਨਿੰਗ ਅਸੀਂ ਕਰਨੀ ਹੈ ਵੀ ਆਉਣ ਵਾਲਾ ਟਾਈਮ ਦੇ ਲਈ 15-20 ਸਾਲ ਸਾਡੇ ਲਈ, ਸਾਡੇ ਅੱਗੇ ਜਨਰੇਸ਼ਨ ਦੇ ਲਈ ਅਸੀਂ ਉਹਨਾਂ ਨੂੰ ਇੱਕ ਵੈਲਥ ਪ੍ਰੋਵਾਈਡ ਕਰਕੇ ਜਾਈਏ ਬੜੇ ਸਿਆਣੇ ਤਰੀਕੇ ਦੇ ਨਾਲ। ਅਤੇ ਤੁਸੀਂ ਜ਼ਰੂਰ ਰਾਬਤਾ ਕਰੋ ਉਮਰਪ੍ਰੀਤ ਚਾਵਲਾ ਜੀ, 647-442-1616 6474461616 ਤੇ। ਉਮਰਪ੍ਰੀਤ ਜੀ, ਅੱਜ ਆਪਾਂ ਕਿਹੜੇ ਵਿਸ਼ੇ ਤੇ ਕਿਹੜੀ ਇੱਕ ਐਡਵਾਈਸ ਆਪਣੇ ਸਰੋਤਿਆਂ ਨੂੰ ਪ੍ਰੋਵਾਈਡ ਕਰ ਰਹੇ ਹਾਂ ਜੀ, ਪਲੀਜ਼?
1: ਜੀ ਬਿਲਕੁਲ, ਥੈਂਕ ਯੂ ਸੋ ਮਚ ਸਰਬ ਜੀ। ਜੀ ਡੈਜ਼ਿਗਨੇਸ਼ਨ ਤੇ ਤੁਸੀਂ ਗੱਲ ਕੀਤੀ ਹੈ ਸਰਬ ਜੀ, ਡੈਜ਼ਿਗਨੇਸ਼ਨ ਨਾਲ ਨਾ ਮੈਨੂੰ ਲੱਗਦਾ ਕਿ ਇੰਸ਼ੋਰੈਂਸ ਦਾ ਜਿਹੜਾ ਪਰਪਸ ਹੈ ਨਾ, ਜਿਹੜਾ ਇੰਸ਼ੋਰੈਂਸ ਦਾ ਯੂਜ਼ ਹੈ, ਉਹ ਹੀ ਬਿਲਕੁਲ ਡਿਫਰੈਂਟ ਹੋ ਜਾਂਦਾ। ਸੋ ਲਾਈਫ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਸਰਬ ਜੀ, ਜੀ ਮਤਲਬ ਦੇਖੋ, ਜਿਹਨੇ ਆਉਣਾ ਉਹਨੇ ਜਾਣਾ ਵੀ ਹੈ ਹੀ ਹੈ, ਮਤਲਬ ਡੈਥ ਸਰਟਨ ਹੈ, ਇੱਥੇ ਕਿਸੇ ਨੇ ਵੀ ਨਹੀਂ ਰਹਿਣਾ, ਔਰ ਜ਼ਿੰਦਗੀ ਦਾ ਇੱਕ ਸੱਚ ਹੈ ਜਿਹਨੂੰ ਆਪਾਂ ਬਦਲ ਨਹੀਂ ਸਕਦੇ। ਹੁਣ ਦੋ ਹੀ ਐਸਪੈਕਟ ਹੋ ਸਕਦੇ ਆ, ਜਾਂ ਪ੍ਰੀਮੈਚਿਓਰ ਡੈਥ ਹੋਊਗੀ ਜਾਂ ਟਾਈਮਲੀ ਡੈਥ ਹੋਊਗੀ, ਹੋਰ ਤਾਂ ਕੁਛ ਨਹੀਂ ਹੋ ਸਕਦਾ। ਸੋ ਪ੍ਰੀ ਜੀ ਉਹ ਡੈਥ ਦੀ ਜਦੋਂ ਆਪਾਂ ਗੱਲ ਕਰਦੇ ਆ ਨਾ, ਬਹੁਤ ਹੀ ਪੇਨਫੁਲ, ਮੈਂ ਕਹੂੰਗੀ ਡਿਵਾਸਟੇਟਿੰਗ ਹੁੰਦਾ ਫੈਮਿਲੀ ਲਈ, ਕਿਉਂਕਿ ਅਨਐਕਸਪੈਕਟਿਡ ਹੈ. ਆਪਾਂ ਸੋਚਿਆ ਨੀ ਹੁੰਦਾ ਵੀ ਜਿਹੜਾ ਸਾਡੇ ਨਾਲ ਅੱਜ ਬੈਠਾ ਕੱਲ ਨੂੰ ਉਹ ਨਹੀਂ ਹੋਊਗਾ, ਕਿਉਂਕਿ ਬੱਚੇ ਛੋਟੇ ਹੁੰਦੇ ਆ, ਮੌਰਗੇਜਿਸ ਹੈ, ਲੋਨ ਹੈ. ਦੇਖੋ ਹਸਬੈਂਡ ਵਾਈਫ ਨੇ ਜੋ ਵੀ ਆਪਾਂ ਬਣਾਉਣਾ ਸ਼ੁਰੂ ਕਰਦੇ ਹਾਂ, ਆਪਾਂ ਮੈਂਟਲੀ ਪ੍ਰਪੇਅਰ ਹੁੰਦੇ ਹਾਂ ਤਾਂ ਆਪਾਂ ਪੇਰੈਂਟਸ ਬਣਦੇ ਹਾਂ, ਆਪਾਂ ਪ੍ਰਪੇਅਰ ਹੁੰਦੇ ਹਾਂ ਤਾਂ ਹੀ ਆਪਾਂ ਘਰ ਬਾਏ ਕਰਦੇ ਹਾਂ, ਆਪਣੇ ਸਿਰ ਤੇ ਮੌਰਗੇਜਿਸ ਲੈਂਦੇ ਹਾਂ. ਔਰ ਸਾਨੂੰ ਪਤਾ ਹੁੰਦਾ ਵੀ ਇਹ ਸਾਡੀ ਰਿਸਪੋਂਸੀਬਿਲਟੀ ਹੈ, ਸਾਡੇ ਬੱਚੇ ਸਾਡੀ ਰਿਸਪੋਂਸੀਬਿਲਟੀ ਹੈ, ਮੈਂ ਮੌਰਗੇਜ ਲਈ ਹੈ ਹਸਬੈਂਡ ਵਾਈਫ ਨੇ ਮਿਲ ਕੇ ਤਾਂ ਉਹਨਾਂ ਨੇ ਹੀ ਉਤਾਰਨੀ ਹੈ. ਲੇਕਿਨ ਜਦੋਂ ਪ੍ਰੀ ਮੈਚਿਓਰ ਡੈਥ ਹੁੰਦੀ ਹੈ ਤਾਂ ਮਤਲਬ ਸਾਰਾ ਕੁਝ ਮੈਨੂੰ ਲੱਗਦਾ ਮੈਸ ਚ ਹੋ ਜਾਂਦਾ, ਕਿਉਂਕਿ ਜਿਹੜਾ ਪਿੱਛੋਂ ਸਰਵਾਈਵਿੰਗ ਸਪਾਊਸ ਹੈ ਜਾਂ ਫੈਮਿਲੀ ਹੈ, ਉਹਨਾਂ ਨੇ ਕਦੇ ਐਕਸਪੈਕਟ ਨਹੀਂ ਕੀਤਾ ਹੁੰਦਾ. ਹੁਣ ਇੱਥੇ ਜਿਹੜਾ ਇਸ ਰਿਸਕ ਨੂੰ ਕਵਰ ਕਰਨ ਦੀ ਇੰਸ਼ੋਰੈਂਸ ਦੀ ਗੱਲ ਆਉਂਦੀ ਹੈ, ਦੇਖੋ ਕਈ ਵਾਰ ਸਾਨੂੰ ਲੱਗਦਾ ਹੁੰਦਾ ਕਿ ਪੈਸਾ ਸਾਰਾ ਕੁਝ ਨਹੀਂ ਹੁੰਦਾ, ਬਟ ਮੈਨੂੰ ਲੱਗਦਾ ਵੀ ਪੈਸਾ ਨਾ ਦੁੱਖ ਨਾਲ ਲੜਨ ਦੀ ਹਿੰਮਤ ਜ਼ਰੂਰ ਦੇ ਦਿੰਦਾ, ਚਾਹੇ ਦੁੱਖ ਨਹੀਂ ਘਟਾਉਂਦਾ, ਬਟ ਐਟਲੀਸਟ ਆਪਣੇ ਕੋਲ ਇੱਕ ਫਾਈਨੈਂਸ਼ੀਅਲ ਸਿਕਿਉਰਿਟੀ ਹੋ ਜਾਂਦੀ ਹੈ ਕਿ ਚਲੋ ਮੇਰਾ ਮੇ ਬੀ ਸਪਾਊਸ ਨਹੀਂ ਹੈ ਜਾਂ ਕੁਝ ਹੋ ਗਿਆ, ਲੇਕਿਨ ਐਟਲੀਸਟ ਮੇਰੇ ਕੋਲ ਇੰਨੇ ਕੁ ਫੰਡਸ ਹੈਗੇ ਕਿ ਮੈਨੂੰ ਘਰ ਨਹੀਂ ਛੱਡਣਾ ਪਊਗਾ, ਮੇਰੇ ਬੱਚੇ ਇੱਥੇ ਹੀ ਰਹਿਣਗੇ, ਬੱਚਿਆਂ ਦਾ ਕੋਈ ਲਾਈਫ ਸਟਾਈਲ ਨਹੀਂ ਨੀਚੇ ਜਾਊਗਾ. ਔਰ ਜੋ ਆਪਾਂ ਬੱਚਿਆਂ ਦੇ ਫਿਊਚਰ ਲਈ ਸੋਚਿਆ ਉਹ ਆਪਾਂ ਹੋ ਸਕਦਾ, ਜਾਂ ਸਾਡੇ ਘਰ ਚ ਪੇਰੈਂਟਸ ਆ ਉਹਨਾਂ ਦੀ ਵੀ ਟੇਕ ਕੇਅਰ ਹੋ ਸਕਦੀ ਹੈ, ਹਰ ਚੀਜ਼ ਲਈ ਪੈਸਾ ਚਾਹੀਦਾ. ਸੋ ਪ੍ਰੀ ਮੈਚਿਓਰ ਹੁਣ ਕਹਿੰਦੇ ਕਿਹਨੂੰ ਹੈ? ਸੋ ਕਿਉਂਕਿ ਆਪਾਂ ਕੰਮ ਕਰਨਾ 65 ਸਾਲ ਤੱਕ, ਵੈਸੇ 65 ਸਾਲ ਉਮਰ ਕੋਈ ਡੈਥ ਦੀ ਹੈ ਨਹੀਂ, ਲੇਕਿਨ ਜੇ ਮੈਂ ਪ੍ਰੀ ਮੈਚਿਓਰ ਡੈਥ ਦੇ ਰਿਸਕ ਨੂੰ ਕਵਰ ਕਰਨ ਦੀ ਗੱਲ ਕਰਾਂ ਤਾਂ 65 ਸਾਲ ਤੱਕ ਤੁਹਾਡੀ ਇੰਸ਼ੋਰੈਂਸ ਜ਼ਰੂਰ ਹੋਣੀ ਚਾਹੀਦੀ ਹੈ, ਔਰ ਪ੍ਰੋਪਰ ਅਮਾਊਂਟ ਦੀ, ਜਿਹਦੇ 'ਚ ਤੁਸੀਂ ਸਾਰੀਆਂ ਲਾਇਬਿਲਿਟੀਜ਼ ਆਪਣੇ ਬੱਚਿਆਂ ਨਾਲ, ਆਪਾਂ ਉਹਨਾਂ ਲਈ ਆਪਾਂ ਨੂੰ ਪਰ ਚਾਈਲਡ ਕਿੰਨਾ ਚਾਹੀਦਾ ਜਾਂ 65 ਤੱਕ ਦੀ ਸਾਡੀ ਇਨਕਮ ਕੀ ਹੈ, ਹਰ ਚੀਜ਼ ਨੂੰ ਐਡ ਕਰਕੇ ਫਿਰ ਉਹਨੇ ਦੀ ਇੰਸ਼ੋਰੈਂਸ ਲਓ. ਹੁਣ ਕਈ ਵਾਰ ਇਹ ਹੁੰਦਾ ਵੀ ਸਾਡੀ 65 ਦੀ ਏਜ ਤੱਕ ਸਾਡੀ ਅਫੋਰਡੇਬਿਲਿਟੀ ਨਹੀਂ ਹੈ, ਲੈਸ ਤੁਹਾਡੀ ਏਜ 30 ਸਾਲ ਦੀ ਹੈ, ਮਤਲਬ 35 ਸਾਲ ਦੀ ਤੁਸੀਂ ਟਰਮ ਲੈਣੀ ਹੈ, ਅਫੋਰਡੇਬਿਲਿਟੀ ਨਹੀਂ ਹੈ, ਤਾਂ ਉੱਥੇ ਆਪਾਂ 10 ਸਾਲ ਦੀ ਟਰਮ ਨਾਲ ਪਲਾਨ ਨੂੰ ਸਟਾਰਟ ਕਰ ਸਕਦੇ ਹਾਂ. ਪਹਿਲੇ 5 ਸਾਲ ਜਾਂ 7 ਸਾਲ ਦੇ ਵਿੱਚ ਆਪਣੇ ਕੋਲ ਪੂਰੀ ਉਹ ਹੁੰਦੀ ਹੈ ਕਿ ਆਪਾਂ ਉਹਨੂੰ ਚੇਂਜ ਕਰਕੇ ਲੌਂਗਰ ਟਰਮ ਦੇ ਵਿੱਚ ਚੇਂਜ ਕਰ ਸਕਦੇ ਹਾਂ. ਅੱਜ ਅਫੋਰਡੇਬਿਲਿਟੀ ਨਹੀਂ ਹੈ, 2-4 ਸਾਲ ਨੂੰ ਫਾਈਨੈਂਸ਼ੀਅਲੀ ਸਭ ਨੇ ਠੀਕ ਹੋ ਜਾਣਾ, ਫਿਰ ਆਪਾਂ ਟਰਮ ਟੂ ਟਰਮ ਉਹਨੂੰ ਚੇਂਜ ਕਰ ਲਾਂਗੇ ਵਿਦਆਊਟ ਐਨੀ ਮੈਡੀਕਲ ਡੈਕਲਾਰੇਸ਼ਨ. ਉਸ ਤੋਂ ਬਾਅਦ ਆ ਜਾਂਦਾ ਵੀ 65 ਤੋਂ 90 ਸਾਲ ਤੱਕ, ਮਤਲਬ ਜਦੋਂ ਆਪਾਂ ਟਾਈਮਲੀ ਡੈਥ ਦੀ ਗੱਲ ਕਰਦੇ ਹਾਂ. ਹੁਣ ਇਸ ਟਾਈਮ ਤੇ ਕੀ ਹੈ, ਇਸ ਟਾਈਮ ਤੇ ਆਪਾਂ ਐਸੈਟਸ ਵਧੀਆ ਬਣਾ ਲਏ, ਕਿਸੇ ਨੇ ਮਲਟੀਪਲ ਰੀਅਲ ਸਟੇਟ, ਕੋਈ ਰੈਜੀਡੈਂਸ਼ੀਅਲ ਲੈ ਲਿਆ, ਕੋਈ ਕਮਰਸ਼ੀਅਲ ਲੈ ਲਿਆ, ਮਤਲਬ ਕਿ ਇੱਕ ਟੈਕਸ ਲਾਇਬਿਲਟੀ ਬਹੁਤ ਵੱਡੀ ਇਸ ਟਾਈਮ ਤੇ ਆ ਜਾਂਦੀ ਹੁੰਦੀ ਹੈ. ਜਦੋਂ ਵੀ ਟਾਈਮਲੀ ਡੈਥ ਹੁੰਦੀ ਹੈ ਉਸ ਟਾਈਮ ਤੇ ਪ੍ਰੋਪਰ ਪਲੈਨਿੰਗ ਦੀ ਲੋੜ ਹੁੰਦੀ ਹੈ ਕਿ ਆਪਾਂ ਦੇਖੀਏ ਕਿ ਸਾਡੇ ਕੀ ਐਸੈਟਸ ਹੈ, ਉਹਨਾਂ ਦੇ ਕੀ ਟੈਕਸਿਸ ਅੱਜ ਪੇਅਬਲ ਹੈ. ਲੈਟਸ ਸੇ ਮੈਂ 65 ਸਾਲ ਦੀ ਵੀ ਗੱਲ ਕਰਾਂ ਵੀ ਅੱਜ ਮੈਂ ਕੈਲਕੂਲੇਟ ਕਰ ਲਿਆ, ਲੇਕਿਨ ਲਾਈਫ ਐਕਸਪੈਕਟੈਂਸੀ 90 ਸਾਲ ਦੀ ਹੈ, ਤਾਂ 90 ਸਾਲ ਤੱਕ ਆਪਣੇ ਉਹ ਟੈਕਸਿਸ ਕਿੰਨੇ ਇਨਕਰੀਜ਼ ਹੋ ਜਾਣੇ ਆ. ਹੁਣ ਇਹਦੇ ਚ ਵੀ 2-3 ਆਪਸ਼ਨਸ ਹੁੰਦੀਆਂ, ਆਪਾਂ ਸਟੇਟ ਫ੍ਰੀਜ਼ ਕਰ ਸਕਦੇ ਹੁੰਦੇ ਆ, ਉਹਦਾ ਮਤਲਬ ਇਹ ਹੈ ਵੀ ਅੱਜ ਆਪਾਂ ਟੈਕਸਿਸ ਆਪਣੇ ਤੇ ਰੋਕਤੇ, ਲੇਕਿਨ ਅੱਗੋਂ ਬੱਚਿਆਂ ਤੇ ਉਹ ਟੈਕਸਿਸ ਚੱਲਦੇ ਰਹਿਣਗੇ, ਜਾਂ ਆਪਾਂ ਰੈਗੂਲਰ ਹੀ ਉਹਨਾਂ ਨੂੰ ਚੱਲਣ ਦੀ ਹੈ ਤੇ ਐਂਡ ਤੇ ਜਾ ਕੇ ਟੈਕਸਿਸ ਪੇ ਕਰ ਲਈਏ. ਬਟ ਉਹਦੇ ਲਈ ਬਹੁਤ ਜ਼ਰੂਰੀ ਹੈ ਕਿ ਅੱਜ ਤੁਹਾਡੀ ਪਲੈਨਿੰਗ ਹੋਏ ਕਿ ਉਸ ਟਾਈਮ ਤੇ, ਕਿਉਂਕਿ ਅਸੀਂ ਐਸਿਡ ਰਿਚ ਤੇ ਕੈਸ਼ ਪੂਅਰ ਆ, ਵੀ ਤੁਹਾਡੀ ਸਟੇਟ ਦੇ ਵਿੱਚ ਉਨਾ ਕੁ ਕੈਸ਼ ਹੋਣਾ ਚਾਹੀਦਾ ਕਿ ਤੁਹਾਡੇ ਟੈਕਸਿਸ ਪੇ ਹੋ ਜਾਣ ਵਿਦਆਊਟ ਸੈਲਿੰਗ ਐਨੀਥਿੰਗ. ਉਹਦੇ ਲਈ ਇੱਕ ਸਪੈਸ਼ਲ ਸਟੇਟ ਪਲੈਨਿੰਗ ਦੇ ਵਿੱਚ ਪਲਾਨ ਹੁੰਦਾ, ਜਿਹਦੇ ਚ ਸਪੈਸ਼ਲ ਉਹ ਡਿਜ਼ਾਈਨ ਹੀ ਟੈਕਸਿਸ ਨੂੰ ਪੇ ਕਰਨ ਲਈ ਕੀਤਾ ਜਾਂਦਾ, ਇਸੇ ਕਰਕੇ ਉਹਦਾ ਪ੍ਰੀਮੀਅਮ ਵੀ ਬਹੁਤ ਘੱਟ ਹੁੰਦਾ. ਸੋ ਤੁਸੀਂ ਕੋਈ ਵੀ ਪ੍ਰੀਮੈਚਿਓਰ ਕੋਈ ਡੈਥ ਦੀ, ਮਤਲਬ ਤੁਸੀਂ ਉਹਦੇ ਰਿਸਕ ਨੂੰ ਕਵਰ ਕਰਨਾ, ਤੁਹਾਡੀ ਯੰਗ ਏਜ ਹੈ, ਤੁਹਾਨੂੰ ਪਤਾ ਕਿ ਅੱਜ ਤੁਹਾਡੀ ਇਨਕਮ ਤੁਹਾਡੀ ਫੈਮਿਲੀ ਲਈ ਇੰਪੋਰਟੈਂਟ ਹੈ, ਜਾਂ ਤੁਸੀਂ ਲਾਈਫ ਦੇ ਉਸ ਫੇਸ ਤੇ ਹੋ ਜਦੋਂ ਤੁਹਾਡੀ ਇਨਕਮ ਨਾਲ ਤੁਹਾਡਾ ਘਰ ਨਹੀਂ ਚੱਲ ਰਿਹਾ, ਬਟ ਤੁਸੀਂ ਐਸੈਟ ਇੰਨੇ ਬਣਾ ਲਏ ਵੀ ਟੈਕਸਿਸ ਨੂੰ ਪੇ ਕਰਨ ਲਈ ਆਪਾਂ ਨੂੰ ਇੰਸ਼ੋਰੈਂਸ ਚਾਹੀਦੀ ਹੈ, ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ. ਨੰਬਰ ਹੈ ਜੀ 647-446-1616-646-1616-1616. ਥੈਂਕ ਯੂ ਸੋ ਮਚ ਸਰਬ ਜੀ.
0: ਬਿਲਕੁਲ ਜੀ, 647-446-1616, 647-446-1616 ਤੇ ਗੱਲਬਾਤ ਹੋ ਸਕਦੀ ਹੈ ਉਮਰਪ੍ਰੀਤ ਚਾਵਲਾ ਜੀ ਨਾਲ. ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ.
1: ਥੈਂਕ ਯੂ ਜੀ.
0: ਥੈਂਕ ਯੂ.

ਤੇ ਬਿਲਕੁਲ ਜੀ ਚੱਲਦੇ ਹਾਂ ਆਪਾਂ ਅੱਜ ਦੇ ਵਿਸ਼ੇ ਦੇ ਵੱਲ। ਬੜਾ ਸ਼ਾਨਦਾਰ, ਬੜਾ ਇੰਟਰਸਟਿੰਗ ਇੱਕ ਵਿਸ਼ਾ ਲੈ ਕੇ ਆਉਂਦਾ। ਅਕਸਰ ਹੀ ਆਪਾਂ ਗੱਲਾਂ ਸੁਣਦੇ ਹਾਂ, ਕਹਿੰਦੇ ਆ ਜੇ ਤੁਸੀਂ ਆਹ ਨਹੀਂ ਕੀਤਾ ਤੇ ਜ਼ਿੰਦਗੀ 'ਚ ਆਉਣ ਦਾ ਤੁਹਾਨੂੰ ਕੀ ਫਾਇਦਾ, ਜੇ ਤੁਸੀਂ ਆਹ ਨਹੀਂ ਕੀਤਾ ਤੇ ਤੁਹਾਡਾ ਕੈਨੇਡਾ ਵਿੱਚ ਹੋਣ ਦਾ ਕੀ ਫਾਇਦਾ, ਜੇ ਤੁਸੀਂ ਆਹ ਨਹੀਂ ਕੀਤਾ ਤੁਹਾਡੇ ਜੰਮਿਆਂ ਦਾ ਕੀ ਫਾਇਦਾ। ਇੱਦਾਂ ਦਾ ਹੀ ਕੋਈ ਵਿਸ਼ਾ ਆਪਾਂ ਗੱਲਬਾਤ ਕਰਨ ਲੱਗੇ ਹਾਂ ਅੱਜ, ਜਿਹਦੇ ਵਿੱਚ ਆਪਾਂ ਗੱਲ ਕਰਾਂਗੇ ਜੇ ਤੁਸੀਂ ਆਹ ਨਹੀਂ ਦੇਖਿਆ ਤੇ ਤੁਹਾਡਾ ਇਸ ਧਰਤੀ 'ਤੇ ਆਉਣ ਦਾ ਕੀ ਫਾਇਦਾ। ਐਵੇਂ ਦੇ ਬੜੇ ਵਰਬ, ਬੜੀਆਂ ਚੀਜ਼ਾਂ ਆਪਾਂ ਵਰਤਦੇ ਹਾਂ। ਜਿੱਦਾਂ ਕਿ ਜੇ ਮੈਂ ਗੱਲ ਕਰਾਂ, ਕਹਿੰਦੇ ਆ ਦਾਲ ਰੋਟੀ ਘਰ ਦੀ, ਦਿਵਾਲੀ ਅੰਮ੍ਰਿਤਸਰ ਦੀ। ਤੁਸੀਂ ਜੇ ਦਿਵਾਲੀ ਦੇਖੀ ਨਹੀਂ ਅੰਮ੍ਰਿਤਸਰ ਦੀ, ਤੁਹਾਡਾ ਕੋਈ ਫਾਇਦਾ ਨਹੀਂ, ਤੁਹਾਡੀ ਜ਼ਿੰਦਗੀ ਦਾ ਕੋਈ ਫਾਇਦਾ ਨਹੀਂ। ਅਤੇ ਜਿਵੇਂ ਆਪਾਂ ਕਹਿ ਦਿੰਦੇ ਹਾਂ ਜਿਹਨੇ ਲਾਹੌਰ ਨਹੀਂ ਤੱਕਿਆ ਅਤੇ ਉਹਨੇ ਕੀ ਕੀਤਾ, ਹੈ ਨਾ ਜ਼ਿੰਦਗੀ ਦੇ ਵਿੱਚ। ਇੱਦਾਂ ਦੀਆਂ ਚੀਜ਼ਾਂ, ਇਹੋ ਜਿਹੇ ਵਰਬ, ਇਹੋ ਜਿਹੀਆਂ ਗੱਲਾਂ ਆਪਾਂ ਗੱਲਬਾਤ ਕਰਨ ਲੱਗੇ ਹਾਂ ਅੱਜ ਤੁਹਾਡੇ ਕੋਲ। ਪੁੱਛਾਂਗੇ ਸਵਾਲ ਇਹੀ ਵੀ ਕਿਹੜੇ ਕਿਹੜੇ ਤੁਹਾਡੇ ਜ਼ਿਹਨ ਦੇ ਵਿੱਚ ਇਹ ਚੀਜ਼ਾਂ ਆਉਂਦੀਆਂ ਨੇ, ਕਿਹੜੇ ਕਿਹੜੇ ਐਗਜ਼ਾਮਪਲ ਤੁਸੀਂ ਦੇਣਾ ਚਾਹੋਗੇ। ਜੇ ਕੋਈ ਖਾਣ ਵਾਲੀ ਗੱਲ ਕਰ ਲਈਏ, ਕੋਈ ਜਗ੍ਹਾ ਦੀ ਗੱਲ ਕਰ ਲਈਏ, ਕੋਈ ਕੈਨੇਡਾ ਦੀ ਗੱਲ ਕਰ ਲਈਏ। ਬੰਦਾ ਕਹਿੰਦਾ ਜੀ ਮੈਂ ਕੈਨੇਡਾ ਬੜੀ ਵਾਰ ਜਾ ਆਇਆ ਪਰ ਮੈਂ ਗਿਆ ਹਮੇਸ਼ਾ ਗਰਮੀਆਂ ਦੇ ਵਿੱਚ ਹੀ ਹਾਂ। ਅਤੇ ਬੰਦਾ ਕਹਿੰਦਾ ਯਾਰ ਤੂੰ ਸਨੋਹ ਨਹੀਂ ਦੇਖੀ, ਕਹਿੰਦਾ ਨਾ ਮੈਂ ਸਨੋਹ ਨਹੀਂ ਦੇਖੀ ਪੈਂਦੀ। ਕਹਿੰਦਾ ਜੇ ਤੂੰ ਕੈਨੇਡਾ ਗਿਆ ਅਤੇ ਜਾ ਕੇ ਤੂੰ ਸਨੋਹ ਨਹੀਂ ਦੇਖੀ ਪੈਂਦੀ ਅਤੇ ਫਿਰ ਤੇਰਾ ਕੈਨੇਡਾ ਜਾਣ ਦਾ ਕੀ ਫਾਇਦਾ। ਇਹੋ ਜਿਹੀਆਂ ਬੜੀਆਂ ਚੀਜ਼ਾਂ ਤੁਹਾਡੇ ਜ਼ਿਹਨ 'ਚ ਵੀ ਆਉਣਗੀਆਂ ਅਤੇ ਮੈਨੂੰ ਵੀ ਲੱਗਦਾ ਪੱਕੀ ਗੱਲ ਹੈ ਬਹੁਤ ਚੀਜ਼ਾਂ ਇਹੋ ਜਿਹੇ ਐਗਜ਼ਾਮਪਲ ਆਪਾਂ ਦਿੰਦੇ ਹਾਂ। ਅਤੇ 905-673-3337 905-673-3337 'ਤੇ ਤੁਸੀਂ ਜ਼ਰੂਰ ਐਗਜ਼ਾਮਪਲ ਦਿਓ ਜੇ ਤੁਸੀਂ ਆਹ ਨਹੀਂ ਦੇਖਿਆ, ਜੇ ਤੁਸੀਂ ਆਹ ਨਹੀਂ ਖਾਧਾ ਅਤੇ ਤੁਹਾਡੇ ਧਰਤੀ 'ਤੇ ਆਉਣ ਦਾ ਕੋਈ ਫਾਇਦਾ ਨਹੀਂ। ਅਤੇ ਦੇਖਦੇ ਹਾਂ ਕਿਹੜੀ ਕਿਹੜੀਆਂ ਲਾਈਨਾਂ, ਕਿਹੜੀ ਕਿਹੜੀਆਂ ਚੀਜ਼ਾਂ ਤੁਸੀਂ ਸੁਣਦੇ ਹੋ ਅਤੇ ਕਿਹੜੀ ਕਹਿਣਾ ਚਾਹੋਗੇ। ਅਤੇ 905-673-3337 905-673-3337

0: 905-673-3337। ਤੁਸੀਂ ਜੇ ਆਹ ਚੀਜ਼ ਨਹੀਂ ਕੀਤੀ, ਆਹ ਚੀਜ਼ ਨਹੀਂ ਦੇਖੀ ਤਾਂ ਤੁਹਾਡਾ ਧਰਤੀ ਦੇ ਆਉਣ ਦਾ ਕੀ ਫਾਇਦਾ? ਅਤੇ ਇਹੋ ਜਿਹੀ ਇਗਜ਼ਾਮਪਲ ਬੜੀਆਂ ਹੋਣਗੀਆਂ ਤੁਹਾਡੇ ਕੋਲ, ਅਤੇ ਦੇਖਦੇ ਹਾਂ ਤੁਹਾਡਾ ਕੀ ਕਹਿਣਾ। 905-673-3337। ਚਲਦੇ ਹਾਂ ਕਾਲ ਦੇ ਵੱਲ ਜੀ। ਜਸਵੰਤ ਜੀ, ਸਤਿ ਸ਼੍ਰੀ ਅਕਾਲ।
1: ਹਾਂਜੀ, ਜਿਹਨੇ ਦੇਖੀ ਨੀ ਦਿੱਲੀ ਉਹ ਕੁੱਤਾ ਨਾ ਬਿੱਲੀ।
0: ਅੱਛਾ, ਇਹ ਵਰਤਦੇ ਹੁਣ? ਜੀ ਜੀ,
1: ਹੁਣੇ ਤਿਆਰ ਕੀਤੀ ਆ।
0: ਅੱਛਾ, ਹੁਣੇ ਤਿਆਰ ਹੋ ਗਈ ਗਰਮਾ ਗਰਮ। ਚਲੋ ਵਧੀਆ, ਚਲੋ ਵਧੀਆ ਵੀਰੇ, ਬਹੁਤ ਸ਼ੁਕਰੀਆ। ਥੈਂਕ ਯੂ ਸਰ, ਥੈਂਕ ਯੂ, ਥੈਂਕ ਯੂ। 905-673-3337, 905-673-3337। ਇਹੋ ਜਿਹੀਆਂ ਬੜੀਆਂ ਚੀਜ਼ਾਂ ਆਪਾਂ ਵਰਤਦੇ ਹਾਂ, ਬੜੀਆਂ ਚੀਜ਼ਾਂ ਆਪਾਂ ਯੂਜ਼ ਕਰਦੇ ਹਾਂ, ਤੁਹਾਡਾ ਕੀ ਕਹਿਣਾ? ਜੇ ਬੰਦਾ ਕਹਿੰਦਾ ਗਰਮੀਆਂ 'ਚ ਆਈਸਕ੍ਰੀਮ ਨਹੀਂ ਖਾਧੀ ਤਾਂ ਜੰਮਿਆਂ ਦਾ ਕੀ ਫਾਇਦਾ, ਇੱਦਾਂ ਦੀਆਂ ਵੀ ਕੁਛ ਦੇਖਦੇ ਹਾਂ ਤੁਹਾਡਾ ਕੀ ਕਹਿਣਾ। 905-673-3337। ਬੰਦਾ ਕਹਿੰਦਾ ਤੁਸੀਂ ਵਿਆਹ 'ਤੇ ਗਏ ਸੀ? ਕਹਿੰਦੇ ਹਾਂਜੀ। ਕਹਿੰਦੇ ਭੰਗੜਾ ਪਾਇਆ ਸੀ? ਕਹਿੰਦੇ ਨਹੀਂ। ਕਹਿੰਦੇ ਜੇ ਤੁਸੀਂ ਭੰਗੜਾ ਨਹੀਂ ਪਵਾਇਆ ਤਾਂ ਤੁਹਾਡੇ ਵਿਆਹ 'ਚ ਜਾਣ ਦਾ ਕੀ ਫਾਇਦਾ ਕਿ ਨਹੀਂ? 905-673-3337। ਤੁਸੀਂ ਟੋਰੋਂਟੋ ਗਏ ਸੀ? ਹਾਂਜੀ। ਜਿਹੜਾ ਬੰਦਾ ਟੋਰੋਂਟੋ ਆਇਆ ਅਤੇ ਆ ਕੇ ਉਹਨੇ ਸੀਐਨ ਟਾਵਰ ਨਹੀਂ ਦੇਖਿਆ ਤਾਂ ਕੀ ਫਾਇਦਾ? ਇਹੋ ਜਿਹੀਆਂ ਬੜੀਆਂ ਗੱਲਾਂ ਨੇ, ਸੋਚੋ। 905-673-3337, 905-673-3337। ਅਮਰੀਕ ਜੀ, ਤੁਹਾਡੀ ਕਾਲ ਮਿਸ ਹੋ ਗਈ, ਪਰ ਅਗਲੀ ਕਾਲ ਦੇ ਵੱਲ ਚੱਲਦੇ ਹਾਂ ਆਪਾਂ। 28-25 ਜੀ, ਸਤਿ ਸ਼੍ਰੀ ਅਕਾਲ।
2: ਹਾਂਜੀ, ਸਤਿ ਸ਼੍ਰੀ
0: ਅਕਾਲ। ਬਹੁਤ ਵਧੀਆ ਸਰ, ਤੁਸੀਂ ਸੁਣਾਓ?
2: ਹਾਂਜੀ, ਠੀਕ ਹੈ ਠੀਕ ਹੈ। ਮੈਂ ਦੇਖੋ ਤੁਹਾਨੂੰ ਯੂਐਸ ਤੋਂ ਸੁਣ ਰਿਹਾ।
0: ਅੱਛਾ, ਯੂਐਸ ਤੋਂ ਕਿੱਥੇ ਹੋਏ ਤੁਸੀਂ?
2: ਮੈਂ ਯੂਐਸ ਜਾ ਰਿਹਾ ਟਰੱਕ ਲੈ ਕੇ, ਮੈਂ ਰਾਈਟ ਟੂ ਡੇਟਨ ਓਹਾਇਓ ਦੇ ਵਿੱਚ ਆ।
0: ਅੱਛਾ, ਵਾਹ ਜੀ ਵਾਹ। ਆਵਾਜ਼ ਐਪ ਤੇ ਸੁਣ ਰਹੇ ਆ ਪੂਰਾ ਕਿਵੇਂ?
2: ਨਹੀਂ ਨਹੀਂ, ਫੋਨ
0: ਤੇ। ਬੱਲੇ ਬੱਲੇ ਬੱਲੇ, ਕੀ ਬਾਤ ਹੈ! ਫਿਰ ਕੀ ਕੀ ਜੀ ਕੀ ਆਈ ਜ਼ਿਹਨ ਦੇ ਵਿੱਚ ਗੱਲ ਕੋਈ?
2: ਮੇਰੇ ਤਾਂ ਦੋ ਕੇ ਆਈਆਂ ਮੇਨ ਜਿਹੜੀਆਂ ਆਪਾਂ ਦੇਖੀਆਂ ਹੋਈਆਂ।
0: ਹਾਂਜੀ,
2: ਇੱਕ ਤਾਂ ਹੋ ਗਿਆ ਵੀ ਜਿਹਨੇ ਟਾਵਰ ਨਹੀਂ ਦੇਖਿਆ ਉਹਦਾ ਟੋਰਾਂਟੋ ਕੈਨੇਡਾ ਹੋਣ ਦਾ ਕੋਈ ਫਾਇਦਾ ਨਹੀਂ।
0: ਕੋਈ ਫਾਇਦਾ ਨਹੀਂ, ਸਹੀ ਗੱਲ ਹੈ।
2: ਤੇ ਇੱਕ ਨਾਗਰਾਪਾਰ ਹੋ ਗਿਆ
0: ਪਹਿਲੀ। ਇਹ ਦੋਵੇਂ ਚੀਜ਼ਾਂ ਦਾ ਜੇ ਬੰਦਾ ਟੋਰਾਂਟੋ ਵਾਲੇ ਪਾਸੇ ਆਉਂਦਾ ਪਹਿਲੀਆਂ ਹੀ ਗੱਲਾਂ ਨੇ ਕਿ ਨਹੀਂ?
2: ਪਹਿਲੀਆਂ ਪਹਿਲੀਆਂ ਇਹਦੇ ਵਿੱਚ ਤਾਂ ਜਾਣੀ ਕਿ ਜ਼ਰੂਰੀ ਆ। ਜਦੋਂ
0: ਬੰਦਾ ਕਹਿੰਦਾ ਜੀ ਆਓ ਘਰ ਚਲੀ, ਕਹਿੰਦਾ ਨਾ ਘਰ ਬਾਹਰ ਜਾਵਾਂਗੇ, ਪਹਿਲਾਂ ਤੂੰ ਨਾਇਗਰਾ ਫੋਲ ਲੈ ਜਾ ਸਾਨੂੰ, ਸੀਜ਼ਨ ਟਾਵਰ ਲੈ
2: ਜਾ। ਬੜਾ ਬੜਾ ਮਨ ਨੂੰ ਚਾਹ, ਬੜੀ ਖੁਸ਼ੀ ਹੁੰਦੀ ਹੈ ਚੀਜ਼ਾਂ ਦੇਖਣ ਦੀ।
0: ਬਿਲਕੁਲ ਬਿਲਕੁਲ ਸਹੀ ਗੱਲ।
2: ਮੈਂ ਸਹੀ ਦੱਸਾਂ ਸਰ, ਮੈਂ ਹੁਣ ਨੀ ਗਿਆ, ਆਪਣੇ ਹੋ ਗਿਆ, ਮੈਨੂੰ ਆਪਣੇ 10 ਸਾਲ ਹੋ ਗਏ ਟਾਵਰ ਦੇਖੇ ਨੂੰ, ਮੈਂ ਹੁਣ ਨੀ ਗਿਆ ਜਿੱਦਾਂ ਨਾ।
0: ਅੱਛਾ, 10 ਸਾਲ ਹੁਣ ਤੇ ਉਹਨਾਂ ਨੇ ਚੇਂਜ ਕਰਤਾ ਜੀ ਬੜਾ, ਕੋਵਿਡ ਤੋਂ ਬਾਅਦ ਨਾ ਉੱਪਰੋਂ ਸਾਰਾ ਅੰਦਰੋਂ ਦੀ ਬੜਾ ਕੁਝ ਚੇਂਜ ਕਰਤਾ, ਰੈਨੋਵੇਟ ਕਰਤਾ ਹੋਇਆ। ਬਦਲਤਾ ਜੀ, ਤੁਸੀਂ ਪਸੰਦ ਕਰੋਗੇ, ਐਡਵਾਂਸ ਜਿਹਾ ਬਣਾ ਦਾ ਥੋੜਾ।
2: ਹਾਂ,
0: ਚਲੋ ਠੀਕ ਹੈ ਸਰ, ਬਹੁਤ ਧੰਨਵਾਦ, ਸ਼ੁਕਰੀਆ, ਡਰਾਈਵ ਸੇਫ।
2: ਬਹੁਤ
0: ਵੀਰੇ, ਬਹੁਤ ਵੀਰੇ, ਥੈਂਕ ਯੂ, ਥੈਂਕ ਯੂ, ਥੈਂਕ ਯੂ। ਬੰਦਾ ਕਹਿੰਦਾ ਪੰਜਾਬ ਗਿਆ ਸੀ? ਹਾਂਜੀ। ਕਹਿੰਦੇ ਸਾਗ ਮੱਕੀ ਦੀ ਰੋਟੀ ਖਾਧੀ? ਕਹਿੰਦਾ ਨਹੀਂ। ਫਿਰ ਬੰਦਾ ਤੇਰੇ ਪੰਜਾਬ ਜਾਣ ਦਾ ਕੀ ਫਾਇਦਾ? ਜੀ ਅਗਲੀ ਕਾਲ ਦੇ ਵੱਲ ਚੱਲਦੇ ਹਾਂ। 4133, ਸਤਿ ਸ਼੍ਰੀ ਅਕਾਲ ਜੀ।
3: ਹਾਂਜੀ ਬੇਟੇ, ਸਤਿ ਸ਼੍ਰੀ ਅਕਾਲ,
0: ਕੀ ਹਾਲ ਚਾਲ ਹੈ ਜੀ?
3: ਹਾਂਜੀ ਵਧੀਆ ਬੇਟੇ ਜੀ।
0: ਜੀ ਜੀ ਜੀ, ਕੀ ਕਹਿਣਾ ਚਾਹੋਗੇ ਜੀ?
3: ਮੈਂ ਕਿਹਾ ਕਹਿੰਦੇ ਵੰਡਰਲੈਂਡ ਨਹੀਂ ਦੇਖਿਆ ਤੇ ਫਿਰ ਇੱਥੇ ਆਉਣ ਦਾ ਕੀ ਫਾਇਦਾ?
0: ਹਾਂ, ਤੈਨੂੰ ਵੰਡਰਲੈਂਡ ਉਹ ਗਾਣਾ ਵੀ ਬਣਿਆ ਨਾ। ਕੋਟਕਪੂਰੇ ਦੀ ਗੱਲ ਆਉਂਦੀ ਹੈ, ਬੰਦਾ ਕਹਿੰਦਾ ਕੋਟਕਪੂਰੇ ਜਾ ਕੇ ਤੁਸੀਂ ਜੇ ਢੋਡਾ ਨੀ ਖਾਧਾ ਤੇ ਤੁਹਾਡਾ ਕੀ ਫਾਇਦਾ ਉੱਥੇ ਜਾਣ ਦਾ? ਤੇ ਏਦਾਂ ਕੋਈ ਵੀ ਚੀਜ਼ ਆਪਾਂ ਗੱਲ ਕਰ ਰਹੇ, ਭਾਵੇਂ ਸ਼ਹਿਰ ਹੈ, ਖਾਣ ਦੀ ਚੀਜ਼ ਹੈ, ਕੁਛ ਵੀ ਹੈ ਨਾ, ਪਰ ਇਹ ਵੀ ਵਧੀਆ ਗੱਲ ਹੈ।
3: ਹਾਂ ਮੌਂਟਰੀਅਲ ਜਾਓ, ਵਿੰਡਸਰ ਜਾਓ।
0: ਹਾਂ ਬਿਲਕੁਲ ਬਿਲਕੁਲ,
3: ਥੈਂਕ ਯੂ,
0: ਬਹੁਤ ਧੰਨਵਾਦ ਜੀ, ਥੈਂਕ ਯੂ, ਥੈਂਕ ਯੂ ਸੋ ਮਚ, ਥੈਂਕ ਯੂ, ਥੈਂਕ ਯੂ। ਚਲਦੇ ਅਗਲੀ ਕਾਲ ਦੇ ਵੱਲ ਜੀ। ਸਤਿ ਸ੍ਰੀ ਅਕਾਲ ਅਮਰੀਕ ਜੀ। ਹੈਲੋ,
4: ਹਾਂਜੀ ਭਾਈ, ਸਤਿ ਸ੍ਰੀ ਅਕਾਲ ਜੀ।
0: ਜੀ ਸਰ, ਕੀ ਹਾਲ ਚਾਲ ਹੈ? ਅੰਮ੍ਰਿਤ ਜੀ।
4: ਹਾਂਜੀ ਹਾਂਜੀ, ਵਧੀਆ ਵਧੀਆ ਭਾਜੀ।
0: ਜੀ ਸਰ, ਕੀ ਕਹਿਣਾ ਚਾਹੋਗੇ?
4: ਮੈਂ ਇਹ ਕਹਿਣਾ ਚਾਹੁੰਦਾ ਜੀ, ਮੇਰੇ ਮੰਮੀ ਪਾਪਾ ਆਇਆ ਜੀ ਇੰਡੀਆ ਤੋਂ, ਮਾੜਾ ਵੈਲਕਮ ਕਰ ਦੋ ਇਹਨਾਂ ਦਾ।
0: ਓ ਬੱਲੇ ਬੱਲੇ, ਕਿਆ ਬਾਤ ਹੈ, ਸਮਰ ਸਮਰ ਟਾਈਮ ਨਾਮ। ਅੱਛਾ ਚਲੋ, ਬਹੁਤ ਮੁਬਾਰਕਾਂ ਜੀ, ਤੁਸੀਂ ਤੁਹਾਡੇ ਪੇਰੈਂਟਸ ਆਏ ਆ ਤੇ ਤੁਹਾਨੂੰ ਜੀ ਆਇਆ ਨੂੰ ਕਹਿਣਾ ਧਰਤੀ ਦੇ ਉੱਤੇ। ਤੇ ਜੋ ਅਸੀਂ ਦੱਸ ਰਹੇ ਹਾਂ ਨਾ ਹੁਣ, ਨਾਇਗਰਾ ਫਾਲ, ਸੀ ਐਨ ਟਾਵਰ ਜਾਂ ਜੋ ਵੀ ਆ, ਇਹ ਤੁਸੀਂ ਨੋਟ ਕਰ ਲਓ। ਇਹ ਕਹਿਣਾ ਤੁਸੀਂ ਘੁਮਾਉਣਾ ਹੁਣ ਮੁੰਡੇ ਨੇ ਤੁਹਾਨੂੰ ਇੱਥੇ।
4: ਹਾਂਜੀ ਹਾਂਜੀ, ਲੈ ਕੇ ਜਾਣਾ ਜੀ, ਲੈ ਕੇ
0: ਜਾਣਾ ਜੀ। ਹਾਂ ਨਹੀਂ, ਬਹੁਤ ਵਧੀਆ ਜੀ, ਲੱਕੀ ਤੁਸੀਂ ਹੈ, ਪੇਰੈਂਟਸ ਆਇਆ, ਘੁਮਾਓ ਪੂਰਾ। ਇਹੀ ਇਹੀ ਅਨਮੋਲ ਤੋਹਫੇ ਆ ਜ਼ਿੰਦਗੀ ਦੇ, ਬੜੇ ਤਗੜੇ।
4: ਹਾਂਜੀ ਹਾਂਜੀ, ਹੁਣ ਵੀ ਇਹਨਾਂ ਨੂੰ ਮੈਂ ਜਹਾਜ਼ ਦਿਖਾਉਣ ਲੈ ਕੇ ਚੱਲਾਂ ਜੀ।
0: ਉਹ ਕਿੱਥੇ ਲੈ ਕੇ ਚੱਲੇ ਹੋ? ਸਾਹਮਣੇ ਏਅਰਪੋਰਟ ਆ ਤੇ ਜਹਾਜ਼ ਹੁਣੇ ਉੱਡਦੇ ਲੈਂਦੇ, ਆਪਾਂ ਇੱਥੋਂ ਦੇਖੀ ਜਾਈਦੇ ਆ। ਪਰ ਜਰੂਰ ਘੁਮਾਓ ਬਾਈ ਜੀ, ਜਰੂਰ ਘੁਮਾਓ, ਤੇ ਸਾਰੇ ਪਾਸੇ ਮੌਸਮ ਵੀ ਬੜਾ ਵਧੀਆ।
4: ਥੈਂਕ ਯੂ ਭਾਜੀ,
0: ਬਹੁਤ ਵਧੀਆ, ਬਹੁਤ ਵਧੀਆ। ਕਹਿੰਦੇ ਜੇ ਮਾਂ ਪਿਓ ਨੂੰ ਕੈਨੇਡਾ ਬੁਲਾਇਆ, ਜੇ ਘੁਮਾਇਆ ਨਹੀਂ ਤੇ ਫਿਰ ਕੀ ਫਾਇਦਾ। ਕੁਲਦੀਪ ਜੀ, ਸਤਿ ਸ੍ਰੀ ਅਕਾਲ।
5: ਸਤਿ ਸ੍ਰੀ ਅਕਾਲ ਜੀ, ਸਰਜੀਤ ਜੀ, ਸਾਡੇ ਵਾਲਾ ਰੇਡੀਓ,
0: ਤੁਹਾਡੇ ਵਾਲਾ ਜੀ, ਤੁਹਾਡੇ ਵਾਲਾ ਜਰੂਰ। ਹੋਰ ਠੀਕ ਠਾਕ ਹੋ ਜੀ?
5: ਵਧੀਆ ਵਧੀਆ, ਕੱਲ ਤੁਸੀਂ ਦੂਰ ਬੜੇ ਸੀ, ਮੈਂ ਆਉਣਾ ਸੀ ਤੁਹਾਡੇ ਕੋਲੇ।
0: ਅੱਛਾ,
5: ਲਾਈਵ ਲੋਕੇਸ਼ਨ ਲਾਈ ਹੋਈ?
0: ਹਾਂਜੀ ਹਾਂਜੀ, ਤੁਸੀਂ ਹੁਣ ਵੀ ਜਾਓ ਜੀ, ਅੱਜ ਵੀ ਜਾ ਸਕਦੇ ਹੋ, ਕੱਲ ਵੀ ਜਾ ਸਕਦੇ ਹੋ। ਤੇ ਕੱਲ ਆਪਾਂ ਸਬਜ਼ੀ ਮਾਰਕੀਟ ਸੀਗੇ ਰੈਸਟੋਰੈਂਟ ਸਵੀਟਸ ਤੇ, ਤੇ ਮੈਂ ਕਹਿੰਦਾ ਮਤਲਬ ਦਿਲ ਖੋਲ ਕੇ, ਜਸਬੀਰ ਸਿੰਘ ਜੀ ਨੇ ਦਿਲ ਖੋਲਿਆ ਸੀ ਪੂਰਾ, ਕਹਿੰਦੇ ਜਿਹੜਾ ਵੀ ਆਵੇ ਸਾਡੇ ਕੋਲ ਕੱਲ ਆਵੇ, ਤੇ ਹਰ ਇੱਕ ਨੂੰ ਹੀ ਪਾਓ ਭਾਜੀ ਦੇ ਰਹੇ ਸੀ ਆਪਣੇ ਵੱਲੋਂ, ਤੇ ਕਿਸੇ ਨੂੰ ਫਿਸ਼ ਦੇ ਰਹੇ ਸੀ, ਕਿਸੇ ਨੂੰ ਬਿਰਿਆਨੀ ਦੇ ਰਹੇ ਸੀ, ਕਹਿੰਦੇ ਇੱਕ ਵਾਰ ਚੱਕਰ ਲਾਓ ਸਾਡੇ ਕੋਲ। ਤੇ ਵਾਕਈ ਮੈਂ ਦੇਖਿਆ ਬਾਈ ਜੀ, ਪ੍ਰਾਈਜ਼ਿੰਗ ਬੜੀ ਸਪੈਸ਼ਲ ਸੀ ਉਹਨਾਂ ਕੋਲ, ਚਾਰ ਸਮੋਸੇ $1 ਨੇ। ਤੇ ਤੁਸੀਂ ਵੀ ਜਾਓ, ਉਹ ਕਹਿੰਦੇ ਸਾਡੇ ਕੋਲ ਤੁਸੀਂ ਆਓ ਇੱਕ ਵਾਰ ਨਜ਼ਰ ਮਾਰੋ ਸਾਡਾ ਖਾਣਾ। ਤੁਸੀਂ ਪਹਿਲਾਂ ਤੀਸਰੀ ਲੋਕੇਸ਼ਨ ਹੈ ਹਨਾ ਹੁਣ ਸਬਜ਼ੀ ਮਾਰਕੀਟ ਦੀ, ਤੇ 1650 ਵਿਲੀਅਮ ਪਾਰਕਵੇ ਤੇ। ਕੱਲ ਵੀ ਆਪਾਂ ਅਨਾਊਂਸ ਕਰ ਰਹੇ ਸੀ ਟੋਰਬ੍ਰਮ ਤੇ ਵਿਲੀਅਮ ਪਾਰਕਵੇ ਦੇ ਨੇੜੇ ਟੈਂਟ ਲੱਗਾ ਹੈ, ਜਾ ਕੇ ਚਾਹ ਪਾਣੀ ਮਠਿਆਈ ਖਾਓ ਤੇ ਜਾ ਕੇ ਵਧੀਆ ਵਧੀਆ ਸਮਾਨ ਤੁਸੀਂ ਉੱਥੋਂ ਲੈ ਕੇ ਆਓ ਜ਼ਰੂਰ ਸਬਜ਼ੀ ਮਾਰਕੀਟ।
5: ਹਾਂਜੀ ਬਹੁਤ ਵਧੀਆ ਜੀ, ਬਹੁਤ ਕਰ, ਚਲੋ ਦਿਨ ਵੱਡਾ ਜੀ, ਚਲੋ ਬੜੇ ਸੋਹਣੇ ਨਾ ਸਾਰਿਆਂ ਨੂੰ ਕੱਲ ਤੋਹਫੇ ਦਿੱਤੇ ਜਾ। ਹਾਂਜੀ
0: ਜੀ ਬਿਲਕੁਲ,
5: ਯਾਦ ਕਰਾਂਗੇ। ਤੇ ਮੈਂ ਕਹਿਣ ਲੱਗਾ ਜਿਹਨੇ ਵੇਖਿਆ ਨੀ ਅੰਮ੍ਰਿਤਸਰ ਸਿਫਤੀ ਦਾ ਕਰ ਉਹਦੇ ਕੀ ਵੇਖਿਆ?
0: ਹਾਂ ਬਿਲਕੁਲ, ਜਿਹਨੇ ਨਹੀਂ ਦੇਖਿਆ ਤੇ ਉਹਦਾ ਫਿਰ ਉੱਥੇ ਜਾਣ ਦਾ ਫਾਇਦਾ ਕੀ ਜਿਹਦੇ ਉੱਤੇ ਨਾ ਪਿਆ।
5: ਹਾਂਜੀ ਉੱਥੇ ਵੀ ਜੀ ਜਿਵੇਂ ਹੈਗਾ ਜਿਵੇਂ ਦਰਬਾਰ ਸਾਹਿਬ ਸਭ ਤੋਂ ਗਈ, ਦੁਰਗਿਆਣਾ ਮੰਦਿਰ ਹੋ ਗਿਆ, ਮਤਲਬ ਹੋਰ ਵਧੀਆ ਚੀਜ਼ਾਂ ਜੀ,
0: ਬਹੁਤ ਸੋਹਣੀ ਸੋਹਣੀ ਚੀਜ਼ਾਂ
5: ਬਣੇ ਆ
0: ਜੀ। ਕਿਆ ਬਾਤ,
5: ਅੰਮ੍ਰਿਤਸਰ ਸਿਫਤੀ ਦਾ ਕਰ
0: ਬਿਲਕੁਲ, ਕਿਆ ਬਾਤ ਹੈ ਸਰ, ਬਹੁਤ ਸ਼ੁਕਰੀਆ, ਧੰਨਵਾਦ ਸਰ, ਥੈਂਕ ਯੂ, ਥੈਂਕ ਯੂ, ਧੰਨਵਾਦ। 905-673-3337 ਤੁਸੀਂ ਵੀ ਯਾਰ ਜਾਓ ਜੇ ਜਾਓ, 24 ਘੰਟੇ ਖੁੱਲੇ ਨੇ। ਮੈਂ ਕਹਿ ਲੱਗਾ ਸੀ ਜਾਓ ਜੇ ਜਾਣਾ, ਪਰ ਨਹੀਂ ਤੁਸੀਂ ਜ਼ਰੂਰ ਜਾਓ, ਸਪੈਸ਼ਲ ਪ੍ਰਾਈਜ਼ਿੰਗ ਹੈ, ਪਰੌਂਠੇ ਖਾਣੇ ਆ ਆਲੂ ਮੂਲੀ ਗਾਜਰ ਦੇ, ਤੇ ਸਿਰਫ 299 ਦੇ ਵਿੱਚ ਮਿਲ ਰਹੇ ਆ ਸਬਜ਼ੀ ਮਾਰਕੀਟ ਰੈਸਟੋਰੈਂਟ ਐਂਡ ਸਵੀਟਸ, ਤੇ ਹੋਰ ਬੜਾ ਕੁਝ ਸਪੈਸ਼ਲ ਚੱਲ ਰਿਹਾ। ਤੇ 1650 ਵਿਲੀਅਮ ਪਾਰਕਵੇ ਤੇ ਲੋਕੇਟਿਡ ਨੇ, ਕਾਰਨਰ ਯੂਨਿਟ ਦੇ ਵਿੱਚ, ਟੈਂਟ ਲੱਗਾ ਵਾਈਟ, ਦੂਰੋਂ ਤੁਹਾਨੂੰ ਦਿਖ ਜਾਣਾ, ਤੇ ਜਾ ਕੇ ਫੂਡ ਟਰਾਈ ਕਰੋ, ਸ਼ਾਨਦਾਰ ਨਵੀਂ ਲੋਕੇਸ਼ਨ, ਸਪੋਰਟ ਕਰੋ, ਕਮਿਊਨਿਟੀ ਦੀ ਸਪੋਰਟ ਬੜੀ ਜ਼ਰੂਰੀ ਹੈ। ਤੇ ਜਾ ਕੇ ਜਸਬੀਰ ਜੀ ਨੂੰ ਮਿਲੋ, ਜਸਬੀਰ ਮਾਂਗੜ ਸਾਹਿਬ ਬੜੇ ਸ਼ਾਨਦਾਰ ਉੱਥੇ ਤੀਸਰੀ ਲੋਕੇਸ਼ਨ ਰਨ ਕਰ ਰਹੇ ਆ, ਤੇ ਨਾਲ ਦੀ ਨਾਲ ਬਲਜੀਤ ਜੀ ਵੀ ਬੜੇ ਸ਼ਾਨਦਾਰ ਸਪੋਰਟਿੰਗ ਨੇ। ਜ਼ਰੂਰ ਜਾਓ, ਫੂਡ ਟਰਾਈ ਕਰੋ ਸਬਜ਼ੀ ਮਾਰਕੀਟ ਰੈਸਟੋਰੈਂਟ ਐਂਡ ਸਵੀਟਸ ਤੇ। ਚਲਦੇ ਅਗਲੀ ਕਾਲ ਦੇ ਵੱਲ ਜੀ। 418 ਸਤਿ ਸ੍ਰੀ ਅਕਾਲ।
6: ਸਤਿ ਸ੍ਰੀ ਅਕਾਲ ਜੀ, ਕੀ ਹਾਲ ਹੈ?
0: ਉਹ ਬਹੁਤ ਵਧੀਆ ਸਰ, ਤੁਸੀਂ ਸੁਣਾਓ ਕਿਵੇਂ ਹੋ?
6: ਵਧੀਆ ਚੱਲਦਾ ਸਭ, ਤੇ ਆਪਣੇ ਪੁਰਾਣੇ ਇੰਡੀਆ ਦੀ ਵੀ ਗੱਲ ਕਰ ਲਓ।
0: ਕਰੋ, ਪੁਰਾਣੇ ਕਿਉਂ ਜੀ, ਇਹ ਪੁਰਾਣਾ ਕਿੱਥੇ ਹੋ ਸਕਦਾ,
6: ਇੰਡੀਆ ਜਿਹੜਾ ਪਹਿਲਾਂ। ਹਾਂ ਤੇ ਉਹ ਮਤਲਬ ਗੱਲ ਕੀ ਹੈ ਪਤਾ, ਲਾਹੌਰ ਨੀ ਦੇਖਿਆ, ਜੰਮੇ ਹੀ ਨੀ।
0: ਜਿੰਨੇ ਲਾਹੌਰ ਨੀ ਦੇਖਿਆ ਜੰਮੇ ਨੀ, ਮਤਲਬ ਅਸੀਂ ਜੰਮੇ ਨੀ ਲੱਗਦੇ, ਅਸੀਂ ਵੇਖਿਆ ਨੀ ਲਾਹੌਰ।
6: ਬਸ ਬਸ ਇਹ ਖਰੀ ਆ, ਜਿੱਥੇ ਮਰਜ਼ੀ ਦੁਨੀਆਂ ਚੱਲ ਜਾਵੇ ਗੱਲ ਖਰੀ ਆ।
0: ਹਾਂ ਸਾਡਾ ਰਹਿੰਦਾ ਜੀ ਅਜੇ ਜੰਮੇ ਨੀ, ਅਸੀਂ ਜਦੋਂ ਜਾਵਾਂਗੇ ਤਾਂ ਹੀ ਬਣੀ ਗੱਲ।
6: ਮੇਰਾ ਵੀ ਰਹਿੰਦਾ
0: ਨਹੀਂ ਬਣਦਾ ਹੈ ਜੀ, ਦੇਖੋ ਜਦੋਂ ਬਾਬਾ ਜੀ ਦੀ ਕਿਰਪਾ ਹੋਈ ਅਸੀਂ ਆਪਣੇ ਵੀ
6: ਉਦੋਂ ਜਾਵਾਂਗੇ, ਉਦੋਂ ਜਾਵਾਂਗੇ ਜਦੋਂ ਕਿਰਪਾ ਹੋਈ।
0: ਜਦੋਂ ਕਿਰਪਾ ਹੋਈ, ਕਿਰਪਾ ਹੋਣੀ ਚਾਹੀਦੀ ਹੈ, ਕਿਉਂਕਿ ਅਸੀਂ ਵੀ ਜਾ ਕੇ ਮੇਰੇ ਫੋਰ ਫਾਦਰ ਜਿਹੜਾ ਪਿਛੋਕੜ ਰਹਿੰਦੇ ਆ ਗੁਜਰਾਂਵਾਲਾ ਦੇ ਵਿੱਚ ਜਾ ਕੇ ਵੀ ਦੇਖਣ ਦਾ ਮੌਕਾ
6: ਮਿਲਣਾ ਚਾਹੀਦਾ,
0: ਜਰੂਰ ਜਾਵਾਂਗੇ।
6: ਜਿੱਦਾਂ ਨਾ ਚਾਰ ਬੁਰਕੀਆਂ ਖਾਣੇ ਦੀਆਂ ਲਿਖੀਆਂ ਹੋਈਆਂ ਉੱਤੇ ਜਾਵਾਂਗੇ।
0: ਹਾਂ ਉਹ ਬਿਲਕੁਲ ਜੀ, ਉਹ ਜਦੋਂ ਲਿਖੀਆਂ ਹੋਣੀਆਂ, ਹੁਣ ਇੱਥੇ ਵੀ ਤੇ ਆਏ ਆ ਆਪਾਂ।
6: ਹਾਂ ਇਹ ਵੀ
0: ਇੱਥੇ ਵੀ ਦਾਣਾ ਪਾਣੀ ਪਿਆ ਸੀ, ਚੁਗੀ ਜਾਂਦੇ ਆ ਬਿਲਕੁਲ। ਕਹਿੰਦੇ ਆ ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਿੱਥੇ ਵੀ ਲਿਖੇ ਆ ਬਸ ਦਾਣੇ ਚੁਗਣੇ ਪੈਣੇ ਜੀ ਸਾਨੂੰ।
6: ਬਹੁਤ ਖੂਬ, ਬਹੁਤ ਬਹੁਤ
0: ਸ਼ੁਕਰੀਆ ਸਰ, ਬਹੁਤ ਧੰਨਵਾਦ, ਥੈਂਕ ਯੂ, ਥੈਂਕ ਯੂ।
6: ਠੀਕ ਹੈ, ਬਹੁਤ
0: ਸ਼ੁਕਰੀਆ। ਬਿਲਕੁਲ ਸਹੀ ਗੱਲ ਆ ਯਾਰ, ਕੋਈ ਨੀ ਟੋਕ ਸਕਦਾ ਜਦੋਂ ਕਿਤੇ ਚੀਜ਼ ਜਿੱਥੇ ਚੋਖ ਖਿਲਾ ਰਹੇ ਆ। ਬੰਦਾ ਕਹਿੰਦਾ ਜੀ ਮੈਂ ਪਹਿਲਾਂ ਯੂਰਪ ਸੀ, ਮੈਂ ਆਸਟ੍ਰੇਲੀਆ ਸੀ, ਮੈਂ ਨਿਊਜ਼ੀਲੈਂਡ ਸੀ, ਮੈਂ ਹੁਣ ਕੈਨੇਡਾ ਆ ਗਿਆ, ਮੈਂ ਪਹਿਲਾਂ ਦੁਬਈ ਸੀ। ਜਿੱਥੇ ਮਾਲਕ ਨੇ ਦਾਣੇ ਖਿਲਾ ਰਹੇ ਆ ਉੱਥੇ ਚੁੱਗ ਕੇ ਬੰਦੇ ਨੇ ਹੋਰ ਪਾਸੇ ਆਉਣਾ ਹੀ ਆਉਣਾ, ਇਹ ਤਾਂ ਪੱਕੀ ਗਰੰਟੀ ਆ, ਇਹਦੇ ਵਿੱਚ ਕੋਈ ਉਹ ਨਹੀਂ। ਅਤੇ ਚਲੋ ਗੱਲਾਂ ਬਾਤਾਂ ਵੀ ਆਪਾਂ ਨਾਲ ਕਰ ਰਹੇ ਹਾਂ ਅਤੇ ਤੁਹਾਡੇ ਕੋਲੋਂ ਇਹ ਪੁੱਛ ਵੀ ਰਹੇ ਹਾਂ ਆਪਾਂ, ਬੜਾ ਸ਼ਾਨਦਾਰ ਚੀਜ਼ ਵੀ ਜਿਹਨੇ ਆਹ ਚੀਜ਼ ਨਹੀਂ ਦੇਖੀ, ਜਿਹਨੇ ਆਹ ਚੀਜ਼ ਨਹੀਂ ਖਾਧੀ, ਅਤੇ ਤੁਹਾਡਾ ਕੀ ਫਾਇਦਾ। ਇਹ ਕਾਲ ਲੈਂਦੇ ਹਾਂ ਹਰਮਨਪ੍ਰੀਤ ਜੀ ਦੀ, ਉਸ ਤੋਂ ਬਾਅਦ ਫਿਰ ਆਪਾਂ ਗੱਲਬਾਤ ਕਰਾਂਗੇ ਸਾਰਾਂਸ਼ ਜੀ ਨਾਲ। ਹਰਮਨਪ੍ਰੀਤ ਜੀ ਸਤਿ ਸ਼੍ਰੀ ਅਕਾਲ।
7: ਸਤਿ ਸ਼੍ਰੀ ਅਕਾਲ ਜੀ, ਹੋਰ ਠੀਕ ਠਾਕ ਜੀ?
0: ਬਹੁਤ ਵਧੀਆ ਸਰ, ਤੁਸੀਂ ਸੁਣਾਓ?
7: ਵਧੀਆ ਜੀ, ਮੈਂ ਵੀ ਕੋਟਕਪੂਰੇ ਦਾ ਨਾਮ ਲਿਆ ਵਿੱਚ, ਮੈਂ ਫਿਰ ਕੋਟਕਪੂਰੇ ਵਾਲੇ ਆ ਗਏ।
0: ਹਾਏ ਹਾਏ ਕਿਆ ਬਾਤ ਹੈ, ਤੁਹਾਡਾ ਸਪੈਸ਼ਲ ਤੁਹਾਨੂੰ ਫਿਰ ਤੁਸੀਂ ਜਦੋਂ ਜਾਂਦੇ ਹੋ ਉੱਥੇ ਤੇ ਇੱਥੇ ਫਿਰ ਕਹਿੰਦੇ ਆ ਸਾਰੇ ਵੀ ਲੈ ਕੇ ਆਈ ਜ਼ਰੂਰ ਇੱਥੇ ਟੋਡਾ।
7: ਕੀ ਲੈ ਕੇ ਆਈ?
0: ਟੋਡਾ ਲੈ ਕੇ ਆਈ। ਹਾਂ ਹਾਂ
7: ਤੁਹਾਡਾ, ਮੈਂ ਤੈਨੂੰ ਸਹੀ ਦੱਸਾਂ ਜੀ,
0: ਹਾਂਜੀ
7: ਮੈਨੂੰ ਵੀ ਆ ਕਿਤੇ ਕੁਝ ਕੁ ਮਹੀਨੇ ਪਹਿਲਾਂ ਹੀ ਕਿਸੇ ਨੇ ਕਿਹਾ ਤੁਹਾਡਾ ਨਾਮ ਲਿਆ, ਤੇ ਮੈਂ ਮਾਫੀ ਚਾਹੁੰਦਾ, ਮੈਨੂੰ ਪਤਾ ਨੀ ਸੀਗਾ ਇਹ ਬਰਫੀ ਹੁੰਦੀ ਆ, ਮੈਨੂੰ ਪਤਾ।
0: ਅੱਛਾ, ਕਮਾਲ ਕਰਦੇ ਆ ਤੁਸੀਂ, ਜੇ ਤੁਹਾਡਾ ਨੀ ਖਾਧਾ ਤੁਸੀਂ ਜੰਮੇ ਨੀ ਹੈ, ਤੁਸੀਂ ਤੇ ਹੈ ਵੀ ਕੋਟਕਪੂਰੇ ਦੇ। ਸਾਡੇ ਨਾਲ ਸੀਗੇ ਰਹਿੰਦੇ ਤੇ ਜਦੋਂ ਵੀ ਜਾਣਾ ਨਾ ਉਹ 2 ਕਿਲੋ ਤੇ ਤੁਹਾਡਾ ਆਣਾ ਹੀ ਆਣਾ, ਪੱਕੀ ਗੱਲ, 2 ਡੱਬੇ ਲੈ ਕੇ ਆਉਂਦੇ ਸੀ ਉਹ।
7: ਅੱਛਾ ਜੀ,
0: ਇੰਨਾ ਵਰਲਡ ਫੇਮਸ ਹੈ ਬਾਈ, ਤੁਸੀਂ ਕਿੱਥੇ ਰਹਿ ਗਏ, ਤੁਹਾਡੇ ਵਿਹੜੇ ਵਿੱਚ ਟੋਡਾ ਸੀ।
7: ਹਾਂਜੀ ਹਾਂਜੀ,
0: ਚਲੋ ਬਹੁਤ ਬਹੁਤ ਜੀ ਜੀ ਜੀ,
7: ਮੈਂ ਇਹੀ ਕਵਾਂਗਾ ਜੀ ਕਿ ਮੈਂ ਥੋੜਾ ਜਿਹਾ ਟੋਪਿਕ ਨੂੰ, ਇਸੇ ਟੋਪਿਕ ਨੂੰ ਥੋੜਾ ਜਿਹਾ ਆਪਣੇ ਸਿੱਖ ਧਰਮ ਵਾਲੇ ਪਾਸੇ ਲੈ ਕੇ ਜਾਊਂਗਾ।
0: ਹਾਂਜੀ ਹਾਂਜੀ,
7: ਕਿ ਜਿਹੜਾ ਵੀ ਹਜੇ ਤੱਕ ਮਤਲਬ ਕਿ ਧਰਮ ਦੀ ਗੱਲ ਕਰ ਲਓ ਜਾਂ ਉੱਦਾਂ ਵੀ ਕੋਈ ਰੱਬ ਦਾ ਨਾਮ ਜਪਣ ਵਾਲਾ ਬੰਦਾ ਹੈਗਾ ਜਿਹੜਾ ਹਜ਼ੂਰ ਸਾਹਿਬ ਨਹੀਂ ਗਿਆ, ਤੇ ਉਹ ਜ਼ਰੂਰ ਜਾ ਕੇ ਆਵੇ, ਕਿਉਂਕਿ ਉੱਥੇ ਇੱਕ ਵੱਖਰਾ ਹੀ ਆਨੰਦ ਆ। ਤੁਸੀਂ ਗਏ ਹੋ ਵੈਸੇ?
0: ਨਹੀਂ ਜੀ, ਮੇਰਾ ਹਜੇ ਮੌਕਾ ਬਾਬਾ ਜੀ ਨੇ ਕਿਰਪਾ ਨਹੀਂ ਕੀਤੀ, ਪਰ ਜਾਣਾ ਅਸੀਂ ਜ਼ਰੂਰ ਚਾਹੁੰਦੇ ਹਾਂ।
7: ਹਾਂਜੀ ਹਾਂਜੀ, ਬਸ ਮੈਂ ਇਹ ਕਹੂੰਗਾ ਕਿ ਜਿਵੇਂ ਉੱਥੇ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਆਪ ਉੱਥੇ ਹਜੇ ਵੀ ਬਿਰਾਜਮਾਨ ਹੈਗੇ ਨੇ, ਕੁਝ ਏਦਾਂ ਹੀ ਜਾ ਕੇ ਫੀਲ ਹੁੰਦਾ, ਤੇ ਬਹੁਤ ਇੱਕ ਵੱਖਰਾ ਉੱਥੇ ਫੀਲ ਆ ਆਪਣਾ। ਕਈ ਤਾਂ ਉੱਥੋਂ ਇੱਥੋਂ ਤੱਕ ਵੀ ਹੋ ਜਾਂਦੇ ਕਿ ਬੰਦਾ ਅੰਮ੍ਰਿਤ ਛੱਕ ਕੇ ਵੀ ਆਉਂਦਾ।
0: ਵਾਹ ਜੀ ਵਾਹ, ਅਲੌਕਿਕ ਨਜ਼ਾਰਾ, ਜ਼ਰੂਰ।
7: ਹਾਂਜੀ
0: ਜ਼ਰੂਰ ਜ਼ਰੂਰ ਜੀ।
7: ਹਾਂਜੀ ਆਖਰੀ ਬਸ ਹਾਂਜੀ ਇਹ ਚੀਜ਼ ਕਹੂੰਗਾ ਕਿ ਜੇ ਕੋਈ ਤੁਹਾਡਾ ਨੋਨ ਗਿਆ ਵਾ ਤੇ ਉਹ ਤੁਹਾਨੂੰ ਦੱਸ ਸਕਦਾ ਉੱਥੇ ਜਾ ਕੇ ਕੀ ਫੀਲ ਹੁੰਦਾ।
0: ਬਿਲਕੁਲ ਬਿਲਕੁਲ, ਜ਼ਰੂਰ ਜੀ ਜ਼ਰੂਰ, ਸਾਡੇ ਤੇ ਪੱਕਾ ਹੈ ਵੀ ਹੁਣ ਵੀ ਜਾਣਾ ਹੀ ਜਾਣਾ। ਪਰ ਬਹੁਤ ਸ਼ੁਕਰੀਆ ਸਰ, ਤੁਸੀਂ ਸਾਨੂੰ ਪ੍ਰੇਰਿਤ ਕੀਤਾ, ਸਾਨੂੰ ਹੱਲਾਸ਼ੇਰੀ ਦਿੱਤੀ ਹੈ। ਬਾਕੀ ਜਦੋਂ ਬਾਬਾ ਜੀ ਦੀ ਕਿਰਪਾ ਹੋਣੀ ਹੈ ਤੇ ਉਦੋਂ ਜਾਣਾ ਹੀ ਜਾਣਾ ਆਪਾਂ।
7: ਬਿਲਕੁਲ ਜੀ,
0: ਬਹੁਤ ਸ਼ੁਕਰੀਆ ਸਰ, ਬਹੁਤ ਧੰਨਵਾਦ ਸਰ, ਥੈਂਕ ਯੂ ਕਾਲ ਦੇ ਲਈ, ਥੈਂਕ ਯੂ।
7: ਵਾਹਿਗੁਰੂ ਜੀ, ਵਾਹਿਗੁਰੂ,
0: ਬਹੁਤ ਸ਼ੁਕਰੀਆ ਸਰ, ਥੈਂਕ ਯੂ। ਤੇ ਬਾਕੀ ਕਾਲ ਆਪਾਂ ਜ਼ਰੂਰ ਹੋਲਡ ਤੇ ਰੱਖਦੇ ਹਾਂ, ਪਰ ਸਾਡੇ ਨਾਲ ਹੁਣ ਜੁੜ ਚੁੱਕੇ ਨੇ ਯੂਨੀ ਗਲੋਬਲ ਐਡਵਾਈਜ਼ਰੀ ਤੋਂ ਸਾਰਾਂਸ਼ ਜੀ, ਜੋ ਕਿ ਬੜੀ ਸ਼ਾਨਦਾਰ ਸਰਵਿਸਿਜ ਪ੍ਰੋਵਾਈਡ ਕਰ ਰਹੇ ਨੇ। ਸਰਵਿਸਿਜ ਕਿਹੜੀਆਂ ਨੇ? ਤੁਸੀਂ ਕੈਰੀਅਰ ਚੇਂਜ ਕਰਨਾ ਚਾਹ ਰਹੇ ਹੋ, ਤੁਸੀਂ ਸਟੱਡੀ ਕਰਨੀ ਹੈ, ਸਟੱਡੀ ਦੇ ਲਈ ਕਿਹੜਾ ਕਿਹੜਾ ਲੋਨ ਗੌਰਮੈਂਟ ਤੁਹਾਨੂੰ ਦੇ ਰਹੀ ਹੈ, ਕਿਹੜੇ ਪ੍ਰਾਈਸ 'ਤੇ, ਕੀ ਕੁਛ ਸਾਡਾ ਕ੍ਰਾਈਟੀਰੀਆ, ਕੀ ਐਲੀਜੀਬਿਲਿਟੀ ਹੈ, ਕਿੰਨੇ ਬੰਦੇ ਫੈਮਿਲੀ 'ਚ ਹੋਣ 'ਤੇ ਅਸੀਂ ਐਲੀਜੀਬਲ ਹੋ ਸਕਦੇ ਹਾਂ, ਉਹਦੀ ਸਾਰੀ ਜਾਣਕਾਰੀ ਆਪਾਂ ਲੈਣੇ ਆ ਸਾਰਾਂਸ਼ ਜੀ ਤੋਂ। ਸਾਰਾਂਸ਼ ਜੀ ਪਹਿਲਾਂ ਤੇ ਸਤਿ ਸ਼੍ਰੀ ਅਕਾਲ, ਵੈਲਕਮ।
8: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ,
0: ਕੀ ਹਾਲ ਚਾਲ ਹੈ ਸਰ?
8: ਵਧੀਆ ਵਧੀਆ, ਤੁਸੀਂ ਦੱਸੋ ਜੀ?
0: ਕਿਆ ਬਾਤ ਹੈ, ਬਹੁਤ ਵਧੀਆ ਸਰ। ਦੇਖੋ ਹਰ ਦਿਨ ਕੁਛ ਨਾ ਕੁਛ ਚੱਲ ਰਿਹਾ ਨਾ, ਇੰਨੇ ਤੁਸੀਂ ਕੇਸਿਸ ਕਰ ਰਹੇ ਹੋ, ਕੋਈ ਨਾ ਕੋਈ ਤੁਹਾਡੇ ਕੋਲ ਆ ਰਹੇ ਨੇ, ਉਹਨਾਂ ਨੂੰ ਫਾਇਦਾ ਹੋ ਰਿਹਾ, ਲੋਨ ਕਰਵਾ ਰਹੇ ਹੋ, ਪਰ ਮੈਂ ਸਿਰਫ, ਚਲੋ ਆਪਾਂ ਅੱਜ ਦੀ ਗੱਲ ਕਰਦੇ ਹਾਂ, ਅੱਜ ਦੇ ਡਾਟਾ, ਤੇ ਅੱਜ ਕਿੰਨੇ ਕੁ ਸਾਡੇ ਸਰੋਤਿਆਂ ਦੀ ਜਾਂ ਕਿੰਨੇ ਕੁ ਤੁਹਾਡੇ ਕਲਾਇੰਟਸ ਦੇ ਅਕਾਊਂਟ ਦੇ ਵਿੱਚ ਫੰਡਿੰਗ ਆਈ ਹੈ?
8: ਹਾਂਜੀ, ਆ ਛੁੱਟੀ ਦੀ,
0: ਹਾਂਜੀ,
8: ਫਰਾਈਡੇ ਕਾ ਅਗਰ ਡੇਟਾ ਦੇਖੇ ਤੋ ਫਰਾਈਡੇ ਕੋ ਮੋਰ ਦੈਨ 7 ਬੰਦੋ ਸੇ ਜ਼ਿਆਦਾ के अकाउंट में फंडिंग गिरी है।
0: अच्छा।
8: 50,000 से 1,17,000 डॉलर जीरो परसेंट पे बिना गारंटी के, साथ में वो स्किल भी हासिल कर रहे हैं, ये नहीं कि सिर्फ पैसा आ गया, 0% पे बिना गारंटी के स्किल भी हासिल कर रहे हैं।
0: जी बिल्कुल, सब तो मेन गल यही है जी, ਆਪਾਂ ਲੋਨ ਲੈ ਰਹੇ ਹਾਂ ਆਪਣਾ ਕਰੀਅਰ ਡਿਵੈਲਪ ਕਰਨ ਦੇ ਲਈ, ਬੰਦਾ ਕਹਿੰਦਾ ਯਾਰ ਫਿਰ ਖਰਚੇ ਕਿਵੇਂ ਚੱਲਣਗੇ, ਅਤੇ ਉਹ ਲੋਨ ਗੌਰਮੈਂਟ ਤਾਂ ਹੀ ਦੇ ਰਹੀ ਹੈ ਵੀ ਤੁਸੀਂ ਖਰਚੇ ਨਾਲ ਚਲਾ ਸਕੋ। ਜੇ ਤੁਸੀਂ ਪਰਿਵਾਰ ਦੇ ਵਿੱਚ 4 ਜਣੇ ਹੋ ਜਾਂ 5 ਬੰਦੇ ਹੋ ਤਾਂ ਕਿੰਨੀ ਕੁ ਫੰਡਿੰਗ ਹੋ ਸਕਦੀ ਹੈ?
8: ਹਾਂਜੀ, ਅਗਰ 4 ਜਾਂ 5 ਜਣੇ ਤਾਂ ਇਹ ਫੰਡਿੰਗ ਜ਼ਿਆਦਾ ਹੋ ਜਾਂਦੀ ਹੈ, ਕਿਉਂਕਿ ਆਪਣੇ ਬੱਚੇ ਜ਼ਿਆਦਾ ਹੈ, ਖਰਚੇ ਜ਼ਿਆਦਾ ਹੈ, ਤਾਂ ਗਵਰਨਮੈਂਟ ਆਪਕੋ ਆਪਣੇ ਖਾਤੇ ਮੇਂ 1,50,000 ਡਾਲਰ ਦੇਤੀ ਹੈ, 4 ਇੰਸਟਾਲਮੈਂਟ ਮੇਂ ਆਪਣੇ ਖਾਤੇ ਮੇਂ ਪੈਸੇ ਆਤੇ ਹੈ। और कोई भी मतलब नकली डॉक्यूमेंट नहीं लगता है इसके अंदर, गवर्नमेंट पैसे दे रही है, बैंक नहीं दे रहा, तो मतलब आप डॉक्यूमेंट में हैंकी पैंकी नहीं कर सकते। साफ काम है, साफ तरीके से 8 साल से कर रहे हैं और हजारों को असिस्ट कर चुके हैं।
0: क्या बात है, इनू अपना लोन ना कहिए, इनू अपना फंडिंग कहिए, फंडिंग ज्यादा वधिया, क्योंकि 2-2.5 साल तक तुसी कोई इंटरेस्ट देना ही नहीं है, उत्ते
8: प्रिंसिपल भी नहीं देना ना।
0: हाँ, प्रिंसिपल भी नहीं देना, बिल्कुल बड़ी वड्डी गल हो जांदी। जे आपां आम गल करिए, तुहाडे अकाउंट दे विच जे 1.5 लाख आ गया लोन दे रूप दे विच, फंडिंग दे रूप दे विच, साल दा इंटरेस्ट ही किन्ना बन जांदा है, पर इह तुहानूं कुछ भी नहीं देना, ना प्रिंसिपल देना, इह वैसे बहुत वधिया गल है। ते किहड़े किहड़े कोर्सेज ऑफर हो रहे ने इहदे विच?
8: जब 1.5 लाख खाते में आएगा तो जो 1.5 लाख दिलाएगा वो छीलेगा भी तो, तो कैश भी तो मांगेगा, वो सेटिंग करने का, कागज लाने का।
0: बिल्कुल बिल्कुल,
8: यहाँ तो 2 नंबर का काम है ही नहीं, साफ काम है, गवर्नमेंट फंडिंग दे रही है आपको, आप स्किल डेवलप करते हैं, खर्चा चलाने के लिए घर का, कहीं पे आप उस पैसे को खर्च कर सकते हैं, और 2.5 साल बाद पहली रिटर्न की किस्त स्टार्ट है। कोर्स खत्म 2 साल में हुआ, उसके 6 महीने ग्रेस पीरियड, उसके बाद पहली किस्त आप देते हैं, 15 साल की आसान किस्त में आप उस पैसे को लौटाते हैं। 2.5% साल का ब्याज है
0: जी,
8: कब अप्लाई हो रहा है? 2.5 साल बाद। शुरू में क्या ब्याज है? 0%। 2.5 साल बाद भी 2.5% ब्याज पूरे साल का। कोर्सेज ऑनलाइन ने, इजी ने, सिर्फ इजी ने, सिर्फ फुली फुली ऑनलाइन, फोन पे लैपटॉप पे आप क्लास लगाते हैं, एग्जाम्स है नहीं, आसान से असाइनमेंट्स है, कुछ कोर्सेज में टीचर ही नहीं है, सेल्फ स्टडी मॉडल पे है, बिजनेस हो गया, अकाउंटिंग हो गया, कोर्स हासिल करें, सर्टिफिकेट हासिल करें, गवर्नमेंट से फंडिंग 1.5 लाख 1,17,000 डॉलर तक हासिल अपने अकाउंट में डायरेक्ट करें।
0: ते जी गल करिए, कोर्सेज किन्ने के ने टोटल, ऑल ओवर सारे मिला के किन्ने के कोर्सेज होंगे ऑप्शन वाइज?
8: हाँ जी, हम उन्हीं कोर्सेज में डील करते हैं जिनमें हम टचवुड हमारा हाथ है, इतने टाइम से हम काम कर रहे हैं
0: जी,
8: कि हमें मतलब हीट ना आए, है ना। तो 8 से 10 कोर्सेज है, रखने को तो हम 80-100 रख सकते हैं
0: जी जी जी,
8: बट हम 8 से 10 ही रखते हैं जिसमें आप आराम से पास होते हैं। हॉस्पिटैलिटी का भी कोर्स है हमारे पास, अकाउंटिंग तो मैंने बता ही दिया, ऊपर से आप मान के चलिए कुछ एक्यूपेंचर का एक प्रोग्राम है,
0: मतलब जी हाई डिमांड है जी जी जी।
8: हाँ जी, बिल्कुल डिमांड है। अगर आपको पढ़ना है, हमारे पास PSW, ECA ये वाले कोर्सेज भी, जो कि वो भी गवर्नमेंट सपोर्टेड है, उसमें फंडिंग आती है लेकिन कम आती है।
0: अच्छा, पर डील अपन जरूर करते हैं,
8: बिल्कुल जी डील करते हैं, HVAC का प्रोग्राम भी हमारे पास तो।
0: ओ वेरी नाइस, बिल्कुल।

0: ਪ੍ਰੋਸੈਸ ਕਰ ਚੁੱਕੇ ਹਾਂ।
1: ਵੈਰੀ ਨਾਈਸ। ਇਹ ਦੇਖੋ ਜਦੋਂ ਆਪਾਂ ਕੰਮ ਕਰਦੇ ਹਾਂ ਨਾ ਵਧੀਆ ਜੈਨੂਅਨ, ਫਿਰ ਸਾਡੇ ਵਿੱਚ ਆਪਣੇ ਆਪ ਕੌਨਫੀਡੈਂਸ ਆਉਂਦਾ ਵੀ ਇਹ ਚੀਜ਼ ਵਾਕਈ ਹੀ ਸਾਰੀ ਰੀਅਲ ਹੈ। ਜਾਓ ਆਫਿਸ ਚੈੱਕ ਕਰੋ, 218 ਐਕਸਪੋਰਟ ਬੁਲੇਵਰਡ, ਕਾਲ ਕਰਕੇ ਅਪੁਆਇੰਟਮੈਂਟ ਸੈੱਟ ਕਰਕੇ ਜਾਂ ਕਾਲ ਕਰੋ ਵੀ ਅਸੀਂ ਆ ਰਹੇ ਹਾਂ, ਅਤੇ ਜਾ ਕੇ ਦੇਖੋ ਜੈਨੂਅਨ ਚੀਜ਼ਾਂ ਨੇ। ਅਤੇ ਕੋਈ ਵੀ ਗੱਲਬਾਤ ਤੁਸੀਂ ਪੁੱਛਣੀ ਹੈ, ਕਰਨੀ ਹੈ, ਬਹੁਤ ਸਾਰੇ ਸਾਡੇ ਕੁਸ਼ਚਨ ਹੋਣਗੇ, ਅਤੇ ਜ਼ਰੂਰ ਤੁਸੀਂ 437-264-3175 ਆਪਣੇ ਕੋਲ ਨੰਬਰ ਸੇਵ ਜ਼ਰੂਰ ਰੱਖੋ। ਕਦੇ ਵੀ ਸਾਨੂੰ ਲੋੜ ਪਵੇ, ਕਦੇ ਵੀ ਸਾਡਾ ਮਨ ਬਣੇ, ਅਤੇ ਅਸੀਂ ਕਹਾਂਗੇ ਜਿੰਨਾ ਛੇਤੀ ਹੋ ਸਕੇ ਉਨਾ ਵਧੀਆ। ਕਿਉਂਕਿ ਜਿਹੜੇ ਕੋਰਸਿਸ ਪਹਿਲਾਂ ਕਰ ਗਏ ਆ, ਜਿਨ੍ਹਾਂ ਦਾ ਕੋਰਸ ਖਤਮ ਹੋਣ ਵਾਲਾ, ਉਹ ਦੁਬਾਰਾ ਫੇਰ ਕਰ ਸਕਦੇ ਆ ਕਿ ਨਹੀਂ ਸਾਰਾਂਸ਼?
0: ਬਿਲਕੁਲ ਜੀ ਬਿਲਕੁਲ, ਸੈਕਿੰਡ ਕੋਰਸ ਕਰਨੇ ਕੇ ਲੋਕ ਹਮਾਰੇ ਪਾਸ ਆਤੇ ਹੈ, ਕਹਿਤੇ ਸਰ ਪਹਿਲੇ ਵਾਲੇ ਏਜੰਟ ਨੇ ਪਰਸੈਂਟੇਜ ਲਿਆ, ਅੱਛਾ ਲਿਆ, ਇਤਨਾ ਲਿਆ, ਟਿਮ ਹੋਰਟਨ ਮੇ ਮਿਲਾ ਕੋਟ ਪੈਂਟ ਪਹਿਨ ਕੇ ਹਮੇ, ਹਮ ਕਹਿਤੇ ਹੈ ਕਿ ਵੋ ਖੁਦ ਹੀ ਜਾਨ ਜਾਤੇ ਹੈ। ਹਮਾਰੀ ਫੀਸ ਕਾਮ ਹੋਣੇ ਕੇ ਬਾਅਦ $199 ਫਲੈਟ ਫੀਸ ਹੈ, ਨੰਬਰ ਵਨ। ਨੰਬਰ ਟੂ ਪ੍ਰੋਪਰ ਆਫਿਸ ਹੈ, 1000 square feet ਕਾ ਹਾਈ ਕਲਾਸ ਜਗ੍ਹਾ ਪੇ ਹੈ, ਬਹੁਤ ਟਾਈਮ ਸੇ ਹੈ
1: ਜੀ,
0: ਕੋਈ ਚਲਾਕੀ ਨਹੀਂ ਹੈ, ਜਿਸਕਾ ਅੱਡਾ ਹੋਤਾ ਹੈ ਵੋਹੀ ਚੀਟਿੰਗ ਨਹੀਂ ਕਰਤਾ। ਲੋਕ ਹਮਾਰੇ ਆਫਿਸ ਆਏ, ਹਮੇ ਕਾਲ ਕਰੇ, ਕੋਈ ਵੀ ਚਲਾਕੀ ਮਿੱਠੀ ਬਾਤੇ ਸੈਟਿੰਗ ਹੈ, ਕੁਛ ਕਮਿਸ਼ਨ ਨਹੀਂ ਹੈ, ਸਾਫ਼ ਕਾਮ ਹੈ। 1.5 lakh 1,70,000 ਤੱਕ ਹਾਸਿਲ ਕਰੇ, ਕਾਲ ਕਰੇ। ਫੈਮਿਲੀ ਸਾਈਜ਼ ਜ਼ਿਆਦਾ ਹੈ ਤੋ ਹੀ ਆਪਕੋ ਇਤਨੇ ਪੈਸੇ ਆਏਂਗੇ, ਅਗਰ ਫੈਮਿਲੀ ਸਾਈਜ਼ ਕਮ ਹੈ, ਮੈਰਿਡ ਹੈ ਆਪ, ਯਾ ਮੈਰਿਡ ਵਿਦ 1 kid ਹੈ, ਤੋ ਲੱਖ ਸਵਾ ਲੱਖ ਤੱਕ ਆਤਾ ਹੈ। ਤੋ ਕਾਲ ਕਰੇ, ਅਸੈਸਮੈਂਟ ਕਰਾਏ, ਆਫਿਸ ਆਏ। ਨੰਬਰ ਨੋਟ ਕਰੇ, 437-264-3175, 437-264-3175, 437-264-3175। ਨੰਬਰ ਇੱਕ ਹੋਰ ਬਾਰ, 437-264-3175।
1: ਵੈਰੀ ਨਾਈਸ, ਬਿਲਕੁਲ ਜੀ, 437-264-3175, 437-264-3175 ਤੇ ਕਾਲ ਕਰੋ, ਕੈਰੀਅਰ ਆਪਣਾ ਚੇਂਜ ਕਰੋ, ਵਧੀਆ ਵਧੀਆ ਕੋਰਸ ਕਰੋ, ਲੋਨ ਦੇ ਰੂਪ ਦੇ, ਫੰਡਿੰਗ ਦੇ ਰੂਪ ਦੇ ਵਿੱਚ ਅਮਾਊਂਟ ਲਓ, ਤੇ ਆਪਣੀ ਜ਼ਿੰਦਗੀ ਨੂੰ ਹੋਰ ਵੀ ਸਕਿੱਲਡ ਤੇ ਬਿਹਤਰ ਬਣਾਓ। ਤੇ ਯੂਨੀ ਗਲੋਬਲ ਦੇ ਸਾਰਾਂਸ਼ ਜੀ ਨੂੰ ਕਾਲ ਕਰੋ, 437-264-3175-437-264-3175। ਸਾਰਾਂਸ਼ ਜੀ ਬਹੁਤ ਸ਼ੁਕਰੀਆ ਸਰ, ਥੈਂਕ ਯੂ, ਹੈਪੀ ਵੀਕੈਂਡ, ਥੈਂਕ ਯੂ, ਥੈਂਕ ਯੂ ਜੀ। ਕਿਆ ਬਾਤ ਹੈ, ਕਾਲ ਹੋਲਡ ਤੇ ਨੇ, ਪਹਿਲਾਂ ਆਪਾਂ ਕਾਲ ਲੈ ਲਈਏ ਜੀ। ਹਰਮਨਪ੍ਰੀਤ ਜੀ ਸਤਿ ਸ੍ਰੀ ਅਕਾਲ।
2: ਮੈਂ ਨਾ ਜੀ, ਸਤਿ ਸ੍ਰੀ ਅਕਾਲ ਜੀ, ਹੁਣੇ ਤੁਹਾਨੂੰ ਕਾਲ ਕੀਤੀ ਸੀ
1: ਜੀ ਜੀ,
2: ਤੇ ਮੇਰਾ ਇੱਕ ਛੋਟਾ ਸਵਾਲ ਜੀ, ਤੁਸੀਂ ਸਪਾਈਸ ਇੰਡੀਅਨ ਦੀ ਸਪੌਂਸਰਸ਼ਿਪ ਆਪਣੇ ਸਪੌਂਸਰ ਕਰਦੇ ਆ ਸਪਾਈਸ ਇੰਡੀਅਨ ਵਾਲੇ?
1: ਨਹੀਂ ਜੀ ਨਹੀਂ, ਆਪਾਂ ਹੁਣੇ ਸਬਜ਼ੀ ਮਾਰਕੀਟ ਦੀ ਗੱਲ ਕਰਕੇ ਹਟੇ ਆ, ਸਵੀਟਸ ਐਂਡ ਰੈਸਟੋਰੈਂਟ ਤੇ ਜਾਂ ਤੰਦੂਰੀ ਬੋਇਜ਼ ਜੀ।
2: ਠੀਕ ਹੈ ਜੀ, ਮੈਂ ਉਹੀ ਥੋੜਾ ਜਿਹਾ ਕਨਫਰਮ ਕਰਨਾ ਜੀ, ਅੱਜ ਹੀ ਕਹੇ ਸੀਗੇ ਨਾ, ਮੈਂ ਰੇਡੀਓ ਤੇ ਕੋਈ ਕਰਦਾ ਤਾਂ ਹੈ, ਮੈਂ ਚਲੋ ਪੁੱਛਦੇ ਆ।
1: ਹਾਂ ਨਹੀਂ ਆਪਾਂ ਨਹੀਂ ਕਰਦੇ ਬਾਈ ਜੀ, ਪਰ ਬਹੁਤ ਸ਼ੁਕਰੀਆ ਸਰ। ਤੁਸੀਂ ਜੇ ਟੌਪਿਕ ਨਾਲ ਕੁਝ ਕਹਿਣਾ ਚਾਹੋ ਤੇ ਕੁਛ ਆਉਂਦਾ ਜ਼ਹਿਨ ਦੇ ਵਿੱਚ ਯਾਦ, ਵੀ ਜਦੋਂ ਬੰਦਾ ਕਹਿੰਦਾ ਵੀ ਯਾਰ ਜਿਹੜਾ ਬੰਦਾ ਦਾਲ ਰੋਟੀ ਘਰ ਦੀ ਤੇ ਦੀਵਾਲੀ ਅੰਮ੍ਰਿਤਸਰ ਦੀ, ਹੈ ਨਾ, ਆਪਾਂ ਇੱਦਾਂ ਦੀਆਂ ਵਰਬ ਬੜੀ ਯੂਜ਼ ਕਰਦੇ ਹਾਂ, ਕੋਈ ਜ਼ਹਿਨ ਦੇ ਵਿੱਚ ਆਉਂਦੀ ਹੋਵੇ ਜੇ?
2: ਮੈਂ ਉਦਾਂ ਵੈਸੇ ਜੋ ਮੇਰੇ ਜ਼ਹਿਨ ਚ ਆਇਆ ਸਿੱਧਾ ਹਜ਼ੂਰ ਸਾਹਿਬ ਦਾ, ਮੈਂ ਤੁਹਾਨੂੰ ਉਹਨੇ ਦੱਸਿਆ ਸੀ।
1: ਹਾਂ ਹਾਂ ਹਾਂ, ਅੱਛਾ ਅੱਛਾ, ਠੀਕ ਹੈ ਠੀਕ ਹੈ ਜੀ, ਨਹੀਂ ਚਲੋ ਬਹੁਤ
2: ਸ਼ੁਕਰੀਆ।
1: ਹਾਂ ਬਿਲਕੁਲ ਬਾਈ ਜੀ, ਬਿਲਕੁਲ, ਧੰਨਵਾਦ ਧੰਨਵਾਦ, ਥੈਂਕ ਯੂ ਥੈਂਕ ਯੂ। 4133 ਜੀ ਸਤਿ ਸ੍ਰੀ ਅਕਾਲ।
3: ਹਾਂਜੀ ਬੇਟੇ, ਮੈਂ ਦੁਬਾਰਾ ਆਈ ਹਾਂ
1: ਜੀ, ਵੈਲਕਮ ਜੀ ਜੀ ਜੀ,
3: ਲੈ ਕੇ ਤੁਹਾਡਾ ਤਾਂ ਬੇਟੇ, ਜਦੋਂ ਆਪਾਂ ਮੁਕਤਸਰ ਸਾਹਿਬ ਜਾਈਦਾ ਨਾ,
1: ਹਾਂਜੀ,
3: ਅਸੀਂ ਉੱਥੇ ਰਹਿੰਦੇ ਸੀਗੇ, ਤੇ ਜੇ ਉਧਰਲੇ ਪਾਸੇ ਆਪਾਂ ਜਾਈ ਤੇ ਬੱਸਾਂ ਵਿੱਚ ਵੀ ਤੁਹਾਡਾ ਤੇ ਵਿਘਨ ਆਉਂਦਾ ਹੁੰਦਾ।
1: ਅੱਛਾ,
3: ਹਾਂ ਤੁਹਾਡਾ ਬੱਸਾਂ ਚ ਜਦੋਂ ਬੱਸ ਚੜ੍ਹਦੇ ਆ ਨਾ, ਸਟੋਪ ਸਾਹਿਬ ਆਉਂਦੇ ਆ
1: ਜੀ,
3: ਕੋਟਕਪੂਰੇ ਦਾ ਤੁਹਾਡਾ ਤਾਂ ਖਾਸ ਮਸ਼ਹੂਰ ਹੈ, ਸਭ ਤੋਂ ਵੱਡੀ ਗੱਲ ਕਹਿ ਦਿੰਦੇ ਵੀ ਕੋਟਕਪੂਰੇ ਦਾ ਤੁਹਾਡਾ ਮਸ਼ਹੂਰ ਹੈ, ਤੇ ਬਾਕੀ ਆਪਾਂ ਲਾਇਨ ਸਵਾਰੀ ਲੈ ਕੇ ਜਾਈਏ ਜੇ ਕੋਈ ਮਿਲਣ ਆਵੇ, ਫਿਰ ਬਲੂ ਮਾਊਂਟੇਨ ਲੈ ਜਾਓ, ਫਿਰ ਸੈਂਟਰਲ ਆਈਲੈਂਡ ਲੈ ਜਾਓ, ਪਾਇਓਨੀਅਰ ਲੈ ਜਾਓ, ਕਾਫੀ ਚੀਜ਼ਾਂ ਇੱਥੇ ਹੈਗੀਆਂ ਦੇਖਣ ਯੋਗ।
1: ਸਾਡੇ ਕੋਈ ਆਏ ਤੇ ਮੈਂ ਉਹਨਾਂ ਨੂੰ ਕਿਹਾ ਤੁਹਾਨੂੰ ਨਾਲ ਅਸੀਂ ਲੈ ਕੇ ਜਾਂਦੇ ਹਾਂ ਨੀਲਾ ਪਰਬਤ, ਉਹ ਬੰਦਾ ਬੜਾ ਹੈਰਾਨ, ਕਹਿੰਦੇ ਨੀਲਾ ਪਰਬਤ ਕਿਹੜਾ ਹੋ ਗਿਆ, ਉਹ ਮੈਂ ਕਿਹਾ ਬਲੂ ਮਾਊਂਟੇਨ।
3: ਬਹੁਤ ਚੀਜ਼ਾਂ ਬੇਟੇ ਦੇਖਣ ਵਾਲੀਆਂ ਤਾਂ
1: ਜੀ
3: ਹਾਂਜੀ, ਤੇ ਬਾਕੀ ਅਸੀਂ ਤਾਂ ਮੁਕਤਸਰ ਸਾਹਿਬ ਰਹਿੰਦੇ ਸੀ ਨਾ
1: ਜੀ,
3: ਕਿਹੜੇ ਜਿਹੜੇ ਵੀ ਸਟੋਪ ਸਾਈਨ ਤੇ ਆਉਂਦੇ ਨਾ, ਤੇ ਟੋਟਾ ਕੋਟ ਕੋਟਕਪੂਰੇ ਦਾ, ਟੋਟਾ ਕੋਟਕਪੂਰੇ ਦਾ ਕਹਿ ਕਹਿ ਕੇ ਨਾ ਉਹਨਾਂ ਨੇ ਬੱਸਾਂ ਚ ਵਿਕਣਾ ਹੁੰਦਾ, ਭਾਵੇਂ ਮਹਿੰਗਾਈ ਸੀ ਪਰ ਅਸੀਂ ਲੈ ਲੈਂਦੇ ਸੀ।
1: ਕਮਾਲ ਹੈ, ਤੂੰ ਉੱਥੇ ਰਹਿੰਦੇ ਹੋਏ ਨੀ ਪਤਾ ਲੱਗਿਆ, ਕੋਈ ਸਮਝ ਨੀ ਆਈ, ਚਲੋ ਕਈ ਵਾਰ ਹੋ ਜਾਂਦਾ।
3: ਹਾਂ ਤੁਹਾਡਾ ਬਹੁਤ ਮਸ਼ਹੂਰ ਸੀ ਬੇਟਾ, ਥੈਂਕ ਯੂ,
1: ਚਲੋ ਬਹੁਤ ਧੰਨਵਾਦ ਜੀ, ਥੈਂਕ ਯੂ ਸੋ ਮਚ, ਥੈਂਕ
3: ਯੂ, ਧੰਨਵਾਦ ਜੀ,
1: ਧੰਨਵਾਦ। ਕਹਿੰਦੇ ਜੇ ਤੁਸੀਂ ਮੀਂਹ ਦੇ ਵਿੱਚ ਪਕੌੜੇ ਨੀ ਖਾਧੇ ਤੇ ਫਿਰ ਯਾਰ ਮੀਂਹ ਦਾ ਕੀ ਫਾਇਦਾ ਹੈ ਕਿ ਨਹੀਂ, ਉਵੇਂ ਕਹਿੰਦੇ ਆ ਬੁੱਧਵਾਰ ਮੀਂਹ ਪੈਣਾ ਤੇ ਦੇਖੋ।

ਫਿਰ ਉਦੋਂ ਦਿਨੇ ਪੈਂਦਾ ਕਦੋਂ ਪੈਂਦਾ ਵੀ ਉਦੋਂ ਪਕੌੜੇ ਕਿਹੜਾ ਕਿਹੜਾ ਖਾਏਗਾ। ਵਾਕਈ ਯਾਰ ਸਵਾਦ ਹੀ ਵੱਖਰਾ, ਮੀਂਹ ਪੈਂਦਿਆਂ ਦੇ ਤਲਦਾ ਹੋਵੇ ਨਾ ਤੇਲ ਸਾਰੇ ਪਾਸੇ, ਅਤੇ ਉਹ ਇੱਕ ਮਹਿਕ ਜੀ ਬੰਦੇ ਨੂੰ ਕਹਿੰਦੀ ਹੈ ਵੀ ਯਾਰ ਆਏ ਹਾਏ ਹਾਏ, ਜਿਹਨੇ ਜਿਹਨੇ ਮੀਂਹ ਪੈਂਦਿਆਂ 'ਚ ਪਕੌੜੇ ਨਹੀਂ ਖਾਧੇ ਅਤੇ ਇਹੋ ਜਿਹੇ ਮੀਂਹ ਦਾ ਕੀ ਫਾਇਦਾ।

ਤੇ ਸਬਜ਼ੀ ਮਾਰਕੀਟ ਗ੍ਰੈਂਡ ਓਪਨਿੰਗ ਹੋ ਚੁੱਕੀ ਹੈ, ਤੁਸੀਂ ਵੀ ਜ਼ਰੂਰ ਜਾਓ ਸਬਜ਼ੀ ਮਾਰਕੀਟ ਰੈਸਟੋਰੈਂਟ ਐਂਡ ਸਵੀਟਸ। ਤੀਜੀ ਲੋਕੇਸ਼ਨ ਇਹ ਖੁੱਲ੍ਹੀ ਹੈ ਜਿੱਥੇ ਤੁਹਾਨੂੰ ਰੈਸਟੋਰੈਂਟ ਅਤੇ ਸਵੀਟਸ ਬੜਾ ਸ਼ਾਨਦਾਰ ਖਾਣਾ ਬੜੇ ਅਫੋਰਡੇਬਲ ਅਤੇ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਮਿਲ ਰਿਹਾ ਹੈ। $4 ਦੇ, ਮਾਫ਼ ਕਰਨਾ, $4 ਦੇ ਨਹੀਂ, 4 ਸਮੋਸੇ $1 ਦੇ। ਹੁਣ ਇਹ ਹੁਣ ਸਾਨੂੰ ਕਹਿੰਦੇ ਹੋਏ ਵੀ ਹੁੰਦਾ, ਪਰ ਤੁਸੀਂ ਜ਼ਰੂਰ ਜਾ ਕੇ ਟਰਾਈ ਕਰੋ, ਸ਼ਾਨਦਾਰ ਖਾਣਾ। ਜਸਬੀਰ ਜੀ ਨੂੰ ਮਿਲੋ, ਵਧਾਈਆਂ ਦਿਓ, ਬਲਜੀਤ ਜੀ ਨੂੰ ਮਿਲੋ, ਵਧਾਈਆਂ ਦਿਓ, ਅਤੇ ਸ਼ਾਨਦਾਰ ਖਾਣਾ ਵਧੀਆ ਰੇਟ 'ਤੇ ਖਾਓ। ਸਬਜ਼ੀ ਮਾਰਕੀਟ 1650 ਵਿਲੀਅਮਸ ਪਾਰਕਵੇ, ਵਿਲੀਅਮ ਪਾਰਕਵੇ ਅਤੇ ਟੋਰਬਰਮ ਇੰਟਰਸੈਕਸ਼ਨ ਦੇ ਨੇੜੇ, ਤੁਸੀਂ ਦੇਖ ਸਕਦੇ ਹੋ, ਸ਼ਾਨਦਾਰ ਯੂਨਿਟ, ਟੈਂਟ ਲੱਗੇ ਆ, ਅੱਜ ਨਹੀਂ ਤਾਂ ਕੱਲ੍ਹ ਜਦੋਂ ਵੀ ਜਾਓ, ਪਰ 24 ਘੰਟੇ ਖੁੱਲ੍ਹੇ ਆ, 24 ਘੰਟੇ। ਸਬਜ਼ੀ ਮਾਰਕੀਟ ਰੈਸਟੋਰੈਂਟ ਸਵੀਟਸ, ਕਾਲ ਆ ਰਹੀ ਸੀ ਜੀ, ਕਾਲ ਮਿਸ ਹੋ ਗਈ, ਪਰ ਕੋਈ ਨਾ, ਦੁਬਾਰਾ ਆਪਾਂ ਹੋਰ ਕਾਲ ਦੇ ਵੱਲ ਵੀ ਚੱਲਦੇ ਹਾਂ। 905-673-9053-3337। ਯਾਰ ਗੀਤ ਲਾਈਏ, ਗੀਤ ਬੜੇ ਦੇਰ ਦੇ ਲਾਈਨਅਪ ਕੀਤੇ ਹੋਏ ਆ ਦੋ, ਅਤੇ ਸਮਾਂ ਵੈਸੇ 50-10 ਮਿੰਟ ਰਹਿ ਗਏ ਆ, ਅਤੇ ਗੀਤ ਸੁਣਦੇ ਹਾਂ ਮਲਕੀਤ ਸਿੰਘ ਦਾ, ਪੁੱਤ ਸਰਦਾਰਾਂ ਦੇ। ਕਿਆ ਬਾਤ ਹੈ।

I'm not going to be able to do that.

चले न जान महादेव को

Thank you.

శ్రీకర్మాండపురాణే బ్రహ్మనారద సంవాదే శని వజ్ర పంజర

दारिद्र्य दुःख भय हारिणी गात्मदन्या सर्वोपरि।

ਸਾਡੀ ਜਿੰਦੜੀ ਨੂੰ।

ਸਮੋਸਾ ਐਂਡ ਸਵੀਟ ਫੈਕਟਰੀ ਜਿੱਥੇ ਭਾਜੀ ਦੀਆਂ ਸਾਰੀਆਂ ਆਈਟਮਾਂ $4.75 ਪਰ ਪਾਉਂਡ ਤੋਂ ਸ਼ੁਰੂ ਨੇ। ਬੇਸਣ, ਪਿਸਤਾ, ਰਸਗੁੱਲੇ ਫੋਰ ਜਸਟ $5 ਹਰ ਪਾਉਂਡ। ਤੁਹਾਡੇ ਇੰਨੇ ਸਾਲਾਂ ਦੇ ਭਰੋਸੇ ਅਤੇ ਵਿਸ਼ਵਾਸ ਕਾਰਨ ਅਸੀਂ ਲੈ ਕੇ ਆਏ ਕਸਟਮਰਸ ਐਪਰੀਸੀਏਸ਼ਨ ਸੇਲ G26 100% ਕੈਨੇਡੀਅਨ ਮੇਡ ਟਾਪ ਕੁਆਲਿਟੀ ਸਵੀਟਸ ਹੁਣ 3 ਲੋਕੇਸ਼ਨ ਤੋਂ ਸਰਵ ਕਰਦੇ ਨੇ।

0: ਮੈਂ ਤਾਂ ਆਪ ਨਾਲ ਤੈਨੂੰ ਲੈਣ ਆਇਆ।
1: ਦੱਸਾਂ ਪਹਿਲੀ ਪਹਿਲੀ ਵਾਰੀ ਮੈਨੂੰ ਸਾਰਾ

ਦੂਜੀ ਵਾਰੀ ਮੈਨੂੰ ਸੱਸ ਲੈ ਆਈ, ਦੂਜੀ ਵਾਰੀ ਮੈਨੂੰ ਸੱਸ ਲੈ ਆਈ।

0: ਘਰ ਨੂੰ ਤੁਰ ਪੋ ਕਾਕੀ ਸਿੱਧੀ ਨੀਯਤ ਨਾਲ ਆ ਤੇ
1: ਪਾ ਉਹਦੇ ਕੁੱਤਿਆਂ ਤੀਜੀ ਤੀਜੀ ਵਾਰੀ ਮੈਨੂੰ ਜੀਤ ਲੈ ਰਿਹਾ ਹੈ।

0: 530. CHLO AM, serving Brampton, Mississauga, Toronto, the GTA, and the world at am530.ca.
1: ਪੰਜਾਬੀ ਲਹਿਰਾਂ
2: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
2: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
2: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
2: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
1: ਪ੍ਰੋਗਰਾਮ ਪੰਜਾਬੀ ਲਹਿਰਾਂ
2: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: Central Mississauga de rehne waleo eh mauka na gawao Ballymore Homes valon Dairy Lane Towns jald hi Dairy Road West ate har Ontario te aa rahe ne Contemporary Town Home high $700,000 to shuru ho rahe ne Seemat samay layi HST de vich khaas bachat da fayda lao Highway 401 407 ate 410 Go Transit Shopping ate Pearson Airport to sirf kujh ek mintan di duri te sab to pehle ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ ਅੱਜ ਹੀ ਰਜਿਸਟਰ ਕਰੋ ballymorehomes.com BALLYMORE homes.com

0: jolly good mood today. What is the reason?
1: This is the effects of famous masala chai by Navigator's Cafe.
0: I know this place. They're also famous for delicious snacks like aloo fettis, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
4: ਜੀ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557 SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 437-655-1984 ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597 ਟੈਕ ਸਪਿਰਿਟ ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਸ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8 905-204-1313 905-204-1313 ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲੈਂਡਸ ਪੁਆਇੰਟ, ਤਾਂ ਲੈ ਕੇ ਜਾਓ ਟੀ ਡੋਟ ਵਾਟਰ ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨ ਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ ਟੀ ਡੋਟ ਵਾਟਰ ਟੈਕਸੀ। ਟੀ ਡੋਟ ਵਾਟਰ ਟੈਕਸੀ ਦੀ ਡੋਕ ਲੋਕੇਟਡ ਹੈ 1 Queens Quay East ਤੇ, ਯੰਗ ਅਤੇ Queens Quay East ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। ਟੀ ਡੋਟ ਵਾਟਰ ਟੈਕਸੀ 6473708368। ਇਹਨਾਂ ਦੀ ਡੋਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। ਟੀ ਡੋਟ ਵਾਟਰ ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। ਟੀ ਡੋਟ ਵਾਟਰ ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ। ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ।

ਸਾਰੇ ਹੀ ਸਰੋਤਿਆਂ ਨੂੰ ਨਵਰੀ ਸਿੱਧੂ ਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ

ਖੂਬਸੂਰਤ ਸ਼ਾਮ ਨੂੰ ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਦਾ ਲੈ ਕੇ ਠੀਕ 9 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ। ਲਾਉਂਦੇ ਹਾਂ ਰੌਣਕਾਂ, ਸਜਾਉਂਦੇ ਹਾਂ ਇਸ ਬਹੁਤ ਹੀ ਖੂਬਸੂਰਤ ਪਿਆਰੀ ਮਿੱਠੀ ਜੀ ਸ਼ਾਮ ਨੂੰ। ਤੇ ਸੁਣਾਓ ਯਾਰ ਕਿਵੇਂ ਹੋ? ਅੱਜ ਤਾਂ ਚਿਹਰਿਆਂ ਤੇ ਸਮਾਈਲ ਹੋਣਾ ਬਹੁਤ ਜ਼ਰੂਰੀ ਹੈ, ਕਿਉਂ? ਕਿਉਂਕਿ ਹੈਪੀ

ਵੀਕਐਂਡ ਅਸੀਂ ਕਦੋਂ ਦੇ ਉਡੀਕਦੇ, ਕੰਮਾਂ ਕਾਰਾਂ ਕੋਲੋਂ ਮੈਂ ਥੱਕਿਆ ਵੀ ਅੱਜ ਦਿਨ ਫਰਾਈਡੇ ਦਾ। ਸੋ ਫਰਾਈਡੇ ਦੀ ਬੜੀ ਸੋਹਣੀ, ਬੜੀ ਮਿੱਠੀ, ਬੜੀ ਪਿਆਰੀ ਜੀ ਆਪਣੀ ਇਹ ਸ਼ਾਮ ਹੈ ਅਤੇ ਇਸ ਸ਼ਾਮ ਨੂੰ ਖੂਬ ਇੰਜੋਏ ਕਰਦੇ ਹਾਂ, ਸ਼ਾਮ ਨੂੰ ਖੂਬ ਮਨਾਉਂਦੇ ਹਾਂ, ਸ਼ਾਮ ਦੇ ਵਿੱਚ ਇੱਕ ਦੂਜੇ ਨਾਲ ਯਾਰ ਲਾਉਂਦੇ ਹਾਂ ਫਿਰ ਰੌਣਕਾਂ। ਰੌਣਕ ਮੇਲੇ ਨਾਲ ਹੀ ਜ਼ਿੰਦਗੀ ਹੈ, ਬਿਨਾਂ ਰੌਣਕ ਦੇ ਨਾ ਦਿਨ ਚੰਗੇ ਲੱਗਦੇ ਹੈ, ਨਾ ਸਵੇਰ ਚੰਗੀ ਲੱਗਦੀ ਹੈ, ਨਾ ਰਾਤ। ਨਹੀਂ ਚਲੋ ਸਵੇਰ ਤਾਂ ਥੋੜ੍ਹੀ ਜਿਹੀ ਰੌਣਕ ਘੱਟ ਹੀ ਹੋਵੇ, ਠੀਕ ਹੈ, ਬਟ ਸਵੇਰੇ ਸਵੇਰੇ ਜਿਹੜੇ ਮੋਰਨਿੰਗ ਪੀਪਲ ਆ ਉਹਨਾਂ ਨੂੰ ਵਧੀਆ ਰੌਣਕ। ਕਈ ਲੋਕਾਂ ਨੂੰ ਹੁੰਦਾ ਸਵੇਰੇ ਸਵੇਰੇ ਮੈਨੂੰ ਨਾ ਕੋਈ ਬੁਲਾਵੇ ਨਾ ਕੋਈ ਮੈਨੂੰ ਹੈਲੋ ਹੈ ਕਰੇ, ਅਤੇ ਉਹ ਫਿਰ ਚੁੱਪ ਚਾਪ ਹੀ ਰਹਿਣਾ ਚਾਹੁੰਦੇ। ਪਰ ਖੈਰ, ਕਹਿਣ ਦਾ ਭਾਵ ਮੇਰਾ ਇਹ ਸੀ ਕਿ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਹੈ ਕਿ ਆਪਾਂ ਜਿਹੜੀ ਰੌਣਕ ਮੇਲਾ ਉਹਨੂੰ ਯਾਰ ਵਧੀਆ ਲਾ ਕੇ ਰੱਖੀਏ, ਅਤੇ ਰੌਣਕਾਂ ਦੇ ਨਾਲ ਹੀ ਜ਼ਿੰਦਗੀ ਇੱਕ ਕਹਿੰਦੇ ਹੁੰਦੇ ਨਾ ਕਿ ਰੰਗੀਨ ਲੱਗਦੀ ਹੈ। ਸੋ ਸਟੂਡੀਓ ਦਾ ਆਪਣਾ ਫੋਨ ਨੰਬਰ 9056733337905-6073-3337 ਆਪਣਾ ਨੰਬਰ ਹੈ 9056733337 ਤੇ ਕਰਦੇ ਹਾਂ ਗੱਲਾਂ ਬਾਤਾਂ। ਐਂਡ ਤੁਹਾਡੇ ਨਾਲ ਅੱਜ ਬਹੁਤ ਪਿਆਰੀ ਜੀ ਸਾਂਝ ਪਾਵਾਂਗੇ, ਕਿਉਂਕਿ ਅੱਜ ਦੇ ਪ੍ਰੋਗਰਾਮ 'ਚ ਲਾਈਵ ਆਨ ਲੋਕੇਸ਼ਨ ਪ੍ਰੋਗਰਾਮ ਵੀ ਸਾਡੇ ਕੁਝ ਚੱਲ ਰਹੇ ਨੇ। ਸੋ ਤੁਸੀਂ ਹੋ ਜਾਓ ਰੈਡੀ, ਹੋ ਜਾਓ ਕੈਮ, ਹੋ ਜਾਓ ਤਿਆਰ, ਅਤੇ ਤੁਹਾਨੂੰ ਵਧੀਆ ਯਾਰ ਤੋਹਫੇ ਡੀਲਾਂ ਡੁਲਾਂ ਦਵਾਉਣੇ ਆ। ਤੁਸੀਂ ਵੀ ਕਹੋਗੇ ਯਾਰ ਕਿ ਨਵੀਂ ਨੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ, ਅਤੇ ਨਾਲ ਹੀ ਨਵੀਂ ਨੇ ਸਾਡੇ ਲਈ ਯਾਰ ਵਧੀਆ ਡੀਲਾਂ, ਵਧੀਆ ਗਿਫਟ ਅਤੇ ਐਕਸਾਈਟਿੰਗ ਜੀ ਨਿਊਜ਼ ਸ਼ੇਅਰ ਕਰ ਦਿੱਤੀ। ਸੋ ਕੋਈ ਵੀ ਗੀਤ ਸੀਗੀ ਤੁਹਾਡਾ, ਅੱਜ ਕੀ ਮੂਡ ਹੈ ਤੁਹਾਡਾ ਯਾਰ? ਕੀ ਤੁਸੀਂ ਅੱਜ ਦਾਰੂ ਦੇ ਮੂਡ 'ਚੋਂ, ਜਾਂ ਤੁਸੀਂ ਅੱਜ ਥੋੜ੍ਹਾ ਜਿਹਾ ਭੰਗੜੇ ਦੇ ਮੂਡ 'ਚੋਂ, ਜਾਂ ਦੋਨੋਂ? ਪੈਗ ਲਾ ਕੇ ਭੰਗੜਾ ਪਾਉਣਾ ਕਿਹੜਾ ਗਾਣਾ ਸੀ, ਹੈ ਨਹੀਂ ਸੀ ਤੇਰੇ ਗੇਟ ਨੇ ਹੁਣੇ ਕੀ ਸੀ ਯਾਰ? ਚਲੋ ਮੈਨੂੰ ਹੁਣ ਗਾਣੇ ਯਾਦ ਨਹੀਂ, ਲੱਭ ਲੈਣ ਦਿਓ। ਅੱਜ ਦਾ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦਾ ਕੀਤਾ ਜਾ ਰਿਹਾ ਇੱਕੋ ਇੱਕ GTA ਕ੍ਰੈਡਿਟ ਵੱਲੋਂ। ਅਗਰ ਸਿਰ ਕਰਜ਼ਾ ਚੜ ਗਿਆ ਜ਼ਿਆਦਾ, ਤੁਹਾਨੂੰ ਟੈਨਸ਼ਨ ਹੈ, ਟੈਨਸ਼ਨ ਨਹੀਂ ਲੈਣੀ। GTA ਕ੍ਰੈਡਿਟ ਦੇ ਰੇਖਾ ਅਤੇ ਨਦੀਮ ਜੀ ਹਾਜ਼ਰ ਨੇ। ਪਿਛਲੇ ਤਕਰੀਬਨ ਮੈਨੂੰ ਲੱਗਦਾ ਕਿ ਘੱਟੋ ਘੱਟ ਨਹੀਂ ਤਾਂ 25 ਸਾਲਾਂ ਤੋਂ ਕਰਜ਼ਾ ਮਾਫ਼ ਕਰਵਾ ਰਹੇ ਹੈ GTA ਕ੍ਰੈਡਿਟ ਵਾਲੇ। GTA ਕ੍ਰੈਡਿਟ ਦਾ ਨੰਬਰ ਤੁਸੀਂ ਨੋਟ ਕਰ ਲਓ, 416-650-1100, 416-650-1100। GTA ਕ੍ਰੈਡਿਟ ਦੇ ਰੇਖਾ ਐਨ ਨਦੀਮ, 416-650-1100 ਤੇ GTA ਕ੍ਰੈਡਿਟ ਨੂੰ ਯਾਦ ਰੱਖੋ। ਅਤੇ ਜਿਨ੍ਹਾਂ ਨੇ ਵੀ ਗੱਡੀ ਲੈਣੀ ਆ, ਵਧੀਆ ਟੌਪ ਦੀ ਗੱਡੀ ਲਓ, ਕਿੱਥੋਂ? ਏਰਨ ਮਿਲਸ ਐਕਿਰਾ ਤੋਂ। ਏਰਨ ਮਿਲਸ ਐਕਿਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਯਾਦ ਰੱਖੋ, ਏਰਨ ਮਿਲਸ ਐਕਿਰਾ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ। ਅਗਰ ਕਿਸੇ ਨੇ ਵੀ ਗੱਡੀ ਲੈਣੀ ਹੈ ਤਾਂ ਕਰਨ ਸ਼ਰਮਾ ਅਤੇ ਕਰਨ ਦੀ ਟੀਮ ਨਾਲ ਤੁਸੀਂ ਸੰਪਰਕ ਕਰ ਲਓ। ਅਗੇਨ ਤੁਸੀਂ ਨੰਬਰ ਨੋਟ ਕਰੋ, ਏਰਨ ਮਿਲਸ ਐਕਿਰਾ 9058-28-5800। ਯਾਰ ਦੇਖੋ ਮੌਸਮ ਬੜਾ ਖੂਬਸੂਰਤ ਹੈ, ਨਹੀਂ ਤਾਂ ਸਪਟੰਬਰ ਦੇ ਵਿੱਚ ਇੱਦਾਂ ਸਮਰ ਦਾ ਮੌਸਮ ਚਲੋ ਮਿਲ ਵੀ ਜਾਂਦਾ, ਬਟ ਜਿਹਦਾ ਮੌਸਮ ਹੈ ਮੈਨੂੰ ਲੱਗਦਾ ਕਿ ਉਹਦੀ ਰੀਸ ਹੀ ਕੋਈ ਨਹੀਂ ਅੱਜ ਵੀ ਅਤੇ ਨਾਲ ਕੱਲ ਵੀ ਅਤੇ ਪਰਸੋਂ ਵੀ। ਸੋ ਪੂਰਾ ਜਿਹੜਾ ਆਪਣਾ ਯੂਨੋ ਵੀਕਐਂਡ ਹੈ ਐਤਕੀ ਸਪਟੰਬਰ ਦਾ, ਇਟ ਵਿਲ ਬੀ ਗ੍ਰੇਟ, ਅਤੇ ਇੰਜੋਏ ਕਰੋ। ਤੁਹਾਡੇ ਨਾਲ ਲਾਉਂਦੇ ਹਾਂ ਰੌਣਕਾਂ। ਨੰਬਰ ਹੈ ਸਟੂਡੀਓ ਦਾ 9056733337 9056733 3337 905-6073-3337 ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475051557-6475-504-1557। ਵੈਰੀ ਗੁੱਡ, 6475051557 ਤੇ ਸਟੂਡੀਓ ਦਾ ਵਾਂਸ ਅਗੇਨ ਨੰਬਰ ਹੈ 9056733337। ਸੋ ਲਾਈਏ ਫਿਰ ਕੁਝ ਇੱਕ ਵਧੀਆ ਜਿਹੇ ਗੀਤ ਤੁਹਾਡੇ ਲਈ, ਸਜਾਈਏ ਅੱਜ ਦੀ ਇਸ ਪਿਆਰੀ ਜਿਹੀ ਸ਼ਾਮ ਨੂੰ। ਅਤੇ ਮੈਂ ਕਹਿੰਦਾ ਅੱਜ ਫਿਰ ਆਉਣ ਸਾਰੀ ਚੱਕਣਾ ਦੇ ਜੀ ਕੰਮ ਨੂੰ ਥੋੜ੍ਹਾ ਜਿਹਾ। ਤੁਸੀਂ ਵੀ ਕਹਿਣ ਜੋਗੇ ਹੋਵੋਗੇ ਯਾਰ ਕਿ ਨਵੀਂ ਨੇ ਤਾਂ ਅੱਜ ਬਸ ਬਹਿ ਜਾ ਕਰਾ ਦਿੱਤੀ, ਨਵੀਂ ਆਇਆ ਅਤੇ ਨਵੀਂ ਨੇ ਅੱਜ ਬਸ, ਕਿਉਂਕਿ ਕਈ ਆ ਸੱਜਣ ਮਿੱਤਰ ਕਹਿੰਦੇ ਹੁੰਦੇ ਨਵੀਂ ਆ, ਤੁਸੀਂ ਟਿਊਨਾਂ ਜਿਹੀਆਂ ਚਲਾ ਦਿੰਦੇ ਹੋ ਬਟ ਗਾਣਾ ਕਈ ਵਾਰ ਤੁਹਾਡੇ ਤੋਂ ਰਾਈਟ ਵੇ ਲੱਗਦਾ ਨਹੀਂ। ਸੋ ਚਲੋ ਲਾਉਂਦੇ ਹਾਂ, ਅਤੇ ਤੁਸੀਂ ਵੀ ਕੋਈ ਰਿਕੁਐਸਟ ਕਰਨੀ ਹੈ, ਨੰਬਰ ਤੁਹਾਨੂੰ ਆਪਣਾ ਯਾਦ ਹੈ। ਪਹਿਲਾਂ ਮੈਨੂੰ ਸੀਗਾ ਯਾਰ ਕਿ ਆਪਾਂ ਸਬਜ਼ੀ ਮਾਰਕੀਟ 'ਤੇ ਚੱਲੀਏ, ਸਬਜ਼ੀ ਮਾਰਕੀਟ ਨਾਲੇ ਰੈਸਟੋਰੈਂਟ ਹੈ ਨਾਲੇ ਗਰੋਸਰੀ ਸਟੋਰ ਹੈ, ਅਤੇ ਸਬਜ਼ੀ ਮਾਰਕੀਟ 'ਤੇ ਤੁਹਾਡੇ ਲਈ ਓਪਨ ਹੈ
ਅੱਜ ਰੈਸਟੋਰੈਂਟ ਦੀ ਗੱਲ ਕਰਨੀ ਹੈ, ਜਿਹੜਾ ਆਪਣਾ ਕੀ ਕਹਿੰਦੇ ਆ ਗਰੋਸਰੀ ਸਟੋਰ, ਉਹਦੀ ਨਹੀਂ ਫਿਲਹਾਲ। ਮੈਂ ਅੱਜ ਕਿਹੜੇ ਗਾਣੇ ਨਾਲ ਸ਼ੁਰੂਆਤ ਕੀਤੀ ਹੈ ਪ੍ਰੋਗਰਾਮ ਦੀ? ਆ ਲਓ,

0: ਨੱਚਾਂਗੇ ਸਾਰੇ ਹੰਸ ਜੀ ਤੁਹਾਡੇ ਨਾਲ। ਸੋ ਹੰਸ ਰਾਜ ਹੰਸ ਲਾਈਵ ਇਨ ਕੌਂਸਰਟ 18 ਸਪਤੰਬਰ ਦੀ ਸ਼ਾਮ, ਹੰਸ ਰਾਜ ਹੰਸ ਦੇ ਨਾਮ ਬਈ ਮਹਾਨ ਕਲਾਕਾਰ। ਤੇ ਬਾਕੀ ਯਾਰ ਇੱਦਾਂ ਦੇ ਕਲਾਕਾਰ ਮੈਨੂੰ ਲੱਗਦਾ ਕਿ ਬਸ ਇੱਕ ਵਾਰੀ ਜਨਮ ਲੈਂਦੇ ਆ ਯਾਰ। ਗੁਰਦਾਸ ਮਾਨ ਆਪਣੇ ਹਰ ਆਪਣੇ ਸੋਰੀ ਹੰਸ ਰਾਜ ਹੰਸ ਸਾਹਿਬ ਦੀ ਜਿਹੜੀ ਆਵਾਜ਼ ਹੈ ਉਹਨੂੰ ਜਦੋਂ ਬੰਦਾ ਸੁਣ ਲੈਂਦਾ ਨਾ ਤਾਂ ਕਹਿੰਦੇ ਨਹੀਂ ਹੁੰਦੇ ਇੰਗਲਿਸ਼ ਦੇ ਵਿੱਚ ਵੀ ਬੰਦਾ ਮੈਸਮਰਾਈਜ਼ ਹੋ ਜਾਂਦਾ। ਸੋ ਮੈਸਮਰਾਈਜ਼ ਵੀ ਹੁੰਦਾ ਬੰਦੇ ਨੂੰ, ਇੱਕ ਕਿਸਮ ਦਾ ਵੱਖਰਾ ਜਿਹਾ ਸਰੂਰ ਵੀ ਚੜ੍ਹ ਜਾਂਦਾ। ਹੰਸ ਰਾਜ ਹੰਸ ਸਾਹਿਬ ਨੂੰ ਸੁਣ ਕੇ ਐਂ ਲੱਗਦਾ ਕਿ ਥੋੜ੍ਹਾ ਜਿਹਾ ਬੰਦੇ ਨੂੰ ਬਿਨਾਂ ਪੀਤਿਆਂ ਨਸ਼ਾ ਵੀ ਹੋ ਗਿਆ। ਸੋ ਨੱਚੀ ਜੋ ਸਾਡੇ ਨਾਲ ਉਹਨੂੰ ਦਿਲ ਵੀ ਦਿਆਂਗੇ, ਤੇ ਫਿਰ ਜਿਨ੍ਹਾਂ ਨੇ ਰੋਣਾ ਤੇ ਆਪਾਂ ਦੋਵੇਂ ਰੁੱਸ ਬੈਠੇ ਤਾਂ ਮਨਾਓ ਕੌਣ ਵੇ। ਜਿਹੜੇ ਕਹਿੰਦੇ ਆ ਨਵੀਂ ਯਾਰ ਬਸ ਸਾਨੂੰ ਸਕੂਨ ਉਦੋਂ ਆਉਂਦਾ ਜਦੋਂ ਫਿਰ ਹੰਸ ਸਾਹਿਬ ਕਹਿੰਦੇ ਆ ਕਿ ਸਿੱਲੀ ਸਿੱਲੀ ਆਉਂਦੀ ਹੈ ਹਵਾ, ਨੀ ਕਿਤੇ ਕੋਈ ਰੋਂਦਾ ਹੋਵੇਗਾ। ਤੇ ਹੰਸ ਜੀ ਦੇ ਗੀਤ ਐਸੇ ਨੇ, ਮੈਂ ਕੱਲ ਪਰਸੋਂ ਦੇਖ ਰਿਹਾ ਸੀ ਕਿ ਪਾਕਿਸਤਾਨ ਦੇ ਵਿੱਚ ਵੀ ਕਿੰਨੇ ਮਹਾਨ ਕਲਾਕਾਰਾਂ ਨੇ ਰੀ ਰਿਕਾਰਡ ਕਰਵਾਏ ਨੇ। ਸੋ 18 ਸਪਤੰਬਰ ਦੀ ਸ਼ਾਮ ਹੰਸ ਰਾਜ ਹੰਸ ਸਾਹਿਬ ਦੇ ਨਾਮ ਤੁਸੀਂ ਸਭ ਨੇ ਪਹੁੰਚਣਾ ਲਿਵਿੰਗ ਆਰਟ ਸੈਂਟਰ। ਲਿਵਿੰਗ ਆਰਟ ਸੈਂਟਰ ਬੜਾ ਟੌਪ ਆਫ ਦਾ ਲਾਈਨ, ਬਹੁਤ ਹੀ ਕਮਾਲ ਦਾ ਇੱਕ ਐਸਾ ਵੈਨਿਊ ਹੈ ਜੋ ਬਣੇ ਯਾਰ ਇੱਦਾਂ ਦੇ ਸਿੱਖੇ ਹੋਏ ਆਰਟਿਸਟ ਦੇ ਲਈ ਹੈ, ਜਿਨ੍ਹਾਂ ਨੂੰ ਸਾਊਂਡ ਦੀ, ਜਿਨ੍ਹਾਂ ਨੂੰ ਰਾਗਾਂ ਦੀ, ਜਿਨ੍ਹਾਂ ਨੂੰ ਮਿਊਜ਼ਿਕ ਦੀ ਇੱਕ ਵਾਕਈ ਨੌਲੇਜ ਹੋਵੇ ਨਾ, ਉਹਨਾਂ ਲਈ ਏਡੇ ਵੱਡੇ ਇੰਨੇ ਸ਼ਾਨਦਾਰ ਵੈਨਿਊ ਬਣਿਆ। ਸੋ ਲਿਵਿੰਗ ਆਰਟ ਸੈਂਟਰ ਮਿਸਾਗਾ, ਫ੍ਰੀ ਪਾਰਕਿੰਗ 18 ਸਪਤੰਬਰ ਨੂੰ, ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਟਿਕਟਾਂ ਲੈ ਲਓ। ticketmaster.ca ਤੇ ਸਰਚ ਕਰੋ ਤੇ ਪੰਜਾਬੀ ਵਿਰਸਾ ਰੇਡੀਓ ਐਂਡ ਟੀਵੀ ਦੇ ਸਿੰਘ ਹਰਜੀਤ ਜੀ ਇਹ ਸ਼ੋਅ ਕਰਵਾ ਰਹੇ ਨੇ। ਕੋਈ ਵੀ ਜਾਣਕਾਰੀ ਚਾਹੀਦੀ ਹੈ ਤਾਂ ਤੁਸੀਂ ਕਾਲ ਵੀ ਕਰ ਸਕਦੇ ਹੋ 6474481000 6474481000 ਨੰਬਰ ਹੈ। ਲੈ ਕੇ ਚੱਲਦੇ ਹਾਂ ਤੁਹਾਨੂੰ ਗ੍ਰੈਂਡ ਹੋਮ ਫਰਨੀਚਰ, ਜਿੱਥੇ ਕਿ ਪੰਜਾਬੀ ਜ਼ਹਿਰਾਂ ਦੀ ਟੀਮ ਅੱਜ ਲਾਈਵ ਆਨ ਲੋਕੇਸ਼ਨ ਹੈ ਬਈ। ਤੇ ਗ੍ਰੈਂਡ ਹੋਮ ਫਰਨੀਚਰ 294 ਵਾਕਰ ਡਰਾਈਵ, ਏਅਰਪੋਰਟ ਰੋਡ ਐਂਡ ਕੁਈਨ ਲੋਕੇਸ਼ਨ ਤੇ ਅਸੀਂ ਤੁਹਾਡੇ ਲਈ ਲਾਈਵ ਪਹੁੰਚ ਚੁੱਕੇ ਹਾਂ ਤੇ ਤੁਹਾਡੇ ਲਈ ਬਹੁਤ ਸਾਰੇ ਤੋਹਫੇ, ਬਹੁਤ ਸਾਰੇ ਕਮਾਲ ਦੇ ਗਿਫਟ ਹੋਣਗੇ। ਸੋ ਆ ਜਾਓ 294 ਵਾਕਰ ਡਰਾਈਵ, ਏਅਰਪੋਰਟ ਐਂਡ ਕੁਈਨ ਤੇ ਲਾਉਂਦੇ ਹਾਂ ਰੌਣਕ। ਸੁੱਖ ਭਾਜੀ ਸਾਡੇ ਨਾਲ ਨੇ, ਸੁੱਖ ਜੀ ਕਿੱਦਾਂ?
1: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੀ ਪਹੁੰਚੀ ਹੋਈ ਹੈ ਸਾਡੇ ਕੋਲ। ਇੱਕ ਸਾਈਡ ਤੇ ਪੂਰੀਆਂ ਸਟੈਂਡੀਆਂ ਜਿਹੜੇ ਤੁਹਾਡੇ ਲੋਗੋ ਲੱਗ ਰਹੇ ਨੇ, ਤੇ ਪਹਿਲੀ ਡੀਲ ਮੈਂ ਅੱਜ ਪਰਿਵਾਰਾਂ ਨੂੰ ਦਿੰਦਾ, ਲਾਈਵ ਔਨ ਲੋਕੇਸ਼ਨ ਸਪੈਸ਼ਲ ਸੋਲਿਡ ਵੁੱਡ ਦਾ ਬੈਡਰੂਮ ਸੈੱਟ। ਜੀ ਹਾਂ, ਜਿਨ੍ਹਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਲੈਣਾ, ਕਿੰਗ ਸਾਈਜ਼ ਦਾ ਬੈੱਡ, ਲਾਈਟ ਗ੍ਰੇ ਕਲਰ ਸੋਲਿਡ ਵੁੱਡ ਦਾ ਕਿੰਗ ਸਾਈਜ਼ ਦਾ ਬੈੱਡ, ਹੈੱਡਬੋਰਡ ਦੇ ਵਿੱਚ ਲੈਦਰ ਪੈਡਿੰਗ ਹੋਈ ਹੈ, ਕਿੰਗ ਸਾਈਜ਼ ਦਾ ਬੈੱਡ, ਡਰੈਸਰ ਮਿਰਰ ਨਾਲ ਸਾਈਡ ਟੇਬਲ ਸਟੇਨਲੈਸ ਸਟੀਲ ਦੇ ਹੈਂਡ ਲੱਗੇ ਹੋਏ ਨੇ। ਨਵੀ ਭਾਜੀ ਕਿੰਗ ਸਾਈਜ਼ ਦਾ ਕੰਪਲੀਟ ਬੈੱਡਰੂਮ ਸੈੱਟ ਜਿੰਨੇ ਵੀ ਪਰਿਵਾਰ ਇਸ ਵੀਕਐਂਡ ਦੇ ਉੱਪਰ ਆਉਣਗੇ ਸਿਰਫ 999 ਦਾ। ਜੀ ਹਾਂ, $1000 ਦਾ ਪੂਰਾ ਬੈੱਡਰੂਮ ਸੈੱਟ ਨਵੀ ਬਾਈ ਜੀ। ਤੋਹਫੇ ਅੱਜ ਇੱਕ ਨਹੀਂ, ਤੋਹਫੇ ਦੋ ਦੋ ਮਿਲਣੇ ਆ ਪਰਿਵਾਰਾਂ ਨੂੰ। ਇੱਕ ਤਾਂ ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ ਜਿਹੜਾ ਬਿਲਕੁਲ ਫ੍ਰੀ ਮਿਲਣਾ, ਤੇ ਦੂਜਾ ਤੋਹਫਾ ਕਿੰਗ ਸਾਈਜ਼ ਦਾ ਹਾਰਡ ਫੋਨ ਦਾ ਮੈਟਰਸ, ਉਹ ਵੀ ਬਿਲਕੁਲ ਫ੍ਰੀ, ਤੁਸੀਂ ਆਪਣੇ ਘਰ ਲੈ ਕੇ ਜਾਣਾ। ਸੋ ਸੋਲਿਡ ਵੁੱਡ ਦਾ ਕਿੰਗ ਸਾਈਜ਼ ਦਾ ਬੈੱਡ, ਡਰੈਸਰ ਮਿਰਰ ਨਾਲ ਸਾਈਡ ਟੇਬਲ ਸਿਰਫ $999 ਦਾ, $1000 ਦਾ। ਇੱਕ ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ ਜਿਹੜਾ ਬਿਲਕੁਲ ਫ੍ਰੀ ਮਿਲੂਗਾ, ਨਾਲ ਕਿੰਗ ਸਾਈਜ਼ ਦਾ ਮੈਟਰਸ ਜਿਹੜਾ ਬਿਲਕੁਲ ਫ੍ਰੀ ਮਿਲੂਗਾ, ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਲਿਵਿੰਗ ਰੂਮ ਦਾ ਸੋਫਾ ਸੈੱਟ ਲੈਣਾ, ਗ੍ਰੇ ਕਲਰ ਦਾ ਲੈਦਰ ਦਾ ਸੋਫਾ ਸੈੱਟ, ਸੋਫਾ ਲਪਸਡ ਐਂਡ ਚੇਅਰ, ਸੋਫਾ ਲਪਸਡ ਐਂਡ ਚੇਅਰ ਕਰੋਮ ਲੈਕਸ ਦੇ ਨਾਲ, ਜਿਹਦੀ ਰੈਗੂਲਰ ਕੀਮਤ 1500 ਡਲਰ ਸੀ। ਜਿੰਨੇ ਵੀ ਪਰਿਵਾਰ ਇਸ ਵੀਕਐਂਡ ਦੇ ਉੱਪਰ ਪਹੁੰਚਣਗੇ ਕੰਪਲੀਟ ਸੋਫਾ ਸੈੱਟ $699 ਦਾ, ਸੋਫਾ ਲਪਸਡ ਚੇਅਰ $699 ਡਲਰ ਦੇ ਵਿੱਚ ਪੂਰਾ ਸੋਫਾ ਸੈੱਟ ਮਿਲੂਗਾ, ਤੇ ਨਾਲ ਏਅਰ ਫਰਾਇਰ ਜਿਹੜਾ ਬਿਲਕੁਲ ਫ੍ਰੀ ਗਿਫਟ ਮਿਲੂਗਾ। ਦੂਜਾ ਤੋਹਫਾ ਗਲਾਸ ਦਾ ਮਾਡਰਨ ਕੌਫੀ ਟੇਬਲ ਬਿਲਕੁਲ ਫ੍ਰੀ ਮਿਲੂਗਾ। ਸੋ ਫਟਾਫਟ ਗੱਡੀਆਂ ਦੇ ਸਟੇਰਿੰਗ ਘੁਮਾ ਲਓ ਤੇ ਪਹੁੰਚ ਜਾਓ 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ, ਕਿਉਂਕਿ ਸਾਰੀਆਂ ਪ੍ਰਾਈਜ਼ ਤੁਹਾਨੂੰ ਸੰਡੇ ਤੱਕ ਮਿਲਣੀਆਂ। ਨੈਕਸਟ ਵੀਕ ਤੋਂ ਟੈਰਿਫ ਦੇ ਕਰਕੇ 30% ਜਿਹੜੀਆਂ ਪ੍ਰਾਈਜ਼ਾਂ, ਜੀ ਹਾਂ 30% ਪ੍ਰਾਈਜ਼ਾਂ ਫਰਨੀਚਰ ਦੀਆਂ ਵਧਣ ਜਾ ਰਹੀਆਂ। ਸੋ ਜ਼ਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਨਵੀ ਬਾਈ।
0: ਜ਼ਰੂਰ ਡਿਲੇ ਨਾ ਕਰੋ, ਹੁਣੇ ਪਹੁੰਚੋ, ਬਾਅਦ ਦੇ ਵਿੱਚ ਪ੍ਰਾਈਸਾਂ ਵਧ ਗਈਆਂ, ਤੁਸੀਂ ਖੁਦ ਕਹਿਣਾ ਨਵੀ ਯਾਰ ਪੰਗਾ ਲੈ ਲਿਆ, ਪਹਿਲਾਂ ਹੀ ਲੈ ਲੈਂਦੇ ਫਰਨੀਚਰ। ਸੋ 294 ਵਾਕਰ ਡਰਾਈਵ, 294 ਵਾਕਰ ਡਰਾਈਵ, ਏਅਰਪੋਰਟ ਕੁਈਨ ਦੇ ਬਿਲਕੁਲ ਨਾਲ ਯਾਰ, ਤੁਸੀਂ ਮਿਸ ਨਹੀਂ ਕਰ ਸਕਦੇ। ਤੇ ਸਰਵਿਸ ਇੰਟੀਰੀਅਰ ਦੇ ਬੈਕ ਸਾਈਡ ਤੇ ਤੋਹਫੇ ਤੋਹਫੇ ਤੋਹਫੇ ਤੋਹਫੇ ਤੁਹਾਨੂੰ ਅਸੀਂ ਦਵਾ ਰਹੇ ਹਾਂ ਉਸ ਦੇ ਨਾਲ ਨਾਲ। ਓਕੇ, ਇੱਕ ਤਾਂ ਹੋ ਗਿਆ ਫਰਨੀਚਰ ਵਾਲਾ ਲਾਈਵ ਆਨ ਲੋਕੇਸ਼ਨ, ਤੇ ਉਹਦੇ ਨੇੜੇ ਮੈਨੂੰ ਲੱਗਦਾ ਕਿ 3-4 ਮਿੰਟ ਦੀ ਡਰਾਈਵ ਤੇ ਤੁਸੀਂ ਪਹਿਲਾਂ ਫਰਨੀਚਰ ਲਓ, ਫਿਰ ਬਾਅਦ ਦੇ ਵਿੱਚ ਸਬਜ਼ੀ ਮਾਰਕੀਟ ਦਾ ਜਿਹੜਾ ਨਵਾਂ ਰੈਸਟੋਰੈਂਟ ਖੁੱਲਿਆ 1650 ਵਿਲੀਅਮਸ ਪਾਰਕਵੇ, ਵਿਲੀਅਮ ਤੇ ਟੋਰਬਮ, ਵਿਲੀਅਮ ਤੇ ਟੋਰਬਮ ਦਾ ਇੱਕੋ ਹੀ ਪਲਾਜ਼ਾ, ਵਿਲੀਅਮਸ ਐਂਡ ਟੋਰਬਮ ਦੇ ਕੋਰਨਰ ਤੇ, ਕੋਰਨਰ ਹੀ ਯੂਨਿਟ ਹੈ ਸਬਜ਼ੀ ਮਾਰਕੀਟ ਦੀ। ਤੇ ਸਬਜ਼ੀ ਮਾਰਕੀਟ ਨੇ ਅੱਜ ਕਹਿਤਾ ਕਿ ਨਵੀਂ ਪੰਜਾਬੀ ਲਹਿਰਾ ਲਾਈਵ ਹੈ ਅੱਜ, ਤੇ ਅਸੀਂ ਵੀ ਪਿੱਛੇ ਨਹੀਂ ਹਟਣਾ। ਸੋ ਜਿਹੜੇ ਸਾਡੇ ਪਹਿਲੇ 5 ਕਸਟਮਰ ਜਾਣਗੇ, ਹੁਣੇ ਜਾਓ, ਸਰਵਜੀਤ ਉੱਥੇ ਹਾਜ਼ਰ ਨੇ, ਸਰਵਜੀਤ ਨੂੰ ਮਿਲੋ, ਪਹਿਲੇ 5 ਨੂੰ 1 ਪਾਉਂਡ ਮੱਛੀ ਬਿਲਕੁਲ ਫ੍ਰੀ, ਅਗਲੇ 5 ਨੂੰ 1 ਪਾਉਂਡ ਜਲੇਬੀ ਬਿਲਕੁਲ ਫ੍ਰੀ, ਤੇ ਉਸ ਤੋਂ ਅਗਲੇ 5 ਨੂੰ 1 ਬਿਰਿਆਨੀ ਬਿਲਕੁਲ ਫ੍ਰੀ। ਸਬਜ਼ੀ ਮਾਰਕੀਟ ਰੈਸਟੋਰੈਂਟ 1650 ਵਿਲੀਅਮਸ ਪਾਰਕਵੇ, ਤੇ ਬਾਕੀ ਡੀਲਾਂ ਸਰਵਜੀਤ ਦੱਸਣਗੇ। ਸਰਵਜੀਤ ਸਾਡੇ ਨਾਲ ਜੁੜਿਆ ਲਾਈਵ, 1650 ਵਿਲੀਅਮਸ ਪਾਰਕਵੇ, ਵਿਲੀਅਮਸ ਐਂਡ ਟੋਰਬਮ ਦੇ ਕੋਰਨਰ ਤੇ ਐਟ ਸਬਜ਼ੀ ਮਾਰਕੀਟ। ਸਰਵਜੀਤ ਵੈਲਕਮ
2: ਜੀ। ਬਾਈ ਜੀ ਬਹੁਤ ਸ਼ੁਕਰੀਆ ਪਹਿਲਾਂ ਤੇ ਹੱਥ ਜੋੜ ਕੇ ਪਿਆਰ ਭਰੀ, ਸਤਿ ਸ੍ਰੀ ਅਕਾਲ, ਹੈਪੀ ਫਰਾਈਡੇ।
0: ਹੈਪੀ ਫਰਾਈਡੇ ਜੀ, ਵੈਲਕਮ ਵੈਲਕਮ ਸਰਜੀਤ। ਸੋ ਸਬਜ਼ੀ ਮਾਰਕੀਟ ਨੇ ਪਹਿਲੇ 15-20 ਲਿਸਨਰਸ ਲਈ ਤੋਹਫਾ ਹੀ ਤੋਹਫਾ ਅਨਾਉਂਸ ਕਰ ਦਿੱਤਾ, ਤੇ ਬਾਕੀ ਹੋਰ ਕੀ ਬਣ ਰਿਹਾ ਫਿਰ?
2: ਬਾਈ ਜੀ ਇੱਥੇ ਤਾਂ ਮੈਂ ਕਹਿੰਦਾ ਵੀ ਤੋਹਫਿਆਂ ਦੀਆਂ ਸੌਗਾਤ ਹੀ ਆ। ਦੇਖੀਏ ਤੇ ਨਵਾਂ ਰੈਸਟੋਰੈਂਟ ਸਬਜ਼ੀ ਮਾਰਕੀਟ ਰੈਸਟੋਰੈਂਟ ਐਂਡ ਸਵੀਟਸ, ਆ ਹੁਣੇ ਹੀ ਕਹਿੰਦੇ ਵੀ 6 ਆ ਪੰਜਾਬੀ ਲਹਿਰਾ ਸ਼ੁਰੂ ਹੋ ਗਿਆ, ਤੇ 6 ਹੀ ਹੁਣ ਓਪਨਿੰਗ ਪੰਜਾਬੀ ਲਹਿਰਾਂ ਕਰਵਾ ਰਹੇ ਆ ਗ੍ਰੈਂਡ ਓਪਨਿੰਗ, ਤੇ ਉਹਦੇ ਮੌਕੇ ਦੇ ਉੱਪਰ ਬੜਾ ਕੁਛ ਤੁਹਾਨੂੰ ਜਿਵੇਂ ਤੁਸੀਂ ਕਹਿ ਕੇ ਹਟੇ ਆ, ਫ੍ਰੀ ਫੂਡ ਵੀ ਦਿੱਤਾ ਜਾ ਰਿਹਾ, ਤੇ ਨਾਲ ਦੀ ਨਾਲ ਬਾਈ ਜੀ ਸਮੋਸਿਆਂ ਦੀ ਗੱਲ ਕਰੀਏ, 4 ਸਮੋਸੇ $1 ਦੇ।
0: ਅੱਛਾ, 4 ਸਮੋਸੇ ਸਿਰਫ $1 ਚ? ਵਾਹ ਵੀ ਵਾਹ,
2: $1 ਦੇ ਵਿੱਚ! ਤੇ ਮੈਂ ਕਹਿੰਦਾ ਵੀ ਸਪੈਸ਼ਲ ਐਡੇ ਕੁ ਸ਼ਾਨਦਾਰ ਆ। ਪਹਿਲੀ ਗੱਲ, ਨਵੀਂ ਚੀਜ਼ ਖੁੱਲੀ ਆ, ਨਵੀਂ ਲੋਕੇਸ਼ਨ ਖੁੱਲੀ ਆ, ਤੁਸੀਂ ਇੱਥੇ ਆਓ, ਬੈਠੋ, ਚਾਹ ਪਾਣੀ ਦਾ ਪ੍ਰਬੰਧ ਹੈ, ਪੂਰੇ ਚਾਹ ਪਕੌੜੇ ਪੀਓ, ਬਹਿ ਕੇ ਆਰਾਮ ਨਾਲ ਦੇਖੋ ਸਾਰਾ ਸਮਾਨ, ਤੇ ਟੇਸਟ ਵੀ ਕਰ ਸਕਦੇ ਹੋ, ਤੇ ਨਵੀਂ ਲੋਕੇਸ਼ਨ ਤੇ ਆ ਕੇ ਸ਼ਾਨਦਾਰ ਸਾਡੀ ਕਮਿਊਨਿਟੀ ਸਾਨੂੰ ਹੱਲਾਸ਼ੇਰੀ ਦੇਗੀ, ਤੇ ਉਸ ਤੋਂ ਵਧੀਆ ਗੱਲ ਤੇ ਬਾਈ ਜੀ ਕੀ ਹੋ ਸਕਦੀ ਹੈ। ਤੇ ਜਰੂਰ ਪਹੁੰਚੋ, ਤੇ ਜਿਵੇਂ ਤੁਸੀਂ ਕਹਿ ਕੇ ਹਟੇ ਆ, ਪਹਿਲੇ 5 ਲਿਸਨਰ ਨੂੰ ਪਾਓ ਬਾਜੀ ਫ੍ਰੀ, ਤੇ ਬਾਈ ਜੀ ਨਾਲੇ ਗੰਨੇ ਦਾ ਜੂਸ ਵੀ ਆ, ਤੇ ਇਹ ਨਾ ਕਿ ਉਹ ਵੀ ਹੁਣ ਸ਼ਾਨਦਾਰ, ਸ਼ਾਮ ਬੜੀ ਸ਼ਾਨਦਾਰ ਹੈ, ਫਰਾਈਡੇ ਦੀ ਸ਼ਾਮ ਹੈ, ਵੈਦਰ ਵੀ ਬੜਾ ਕਾਇਮ ਹੈ, ਠੰਡਾ ਠੰਡਾ ਗੰਨੇ ਦਾ ਜੂਸ ਹੋ ਜਾਵੇ, ਤੇ ਬੰਦਾ ਕਹਿੰਦੇ ਯਾਰ ਨਜ਼ਾਰੇ ਜ਼ਿੰਦਗੀ ਦੇ ਇਹੀ ਹੈ। ਤੇ ਪਹੁੰਚੋ ਗ੍ਰੈਂਡ ਓਪਨਿੰਗ ਤੇ, 1650 ਵਿਲੀਅਮਸ ਪਾਰਕਵੇ ਦੇ, 3 ਲੋਕੇਸ਼ਨ ਬਾਈ ਜੀ ਗ੍ਰੈਂਡ ਓਪਨਿੰਗ ਹੋ ਰਹੀ ਹੈ, 3 ਲੋਕੇਸ਼ਨ, ਮਿਲਦਾ ਦੂਸਰੀ ਵਾਰ ਵੀ ਆਪਾਂ ਲਾਈਵ ਲੋਕੇਸ਼ਨ ਕੀਤਾ ਸੀ।
0: ਹਾਂ, ਆਪਾਂ ਆਪਾਂ ਸਾਰੀਆਂ ਲੋਕੇਸ਼ਨਾਂ ਦੀ ਗ੍ਰੈਂਡ ਓਪਨਿੰਗ ਆਪਾਂ ਕਰਾਈ ਸੀ, ਪਹਿਲੀ ਦੀ, ਦੂਜੀ ਦੀ, ਤੇ ਹੁਣ 3 ਦੀ।
2: ਬਿਲਕੁਲ, ਤੇ ਜਸਵੀਰ ਜੀ ਕਹਿ ਰਹੇ ਸੀ, ਜਸਵੀਰ ਮਾਂਗੜ ਜੀ ਜੋ ਕਿ ਇੱਥੇ ਮੌਜੂਦ ਨੇ, ਕਹਿੰਦੇ ਯਾਰ ਮੈਂ ਵੀ ਰੂਬਰੂ ਹੋਣਾ ਸਾਡੇ ਸਰੋਤਿਆਂ ਦੇ, ਤੇ ਜਰੂਰ ਆਪਾਂ ਗੱਲਬਾਤ ਕਰਦੇ ਹਾਂ ਜਸਵੀਰ ਜੀ, ਤੇ ਆਪਾਂ ਜਰੂਰ ਗੱਲਬਾਤ ਕਰਦੇ ਹਾਂ, ਮੈਂ ਇੱਕ ਮਿੰਟ ਬੁਲਾਣਾ ਜਸਵੀਰ ਜੀ ਨੂੰ, ਤੇ ਗੱਲਬਾਤ ਕਰਦੇ ਹਾਂ। ਤੇ ਬਾਈ ਜੀ ਸਭ ਤੋਂ ਮੇਨ ਗੱਲ ਇੱਕ ਹੋਰ, ਸਬਜ਼ੀ ਮਾਰਕੀਟ ਰੈਸਟੋਰੈਂਟ ਐਂਡ ਸਵੀਟਸ 24 ਖੁੱਲਾ।
0: ਕੀ ਬਾਤ ਹੈ!
2: ਤੇ 24 ਘੰਟੇ ਦੇ ਵਿੱਚ ਜਦੋਂ ਦਿਲ ਕਰੇ, ਜਦੋਂ ਤੁਹਾਨੂੰ ਹੋਣ ਲੇਟ ਨਾਈਟ ਫੂਡ ਕਰੇਵਿੰਗਸ, ਤੇ ਜਰੂਰ ਤੁਸੀਂ ਆਓ ਇੱਥੇ ਤੇ ਫੂਡ ਇੰਜੋਏ ਕਰੋ। ਪਹਿਲਾਂ ਤੇ ਸਵਾਗਤ ਕਰਦੇ ਹਾਂ ਜਸਵੀਰ ਮਾਂਗੜ ਸਾਹਿਬ, ਸਤਿ ਸ੍ਰੀ ਅਕਾਲ, ਸਵਾਗਤ ਹੈ।
3: ਹੈਲੋ
0: ਜੀ ਮਾਂਗੜ
3: ਸਾਹਿਬ, ਪਹਿਲਾਂ ਪੰਜਾਬੀ ਲਹਿਰਾਂ ਦੇ ਸਾਰੇ ਸਰੋਤਿਆਂ ਨੂੰ ਨਮਸਕਾਰ, ਸਤਿ ਸ੍ਰੀ ਅਕਾਲ ਅਤੇ ਆਦਾਬ। ਤੇ ਅਸੀਂ ਪੰਜਾਬੀ ਲਹਿਰਾਂ ਦੇ ਫੇਰ ਇੱਕ ਵਾਰ ਤਹਿ ਦਿਲੋਂ ਧੰਨਵਾਦ ਦੀ ਆ ਕਿ ਉਸ ਦੀ ਵਜ੍ਹਾ ਕਰਕੇ, ਪੰਜਾਬੀ ਲਹਿਰਾਂ ਦੀ ਵਜ੍ਹਾ ਕਰਕੇ ਅਸੀਂ 3rd ਲੋਕੇਸ਼ਨ ਖੋਲਣ ਵਿੱਚ ਕਾਮਯਾਬ ਹੋਏ ਹਾਂ, ਔਰ ਦੂਜੀਆਂ ਲੋਕੇਸ਼ਨਾਂ ਆਲਰੇਡੀ ਜਿਹੜੀਆਂ ਨੇ ਉਹ 24 ਘੰਟੇ ਬੜੀ ਧੂਮ ਧਾਮ ਨਾਲ ਚੱਲਦੀਆਂ ਨੇ। ਤੇ ਇਹ 3rd ਲੋਕੇਸ਼ਨ ਅਸੀਂ ਅੱਜ ਹੁਣ ਖੋਲਣ ਜਾ ਰਹੇ ਹਾਂ, ਤੇ ਪੰਜਾਬੀ ਲਹਿਰਾਂ ਦੀ ਅਪਾਰ ਕਿਰਪਾ ਨਾਲ ਹੀ ਅਸੀਂ 4th ਔਰ 5th ਲੋਕੇਸ਼ਨ ਵੀ ਪਾਈਪ ਲਾਈਨ ਦੇ ਵਿੱਚ ਹੈ, ਅਸੀਂ ਪੰਜਾਬੀ ਲਹਿਰਾਂ ਰਾਹੀਂ ਅਨਾਊਂਸ ਕਰਾਂਗੇ ਉਸਦੀ ਡੇਟ। ਔਰ ਪੰਜਾਬੀ ਲਹਿਰਾਂ ਨਾਲ ਅਸੀਂ ਪਹਿਲਾਂ ਦੱਸ ਚੁੱਕੇ ਹਾਂ, ਸਾਡਾ ਬਹੁਤ ਪਹਿਲੇ ਦਿਨ ਤੋਂ ਹੀ ਬਹੁਤ ਸੰਬੰਧ ਹੈ, ਔਰ ਪੰਜਾਬੀ ਲਹਿਰਾਂ ਦੀ ਕਾਮਯਾਬੀ ਕਰਕੇ ਹੀ ਸਦਕਾ, ਪੰਜਾਬੀ ਲਹਿਰਾਂ ਕਰਕੇ ਅਸੀਂ ਸਾਡਾ ਜਿਹੜਾ ਹੈ ਸਬਜ਼ੀ ਮਾਰਕੀਟ ਰੈਸਟੋਰੈਂਟ ਸਵੀਟ ਤੇ ਗਰੋਸਰੀ ਸਟੋਰ ਨੇ ਜਿਹੜੇ ਇਹ ਕਾਮਯਾਬ ਹੋਏ ਨੇ। ਅਸੀਂ ਤਹਿ ਦਿਲੋਂ ਇੱਕ ਵਾਰ ਫੇਰ ਪੰਜਾਬੀ ਲਹਿਰਾਂ ਦੇ ਸਟਾਫ ਦਾ, ਪੰਜਾਬੀ ਲਹਿਰਾਂ ਦੇ ਸੀਓ ਸਾਹਿਬ ਦਾ ਅਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੇ ਗੱਲ ਕਰੀਏ ਕਿ ਬਹੁਤ ਜ਼ਿਆਦਾ ਸਪੈਸ਼ਲ ਅਸੀਂ ਲਾਏ ਹੋਏ ਨੇ ਔਰ ਉਹਦੀ ਵਜ੍ਹਾ ਕਰਕੇ ਹਰ ਵਕਤ ਬਹੁਤ ਭਾਰੀ ਰਸ਼ ਰਹਿੰਦਾ ਹੈ। ਸਾਡੀ ਪਹਿਲੀ ਲੋਕੇਸ਼ਨ ਜੋ 10 ਨਾਰਮਲ ਗੇਟ ਹੈ ਉਹਦੇ ਤੇ ਇੰਨਾ ਰਸ਼ ਹੈ ਕਿ ਇਸ ਵੀਕਐਂਡ ਤੇ 1500 ਤੋਂ ਜ਼ਿਆਦਾ ਕਸਟਮਰ ਉੱਥੇ ਆਏ ਨੇ ਔਰ ਦੂਜੀ ਬ੍ਰਹਮਲੀ ਕੰਟਰੀ ਸਾਈਡ ਦੀ ਲੋਕੇਸ਼ਨ ਤੇ ਵੀ ਆਲਮੋਸਟ 800 ਕਸਟਮਰ ਐਵਰੀ ਡੇ ਆਉਂਦਾ ਤੇ ਇਹ ਪੰਜਾਬੀ ਲਹਿਰਾਂ ਦੀ ਬਦੌਲਤ ਹੈ ਕਿ ਅਸੀਂ ਇਸ ਪੱਖੋਂ ਜਿਹੜਾ ਸਾਰੇ ਕਸਟਮਰਾਂ ਦਾ ਸੇਵਾ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ ਤੇ ਇਹੀ ਕਾਰਨ ਹੈ। ਔਰ ਅਸੀਂ ਜੋ ਡੀਲਸ ਲਗਾਈਆਂ ਨੇ ਉਹ ਬਹੁਤ ਸਾਰੇ ਕਸਟਮਰਾਂ ਦੇ ਸਤਿਕਾਰਯੋਗ ਕਸਟਮਰਾਂ ਦੇ ਧਿਆਨ ਵਿੱਚ ਰੱਖਦੇ ਹੋਏ ਬਹੁਤ ਸਹੀ ਵਾਜਬ ਰੇਟਾਂ ਦੇ ਉੱਤੇ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਜਿਵੇਂ ਕਿ ਅਸੀਂ ਜਿਹੜੇ ਕਿ ਹੈ ਰੋਟੀ ਹੈ ਤਵਾ ਰੋਟੀ ਉਹ ਅਸੀਂ 50 ਸੈਂਟ ਦੀ ਦਿੰਦੇ ਹਾਂ ਇਸ ਵੇਲੇ ਜਦੋਂ ਕਿ ਬਾਜ਼ਾਰ ਦੇ ਵਿੱਚ ਉਹ 2 ਤੋਂ 2.5 ਡਾਲਰ ਦੀ ਮਿਲਦੀ ਹੈ ਤੇ ਇਹੋ ਜਿਹੀਆਂ ਬਹੁਤ ਜ਼ਿਆਦਾ ਡੀਲਾਂ ਨੇ। ਪਰੌਂਠੇ ਨੇ 2.99 ਦੇ ਪਰੌਂਠੇ, ਚਾਹੇ ਤੁਸੀਂ ਗੋਭੀ ਦੇ ਲਓ, ਚਾਹੇ ਕਾਸੇ ਦੇ ਲਓ, ਆਪਣੇ ਆਲੂ ਦੇ ਲਓ ਜਾਂ ਮੇਥੀ ਵਾਲੇ ਲਓ, ਜੋ ਵੀ ਉਹ 2.99 ਦੇ ਦਿੰਦੇ ਆ। ਜਦੋਂ ਕਿ ਬਾਜ਼ਾਰ ਦੇ ਵਿੱਚ ਇਹੀ ਜਿਹੜੇ ਸਾਰਾ ਸਮਾਨ ਬਹੁਤ ਹਾਈ ਰੇਟ ਦੇ ਉੱਤੇ ਮਿਲਦਾ ਹੈ ਔਰ ਭਾਵੇਂ ਕਿ ਜਿਹੜਾ ਹੈ ਇਸ ਵੇਲੇ ਸੰਕਟ ਚੱਲ ਰਿਹਾ ਹੈ ਅਮੈਰੀਕਾ ਔਰ ਕੈਨੇਡਾ ਦਾ ਤੇ ਉਹਦੇ ਬਾਵਜੂਦ ਵੀ ਅਸੀਂ ਬਹੁਤ ਸਸਤੀਆਂ ਪ੍ਰਾਈਸਿਸ ਲਾਉਣ ਦੇ ਵਿੱਚ ਸਮਰੱਥ ਹੋਏ ਹਾਂ ਤੇ ਇਹ ਸਾਰਾ ਪੰਜਾਬੀ ਲਹਿਰਾਂ ਦੀ ਬਦੌਲਤ ਹੈ ਤੇ ਉਸ ਕਰਕੇ ਅਸੀਂ ਇਹ ਸਾਰੇ ਕਾਮਯਾਬ ਹੋਏ ਹਾਂ। ਤੇ ਹਾਂਜੀ ਤੇ ਬਾਕੀ ਜਿਹੜਾ ਹੈਗਾ ਫਿਸ਼ ਪਕੌੜਾ ਉਹ 2 ਪਾਉਂਡ ਲਾਓ 13.99 ਦੇ ਅਸੀਂ ਲਗਾਏ ਹੋਏ ਨੇ ਤੇ ਇਸ ਤੋਂ ਇਲਾਵਾ ਜਿਹੜੀਆਂ ਲੈਗਸ ਨੇ ਤੰਦੂਰੀ ਲੈਗਸ ਨੇ ਉਹ ਉਹਦੇ ਵਿੱਚ 4 ਪੀਸ ਅਸੀਂ ਦਿੰਦੇ ਹਾਂ। ਲੈਗ ਐਂਡ ਥਾਈ ਦੇ ਜਿਹੜੇ ਨੇ 4 ਪੀਸ ਦਿੰਦੇ ਹਾਂ ਉਹ 5.99 ਸਾਡਾ ਚੈਲੰਜ ਹੈ। ਕੋਈ ਵੀ ਇਸ ਰੇਟ ਦੇ ਵਿੱਚ ਨਹੀਂ ਦੇ ਸਕਦਾ, ਕੰਟੀਨਿਊਸਲੀ ਅਸੀਂ ਦੇਣ ਦੇ ਵਿੱਚ ਸਮਰੱਥ ਹੋਏ ਹਾਂ। ਇਹ ਸਾਰਾ ਪੰਜਾਬੀ ਲਹਿਰਾਂ ਦੀ ਬਦੌਲਤ ਹੈ ਔਰ ਉਸੇ ਕਰਕੇ ਅਸੀਂ ਕਾਮਯਾਬ ਹੋਏ ਹਾਂ। ਤੇ ਮੈਂ ਆਪ ਜੀ ਦੇ ਥਰੂ ਇਹ ਕਰਨਾ ਚਾਹੁੰਦਾ, ਐਲਾਨ ਕਰਨਾ ਚਾਹੁੰਦਾ ਕਿ ਆਪਨੇ ਅਸੀਂ ਜਿਸ ਤਰ੍ਹਾਂ ਦੱਸਿਆ ਹੈ ਸਰਬਜੀਤ ਜੀ ਨੇ, ਸਤਿਕਾਰਯੋਗ ਸਰਬਜੀਤ ਜੀ ਨੇ ਕਿ 15 ਪ੍ਰਾਈਜ ਅਸੀਂ ਕੱਢ ਰਹੇ ਹਾਂ। ਉਹ ਜਿਹੜੇ ਵੀ ਜਿਹੜੇ ਕਸਟਮਰ ਆਉਣਗੇ
0: ਤੁਹਾਡੇ ਪੂਰੇ ਪਰਿਵਾਰ ਦੇ ਲਈ ਤੇ ਸਾਰਿਆਂ ਨੂੰ ਬੇਨਤੀ ਹੈ ਤੁਸੀਂ ਆਓ, ਸਬਜ਼ੀ ਮਾਰਕੀਟ ਦੀ ਟੀਮ ਨੂੰ ਸਪੋਰਟ ਕਰੋ। ਬਹੁਤ ਵਧੀਆ ਸਰਵਿਸ ਹੈ ਤੇ ਪਰਿਵਾਰਕ ਮਾਹੌਲ ਹੈ ਤੇ ਡੀਲਾਂ ਹੀ ਡੀਲਾਂ ਨੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਇੰਜੋਏ ਕਰੋ ਤੇ ਸਬਜ਼ੀ ਮਾਰਕੀਟ ਦੀ ਟੀਮ ਤੁਹਾਡੀ ਸੇਵਾ ਦੇ ਵਿੱਚ ਬਿਲਕੁਲ ਹਾਜ਼ਰ ਹੈ। ਅੱਜ ਪਹੁੰਚਣਾ 1650 ਵਿਲੀਅਮਸ ਪਾਰਕਵੇ ਤੇ ਅੱਜ ਤੁਸੀਂ ਪਹੁੰਚ ਰਹੇ ਹੋ, ਨਾਲ ਦੀ ਨਾਲ ਤੁਹਾਨੂੰ ਪਹਿਲੇ 5 ਜਣਿਆਂ ਨੂੰ ਫਿਸ਼ 1 ਪਾਉਂਡ ਫਰੀ, ਅਗਲੇ 5 ਜਣਿਆਂ ਨੂੰ ਜਲੇਬੀ 1 ਪਾਉਂਡ ਫਰੀ ਤੇ ਅਗਲੇ 5 ਜਣਿਆਂ ਨੂੰ ਬਿਰਿਆਨੀ ਬਿਲਕੁਲ ਫਰੀ। ਸੋ ਆਓ ਵਿਲੀਅਮਸ ਪਾਰਕਵੇ ਐਂਡ ਆਪਣੇ ਬਿਲਕੁਲ ਟੋਰਬਰਮ ਦੇ ਕੋਰਨਰ ਤੇ। ਸੋ ਥੈਂਕ ਯੂ ਸੋ ਮਚ ਸਰਬਜੀਤ, ਮਿਲਦੇ ਹਾਂ ਜਲਦ, ਬਹੁਤ ਸ਼ੁਕਰੀਆ।
3: ਇਸ ਤੋਂ ਇਲਾਵਾ ਨਵੀ ਸਾਹਿਬ
0: ਜੀ ਜੀ
3: ਹਾਂਜੀ, ਮੈਂ ਐਲਾਨ ਕਰਨਾ ਚਾਹੁੰਦਾ ਕਿ ਤੁਸੀਂ ਜਿਹੜੇ ਵੀ 10 ਲੇਡੀਜ਼ ਜਿਹੜੇ ਨੇ ਮੈਂਬਰ ਕੋਈ ਵੀ ਹੋਣ ਕਸਟਮਰ ਉਹ ਤੁਹਾਨੂੰ ਕਾਲ ਕਰਦੇ ਨੇ, ਉਹਨਾਂ ਲਈ ਅਸੀਂ ਸੈਪਰੇਟ ਪਹਿਲੇ ਸਰ 10 ਦੀ ਜਗ੍ਹਾ 15 ਕਰ ਲਓ, ਉਹਨਾਂ ਲਈ ਵੀ ਫਰੀ ਸੇਮ ਤਰ੍ਹਾਂ ਦੇ ਕੋਈ ਵੀ ਆਈਟਮ ਉਹ ਲੈ ਸਕਦੇ ਨੇ। ਉਹ ਜਿਹੜੇ ਤੁਸੀਂ
0: ਬ੍ਰੇਕ ਨਾ ਹੀ ਲਈਏ, ਗਾਣੇ ਤੇ ਗਾਣਾ ਤੁਹਾਡੇ ਲਈ ਕਹਿੰਦੇ ਨੀ ਹੁੰਦੇ ਕਿ ਚੱਕੀ ਆਉਂਦੇ ਆ ਤੇ ਪ੍ਰੋਗਰਾਮ ਹੈ ਪੰਜਾਬੀ ਲਹਿਰਾਂ। ਅੱਜ ਤੁਹਾਨੂੰ ਫਿਰ ਵੀਕਐਂਡ ਹੈ ਸੁਣਾ ਦਈਏ ਕਰਨ ਔਜਲੇ ਦਾ, ਆਈ ਥਿੰਕ ਅਧੀਆ ਗੀਤ ਸੀਗਾ, ਹਾਂ ਕਿਆ ਬਾਤ ਸੁਣਾਉਣੇ ਆ ਅਧੀਆ, ਫਿਰ ਵਾਪਸ ਆਉਂਦੇ ਹਾਂ।

0: ਬਈ ਬਸ ਅਧੀਏ ਨਾਲ ਵਧੀਆ ਹੋ ਜਾਂਦਾ ਬੰਦਾ, ਸਵੇਰੇ ਫਿਰ ਉੱਠ ਕੇ ਫਿਰ ਆਪਣੇ ਆਪ ਨੂੰ ਗਾਲਾਂ ਕੱਢਦਾ ਹੈ ਕਿ ਆਹ ਕੀ ਹੋ ਗਿਆ, ਮੇਰੇ ਤੋਂ ਗਲਤੀ ਹੋ ਗਈ, ਐਵੇਂ ਰਾਤ ਪੰਗਾ ਲੈ ਲਿਆ। ਜਦੋਂ ਨਾ ਬੰਦਾ ਅਧੀਆ ਪੀ ਰਿਹਾ ਹੁੰਦਾ ਉਦੋਂ ਲੱਗਦਾ ਕਿ ਬਸ ਯਾਰ ਕਮਾਲ ਹੀ ਹੈ, ਕਮਾਲ ਹੀ ਹੈ। ਕੱਲ ਨੀ ਸੀ ਵੀਰ ਨੇ ਕਿਹਾ ਕਿ ਨਵੀਂ ਯਾਰ ਜੇ ਚਾਰ ਪੈਗ ਬੰਦਾ ਲਾ ਲਵੇ 90 ml ਦੇ ਫਿਰ ਚੰਨ ਤੇ ਪਹੁੰਚ ਜਾਂਦਾ ਬੰਦਾ। ਸੋ ਖੈਰ ਅਧੀਆ ਐਵੇਂ ਨਾ ਯਾਰ, ਮੈਂ ਨਾ ਕਈ ਵਾਰ LCBO ਜੇ ਆਪਾਂ ਜਾਂਦੇ ਹਾਂ ਦੇਖੀਦਾ ਕਿ ਕੋਈ ਕਈ ਵੀਰ ਨੇ ਬਸ ਇੱਕੋ ਹੀ ਅਧੀਆ ਲੈ ਰਹੇ ਹੁੰਦੇ ਆ, ਉਹਦਾ ਆਈ ਡੋਂਟ ਨੋ ਯਾਰ ਕੋਈ ਸਵਾਦ ਹੈਗਾ ਜੇ ਆਪਾਂ ਇਕੱਲੇ ਹੀ ਬਹਿ ਕੇ ਅਧੀਆ ਪੂਰਾ ਖਤਮ ਕਰ ਦਿੱਤਾ। ਚਲੋ ਇੱਕ ਪੈਗ ਲਾ ਲਿਆ ਸ਼ਾਮ ਨੂੰ, ਆਰਾਮ ਨਾਲ ਸਕੋਚ ਦਾ ਵਾਈਨ ਦਾ ਗਲਾਸ ਵੀ ਲਿਆਓ, ਠੀਕ ਹੈ। ਖੈਰ ਚੱਲਦੇ ਹਾਂ ਆਪਾਂ ਲਾਈਵ ਔਨ ਲੋਕੇਸ਼ਨ ਗ੍ਰੈਂਡ ਹੋਮ ਫਰਨੀਚਰ 294 ਵਾਕਰ ਡਰਾਈਵ ਪੰਜਾਬੀ ਲਹਿਰ ਲਾਈਵ ਨਾ, ਡੀਲਾਂ ਤੇ ਡੀਲਾਂ, ਤੋਹਫੇ ਤੇ ਤੋਹਫੇ, ਗ੍ਰੈਂਡ ਹੋਮ ਫਰਨੀਚਰ, ਏਅਰਪੋਰਟ ਕੁਈਨ, 294 ਵਾਕਰ ਡਰਾਈਵ। ਸੁਖਜੀ ਆ ਜਾਓ।
1: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ ਅੱਜ ਪੰਜਾਬੀ ਲਹਿਰਾਂ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ ਤੇ ਪਰਿਵਾਰ ਸਾਡੇ ਕੋਲ ਪਹੁੰਚ ਵੀ ਰਹੇ ਨੇ। ਬਾਈ ਜੀ ਬੈਡਰੂਮ ਸੈੱਟ ਬਾਏ ਕਰ ਰਹੇ ਨੇ। ਬਾਈ ਜੀ ਜਦੋਂ ਬੈਡਰੂਮ ਸੈੱਟ ਤੁਸੀਂ ਬਾਏ ਕਰ ਲਿਆ ਤੇ ਨਾਲ ਵੀਰ ਜੀ ਟੀਵੀ ਹੁਣੇ ਪਰਿਵਾਰ ਨੂੰ ਚੁਕਾਣਾ, ਸੋ ਨਾਲ ਦੀ ਨਾਲ ਹੀ ਜਿਹੜੇ ਤੋਹਫੇ ਤੁਹਾਨੂੰ ਦਿੱਤੇ ਜਾ ਰਹੇ ਆ, ਤੋਹਫੇ ਤੁਸੀਂ ਆਪਣੀ ਗੱਡੀ ਦੇ ਵਿੱਚ ਰਾਈਡ ਵੇ ਰੱਖ ਕੇ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਤੇ ਨਵੀ ਬਾਈ ਜੀ ਇੱਕ ਮੈਂ ਪਰਿਵਾਰਾਂ ਨੂੰ ਜ਼ਰੂਰ ਦੱਸ ਦਵਾਂ ਕਿ ਇਹ ਸੰਡੇ ਤੱਕ ਆ ਕੇ ਆਪਣੀਆਂ ਡੀਲਾਂ ਨੂੰ ਰਾਖਵਾਂ ਕਰ ਲਓ। ਫਰਾਈਡੇ ਸੈਚਰਡੇ ਸੰਡੇ, ਫਰਾਈਡੇ ਸੈਚਰਡੇ ਸੰਡੇ ਤੱਕ ਆ ਕੇ ਡੀਲਾਂ ਨੂੰ ਰਾਖਵਾਂ ਕਰ ਲਓ। ਡਿਲੀਵਰੀ ਜਦੋਂ ਵੀ ਚਾਹੀਦੀ ਹੋਊਗੀ ਅਕਤੂਬਰ ਨਵੰਬਰ ਦਸੰਬਰ ਤੱਕ ਦੀ ਜਿਹੜੀ ਤੁਹਾਡੀ ਸਕੈਜੂਲ ਕਰ ਦਿੱਤੀ ਜਾਊਗੀ। ਪਰ ਕਿਉਂ ਇਸ ਵੀਕ ਤੱਕ ਆਉਣਾ ਜ਼ਰੂਰੀ ਆ? ਕਿਉਂਕਿ ਮੰਡੇ ਤੋਂ ਨੈਕਸਟ ਵੀਕ ਤੋਂ 30% ਪ੍ਰਾਈਜ਼ ਉੱਪਰ ਜਾ ਰਹੀਆਂ, ਟੈਰਿਫ ਦੀ ਵਜ੍ਹਾ ਦੇ ਕਰਕੇ 30% ਪ੍ਰਾਈਜ਼ਾਂ ਵੱਧ ਰਹੀਆਂ। ਜਿੰਨੇ ਵੀ ਅੱਜ ਪ੍ਰਾਈਜ਼ ਟੈਗ ਲੱਗੇ ਹੋਏ ਨੇ ਤੁਸੀਂ ਮੰਡੇ ਮਾਰਨਿੰਗ ਆ ਕੇ ਦੇਖਣਾ, ਸਾਰੇ ਪ੍ਰਾਈਜ਼ 30% ਵੱਧ ਜਾਣੇ ਨੇ। ਸੋ ਵੀਕਐਂਡ ਤੇ ਆ ਕੇ ਤੁਸੀਂ ਮਿਨੀਮਮ ਡਿਪੋਜ਼ਿਟ ਦੇ ਕੇ ਸੇਮ ਪ੍ਰਾਈਜ਼ ਦੇ ਵਿੱਚ ਫਰਨੀਚਰ ਆਪਣਾ ਲੌਕ ਕਰ ਸਕਦੇ ਹੋ। ਡਿਲੀਵਰੀ ਜਦੋਂ ਵੀ ਚਾਹੀਦੀ ਹੋਊਗੀ ਸਕੈਜੂਲ ਹੋ ਜੂਗੀ। ਤੇ ਨਾਲ ਦੀ ਨਾਲ ਜਿਨ੍ਹਾਂ ਪਰਿਵਾਰਾਂ ਨੇ ਕਸਟਮਾਈਜ਼ ਸੋਫਾ ਸੈੱਟ ਬਣਾਉਣਾ, ਮੇਰੇ ਸਾਹਮਣੇ ਇੱਕ ਨਿਊ ਅਰਾਈਵਲ ਨਿਊ ਕਲੈਕਸ਼ਨ ਆਈ ਆ, ਸਕਾਈ ਬਲੂ ਕਲਰ ਦਾ ਮਾਈਕਰੋ ਫੈਬਰਿਕ ਜਿਹੜੀ ਨਿਊ ਲਾਂਚ ਹੋਈ ਆ, ਸਕਾਈ ਬਲੂ ਕਲਰ ਦਾ ਸੋਫਾ ਸੈੱਟ। ਸੋਫਾ ਐਂਡ ਲਫਟਡ ਬੈਕ ਦੇ ਉੱਪਰ ਚੈਨਲ ਲੱਗੇ ਹੋਏ ਨੇ, ਸਾਈਡਾਂ ਤੇ ਪਾਈਪਿੰਗ ਲੱਗੀ ਆ ਤੇ ਪਲੱਸ ਸੀਟਾਂ ਦੋਨੋਂ ਸਾਈਡ ਫਿਨਿਸ਼ ਨੇ, ਤੁਸੀਂ ਰਿਮੂਵੇਬਲ ਦੋਨੋਂ ਸਾਈਡ ਸੀਟਾਂ ਜਿਹੜੀਆਂ ਤੁਸੀਂ ਯੂਜ਼ ਕਰ ਸਕਦੇ ਹੋ। ਕੈਨੇਡੀਅਨ ਮੇਡ ਸੋਫਾ ਐਂਡ ਲਫਟਡ, ਕਲਰ ਜਿਹੜਾ ਮਰਜ਼ੀ ਤੁਸੀਂ ਆਪਣੇ ਮਰਜ਼ੀ ਦਾ ਬਣਾ ਸਕਦੇ ਹੋ। ਨਵੀਂ ਫੈਬਰਿਕ ਆਈ ਆ, ਵਾਸ਼ੇਬਲ ਫੈਬਰਿਕ, ਕੈਨੇਡੀਅਨ ਮੇਡ ਸੋਫਾ ਐਂਡ ਲਫਟਡ, ਬੈਕ ਤੇ ਚੈਨਲ ਬਣੇ ਹੋਏ ਨੇ, ਕਲਰ ਜਿਹੜਾ ਮਰਜ਼ੀ ਬਣਾ ਲਿਓ, ਸਿਰਫ $799 ਦਾ ਜੀ ਹਾਂ। ਕਸਟਮਾਈਜ਼ ਸੋਫਾ ਸੈੱਟ 5 ਸੀਟਾਂ, ਸੋਫਾ ਲਫਟਡ $799 ਦਾ ਮਿਲੂਗਾ। ਤੇ ਨਾਲ ਕੋਫੀ ਟੇਬਲ ਜਿਹੜਾ ਬਿਲਕੁਲ ਫ੍ਰੀ ਤੁਸੀਂ ਆਪਣੇ ਘਰ ਤੋਹਫਾ ਲੈ ਕੇ ਜਾਓਗੇ। ਤੇ ਨਾਲ ਦੀ ਨਾਲ ਜਿਨ੍ਹਾਂ ਪਰਿਵਾਰਾਂ ਨੇ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਲੈਣਾ, ਜੀ ਹਾਂ ਸੋਲਿਡ ਵੁੱਡ ਦਾ ਸਖਤ ਲੱਕੜੀ ਦਾ ਡਾਇਨਿੰਗ ਟੇਬਲ, ਟੇਬਲ ਤੇ 6 ਚੇਅਰਾਂ, ਟੇਬਲ ਤੇ 6 ਚੇਅਰਾਂ ਸਿਰਫ $399 ਦਾ, $399 ਦਾ ਮਿਲੂਗਾ। ਤੇ ਜਿਹੜੇ ਪਰਿਵਾਰ ਇਸ ਵੀਕਐਂਡ ਦੇ ਉੱਪਰ ਆਉਣਗੇ, ਮਾਈਕ੍ਰੋਵੇਵ ਜਿਹੜਾ ਬਿਲਕੁਲ ਫ੍ਰੀ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਪਰ ਸਾਰੀਆਂ ਡੀਲਾਂ ਲੈਣ ਵਾਸਤੇ ਫਰਾਈਡੇ ਸੈਚਰਡੇ ਸੰਡੇ ਆਉਣਾ। ਇਹ ਵੀ ਡਾਇਨਿੰਗ ਟੇਬਲ ਜਿਹੜਾ $399 ਵਾਲਾ, ਇਹ ਵੀ ਮੰਡੇ ਨੂੰ 30% ਵੱਧ ਜਾਣਾ। ਸੋ ਵੀਕਐਂਡ ਤੇ ਆ ਕੇ ਡੀਲਾਂ ਆਪਣੀਆਂ ਰਾਖਵੀਆਂ ਕਰ ਸਕਦੇ ਹੋ। 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ ਨੂੰ ਯਾਦ ਰੱਖਣਾ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਨਵੀਂ ਬਾਜੀ।
0: ਕੀ ਬਾਤ ਹੈ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਤੇ ਤੁਸੀਂ ਇਹ ਗੇੜਾ ਜ਼ਰੂਰ ਲਗਾਓ। ਇੱਕ ਨਾ ਤੁਸੀਂ ਦੁਆਬਾ ਟਰੈਵਲ ਨੂੰ ਯਾਦ ਰੱਖੋ, ਕਿਉਂਕਿ ਦੁਆਬਾ ਟਰੈਵਲ ਨਵੰਬਰ 'ਚ ਤੁਹਾਨੂੰ ਭੇਜ ਰਿਹਾ ਇੰਡੀਆ। ਨਵੰਬਰ 'ਚ ਜਾਓ ਤੇ ਤੁਸੀਂ ਮੁੜ ਕੇ ਆਉਣਾ ਹੈਗਾ ਅਪ੍ਰੈਲ 'ਚ, 5-6 ਮਹੀਨੇ ਆਰਾਮ ਨਾਲ ਤੁਸੀਂ ਉੱਥੇ ਲਾ ਕੇ ਆਓ। ਬਹੁਤ ਸਪੈਸ਼ਲ ਪ੍ਰਾਈਸ ਹੈ, $1580 ਹੈ, ਬਹੁਤ ਹੀ ਲਿਮਿਟਡ ਸੀਟਾਂ ਨੇ। ਸੋ ਜਾਣਾ ਹੈਗਾ ਤੁਸੀਂ ਕਦੋਂ? ਇਨ ਨਵੰਬਰ, ਤੇ ਮੁੜ ਕੇ ਆਉਣਾ ਤੁਸੀਂ ਇਨ ਅਪ੍ਰੈਲ, $1580 ਦੀ ਤੁਹਾਨੂੰ ਟਿਕਟ ਮਿਲ ਰਹੀ ਹੈ। 9057967800 ਦੁਆਬਾ ਟਰੈਵਲ, 9057967800, 905-796-7800। ਤੁਸੀਂ ਉਹ ਵੀਡੀਓ ਦੇਖੀ ਯਾਰ, ਉਹ ਜਿਹੜੀ ਬੀਬੀ ਹੈ BC ਵਾਲੀ, ਤੇ ਉਹ ਆਪਣੇ ਇੱਕ ਟੈਨੈਂਟ ਨਾਲ ਕਿਵੇਂ ਯਾਰ ਬਿਹੇਵ ਕਰ ਰਹੀ ਹੈ, ਮੈਂ ਬੜਾ ਹੈਰਾਨ ਹੋਇਆ ਦੇਖ ਕੇ। ਉਹ ਲੇਡੀ ਟੈਨੈਂਟ ਨੂੰ ਚਲੋ ਮੰਦਾ ਚੰਗਾ ਬੋਲ ਰਹੀ ਹੈ, ਉਹ ਵੱਖਰੀ ਗੱਲ ਹੈ, ਬਟ ਕਿਵੇਂ ਉਹ ਲੇਡੀ ਟੈਨੈਂਟ ਦਾ ਬਾਰਬੀਕਿਊ ਖੋਲ ਕੇ ਪਤਾ ਨੀ ਉਥੇ ਕੀ ਮਾਰ ਮੁਰ ਰਹੀ ਆ। ਫਿਰ ਜਿਹੜਾ ਟੈਨੈਂਟ ਹੈ ਘਰ ਚ ਵੜ ਕੇ ਉਹਨੂੰ ਪਤਾ ਨੀ ਉੱਥੇ ਕੋਈ ਰੋੜਾ ਰੂੜਾ ਸਿੱਟਿਆ, ਫਿਰ ਚੱਕ ਕੇ ਕੋਈ ਟੈਨਿਸ ਦੀ ਜਾਂ ਬੈਡਮਿੰਟਨ ਦੀ ਰੈਕਟ ਜੀ ਸੀਗੀ ਉਹ ਮਾਰੀ। ਯਾਰ ਲੋਕਾਂ ਨੂੰ ਇੰਨੀ ਵੀ ਅਕਲ ਹੈ ਨੀ ਗੀ, ਤੁਸੀਂ ਲੈਂਡਲੋਰਡ ਹੋ, ਤੁਸੀਂ ਦੇਖੋ ਜੇ ਪ੍ਰੋਪਰਟੀ ਖਰੀਦਣ ਜੋਗੇ ਹੋ, ਤੁਹਾਨੂੰ ਇਹ ਨੀ ਪਤਾ ਹੈਗਾ ਯਾਰ ਕਿ ਅਸੀਂ ਕਿਸੇ ਨੂੰ ਇਸ ਕੰਟਰੀ ਦੇ ਵਿੱਚ ਅਸੋਲਟ ਨਹੀਂ ਕਰ ਸਕਦੇ। ਸੱਚੀ ਬੜਾ ਯਾਰ ਹੈਰਾਨ ਹੋਇਆ ਦੇਖ ਕੇ ਮੈਂ ਕਿ ਜਿਹੜਾ ਬੰਦਾ ਇੱਕ ਪ੍ਰੋਪਰਟੀ ਦਾ ਮਾਲਕ ਹੈ ਤੇ ਪ੍ਰੋਪਰਟੀ ਕੋਈ ਛੋਟੀ ਨਹੀਂ ਸੀ ਲੱਗਦੀ, ਕਾਫੀ ਯਾਰ ਮੈਨੂੰ ਲੱਗਦਾ ਕਿ ਮਹਿੰਗੀ ਪ੍ਰੋਪਰਟੀ ਹੋਊਗੀ। ਤੇ ਉਹ ਲੇਡੀ ਟੈਨੈਂਟ ਨੂੰ ਇੱਕ ਕਿਸਮ ਦਾ ਅਸੋਲਟ ਕਰ ਰਹੀ ਹੈ, ਫਿਰ ਚੱਕ ਕੇ ਉਹਨੂੰ ਅਰੈਸਟ ਕੀਤਾ। ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਯਾਰ ਕਿ ਵਾਕਈ ਕੁਝ ਇੱਕ ਲੈਂਡਲੋਰਡ ਇੱਦਾਂ ਬਿਹੇਵ ਕਰਦੇ ਆ ਪ੍ਰੋਪਰਟੀ ਤੇ ਆ ਕੇ ਰੌਲਾ ਪਾਉਣਗੇ, ਪ੍ਰੋਪਰਟੀ ਤੇ ਆ ਕੇ ਮੀਨੋ ਚੀਕਾਂ ਮਾਰਨਗੇ, ਪ੍ਰੋਪਰਟੀ ਤੇ ਆ ਕੇ ਇੰਨਾ ਜ਼ਿਆਦਾ ਤੰਗ ਕਰਨਗੇ, ਤੁਹਾਡੇ ਨਾਲ ਕਦੇ ਹੋਇਆ? ਹੁਣ ਇਹ ਤਾਂ ਯਾਰ ਤੁਸੀਂ ਇੱਕ ਲੈਂਡਲੋਰਡ ਛੱਡੋ, ਕੋਈ ਜਿਹੜੇ ਬੰਦੇ ਨੇ ਕੋਈ ਚੋਰੀ ਕਰਨੀ ਹੁੰਦੀ ਉਹ ਨੀ ਇੰਨਾ ਕਿਸੇ ਬੰਦੇ ਨੂੰ ਤੰਗ ਕਰਦਾ। ਤੇ ਮੈਂ ਇਹ ਵੀ ਦੇਖ ਕੇ ਕਾਫੀ ਸਰਪ੍ਰਾਈਜ਼ ਕਿ ਕੀ ਉਹਦੇ ਫੈਮਿਲੀ ਨੇ ਨੀ ਉਹਨੂੰ ਕੁਛ ਦੱਸਿਆ, ਕੀ ਉਹਦੇ ਬੱਚੇ ਨੇ ਨੀ ਉਹਨੂੰ ਕੁਛ ਕਿਹਾ ਕਿ ਮੋਮ ਤੁਸੀਂ ਪਲੀਜ਼ ਨਾ ਜਾਓ, ਜੇ ਆਪਾਂ ਡੀਲ ਕਰਨਾ ਆਪਾਂ ਪ੍ਰੋਪਰ ਤਰੀਕੇ ਨਾਲ ਟੈਨੈਂਟ ਨਾਲ ਡੀਲ ਕਰੋ। ਚਲੋ ਕਈ ਵਾਰ ਹੁੰਦੇ ਆ ਕਈ ਇਸ਼ੂਜ਼, ਕੋਈ ਗਿਲੇ ਸ਼ਿਕਵੇ ਕਹਿ ਲਓ, ਬਟ ਵੈਰੀ ਵੈਰੀ ਸ਼ੌਕਿੰਗ ਯਾਰ ਕਿ ਉਹ ਲੇਡੀ ਕਿਵੇਂ ਬਿਹੇਵ ਕਰ ਰਹੀ ਸੀ। ਸੋ ਨੰਬਰ ਹੈ ਆਪਣਾ 905-6-7-3-3-3-3-7-905-6-7-3-3-7-3-3-7-3-3-7-3-3-7-3-3-7-3-3-7-3-3-7-3-3-7-3-3-7-3-3-7-3-7-3-3-7-3-3-7-3-3-7-3-3-7-3-3-7-3-3-7-3-3-7-3-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3- ਹੋਇਆ ਇੰਜ ਕਿ ਕੋਈ ਲੈਂਡਲੋਰਡ ਇੰਨਾ ਮਿਸਬਿਹੇਵ ਕਰ ਰਿਹਾ? ਤੁਸੀਂ ਕਦੇ ਜੇ ਐਕਸਪੀਰੀਅੰਸ ਕੀਤਾ ਹੋਵੇ ਤਾਂ ਜ਼ਰੂਰ ਸਾਡੇ ਨਾਲ ਤੁਸੀਂ ਅੱਜ ਸ਼ੇਅਰ ਕਰ ਸਕਦੇ ਹੋ। ਤੇ ਨੰਬਰ ਹੈ ਆਪਣਾ 9056733337 9056733337 905-673-3337 ਆਪਣਾ ਨੰਬਰ ਹੈ। ਤੇ ਤੁਹਾਡੇ ਨਾਲ ਕੁਝ ਗੱਲਾਂ ਬਾਤਾਂ ਕਰਦੇ ਹਾਂ ਤੇ ਦੇਖਦੇ ਹਾਂ ਯਾਰ ਕਿ ਲੋਕ ਵਾਕਈ ਇੱਦਾਂ ਬਿਹੇਵ ਕਰਦੇ ਨੇ। ਸੋ ਕਰਦੇ ਹਾਂ ਤੁਹਾਡੇ ਨਾਲ ਗੱਲਾਂ ਬਾਤਾਂ, ਜਸਟ ਇੱਕ ਸੈਕਿੰਡ ਦਿਓ, ਮੈਂ ਕਾਲ ਤੁਹਾਡੀਆਂ ਜ਼ਰੂਰ ਲੈਣਾ ਚਾਹੂੰਗਾ ਅਤੇ ਅੱਜ ਗੱਲਬਾਤ ਤੁਹਾਡੇ ਨਾਲ ਕਰਦੇ ਹਾਂ। ਇੱਕ ਤੁਸੀਂ ਯਾਦ ਰੱਖਣਾ ਇੰਡੀਅਨ ਫਰੂਟਲੈਂਡ ਗਰੋਸਰੀ ਸਟੋਰ ਨੂੰ, ਕਿਉਂਕਿ ਇੰਡੀਅਨ ਫਰੂਟਲੈਂਡ 'ਤੇ ਜਿਹੜੀਆਂ ਸੇਲਾਂ ਲੱਗੀਆਂ ਨੇ ਨਾ ਅਨਬੀਟੇਬਲ ਨੇ। 25 ਸੈਂਡਲਵੁੱਡ ਪਾਰਕਵੇ ਵਾਲੀ ਲੋਕੇਸ਼ਨ 'ਤੇ, ਸੈਂਡਲਵੁੱਡ ਅਤੇ ਹਰਨਟੇਰੀਓ ਸਿਰਫ ਇਸ ਲੋਕੇਸ਼ਨ 'ਤੇ ਡੀਲਾਂ ਨੇ। ਇੰਡੀਅਨ ਫਰੂਟਲੈਂਡ ਸ਼ੇਰ ਦੇਸੀ ਸਟਾਈਲ ਆਟਾ 10 ਪਾਉਂਡ ਦਾ ਬੈਗ 6.99 ਦਾ, ਸਵਰਨਾ ਚੱਕੀ ਦਾ ਆਟਾ 20 ਪਾਉਂਡ ਦਾ ਬੈਗ 10.99, ਇੰਡੀਆ ਗੇਟ ਦਾ ਰਾਈਸ 10 ਪਾਉਂਡ ਦਾ ਬੈਗ 8.99, ਤੇ 2% ਦੁੱਧ 4 ਲੀਟਰ 4.99, ਬਰਾੜ ਦੀ ਰਸ ਮਲਾਈ 6.99 ਨੂੰ। ਤੇ ਇਹਨਾਂ ਦਾ ਰੈਸਟੋਰੈਂਟ ਵੀ ਹੈ ਇਸ ਗਰੋਸਰੀ ਸਟੋਰ ਦੇ ਅੰਦਰ। ਵੈਜ ਥਾਲੀ 4.99, ਵੈਜ ਬਰਗਰ 3.99, ਚਿਕਨ ਬਿਰਿਆਨੀ 6.99, ਚਨਾ ਭਟੂਰਾ 3.99 ਈਚ ਤੁਹਾਨੂੰ ਮਿਲ ਰਿਹਾ। ਸੋ ਸਾਰੇ ਕਾਲਰਸ ਪਲੀਜ਼ ਰਿਕੁਐਸਟ ਹੋਲਡ ਕਰੋ, ਮੈਂ ਜਲਦੀ ਹੀ ਗੱਲਬਾਤ ਤੁਹਾਡੇ ਨਾਲ ਕਰਦਾ। ਡੂ ਨਾਟ ਵਰੀ, ਫਿਕਰ ਨਾਟ, ਆਪਾਂ ਕਰਦੇ ਹਾਂ ਵੈਰੀ ਕੁਇਕਲੀ 2 ਮਿੰਟਾਂ ਤੱਕ ਗੱਲਬਾਤ। ਤੇ ਪਹਿਲਾਂ ਮੈਂ ਚਾਹੁੰਦਾ ਕਿ ਮੈਂ ਤੁਹਾਨੂੰ ਇੱਕ ਵਾਰ ਫਿਰ ਸਬਜ਼ੀ ਮਾਰਕੀਟ ਰੈਸਟੋਰੈਂਟ 'ਤੇ ਲੈ ਕੇ ਚੱਲਾਂ। ਸਬਜ਼ੀ ਮਾਰਕੀਟ ਰੈਸਟੋਰੈਂਟ ਦੀ ਅਸੀਂ ਅੱਜ ਗ੍ਰੈਂਡ ਓਪਨਿੰਗ ਕਰਵਾ ਰਹੇ ਹਾਂ। ਇਹਨਾਂ ਦੀ ਤੀਜੀ ਲੋਕੇਸ਼ਨ ਹੈ 1650 ਵਿਲੀਅਮਸ ਪਾਰਕਵੇ, ਵਿਲੀਅਮਸ ਅਤੇ ਟੋਰਬਰਮ ਦਾ ਬਿਲਕੁਲ ਕੋਰਨਰ ਪੈਂਦਾ। ਤੁਸੀਂ ਆਓ, ਜਿਹੜੇ ਸਾਡੇ ਪਹਿਲੇ 5 ਲਿਸਨਰ ਆ ਰਹੇ ਨੇ ਤੁਹਾਡੇ ਲਈ 1 ਪਾਉਂਡ ਫਿਸ਼ ਪਕੌੜਾ ਫਰੀ, ਅਗਲੇ 5 ਜਾ ਰਹੇ ਨੇ ਉਹਨਾਂ ਲਈ 5 ਜਾਣਿਆਂ ਲਈ 1 ਪਾਉਂਡ ਜਲੇਬੀ ਫਰੀ, ਅਗਲੇ 5 ਜਿਹੜੇ ਜਾਣਗੇ ਉਹਨਾਂ ਲਈ ਬਿਰਿਆਨੀ ਫਰੀ। ਪਹਿਲੇ 15 ਜਾਣਿਆਂ ਨੂੰ ਫਰੀ ਫਰੀ ਫਰੀ ਫਰੀ ਫਰੀ। ਆ ਜਾਓ 1650 ਵਿਲੀਅਮਸ ਪਾਰਕਵੇ, ਵਿਲੀਅਮਸ ਐਂਡ ਟੋਰਬਰਮ ਦੇ ਕੋਰਨਰ 'ਤੇ, ਅਤੇ 4 ਸਮੋਸੇ ਮਿਲ ਰਹੇ ਇੱਥੇ ਤੁਹਾਨੂੰ $1 ਚੋ। ਵਾਹ ਵੀ ਵਾਹ। 8760 ਹੈਲੋ ਜੀ।
2: ਤਕਰੀਬਨ 10,000 ਉੱਪਰ ਡਾਲਰ ਤੋਂ ਪੈਸੇ ਦੇਣ ਵਾਲੇ ਸਾਡੇ ਵੱਲ ਰਹਿੰਦੇ ਆ। ਅਸੀਂ ਕੋਰਟ ਦੇ ਵਿੱਚ ਵੀ ਗਏ ਆ ਤੇ ਸਾਰਾ ਕੁਛ ਹੋਇਆ, ਫਿਰ ਵੀ ਕੋਰਟ ਵਾਲਿਆਂ ਨੇ ਉਹਨੂੰ 10 ਦਿਨ ਦਾ ਹੁਣ ਟਾਈਮ ਦਿੱਤਾ।
0: $10,000 ਉਹ ਕਰਦਾ ਉਹ ਨਹੀਂ ਦੇ ਰਿਹਾ
2: ਤੂੰ ਇਸ ਵੇਲੇ ਸਾਰਿਆਂ ਦੇ ਹੱਥ ਤੰਗ ਆ ਵੇ, ਤੂੰ ਦੇਖ ਜੇ ਤੈਹੀ ਲਿਆ ਵੇ, ਤੇਰਾ ਵੀ ਬੱਚੇ ਆ ਸਾਡੇ ਵੀ ਬੱਚੇ ਆ, ਉਹਦੇ ਨਾਲ ਬੰਦੇ ਨੂੰ ਔਖਾ ਹੋ ਜਾਂਦਾ। ਹੁਣ ਬੰਦੇ ਨੇ ਇੱਕ ਵੀ ਨਹੀਂ ਸੁਣੀ,
0: ਬਹੁਤ ਸ਼ੁਕਰੀਆ ਤੁਹਾਡਾ। ਤੇ ਅਗਲੀ ਕਾਲ ਵੀ ਲੈਣੇ ਆ, ਪ੍ਰੋਗਰਾਮ ਹੈ ਪੰਜਾਬੀ ਦਾ, ਇੱਕ ਸੈਕਿੰਡ ਦਿਓ।

0: ਹਰਾਸ ਵੀ ਕੀਤਾ ਉਹ ਲੇਡੀ ਨੂੰ ਦੋ ਐਟਲੀਸਟ ਦੋ ਚਾਰਜਿਸ ਦੇ ਪੱਕੇ ਫੇਸ ਕਰਨੇ ਪੈਣੇ ਇੱਕ ਹਰਾਸਮੈਂਟ ਦੇ ਇੱਕ ਅਸੋਲਟ ਦੇ ਜੇ ਉਹ ਵੇਖਿਆ ਉਹ ਕਿੱਦਾਂ ਉਹ ਥੱਲੇ ਪਤਾ ਗੰਦੀ ਜੀ ਫੱਟੀ ਜੀ ਫੜ ਕੇ ਵਿਚਾਰੇ ਦੇ ਬਾਗਰ ਦੇ ਉੱਤੇ ਮਾਰੀ ਜਾਵੇ
1: ਨਹੀਂ ਪਰ ਭਾਜੀ ਯਾਰ ਤੁਸੀਂ ਹੈਰਾਨ ਨੀ ਹੋਏ ਦੇਖ ਕੇ ਕਿ ਲੋਕ ਇੰਨੇ ਵੀ ਬੇਸ਼ਰਮ ਨੇ
0: ਮੈਂ ਨਾ ਲੋਕਾਂ ਨੂੰ ਪਤਾ ਹੀ ਨੀ ਵੀ ਤੁਸੀਂ ਜੇ ਕੋਈ ਇਹੋ ਜਿਹੀ ਕੰਡੀਸ਼ਨ ਚ ਫਸ ਗਏ ਕੋਈ ਗੱਲ ਕਰਨੀ ਆ ਕਿੱਦਾਂ ਕਰਨੀ ਆ ਹੈ ਹੀ ਨੀ ਬਸ ਕੋਈ ਤੁਸੀਂ ਪ੍ਰੋਪਰਟੀ ਓਨ ਕਰ ਰਿਹਾ ਤੁਹਾਨੂੰ ਸ਼ੁੱਡ ਵੀ ਪਤਾ ਹੋਣਾ ਚਾਹੀਦਾ ਵਾ ਵੀ ਉਹਨੂੰ ਉਹ ਜਿਹੜੀ ਵੀ ਕੋਈ ਤੁਹਾਡੇ ਪ੍ਰੋਬਲਮ ਉਹਨੂੰ ਕਿੱਦਾਂ ਤੁਸੀਂ ਸੋਰਟ ਆਊਟ ਕਰਨਾ ਹਨਾ ਏਦਾਂ ਥੋੜਾ ਤੁਸੀਂ ਕਿਸੇ ਦੇ ਮਤਲਬ ਉਹਦੀ ਪਰਸਨਲ ਸਪੇਸ ਚ ਜਾ ਕੇ ਭਾਵੇਂ ਤੁਹਾਡੀ ਪ੍ਰੋਪਰਟੀ ਆ ਪਰ ਤੁਸੀਂ ਉਹਨੂੰ ਰੈਂਟ ਕੀਤਾ ਹੋਇਆ ਤੁਸੀਂ ਉਹਦੀ ਪਰਸਨਲ ਸਪੇਸ ਚ ਨਾ ਜਾ ਸਕਦੇ
1: ਲੋਕਾਂ ਕੋਲ ਯਾਰ ਨੌਲੇਜ ਕਿਵੇਂ ਨੀ ਹੈਗੀ ਹੁਣ ਇੱਕ ਚਲੋ ਮੈਂ ਉਹਨੂੰ ਆਪਾਂ ਬਿਲਕੁਲ ਵੀ ਸਿਆਣੀ ਨਹੀਂ ਕਵਾਂਗੇ ਬਟ ਜਿਹੜਾ ਬੰਦਾ ਭਾਜੀ ਜਿਹਨੇ ਮੌਰਗੇਜ ਲਈ ਆ ਜਿਹੜੇ ਬੰਦੇ ਨੇ ਇੰਨੀ ਡਾਊਨ ਪੇਮੈਂਟ ਦਿੱਤੀ ਆ ਜਿਹੜੇ ਬੰਦੇ ਨੇ ਚਲੋ ਪੈਸਾ ਕਮਾਇਆ ਤੇ ਲਾਇਆ ਘਰ ਤੇ ਉਹਨੂੰ ਇਹ ਕਿਵੇਂ ਨੀ ਪਤਾ ਵੀ ਅਸੀਂ ਤੰਗ ਨਹੀਂ ਕਰ ਸਕਦੇ ਟੈਨੈਂਟ ਨੂੰ ਕਰਦੇ ਆ ਕੁਛ ਵੀ ਗਲਤ ਕਹਿ ਰਿਹਾ ਆਪਾਂ ਫਿਰ ਵੀ ਨੀ ਏਦਾਂ ਦੀ ਹਰਕਤਾਂ ਕਰਦੇ
0: ਮੈਂ ਉਹ ਬਾਕੀ ਹੋਰ ਵੀ ਵੀਡੀਓ ਆਈਆਂ ਉਹ ਬਾਅਦ ਚ ਨਾ ਚਲੋ ਬਾਰਬੀ ਦੀ ਵਾਲੀ ਆ ਮੈਂ ਦੋ ਚਾਰ ਵੀਡੀਓ ਹੋਰ ਵੀ ਦੇਖੀਆਂ ਦੀਆਂ ਉਹ ਬਾਅਦ ਚ ਉਹਦੀ ਜਿੱਥੇ ਉਹ ਰਹਿੰਦਾ ਹੋਣਾ ਬੰਦਾ ਉਹਦੇ ਘਰੇ ਵੀ ਬੜੀ ਆ
1: ਹਾਂ ਬੜੀ ਆ ਯਾਰ ਮੈਂ ਉਹ ਵੀ ਦੇਖੀ ਆ
0: ਨਹੀਂ
1: ਹੈਰਾਨੀ ਆ ਚਲੋ ਥੈਂਕ ਯੂ ਉਹਦਾ ਵੀ ਬਹੁਤ ਸ਼ੁਕਰੀਆ
0: ਤੰਗ ਕਰਨ ਦੀ ਗੱਲ ਕਰਦੇ ਸਾਡੀ ਸਟੇਟ ਤੇ ਬੰਦਾ ਵਿਚਾਰੇ ਗੁਜਰਾਤੀ ਭਾਈ ਆ ਉਹਨਾਂ ਨੇ ਟੈਂਟ ਆਪਣਾ ਪੰਜਾਬੀ ਰੱਖ ਲਿਆ ਹਨਾ ਉਹ ਬੰਦੇ ਨੇ ਇੰਨਾ ਤੰਗ ਕੀਤਾ ਉਹਨਾਂ ਨੂੰ ਕੋਰਟ ਦੇ ਥਰੂ ਉਹਨੂੰ ਬਾਹਰ ਚਲੋ ਪਹਿਲੀ ਗੱਲ ਤਾਂ 20-22 ਹਜ਼ਾਰ ਡਾਲਰ ਸੀ ਉਹਦਾ ਦੇਣਾ ਉਹਨਾਂ ਦਿੱਤਾ ਨੀ ਹਾਂਜੀ ਕੋਰਟ ਦੇ ਥਰੂ ਉਹਨਾਂ ਨੇ ਬਾਹਰ ਕਢਵਾਇਆ ਉਹਨਾਂ ਨੂੰ ਉਹ ਬੰਦੇ ਨੂੰ ਠੀਕ ਹੈ ਜੀ ਪਲੱਸ ਉਹ ਜਦੋਂ ਸਾਰਾ ਡਿਸੀਜਨ ਹੋ ਗਿਆ ਜਿਹੜੇ ਹੁੰਦੇ ਆ ਕਿ ਸਪੈਸ਼ਲ ਆਫਿਸਰ ਉਹ ਆਏ ਉਹਨਾਂ ਨੂੰ ਕੱਢਿਆ ਉਹ 2 ਦਿਨ ਬਾਅਦ ਨਾ ਫਿਰ ਉਹ ਕਿਉਂਕਿ ਉਹਨਾਂ ਨੇ ਨਾ ਬੰਦੇ ਨੇ ਮੋਟਰ ਲਿਆ ਬਾਹਰ ਰਹਿੰਦੇ ਸੀ ਉਹਨਾਂ ਟਾਇਰ ਸਾਰਾ ਘਰ ਹੀ ਰਹਿਣ ਤੇ ਦਿੱਤਾ ਸੀ ਉਹ 2 ਦਿਨ ਬਾਅਦ ਆ ਕੇ ਨਾ ਉਹ ਬ੍ਰੇਕ ਇਨ ਕਰਕੇ ਫਿਰ ਘਰ ਦੇ ਅੰਦਰ ਵੜ ਗਿਆ
1: ਅੱਛਾ ਚਲੋ ਠੀਕ ਹੈ ਥੈਂਕ ਯੂ ਥੈਂਕ ਯੂ ਸੋ ਨੰਬਰ ਹੈ ਸਟੂਡੀਓ ਦਾ 9056733337 ਇਹ ਵੀਕਐਂਡ ਤੇ ਤੁਸੀਂ ਗਿੱਲ ਫਾਰਮ ਤੇ ਗੇੜਾ ਮਾਰ ਕੇ ਆਓ ਗਿੱਲ ਫਾਰਮ ਤੇ ਅਸੀਂ ਕੱਲ ਗਏ ਤੇ ਵਾਹ ਯਾਰ ਲਾਈਨਾਂ ਲੱਗੀਆਂ ਲੋਕ ਫਰੈਸ਼ ਸਬਜ਼ੀਆਂ ਲੈ ਰਹੇ ਬਹੁਤ ਆਰਗੇਨਾਈਜ਼ਡ ਹੈ ਬਹੁਤ ਸਫਾਈ ਹੈ ਬਹੁਤ ਹੀ ਕਮਾਲ ਦਾ ਫਾਰਮ ਹੈ ਗਿੱਲ ਫਾਰਮ ਡਿਕਸੀ ਐਂਡ ਕਿੰਗ ਫਰੈਸ਼ ਸਬਜ਼ੀਆਂ ਫਰੈਸ਼ ਸਾਗ ਕੱਦੂ ਟਮਾਟਰ ਖੀਰੇ ਹਰੀਆਂ ਮਿਰਚਾਂ ਚਿੱਬੜ ਵੀ ਹੈ ਇਹਨਾਂ ਕੋਲ ਸੋ ਤੁਸੀਂ ਜਾਓ ਗਿੱਲ ਫਾਰਮ ਡਿਕਸੀ ਕਿੰਗ 14085 ਡਿਕਸੀ ਰੋਡ ਸਵੇਰੇ 10 ਵਜੇ ਖੁੱਲਦੇ ਆ ਤੇ ਰਾਤ ਦੇ 8 ਵਜੇ ਤੱਕ ਖੁੱਲੇ ਨੇ 8221 ਹੈਲੋ
2: ਹੈਲੋ ਸਤਿ ਸ਼੍ਰੀ ਅਕਾਲ ਨਵੀ
1: ਸਤਿ ਸ਼੍ਰੀ ਅਕਾਲ ਜੀ ਵਧੀਆ ਜੀ ਕਿਵੇਂ ਹੋ
2: ਬਿਲਕੁਲ ਠੀਕ ਠਾਕ ਫਸਟ ਕਲਾਸ
1: ਜੀ
2: ਹਾਂਜੀ ਅਸਲ ਵਿੱਚ ਆਪਾਂ ਗੱਲ ਕਰ ਰਹੇ ਸੀਗੇ ਟੈਨੈਂਟ ਐਂਡ ਹਾਊਸ ਓਨਰ ਦੀ
1: ਜੀ
2: ਦੋ ਚੀਜ਼ਾਂ ਨੇ ਇੱਕ ਤਾਂ ਦੋਨੋਂ ਹੀ ਤਰ੍ਹਾਂ ਦੇ ਲੋਕ ਨੇ ਕਈ ਟੈਨੈਂਟ ਵੀ ਬਹੁਤ
1: ਖਰਾਬ ਥੋੜੀ ਇੱਕ ਮਿੰਟ ਥੋੜੀ ਨਾ ਆਵਾਜ਼ ਚ ਡਿਸਰਪਸ਼ਨ ਜੀ ਆ ਰਹੀ ਹੈ ਥੋੜੀ ਜੀ
2: ਹੁਣ ਠੀਕ ਆਏਗੀ ਤੁਹਾਨੂੰ ਹੁਣ ਠੀਕ ਆ ਰਹੀ
1: ਹਾਂਜੀ ਹਾਂਜੀ ਹੁਣ ਦੱਸੋ
2: ਹੁਣ ਇੱਕ ਚੀਜ਼ ਆਉਂਦੀ ਇੱਕ ਓਨਰਸ ਦੇ ਉੱਤੇ ਲੱਗਦੀ ਹੈ ਜਦੋਂ ਆਪਾਂ ਘਰ ਲੈਂਦੇ ਹਾਂ ਰਾਜੇ ਪਹਿਲੀ ਤਾਂ ਗੱਲ ਜਿਹੜੇ ਟੈਨੈਂਟ ਹੁੰਦੇ ਨੇ ਉਹ ਤੁਹਾਡੇ ਮੌਰਗੇਜ ਪੇਅਰ ਨਹੀਂ ਹੁੰਦੇ ਉਹ ਤੁਹਾਡੇ ਮੌਰਗੇਜ ਹੈਲਪਰ ਹੁੰਦੇ ਨੇ ਜਿਹੜੇ ਬੰਦੇ ਨੇ ਘਰ ਲਿਆ ਹੈ ਨਾ ਜਦੋਂ ਤੁਸੀਂ ਕੋਈ ਬੰਦਾ ਰੱਖਣਾ ਹੁੰਦਾ ਆ ਆਪਣੇ ਲੋਕ ਮੋਸਟਲੀ ਕੋਈ ਇਨਕੁਆਇਰੀ ਨਹੀਂ ਕਰਦੇ ਤੁਸੀਂ ਜਦੋਂ ਕਿਸੇ ਹੋਰ ਕਮਿਊਨਿਟੀ ਦੇ ਜਿਹੜਾ ਗੋਰਿਆਂ ਦੇ ਨਾਲ ਅਸੀਂ ਜਦੋਂ ਰਹਿਣਾ ਹੁੰਦਾ ਆ ਨਾ ਤਾਂ ਉਹ ਤੁਹਾਡਾ ਕਿੰਨਾ ਪੇਪਰ ਵਰਕ ਲੈਂਦੇ ਆ ਤੁਹਾਡੇ ਕੋਲੋਂ ਤੁਹਾਡੇ ਪੇ ਸਟਬਸ ਜੋਬ ਲੈਟਰਸ ਐਵਰੀਥਿੰਗ ਲੈਣਗੇ ਕਿ ਸਾਡਾ ਜਿਹੜਾ ਹੈਗਾ ਰੈਂਟ ਸਿਕਿਉਰ ਕਿੱਦਾਂ ਹੁੰਦਾ ਵੀ ਇਹ ਬੰਦਾ ਸਾਨੂੰ ਲੌਂਗ ਟਾਈਮ ਰੈਂਟ ਪੇ ਵੀ ਕਰ ਸਕਦਾ ਕਿ ਨਹੀਂ ਲੀਜ਼ ਸਾਈਨਸ ਕੀਤੀਆਂ ਹੁੰਦੀਆਂ ਹਨਾ ਆਪਣਾ ਕੰਮ ਹੁੰਦਾ ਸਾਰਾ ਮੂੰਹ ਜਵਾਨੀ ਅਸੀਂ ਉੱਥੋਂ ਮਾਰ ਖਾਂਦੇ ਹਾਂ ਤੇ ਦੂਸਰੀ ਚੀਜ਼ ਕੀ ਹੁੰਦੀ ਆ ਫਿਰ ਅਸੀਂ ਆਪਦੇ ਟੈਨੈਂਟ ਨੂੰ ਵੀ ਤੰਗ ਕਰਦੇ ਹਾਂ ਤੇ ਫਿਰ ਟੈਨੈਂਟ ਵੀ ਉਸ ਚੀਜ਼ ਦਾ ਫਾਇਦਾ ਹੁੰਦਾ ਮੋਸਟਲੀ ਜਿਹੜੀਆਂ ਹੈਗੀਆਂ ਇਲੀਗਲ ਬੇਸਮੈਂਟਸ ਹੁੰਦੀਆਂ ਨਾ ਜਿਹੜੀਆਂ ਭਾਜੀ ਉੱਥੇ ਹੀ ਟੈਨੈਂਟ ਤੁਹਾਨੂੰ ਤੰਗ ਕਰਦਾ ਬਿਕੋਜ਼ ਉੱਥੇ ਟੈਨੈਂਟ ਨੂੰ ਵੀ ਪਤਾ ਆ ਕਿ ਓਨਰ ਸਾਨੂੰ ਕੁਛ ਨਹੀਂ ਕਰ ਸਕਦਾ ਠੀਕ ਹੈ ਤੇ ਇਹ ਜਿਹੜੀ ਹੈਗੀ ਹੈ ਕਲੈਪ ਦੋ ਹੱਥਾਂ ਨਾਲ ਹੀ ਹੁੰਦੀ ਆ ਦੋਨੋਂ ਪਾਰਟੀਆਂ ਗਲਤ ਹੁੰਦੀਆਂ ਜਦੋਂ ਆਪਾਂ ਇੱਕ ਦੂਜੇ 'ਚ ਤੰਗ ਹੁੰਦੇ ਆ ਬਹੁਤ ਘੱਟ ਲੋਕ ਇਵੇਂ ਦੇ ਹੁੰਦੇ ਕਿ ਕੋਈ ਬਿਲਕੁਲ ਇਨੋਸੈਂਟ ਬੰਦਾ ਜਿਹੜਾ ਤੰਗ ਹੋ ਰਿਹਾ ਹੋਵੇ ਸੋ ਇਹਦੇ 'ਚ ਆਪਣੀਆਂ ਆਪਦੀਆਂ ਹੀ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ ਕਿ ਅਸੀਂ ਵੀ ਲੋ

0: ਜਾਂ ਰੂਲ ਰੈਗੂਲੇਸ਼ਨ ਦੇ ਉੱਪਰ ਨਹੀਂ ਚੱਲਦੇ ਸਾਡੀਆਂ ਪਹਿਲਾਂ ਤਾਂ ਗੱਲ ਸਾਡੀਆਂ ਬਹੁਤ ਸਾਰੀਆਂ ਬੇਸਮੈਂਟ ਚ ਲੀਗਲ ਨਹੀਂ ਹੈਗੀਆਂ ਤੇ ਜਿਹੜੇ ਇੱਥੇ ਰਹਿੰਦੇ ਨੇ ਨਾ ਭਾਜੀ ਉਹਨਾਂ ਨੂੰ ਇਹ ਚੀਜ਼ਾਂ ਦਾ ਪਤਾ ਹੈ
1: ਉਹ ਚਲੋ ਠੀਕ ਹੈ ਗੱਲ ਮੈਂ ਸਮਝਦਾ ਕਿ ਬਹੁਤ ਸਾਰੇ ਲੋਕ ਚਲੋ ਇਲੀਗਲੀ ਕਰ ਰਹੇ ਆ ਜਾਂ ਬੜੇ ਲੋਕ ਨੇ ਉਹ ਲੀਜ਼ਸ ਨਹੀਂ ਸਾਈਨ ਕਰਦੇ ਬਹੁਤ ਸਾਰੇ ਲੈਂਡਲੋਰਡ ਨੇ ਉਹ ਇੱਕ ਘਰ ਦੇ ਵਿੱਚ 15-15-20-20 ਜਾਣੇ ਵਾੜੀ ਫਿਰਦੇ ਰਿਹਾ ਠੀਕ ਹੈ ਉਹ ਗੱਲ ਬਟ ਚਲੋ ਮੈਂ ਗੱਲ ਕਰ ਰਿਹਾ ਵੀ ਇੱਕ ਲੈਂਡਲੋਰਡ ਜਾਂ ਕੋਈ ਟੈਨੈਂਟ ਵੀ ਹੋ ਸਕਦਾ ਵੀ ਉਹ ਇਸ ਲੈਵਲ ਤੱਕ ਜਾ ਕੇ ਕਿਵੇਂ ਇੱਕ ਦੂਜੇ ਨੂੰ ਤੰਗ ਕਰ ਰਹੇ ਹੁਣ ਉਹ ਲੇਡੀ ਤੁਸੀਂ ਪਤਾ ਨਹੀਂ ਵੀਡੀਓ ਦੇਖੀ ਹੈ ਨਹੀਂ ਇੱਕ ਲੇਡੀ ਲੈਂਡਲੋਰਡ ਹੈ ਉਹ ਜਾ ਕੇ ਚੀਕਾਂ ਮਾਰ ਰਹੀ ਹੈ ਗੇਟ ਆਊਟ ਫਰੋਮ ਹੇਅਰ ਉਹ ਬੰਦਾ ਬਾਰਬੀਕਿਊ ਕਰ ਰਿਹਾ ਉਹਦਾ ਖਾਣਾ ਖਰਾਬ ਕਰਨ ਦੀ ਕੋਸ਼ਿਸ਼ ਕਰਦੀ ਹੈ ਘਰ ਚ ਵੜ ਜਾਂਦੇ ਦੀ ਵੜ ਕੇ ਫਿਰ ਬੰਦੇ ਨੂੰ ਹਿੱਟ ਕਰਦੀ ਹੈ ਵੀ ਇਦਾਂ ਦੀਆਂ ਚੀਜ਼ਾਂ ਕਿਵੇਂ ਲੋਕ ਕਰ ਲੈਂਦੇ ਆ
0: ਭਾਜੀ ਮੈਂਟਲ ਸਿਕਨੈਸ ਕਹਿ ਸਕਦੇ ਨਾ ਇਸ ਚੀਜ਼ ਨੂੰ ਆਪਾਂ ਮੈਂਟਲੀ ਸਿੱਕ ਹੋਊਗੀ ਕਿਉਂਕਿ ਏਦਾਂ ਤਾਂ ਆਪਾਂ ਕਰ ਹੀ ਨੀ ਸਕਦੇ ਲੀਗਲੀ ਨੀ ਕਰਨਾ ਚਾਹੀਦਾ ਔਰ ਇੰਨਾ ਕੋਈ ਕਿਸੇ ਨੂੰ ਗਿਰਨਾ ਵੀ ਨੀ ਚਾਹੀਦਾ ਕਿਸੇ ਬੰਦੇ ਦੀ ਕੋਈ ਮਜਬੂਰੀ ਵੀ ਹੋ ਸਕਦੀ ਹੈ ਜਾਂ ਆਈ ਡੋਂਟ ਨੋ ਉਹਦੇ ਪਿੱਛੇ ਬੈਕਫੁੱਟ ਕਿਹੜੀ ਚੀਜ਼ ਹੈਗੀ ਆ ਨਾ ਵੀ ਆਪਾਂ ਨੂੰ ਨੀ ਪਤਾ ਵੀ ਕਿੰਨਾ ਕੁ ਉਹਨਾਂ ਨੇ ਵੀ ਉਹਨੂੰ ਹਰਾਸ ਕਰਤਾ ਪਰ ਕੋਈ ਵੀ ਲੈਵਲ ਹੋਵੇ ਹਰਾਸਮੈਂਟ ਦਾ ਦੇਰ ਸੋ ਮੈਨੀ ਅਦਰ ਵੇਜ਼ ਠੀਕ ਆ ਤੁਸੀਂ ਲੀਗਲੀ ਜਾਓ ਹੋਰ ਕੁਛ ਤਰੀਕੇ ਹੈਗੇ ਪਰ ਤੁਸੀਂ ਕਿਸੇ ਨੂੰ ਇਵੇਂ ਤਾਂ ਅਸੋਲਟ ਨਹੀਂ ਕਰ ਸਕਦੇ ਨਾ ਉਹ ਤਾਂ ਉੱਥੋਂ ਉਹਦੀ ਵੀਡੀਓ ਮੈਂ ਦੇਖੀ ਹੈ ਉੱਥੋਂ ਤਾਂ ਸਾਫ਼ ਹੀ ਪਤਾ ਲੱਗ ਰਿਹਾ ਕਿ ਬੇਬੀ ਦੇਰ ਇਜ਼ ਸਮ ਇਸ਼ੂਜ਼ ਵਿਦ
1: ਮੈਂਟਲੀ ਕੋਈ ਨਾ ਕੋਈ ਇਸ਼ੂ ਜ਼ਰੂਰ ਹੈ ਨਹੀਂ ਚਲੋ ਥੈਂਕ ਯੂ ਜੀ ਬਹੁਤ ਸ਼ੁਕਰੀਆ ਚੱਲਦੇ ਹਾਂ ਸਬਜ਼ੀ ਮਾਰਕੀਟ ਰੈਸਟੋਰੈਂਟ ਤੇ ਗ੍ਰੈਂਡ ਓਪਨਿੰਗ ਹੋ ਚੁੱਕੀ ਹੈ 1650 ਵਿਲੀਅਮਸ ਪਾਰਕਵੇ ਤੇ ਅੱਜ ਸਾਡੀ ਪੂਰੀ ਟੀਮ ਲਾਈਵ ਆਨ ਲੋਕੇਸ਼ਨ ਪਹੁੰਚੀ ਹੋਈ ਹੈ ਸਬਜ਼ੀ ਮਾਰਕੀਟ ਤੇ ਐਂਡ ਤੁਸੀਂ ਜ਼ਰੂਰ ਆਓ ਵਿਲੀਅਮਸ ਪਾਰਕਵੇ ਟੋਰਨ ਦਾ ਕੋਰਨਰ ਹੈ ਸਰਜੀਤ ਸਾਡੇ ਨਾਲ ਨੇ ਸਰਜੀਤ ਹੋਰ ਡੀਲਸ ਤੇ ਆਫਰ ਦੱਸਣਗੇ ਸਰਜੀਤ ਵੈਲਕਮ
2: ਜੀ ਬਾਈ ਜੀ ਬਹੁਤ ਸ਼ੁਕਰੀਆ ਤੇ ਬੜੀ ਸ਼ਾਨਦਾਰ ਡੀਲ ਆਪਾਂ ਅਨਾਊਂਸ ਕਰ ਰਹੇ ਹਾਂ ਤੇ ਪੂਰਾ ਇਸ ਟਾਈਮ ਸਰੋਤਿਆਂ ਦਾ ਵੀ ਪੂਰਾ ਭਰਪੂਰ ਪਿਆਰ ਮਿਲ ਰਿਹਾ ਸਾਰੇ ਆ ਰਹੇ ਆ ਰੇਡੀਓ ਸੁਣ ਕੇ ਤੇ ਬੜਾ ਵਧੀਆ ਲੱਗਦਾ ਆ ਕੇ ਜਦੋਂ ਮਿਲਦੇ ਆ ਸਾਰੇ ਤੇ ਵਾਕਈ ਬਾਈ ਜੀ ਸਬਜ਼ੀ ਮਾਰਕੀਟ ਦੀ ਤੀਸਰੀ ਲੋਕੇਸ਼ਨ ਹੈ ਰੈਸਟੋਰੈਂਟ ਤੇ ਸਵੀਟਸ 24 ਘੰਟੇ ਖੁੱਲੇ ਨੇ ਤੇ ਖਾਸ ਕਰਕੇ ਕੁਛ ਵੀ ਆਪਾਂ ਬਾਈ ਕਰਨਾ ਹੈ ਵੈਜ ਥਾਲੀ ਹੈ ਨਾਨ ਵੈਜ ਥਾਲੀ ਹੈ ਪਾਓ ਭਾਜੀ ਦੀ ਜਿਹੜੀ ਡੀਲ ਲੱਗੀ ਹੋਈ ਹੈ ਬਾਈ ਵਨ ਗੈਟ ਵਨ ਫਰੀ ਸ਼ੂਗਰ ਕੇਨ ਗੰਨੇ ਦਾ ਜੂਸ ਤੁਸੀਂ ਲੈਣਾ ਹੈ ਬਾਈ ਵਨ ਗੈਟ ਵਨ ਫਰੀ ਜਲੇਬੀ ਲਓ ਆ ਕੇ 1 ਪਾਊਂਡ ਤੇ 1 ਪਾਊਂਡ ਤੁਹਾਨੂੰ ਬਿਲਕੁਲ ਫਰੀ ਮਿਲ ਰਹੀ ਹੈ ਤੇ ਜਿਵੇਂ ਤੁਸੀਂ ਅਨਾਊਂਸ ਕਰਕੇ ਹਟੇ ਹੋ ਸਰੋਤੇ ਆ ਵੀ ਰਹੇ ਆ ਤੇ ਫਿਸ਼ ਪਕੌੜੇ ਵੀ ਲੈ ਕੇ ਜਾ ਰਹੇ ਆ ਜਲੇਬੀ ਵੀ ਤੇ ਬਾਈ ਜੀ ਬਿਰਿਆਨੀ ਵੀ ਆ ਤੇ ਜਿਵੇਂ ਕਿ ਜਸਵੀਰ ਜੀ ਨੇ ਦੱਸਿਆ ਸੀ ਵੀ 15 ਜੇ ਲੇਡੀਜ਼ ਕੋਈ ਵੀ ਰੈਂਡਮਲੀ ਤੁਸੀਂ ਕਾਲ ਕਰੋ ਨਵੀਂ ਬਾਈ ਨੂੰ ਨੰਬਰ ਛੱਡੋ ਨਾਮ ਛੱਡੋ ਤੇ ਆ ਕੇ ਤੁਸੀਂ ਫਰੀ
1: ਤੁਹਾਨੂੰ ਪਾਓ ਭਾਜੀ ਬਿਲਕੁਲ ਫਰੀ ਕੁਛ ਖਰੀਦਣ ਦੀ ਲੋੜ ਨਹੀਂ ਇੰਜ ਕਰੋ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਮੈਸੇਜ ਕਰ ਦੋ ਪੇਜ ਹੈ ਪੰਜਾਬੀ ਲਹਿਰਾਂ PUNJABILEHRAN ਪੰਜਾਬੀ ਲਹਿਰਾਂ ਸਾਡਾ ਪੇਜ ਹੈ ਇੰਸਟਾਗ੍ਰਾਮ ਤੇ ਮੈਸੇਜ ਕਰੋ ਤੇ ਪਹਿਲੀਆਂ 15 ਲੇਡੀਜ਼ ਜਿਹੜੀਆਂ ਮੈਸੇਜ ਕਰਨਗੀਆਂ ਤੁਹਾਨੂੰ ਪਾਓ ਭਾਜੀ ਸਬਜ਼ੀ ਮਾਰਕੀਟ ਵੱਲੋਂ ਬਿਲਕੁਲ ਮੁਫਤ ਬਿਲਕੁਲ ਫਰੀ $1 ਲਾਉਣ ਦੀ ਲੋੜ ਨਹੀਂ ਸਬਜ਼ੀ ਮਾਰਕੀਟ ਵੱਲੋਂ ਫਰੀ ਹੈ ਸੋ ਇੰਸਟਾਗ੍ਰਾਮ ਪੇਜ ਹੈ ਪੰਜਾਬੀ ਲਹਿਰਾਂ PUNJABILEHRAN ਔਨ ਇੰਸਟਾਗ੍ਰਾਮ ਤੇ ਇਹਨਾਂ ਦੀ ਪਾਓ ਭਾਜੀ ਟਰਾਈ ਕਰੋ ਤੁਸੀਂ ਆਪ ਕਹੋਗੇ ਨਵੀਂ ਵਾਹ ਬਈ ਵਾਹ ਕਮਾਲ ਹੀ ਹੋ ਗਈ ਤੇ ਅਗੇਨ ਇੰਸਟਾਗ੍ਰਾਮ ਪੇਜ ਹੈ PUNJABILEHRAN ਤੇ ਪਹਿਲੀਆਂ 15 ਲੇਡੀਜ਼ ਤੁਹਾਡੇ ਲਈ ਪਾਓ ਭਾਜੀ ਫਰੀ ਠੀਕ ਹੈ ਸਮਝੀ ਥੋੜ ਕੁਛ
2: 15 ਛੱਡੋ ਕਹਿੰਦੇ 30 ਕਰ ਦਿਓ
1: ਉਹ ਬੱਲੇ ਤੁਹਾਡੇ 30 ਲੇਡੀਜ਼
2: ਜੀ
1: ਚਲੋ ਲੱਭਦੇ ਹਾਂ 30 ਨੂੰ ਫਿਰ
2: ਨਹੀਂ ਬਿਲਕੁਲ ਬਾਈ ਜੀ ਆ ਰਹੇ ਆ ਸਾਰੇ ਆ ਰਹੇ ਆ ਇੱਥੇ ਤੇ ਵਾਕਈ ਖਾਣਾ ਬੜਾ ਸ਼ਾਨਦਾਰ ਹੈ ਤੇ ਪ੍ਰਾਈਜ਼ਿੰਗ ਕੋਈ ਬੀਟ ਹੀ ਨਹੀਂ 4 ਸਮੋਸੇ ਸਿਰਫ $1 ਦੇ ਵਿੱਚ ਜੇ ਤੁਸੀਂ ਪਰੌਂਠੇ ਖਾਣੇ ਆ ਆਲੂ ਪਿਆਜ਼ ਮੂਲੀ ਜਾਂ ਗੋਭੀ ਵਾਲੇ ਸਿਰਫ $2.99 ਨੂੰ ਤੁਹਾਨੂੰ ਪਰੌਂਠੇ ਮਿਲ ਰਹੇ ਆ ਪਕੌੜੇ ਲਓ ਜੂਸ ਪੀਣਾ ਜੂਸ ਪੀਓ ਜਲੇਬੀ ਮੈਂ ਕਹਿੰਦਾ ਜੀ ਬਹੁਤ ਸਾਰੀ ਵਰਾਇਟੀ ਤੁਹਾਡੀ ਇੱਥੇ ਵੇਟ ਕਰ ਰਹੀ ਹੈ ਬੜੇ ਰੀਜ਼ਨੇਬਲ ਪ੍ਰਾਈਜ਼ਿੰਗ ਤੇ ਗ੍ਰੈਂਡ ਓਪਨਿੰਗ ਸਬਜ਼ੀ ਮਾਰਕੀਟ ਦੀ 1650 ਵਿਲੀਅਮਸ ਪਾਰਕਵੇ ਤੇ ਤੁਸੀਂ ਆਓ ਆਪਣੀ ਗੱਡੀ ਲਾਓ ਪਾਰਕਿੰਗ ਬੇਸ਼ੁਮਾਰ ਹੈ ਟੈਂਟ ਸਜਾ ਹੋਇਆ ਜਿੱਥੇ ਲਿਖਿਆ ਗ੍ਰੈਂਡ ਓਪਨਿੰਗ ਚਾਹ ਪਕੌੜੇ ਜਲੇਬੀ ਤੇ ਮਿਠਿਆਈਆਂ ਇਹ ਤੁਹਾਨੂੰ ਇਨ ਹਾਊਸ ਵੱਲੋਂ ਇੱਕ ਤੋਹਫਾ ਆਓ ਫੂਡ ਟਰਾਈ ਕਰੋ ਇੰਜੋਏ ਕਰੋ ਤੇ ਹੱਲਾ ਸ਼ੇਰੀ ਜ਼ਰੂਰ ਦਿਓ ਸਬਜੀ ਮਾਰਕੀਟ ਰੈਸਟੋਰੈਂਟ ਐਂਡ ਸਵੀਟਸ ਨੂੰ। ਜੀ ਬਾਈ ਜੀ,
1: ਵੈਰੀ ਗੁੱਡ। ਸੋ ਜ਼ਰੂਰ 1650 ਵਿਲੀਅਮਸ ਪਾਰਕਵੇ ਤੇ ਪਹੁੰਚੋ, ਵਿਲੀਅਮਸ ਐਂਡ ਟੋਰਬਰਮ ਦਾ ਕੋਰਨਰ ਪੈਂਦਾ, ਤੁਸੀਂ ਆਓ ਤੇ ਜਿਹੜੀਆਂ ਡੀਲਾਂ ਨੇ ਉਹਨਾਂ ਦਾ ਵੀ ਫਾਇਦਾ ਲਓ। ਪਹਿਲੇ ਪੰਜ ਆਣੇ ਜਿਹੜੇ ਜਾ ਰਹੇ ਆ ਤੁਹਾਨੂੰ ਮੱਛੀ £1 ਫ੍ਰੀ ਹੈ, ਮੱਛੀ ਦੇ ਪਕੌੜੇ ਜਿਹੜੇ ਪਹਿਲੇ ਪੰਜ ਆਣੇ ਜਾ ਕੇ ਸਰਜੀਤ ਨੂੰ ਮਿਲਣਗੇ, ਵਿਲੀਅਮਸ ਪਾਰਕਵੇ ਟੋਰਬਰਮ ਦੇ ਬਿਲਕੁਲ ਤੁਸੀਂ ਨੇੜੇ ਤੇੜੇ ਹੋ, ਤਾਂ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਪਹੁੰਚੋ ਸਬਜ਼ੀ ਸਬਜ਼ੀ ਸਬਜ਼ੀ ਮਾਰਕੀਟ ਤੇ, ਤੁਹਾਨੂੰ ਵਧੀਆ ਟੌਪ ਦੀਆਂ ਡੀਲਾਂ ਅਸੀਂ ਦਵਾ ਰਹੇ ਹਾਂ। ਅਤੇ ਬਾਕੀ ਜਲੇਬੀਆਂ ਵੀ £1 ਫ੍ਰੀ ਅਗਲੇ ਪੰਜਾਂ ਨੂੰ, ਬਿਰਿਆਨੀ ਵੀ £1 ਫ੍ਰੀ ਅਗਲੇ ਪੰਜਾਂ ਨੂੰ, ਬਸ ਤੁਸੀਂ ਚਲ ਜਾਓ ਤੁਹਾਨੂੰ ਕੁਛ ਫ੍ਰੀ ਮਿਲ ਜੂਗਾ, ਠੀਕ ਹੈ। ਇੰਨਾ ਕੁ ਮੈਂ ਤੁਹਾਨੂੰ ਕਹੂੰਗਾ, ਤਾਂ ਤੁਸੀਂ ਸਬਜ਼ੀ ਮਾਰਕੀਟ 'ਤੇ ਜਾਣਾ 1650 ਵਿਲੀਅਮਸ ਪਾਰਕਵੇ, ਸਰਬਜੀਤ ਨੂੰ ਤੁਸੀਂ ਜਾ ਕੇ ਜ਼ਰੂਰ ਮਿਲੋ। ਬਹੁਤ ਸ਼ੁਕਰੀਆ ਸਰਬਜੀਤ, ਥੈਂਕ ਯੂ,
2: ਥੈਂਕ ਯੂ ਜੀ, ਥੈਂਕ ਯੂ।
1: ਓਕੇ, ਤੁਸੀਂ ਨਾ ਇੰਸਟਾਗ੍ਰਾਮ 'ਤੇ ਮੈਸੇਜ ਨਹੀਂ ਕਰ ਸਕਦੇ, ਉੱਥੇ ਵੀ ਕਰ ਦਿਓ, ਮੈਂ ਉਹਨਾਂ ਨੂੰ ਵੀ ਜ਼ਰੂਰ ਨੋਟ ਕਰ ਰਿਹਾ। ਮੈਨੂੰ ਕਾਲ ਕਰ ਲਓ ਯਾਰ ਸਟੂਡੀਓ, ਤੁਹਾਡਾ ਨੰਬਰ ਮੈਂ ਨੋਟ ਕਰਕੇ ਭੇਜ ਦਿੰਦਾ ਸਰਜੀਤ ਨੂੰ। ਜਿਹੜੇ ਪਹਿਲੇ 15 ਜਾਣੇ ਮੈਨੂੰ ਕਾਲ ਕਰਨਗੇ, ਤੁਹਾਨੂੰ ਪਾਓ ਭਾਜੀ ਫ੍ਰੀ ਹੈ, ਹੁਣੇ ਕਾਲ ਕਰ ਲਓ। ਲੇਡੀਜ਼ ਛੱਡੋ, ਜਿਹੜੇ ਵੀਰ ਨੇ ਉਹ ਵੀ, ਬਟ ਲੇਡੀਜ਼ ਦੀ ਪ੍ਰਾਇਓਰਟੀ ਹੈ। ਅਤੇ ਨੰਬਰ ਹੈ ਸਟੂਡੀਓ ਦਾ 9056733337, 9056733337 ਨੰਬਰ ਹੈ ਮੇਰਾ। ਹੁਣੇ ਕਰੋ ਫੋਨ ਜਲਦੀ ਯਾਰ, ਇਹਨੂੰ ਗਿਫਟ ਨੂੰ ਮਕਾਈਏ, ਅਤੇ ਫਿਰ ਜਿਹੜੀ ਆਪਣੀ ਗੱਲਬਾਤ ਡਿਸਕਸ਼ਨ ਹੋ ਰਹੀ ਸੀ ਮੁੜ ਆਪਾਂ ਉਸ ਵੱਲ ਨੂੰ ਆਈਏ। ਨੰਬਰ ਹੈ ਆਪਣਾ 9056673337। ਅਤੇ ਕੋਈ ਨਾ, ਜਿਹੜੇ ਮੈਨੂੰ ਇੰਸਟਾਗ੍ਰਾਮ 'ਤੇ ਕਰ ਰਿਹਾ ਮੈਸੇਜ, ਤੁਹਾਨੂੰ ਵੀ ਮਿਲੂ ਜ਼ਰੂਰ। ਅਮਨ, ਗਗਨ, ਪ੍ਰਦੀਪ, ਮਿਨਹਾਲ, ਜਸਟ ਯੂ ਨੋ ਮੈਸੇਜ ਤੁਹਾਡੇ ਮੇਰੇ ਕੋਲ ਆ ਗਏ, ਤੁਹਾਨੂੰ ਪੱਕਾ ਤੁਹਾਨੂੰ ਪ੍ਰਾਇਓਰਟੀ ਹੈ, ਠੀਕ ਹੈ। ਸੋ ਬਾਕੀ ਮੈਨੂੰ ਸਟੂਡੀਓ 'ਚ ਫੋਨ ਕਰ ਲਓ 9056673337, ਅਤੇ 15 ਜਦੋਂ ਮੇਰੇ ਪੂਰੇ ਹੋ ਗਏ ਅਤੇ ਫਿਰ ਮੈਂ ਉਹਨਾਂ ਨੂੰ ਭੇਜ ਦੇਣਾ ਮੈਸੇਜ। ਊਸ਼ਾ ਜੀ ਤੁਹਾਡਾ ਵੀ ਆ ਗਿਆ, ਡੋਂਟ ਵਰੀ। ਸਟੂਡੀਓ ਦਾ ਨੰਬਰ 9056733337 ਆਪਣਾ ਨੰਬਰ ਹੈ। ਇੱਕ ਮੈਂ ਤੁਹਾਨੂੰ ਨਾਲ ਦੀ ਨਾਲ ਜ਼ਰੂਰ ਮੈਸੇਜ ਦੇਣਾ ਚਾਹੁੰਦਾ ਵੀ PNJ ਰੈਨੋਵੇਸ਼ਨ ਦਾ, PNJ ਰੈਨੋ ਨੂੰ ਕਾਲ ਕਰੋ। ਜੇ ਤੁਹਾਡੀ ਦੇਖੋ ਰੈਨੋਵੇਸ਼ਨ ਹੋਣ ਵਾਲੀ ਹੈ, ਬੇਸਮੈਂਟ ਤਿਆਰ ਕਰਾਉਣੀ ਹੈ, ਜਾਂ ਤੁਸੀਂ ਕਹਿੰਦੇ ਨਵੀਂ ਯਾਰ ਅਸੀਂ ਵਾਸ਼ਰੂਮ ਰੈਡੀ ਕਰਾਉਣਾ, ਟਾਈਲਾਂ ਲਵਾਉਣੀਆਂ, ਡਰਾਈ ਵੋਲਿੰਗ ਕਰਾਉਣੀ ਹੈ, ਫਰੇਮਿੰਗ ਕਰਵਾਉਣੀ ਹੈ, ਕੰਮ ਕਰੋ। ਇੱਕ PNJ ਰੈਨੋਵੇਸ਼ਨ ਦੇ ਪ੍ਰਸ਼ਾਂਤ ਨੂੰ ਕਾਲ ਕਰੋ, ਫੁੱਲੀ ਇੰਸ਼ੋਰਡ ਟੀਮ ਹੈ, ਬਹੁਤ ਵਧੀਆ ਕੰਪਨੀ ਹੈ। 4373180400, 4373180400, ਪ੍ਰਸ਼ਾਂਤ, ਫੁੱਲੀ ਇੰਸ਼ੋਰਡ ਟੀਮ, ਕੋਈ ਸ਼ਾਰਟਕੱਟ ਨਹੀਂ, ਟੌਪ ਦਾ ਕੰਮ। 4934, ਹੈਲੋ,
3: ਹੈਲੋ,
1: ਹਾਂਜੀ, ਕਿਵੇਂ ਹੋ ਜੀ?
3: ਹਾਂਜੀ ਵਧੀਆ ਵਧੀਆ, ਤੁਸੀਂ ਕਿੱਦਾਂ?
1: ਵਧੀਆ ਜੀ, ਠੀਕ ਹੈ। ਤੁਹਾਡਾ ਨਾਮ ਕੀ ਹੈ?
3: ਰੁਪਿੰਦਰ ਸੰਧੂ।
1: ਰੁਪਿੰਦਰ, ਰੁਪਿੰਦਰ ਤੁਹਾਨੂੰ ਮੈਸੇਜ ਆਊਗਾ, ਠੀਕ ਹੈ।
3: ਓਕੇ, ਥੈਂਕ ਯੂ, ਓਕੇ ਜੀ,
1: ਨੋ ਪ੍ਰੋਬਲਮ। 6171, ਹੈਲੋ, 6171, ਹਾਂਜੀ ਵੀਰੇ, ਕੀ ਹਾਲ ਹੈ? ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਨਾਮ ਕੀ ਹੈ?
4: ਰਾਜਵਿੰਦਰ ਸਿੰਘ।
1: ਰਾਜਵਿੰਦਰ ਸਿੰਘ, ਤੇ ਤੁਹਾਡੇ ਕੀ ਲੈਣਾ ਤੁਸੀਂ? ਫਿਸ਼
4: ਲੈਣੀ? ਹਾਂਜੀ
1: ਫਿਸ਼ ਤਾਂ ਵੀਰੇ ਯਾਰ ਹੁਣ ਪਾਓ ਭਾਜੀ ਖਾਓ, ਫਿਸ਼ ਤਾਂ ਜੇ ਜਾਓਗੇ ਤਾਂ ਮਿਲੂਗੀ, ਚਲੇ ਜਾਓਗੇ ਤੁਹਾਨੂੰ ਦਵਾ ਦਾਂਗੇ, ਇਸ ਵਾਰ ਤੇ ਪਹੁੰਚ ਜਾਓ ਫਿਰ ਹੁਣੇ। ਕਿੱਥੇ ਕੁ ਨੇੜੇ ਤੇੜੇ
4: ਜਾ ਰਹੀ? ਨਾਨੂ ਕੇ ਜਾਊਂਗੀ ਜੀ, ਅੱਧੇ ਘੰਟੇ ਤੱਕ ਜਾਊਂਗੀ।
1: ਕੋਈ ਨਾ, ਅਸੀਂ ਉੱਥੇ ਹੀ 9 ਵਜੇ ਤੱਕ, ਤੁਸੀਂ ਨਾ ਚਲ ਜਾਇਓ ਤੇ ਰਾਜਵਿੰਦਰ ਸਿੰਘ ਮੈਂ ਫਿਸ਼ ਲਿਖ ਲੈਣਾ, ਤੁਸੀਂ ਚਲ ਜਾਓ, ਤੁਹਾਨੂੰ ਫਿਸ਼ ਦੇ ਦਾਂਗੇ, ਠੀਕ ਹੈ?
4: ਠੀਕ ਹੈ ਜੀ, ਓਕੇ,
1: ਓਕੇ, ਥੈਂਕ ਯੂ ਜੀ। 8205, ਹੈਲੋ,
5: ਹਾਂਜੀ ਰਵੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
5: ਵਧੀਆ, ਤੁਸੀਂ ਸੁਣਾਓ? ਵਧੀਆ ਭਾਈ, ਹੋਰ ਨਵੀਂ ਤਾਂ ਜੀ?
1: ਬਸ ਚੱਕੀ ਜਾਂਦੇ ਆ ਫੱਟੇ,
5: ਅੱਗੇ ਚੱਕਣੇ ਚਾਹੀਦੇ ਭਾਈ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਹੈ।
1: ਥੈਂਕ ਯੂ ਭਾਈ, ਥੈਂਕ ਯੂ, ਸ਼ੁਭ ਨਾਮ ਤੁਹਾਡਾ।
6: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

I'm sorry.

अगर चाहे तुम करो चित्र।

I'm going to go to the hospital.

కమలం పతావాసం వజ్ర పరిజన సౌద్యకం శనైశ్వర ప్రీతి కామస

सदा शनि अष्टमस्ते सूर्य सुते व्यय

ब्रह्मनारद संवादे शनि वज्र पंचर

ਸਾਡੀ ਜਿੰਦੜੀ ਨੂੰ।

0: ਸਮੋਸਾ ਐਂਡ ਸਵੀਟ ਫੈਕਟਰੀ ਜਿੱਥੇ ਭਾਜੀ ਦੀਆਂ ਸਾਰੀਆਂ ਆਈਟਮਾਂ $4.75 ਪਰ ਪਾਉਂਡ ਤੋਂ ਸ਼ੁਰੂ ਨੇ। ਬੇਸਣ, ਪਿਸਤਾ, ਰਸਗੁੱਲੇ ਫੋਰ ਜਸਟ $5 ਹਰ ਪਾਉਂਡ। ਤੁਹਾਡੇ ਇੰਨੇ ਸਾਲਾਂ ਦੇ ਭਰੋਸੇ ਅਤੇ ਵਿਸ਼ਵਾਸ ਕਾਰਨ ਅਸੀਂ ਲੈ ਕੇ ਆਏ ਹਾਂ ਕਸਟਮਰਸ ਐਪਰੀਸੀਏਸ਼ਨ ਸੇਲ ਜੋ G26 100% ਕੈਨੇਡੀਅਨ ਮੇਡ ਟਾਪ ਕੁਆਲਿਟੀ ਸਵੀਟਸ ਹੁਣ 3 ਲੋਕੇਸ਼ਨਸ ਤੋਂ ਸਰਵ ਕਰਦੇ ਨੇ। 2 ਇਨ ਬ੍ਰੈਂਪਟਨ, 1850 ਐਲਬਮ ਰੋਡ, ਈਟੋਬੀਕੋ। ਵਧੇਰੇ ਜਾਣਕਾਰੀ ਲਈ ਕਾਲ ਕਰੋ 416-213-1165 ਤੇ 416-213-1165।
1: जी हाँ, तो एक बार फिर से आपका स्वागत है घर संसार में। तो लेट्स गो टू दिस वेरी ब्यूटीफुल सॉन्ग लता जी का गाया हुआ 60s में।

0: ਮੈਂ ਤਾਪ ਨਾਲ ਤੈਨੂੰ ਲੈਣ ਆਇਆ।
1: ਪਹਿਲੀ ਪਹਿਲੀ ਵਾਰੀ ਮੈਨੂੰ ਸਾਰਾ ਲੈਣ ਆਇਆ। ਪਹਿਲੀ ਪਹਿਲੀ ਵਾਰੀ ਮੈਨੂੰ ਸਾਰਾ ਲੈਣ ਆਇਆ।

0: ਆਪਾਂ ਕਾਕੀ ਸਿੱਧੀ ਨੀਯਤ ਨਾਲ ਆਤੇ
1: ਉਹ ਵੀ ਟੁੱਟਿਆ ਤੀਜੀ ਤੀਜੀ ਵਾਰੀ

0: ਤੈਨੂੰ ਲੈਣ ਆਇਆ, ਚੱਲ ਵੀ।
1: ਵੇ ਭਾਬੀ ਨਿੱਕੀਆ, ਚੌਥੀ ਇੱਤੇ ਵਾਰੀ ਮੈਨੂੰ ਦਿਓਰ ਲੈ ਰਿਹਾ ਆਇਆ, ਚੌਥੀ ਇੱਤੇ ਵਾਰੀ ਮੈਨੂੰ ਦਿਓਰ ਲੈ ਰਿਹਾ ਆਇਆ। ਦਿਓ ਤੇ ਉੱਤੇ ਮੈਨੂੰ ਪੈਂਦਾ ਨਹੀਂ, ਮੈਂ ਆਪ ਦੀ ਬੇਬੇ ਨੂੰ ਸਾਰੇ ਕੁੱਤੇ ਕਾਬੇ ਨੂੰ ਤੁਹਾਨੂੰ ਵੀ ਇੱਥੇ ਸੌਂਕਾਂ ਨੂੰ ਸੌਂਕਾਂ ਦੇ ਨਾਲ ਲਿਖਾ ਦੇ, ਹੋਰ ਤਾਂ ਨਹੀਂ ਮੇਰੀ ਜਾਂਦੀ ਬਲਾ, ਮੇਰੀ ਜਾਂਦੀ ਬਲਾ।
2: ਵਾਰੇ ਵਾਰੇ ਜਾਈਏ, ਮੈਂ ਕਿਹਾ ਜੀ ਤੱਕਾਂਗੇ ਕਿ
1: ਸਾਰਿਆਂ ਤੋਂ ਪਿੱਛੋਂ ਮਾਈ ਹੱਥ ਲੈ ਰਿਹਾ ਆ, ਸਾਰਿਆਂ ਤੋਂ ਪਿੱਛੋਂ ਮਾਈ ਹੱਥ ਲੈ ਰਿਹਾ ਆ। ਹਾਂਜੀ, ਸਾਰਿਆਂ ਤੋਂ ਪਿੱਛੋਂ ਮਾਈ ਹੱਥ ਲੈ ਰਿਹਾ ਆ।
3: जी हाँ, तो एक बार फिर से आपका स्वागत है। जैसे मैंने आपको सुनाया है, क्योंकि इसके गाने के बहुत सारी अलग अलग वर्जन बाद में आ गए, लेकिन असली जो गाना है वो यही है जो आपने आज, तो ये पुरानी फिल्म का गाना है, पुरानी फिल्म का ये गाना है।

0: ਕਿਸੇ ਰੂਹ ਲਈ ਹੈ ਅੱਗ ਵਰਗੀ, ਕਿਸੇ ਰੂਹ ਲਈ ਇਹ ਪਾਣੀ ਏ। ਇਹ ਦੁਨੀਆਂ ਦੇ ਹਰ ਇੱਕ ਕਸਬੇ 'ਚ ਚੁੱਪ ਚੁੱਪ ਲਰਜ਼ਦੀ ਸਰਤਾਜ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਵਕਤਾਂ ਦੀ ਹਾਣੀ ਏ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਸਮਿਆਂ ਦੀ ਹਾਣੀ ਏ।
1: I'm really sorry.
2: Will I ever see you again? Yes.

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: Punjabi Lehra ya chalo AM 530 nu duniya de kise vi kone de vich sunan de layi ajj hi download karo Punjabi Lehra di app PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
4: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ। ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
5: ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਦੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057890333, 1098 ਪਿੰਟ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ, 905-799-0333।
6: ਤੁਸੀਂ ਔਨ ਕਰ ਚੁੱਕੇ ਹੋ ਜੀ ਪ੍ਰੋਗਰਾਮ ਪੰਜਾਬੀ ਲਹਿਰਾ ਰੇਡੀਓ AM 530 ਤੇ 13 ਸਪਟੈਂਬਰ 2026 ਦਿਨ ਐਤਵਾਰ ਜੀ ਆ ਗਿਆ ਤੇ ਮੈਂ ਰੁਪਿੰਦਰ ਕੌਰ ਆਪ ਸਭ ਨੂੰ ਬਹੁਤ ਹੀ ਆਦਰ ਸਤਿਕਾਰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਲਾਮ ਨਮਸਤੇ ਤੇ ਬਹੁਤ ਨਿੱਘੀ ਜੀ ਗੁੱਡ ਮਾਰਨਿੰਗ ਆਖਦੀ ਹਾਂ ਜੀ ਤੇ ਲੈ ਕੇ ਬਿਲਕੁਲ ਹਾਜ਼ਰ ਹੋਈ ਹਾਂ ਅੱਜ ਦਾ ਪ੍ਰੋਗਰਾਮ। ਸੋ ਪੰਜਾਬੀ ਲਹਿਰਾਂ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਤੇ ਆਓ ਸ਼ੁਰੂਆਤ ਕਰੀਏ ਤੇ ਸ਼ੁਰੂਆਤ ਦੇ ਵਿੱਚ ਸਭ ਤੋਂ ਪਹਿਲਾਂ ਉਸ ਪਰਮਾਤਮਾ ਦਾ ਨਾਮ ਲਈਏ ਤੇ ਆਓ ਜੀ ਸਰਵਣ ਕਰਦੇ ਹਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਅੱਜ ਦਾ ਪਾਵਨ ਮੁੱਖ ਵਾਕ।

ਜੈਤ ਸਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੇ ਇੱਕ ਓਅੰਕਾਰ।

ਰਤਨ ਨਾਮ ਹਰ ਬਸਿਆ ਗੁਰ ਹੱਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਵਿਖ ਦੁੱਖ ਉਤਾਰੇ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈਤ ਸ੍ਰੀ। ਮਹੱਲਾ ਚੌਥਾ, ਘਰ ਪਹਿਲਾ, ਚੌਪਦੇ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਮੇਰਾ ਹੀਰ ਰਤਨ ਨਾਮ ਹਰ ਵਸਿਆ, ਗੁਰ ਹਾਥ ਧਰਿਓ ਮੇਰਾ ਮਾਥਾ। ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ, ਗੁਰ ਨਾਮ ਦਿਓ ਰਿਨ ਲਾਥਾ।
1: ਪੰਜਾਬੀ ਲਹਿਰਾਂ ਰੇਡੀਓ ਪ੍ਰੋਗਰਾਮ ਦੇ ਨਾਲ ਜੀ ਇਸ ਵੇਲੇ ਤੁਸੀਂ ਬਣੇ ਹੋਏ ਹੋ ਅਤੇ ਪਰਮਾਤਮਾ ਅੱਗੇ ਜੀ ਸਵੇਰੇ ਸਵੇਰੇ ਅਰਦਾਸ ਇਹੋ ਕਰੀਏ ਕਿ ਦਿਨ ਸਾਰਿਆਂ ਦਾ ਬਹੁਤ ਹੀ ਖੁਸ਼ਨੁਮਾ ਹੋਵੇ। ਸੋ ਖੁਸ਼ੀਆਂ ਭਰਿਆ ਅੱਜ ਦਾ ਦਿਨ ਹੋਵੇ ਜੀ, ਐਤਵਾਰ ਦਾ ਦਿਨ। ਸੋ ਜੋ ਐਕਸਾਈਟਮੈਂਟ ਹੈ, ਜੋ ਉਤਸ਼ਾਹ ਹੈ, ਜੋ ਵੀਕਐਂਡ ਦਾ, ਉਹ ਬਿਲਕੁਲ ਬਣਿਆ ਹੋਇਆ। ਅਤੇ ਫਿਰ ਹੌਲੀ ਹੌਲੀ ਚਲੋ ਫਿਕਰਾਂ ਸੋਮਵਾਰ ਦੇ ਦਿਨ ਦੀਆਂ ਪੈਂਦੀਆਂ ਨੇ, ਪਰ ਅੱਜ ਦੇ ਦਿਨ ਦੀਆਂ ਸਾਰਿਆਂ ਨੂੰ ਢੇਰ ਸਾਰੀਆਂ ਬੈਸਟ ਵਿਸ਼ਸ। ਸੋ ਅੱਛਾ ਮੌਸਮ ਹੈ ਜੀ, ਅੱਜ ਵੀ 21 ਡਿਗਰੀ ਫਿਲਹਾਲ ਦੇ ਟੈਂਪਰੇਚਰ ਨੇ। ਸੋ ਪਲੈਜ਼ੈਂਟ ਸਵੇਰੇ ਸਵੇਰੇ ਹੀ ਬਿਲਕੁਲ ਲੱਗ ਰਿਹਾ, ਜਿੱਥੇ ਹਲਕੀ ਫੁਲਕੀ ਬੱਦਲਵਾਈ ਅਤੇ ਹਜੇ ਸੂਰਜ ਚੜ੍ਹਨ ਨੂੰ ਕਾਫੀ ਸਮਾਂ ਹੈ। ਸੋ 6:55 'ਤੇ ਅੱਜ ਸੂਰਜ ਨੇ ਆਪਣੀ ਹਾਜ਼ਰੀ ਜੋ ਹੈ ਉਹ ਭਰਨੀ ਹੈ, ਅਤੇ ਉਸ ਤੋਂ ਬਾਅਦ ਦਿਨ ਭਰ ਜੋ ਮੌਸਮ ਹੈ, ਟੈਂਪਰੇਚਰ ਨੇ, ਉਹ 26 ਡਿਗਰੀ ਦੇ ਆਲੇ ਦੁਆਲੇ ਰਹਿਣਗੇ। ਸੋ ਕੁੱਲ ਮਿਲਾ ਕੇ ਅੱਛਾ ਦਿਨ ਮੌਸਮ ਪੱਖੋਂ। ਸ਼ਾਮ ਵੇਲੇ ਹੋ ਸਕਦਾ ਹੈ ਨਿੱਕੀ ਮੋਟੀ ਜੋ ਇੱਕ ਇਹ ਇੱਕ ਗੱਲ ਹੈ ਕਿ ਮੀਂਹ ਦੀ ਥੋੜ੍ਹੀ ਜਿਹੀ ਗੱਲ ਹੈ ਕਿ ਨਿੱਕੀ ਮੋਟੀ ਇਹ ਮੀਂਹ ਦੀ ਗੱਲ ਹੋਵੇਗੀ। 21 ਡਿਗਰੀ ਟੈਂਪਰੇਚਰ ਦੇ ਨਾਲ ਹੋ ਸਕਦਾ 7 ਤੋਂ ਬਾਅਦ ਮੀਂਹ ਵਰੇ, ਪਰ ਦਿਨ ਭਰ ਜੋ ਹੈ ਮੌਸਮ ਜੋ ਹੈ ਉਹ ਬਿਲਕੁਲ ਸਾਫ਼ ਰਹੇਗਾ। ਸੋ ਪੂਰੇ ਜੋ ਹਫ਼ਤੇ ਦਾ ਟੈਂਪਰੇਚਰ ਹੈ ਫਿਲਹਾਲ ਤਾਂ ਇਹੀ ਹੈ ਕਿ 20 ਡਿਗਰੀ ਤੋਂ ਉੱਤੇ ਹੀ ਰਹਿਣਾ ਹੈ। ਸੋ ਸੈਪਟੈਂਬਰ ਦਾ ਅਗਲਾ ਹਫ਼ਤਾ ਵੀ ਪਲੈਜ਼ੈਂਟ ਹੀ ਹੋਵੇਗਾ, ਪਰ ਮੀਂਹ ਦੀਆਂ ਕਿਣੀਆਂ ਜੋ ਨੇ ਉਹ ਪੂਰੇ ਹਫ਼ਤੇ ਵਰਦੀਆਂ ਰਹਿਣਗੀਆਂ। ਸੋ ਕਹਿ ਸਕਦੇ ਹਾਂ ਕਿ ਅੱਛਾ ਮੌਸਮ ਅੱਗੇ ਵੀ ਆਉਣਾ ਬਿਲਕੁਲ ਤੈਅ ਹੈ। ਸੋ 7:32 'ਤੇ ਜੀ ਅੱਜ ਦਾ ਸਨਸੈਟ ਹੈ। ਸੋ ਐਤਵਾਰ ਦਾ ਇਹ ਦਿਨ ਜੋ ਸ਼ੁਰੂ ਅਸੀਂ ਕਰ ਲਿਆ, ਅਤੇ ਸ਼ੁਰੂਆਤ ਜੋ ਹੈ ਉਸ ਪਰਮਾਤਮਾ ਦੇ ਨਾਂ ਤੋਂ ਹੋਈ ਹੈ, ਅਤੇ ਪਰਮਾਤਮਾ ਕਰੇ ਹਮੇਸ਼ਾ ਅਜਿਹਾ ਹੀ ਹੋਵੇ ਕਿ ਸ਼ੁਰੂਆਤ ਜੋ ਹੈ ਉਹ ਰੋਜ਼ਾਨਾ ਜੋ ਹੈ ਉਹ ਰੱਬ ਨੂੰ ਯਾਦ ਕਰਕੇ ਹੋਵੇ, ਅਤੇ ਫਿਰ ਦਿਨ ਨੇ ਤਾਂ ਫਿਰ ਵਧੀਆ ਹੋਣਾ ਹੀ ਹੈ। ਸੋ ਤੁਸੀਂ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਦੇ ਨਾਲ ਇਸ ਵੇਲੇ ਜੀ ਬਣੇ ਹੋਏ ਹੋ, ਅਤੇ ਨਾਲ ਹੀ ਤੁਹਾਨੂੰ ਮੈਂ ਦੱਸ ਦੇਵਾਂ ਜੀ, ਫੋਨ ਰਾਹੀਂ ਤੁਸੀਂ ਜੋ ਪ੍ਰੋਗਰਾਮ ਨੂੰ ਸੁਣ ਸਕਦੇ ਹੋ, ਤੁਸੀਂ 416-477-2040 4164772040 ਇਹ ਨੰਬਰ ਹੈ, ਕੈਨੇਡਾ ਦੇ ਵਿੱਚ ਤੁਸੀਂ ਇਹ ਡਾਇਲ ਕਰ ਸਕਦੇ ਹੋ, ਅਤੇ ਨਾਲ ਹੀ US ਦੇ ਵਿੱਚ ਨੰਬਰ 641-741-0860 ਹੈ, 6417410860 ਇਹ ਨੰਬਰ US ਦੇ ਵਿੱਚ ਡਾਇਲ ਹੋ ਸਕਦਾ। ਅਤੇ ਤੁਸੀਂ ਨਾਲ ਹੀ ਸਾਡੀ ਜੋ ਪੰਜਾਬੀ ਲਹਿਰਾਂ ਦੀ ਐਪ ਹੈ, ਤੁਸੀਂ ਇਹ ਵੀ ਹਾਲੇ ਤੱਕ ਫੋਨ ਦੇ ਵਿੱਚ ਨਹੀਂ ਪਾਈ ਹੋਈ, ਅਤੇ ਤੁਸੀਂ ਬਿਲਕੁਲ ਡਾਊਨਲੋਡ ਕਰੋ ਤਾਂ ਜੋ ਕਿ ਤੁਸੀਂ ਪ੍ਰੋਗਰਾਮ ਨੂੰ ਰੋਜ਼ਾਨਾ ਹਰ ਦਿਨ ਜੋ ਹੈ ਇਹ ਕਿਤੇ ਵੀ ਬੈਠ ਕੇ, ਕਿਸੇ ਵੀ ਮੁਲਕ ਦੇ ਵਿੱਚ ਬੈਠ ਕੇ ਤੁਸੀਂ ਸੁਣ ਸਕੋ, ਮਾਣ ਸਕੋ। ਸੋ ਐਪ ਰਾਹੀਂ ਵੀ ਪ੍ਰੋਗਰਾਮ ਨੂੰ ਸੁਣਿਆ ਜਾ ਸਕਦਾ ਜੀ। ਸੋ ਜਿੱਥੇ ਹੌਲੀ ਹੌਲੀ ਸਵੇਰ ਦਾ ਆਗਾਜ਼ ਹੋਣਾ, ਹੌਲੀ ਹੌਲੀ ਦਿਨ ਜੋ ਨੇ ਉਹ ਚਲੋ ਕਹਿ ਸਕਦੇ ਹਾਂ ਕਿ ਚਾਨਣ ਪੱਖੋਂ ਜੀ ਛੋਟੇ ਹੁੰਦੇ ਜਾ ਰਹੇ ਨੇ, ਉੱਥੇ ਜੀ ਲੱਗਦਾ ਹੈ ਕਿ ਹੁਣ ਚਲੋ ਇਹ ਵੀ ਬਿਹਤਰ ਗੱਲ ਹੈ ਕਿ ਮੌਸਮ ਜੋ ਹੈ ਹਲੇ ਇੰਨੀ ਤਬਦੀਲੀ ਜੋ ਹੈ ਉਹ ਨਹੀਂ ਲੈ ਕੇ ਆ ਰਿਹਾ। ਸੋ ਉਮੀਦ ਕਰਦੇ ਹਾਂ ਸਪਟੈਂਬਰ ਦੇ ਵਿੱਚ ਤਾਂ ਚਲੋ ਸਾਨੂੰ ਚੰਗਾ ਮੌਸਮ ਹੀ ਮਿਲੇ, ਅਤੇ ਇਸ ਨੂੰ ਫਿਰ ਅਸੀਂ ਬਿਲਕੁਲ ਹੰਢਾਈਏ। ਸੋ ਸਮਾਂ 6:15 ਦਾ ਹੈ ਜੀ। ਆਓ ਇਸ ਵੇਲੇ ਸਰਵਣ ਕਰਦੇ ਹਾਂ ਸ਼ਬਦ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ 'ਤੇ।

0: 24 ਘੰਟੇ 7 ਦਿਨ ਖੁੱਲਾ ਸਬਜ਼ੀ ਮਾਰਕੀਟ ਰੈਸਟੋਰੈਂਟ ਐਂਡ ਗਰੋਸਰੀ ਸਟੋਰ ਦੋ ਲੋਕੇਸ਼ਨਸ ਤੋਂ ਸਰਵ ਕਰ ਰਹੇ ਨੇ ਸੈਂਡਲਵੁੱਡ ਐਂਡ ਮਕਲੋਗਲਿਨ 10 ਲੋਰਮੈਲ ਗੇਟ ਜਾਂ ਪਹੁੰਚੋ 10970 ਬ੍ਰੈਮਲੀ ਰੋਡ ਵੈਜ ਐਂਡ ਨਾਨ ਵੈਜ ਬਿਰਿਆਨੀ ਬਾਏ ਵਨ ਗੇਟ ਵਨ ਫ੍ਰੀ ਚਨਾ ਭਟੂਰਾ ਬਾਏ ਵਨ ਗੇਟ ਵਨ ਫ੍ਰੀ ਫਿਸ਼ ਪਕੌੜਾ ਬਾਏ ਵਨ ਗੇਟ ਵਨ ਫ੍ਰੀ ਤੰਦੂਰੀ ਚਿਕਨ ਲੈਗ ਬਾਏ ਵਨ ਗੇਟ ਵਨ ਫ੍ਰੀ ਮੈਂਗੋ ਲੱਸੀ ਸਾਲਟ ਲੱਸੀ ਮਿੱਠੀ ਲੱਸੀ ਬਾਏ ਵਨ ਗੇਟ ਵਨ ਫ੍ਰੀ ਹਰ ਰੋਜ਼ ਫਰੈਸ਼ ਸਾਗ ਤੇ ਮੱਕੀ ਦੀ ਰੋਟੀ ਟਿਫਿਨ ਸਰਵਿਸ ਪਿਕਅਪ ਅਤੇ ਡਿਲੀਵਰੀ ਦੇ ਲਈ ਵੀ ਅਵੇਲੇਬਲ ਹੈ ਦੋਨਾਂ ਲੋਕੇਸ਼ਨਸ ਤੇ ਫਰੈਸ਼ ਸਬਜ਼ੀਆਂ ਫਰੂਟ ਤੇ ਗਰੋਸਰੀ ਦੇ ਆਈਟਮ ਤੇ ਹੁਣ ਆਲੂ ਗੋਭੀ ਮੂਲੀ ਤੇ ਪਿਆਜ਼ ਵਾਲੇ ਪਰੌਂਠੇ 299 ਦੇ ਵਿੱਚ ਅੰਮ੍ਰਿਤਸਰੀ ਕੁਲਚਾ ਵਿਦ ਚਨਾ 799 ਤੇ ਪਨੀਰ ਐਂਡ ਮਿਕਸ ਪਰੌਂਠਾ 399 ਸਬਜ਼ੀ ਮਾਰਕੀਟ ਓਪਨ 24/7
1: ਦੋਸਤੋ ਸਤਿ ਸ਼੍ਰੀ ਅਕਾਲ ਨਮਸਕਾਰ ਤੁਹਾਡਾ ਬਾਦਲ ਹੰਸਰਾਜ ਹੰਸ
2: ਟੋਰਾਂਟੋ ਗੈਟ ਰੈਡੀ ਪੰਜਾਬੀ ਵਿਰਸਾ ਰੇਡੀਓ ਐਂਡ ਟੈਲੀਵਿਜ਼ਨ ਰੀਅਲਟਰ ਰਾਵ ਸਿੰਘ ਸੈਲੂਲਰ ਪੁਆਇੰਟਸ A to Z ਕਿਚਨ ਕੈਬਨਿਟ ਐਂਡ ਰੀਅਲਟਰ ਹਰਪ ਗਰੇਵਾਲ ਪ੍ਰੈਜ਼ੈਂਟ

0: September 18, 7 PM at the Living Arts Center, Mississauga.
1: पहला आया सी बड़ी मोहब्बत दिखी, उम्मीद कर रहा इस बार भी तुसी आशीर्वाद दोगे।
2: वे आ जा दो में नाल नचिए, नचिए बाहच बाहपा, वे आ जा दो में नाल नचिए।
0: For tickets, visit Ticketmaster. For information, call Singh Harjeet at 647-448-1000.
3: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕਵਿਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ? ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰ

ਪੰਜਾਬੀ ਲਹਿਰਾ ਰੇਡੀਓ ਪ੍ਰੋਗਰਾਮ ਦੇ ਨਾਲ ਜੀ ਇਸ ਵੇਲੇ ਤੁਸੀਂ ਬਣੇ ਹੋਏ ਹੋ ਤੇ ਜੀ ਮੁੜ ਕੇ ਸਵਾਗਤ, ਮੈਂ ਰੁਪਿੰਦਰ ਕੌਰ ਤੁਹਾਡਾ ਬਿਲਕੁਲ ਪ੍ਰੋਗਰਾਮ ਦੇ ਵਿੱਚ ਕਰਦੀ ਹਾਂ। ਸੋ ਬਹੁਤ ਸਾਰੀਆਂ ਜੀ ਬੈਸਟ ਵਿਸ਼ਸ ਤੁਹਾਨੂੰ ਅੱਜ ਦੇ ਇਸ ਸਫ਼ਰ ਦੀਆਂ, ਅੱਜ ਦੇ ਇਸ ਦਿਨ ਦੀਆਂ। ਅਤੇ ਮੈਂ ਤੁਹਾਨੂੰ ਯਾਦ ਇਹ ਜ਼ਰੂਰ ਕਰਵਾ ਦੇਵਾਂ ਜੀ, ਅੱਜ 13 ਸਤੰਬਰ ਦਾ ਦਿਨ ਜੋ ਹੈ ਤੈਅ ਹੈ ਮਹਾਨ ਨਗਰ ਕੀਰਤਨ ਦੇ ਲਈ ਵੀ। ਸੋ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦਿਵਸ ਨੂੰ ਇਹ ਸਮਰਪਿਤ ਹੈ। ਅਤੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਲਟਨ ਵਿਖੇ ਤੁਸੀਂ ਪਹੁੰਚਣਾ ਹੈ। ਸੋ ਆਪਣੇ ਪਰਿਵਾਰ ਨੂੰ ਲੈ ਕੇ ਜ਼ਰੂਰ ਪਹੁੰਚੋ, ਗੁਰੂ ਸਾਹਿਬ ਦੇ ਘਰ ਦੀਆਂ ਖੁਸ਼ੀਆਂ ਤੁਸੀਂ ਜੀ ਜ਼ਰੂਰ ਪ੍ਰਾਪਤ ਕਰੋ। ਸੋ ਇੱਕ ਤਾਂ ਇਹ ਸੰਦੇਸ਼ ਹੈ ਅਤੇ ਦੂਸਰਾ ਅਗਲੇ ਐਤਵਾਰ 20 ਸਤੰਬਰ ਨੂੰ ਅੰਮ੍ਰਿਤ ਸੰਚਾਰ ਵੀ ਹੈ। ਸੋ ਇਸ ਬਾਰੇ ਤੁਸੀਂ ਗੁਰਦੁਆਰਾ ਸਾਹਿਬ ਜਦੋਂ ਹਾਜ਼ਰੀ ਭਰਨੀ ਹੈ ਤਾਂ ਤੁਸੀਂ ਪੂਰੀ ਜਾਣਕਾਰੀ ਜੀ ਜ਼ਰੂਰ ਲੈ ਸਕਦੇ ਹੋ। ਅਤੇ ਅੱਜ ਦਾ ਜੋ ਸਮਾਂ ਹੈ ਉਹ ਜ਼ਰੂਰ ਜੀ ਗੁਰਦੁਆਰੇ ਹੰਡਾਉਣਾ ਕੋਸ਼ਿਸ਼ ਚਲੋ ਅਸੀਂ ਜ਼ਰੂਰ ਕਰਦੇ ਰਹੀਏ। ਸੋ ਜੀ ਇਸ ਦੇ ਨਾਲ ਹੀ ਮੈਂ ਜ਼ਿਕਰ ਇਸ ਗੱਲ ਦਾ ਵੀ ਕਰ ਦੇਵਾਂ, ਤੁਸੀਂ ਅੱਛੇ ਕਾਰਪੈਂਟਰ ਹੋ, ਤੁਸੀਂ ਅੱਛਾ ਤਜਰਬਾ ਰੱਖਦੇ ਹੋ ਅਤੇ ਫਿਨਿਕਸ ਬਿਲਵਰਕ ਵਾਲੀ ਜੋ ਇਹ ਜੌਬ ਹੈ ਇਹ ਤੁਹਾਨੂੰ ਜ਼ਰੂਰ ਮਿਲ ਸਕਦੀ ਹੈ। ਸੋ ਇਹਨਾਂ ਨੂੰ ਤੁਸੀਂ ਫੋਨ ਕਰਨਾ, ਜੱਗ ਜੀ ਨੂੰ ਸੰਪਰਕ ਕਰ ਸਕਦੇ ਹੋ ਫਿਨਿਕਸ ਮਿਲਵਰਕ ਤੋਂ, ਨੰਬਰ 416-822-2239 ਹੈ, 416-822-2239 'ਤੇ ਜੀ ਫਿਨਿਕਸ ਮਿਲਵਰਕ ਨੂੰ ਸੰਪਰਕ ਜੋ ਨੇ ਇਹ ਜ਼ਰੂਰ ਹੋ ਸਕਦੇ ਨੇ। ਅਤੇ ਕੰਮ ਜੋ ਹੈ, ਕੰਮ ਦੀ ਜੋ ਲੋਕੇਸ਼ਨ ਹੋਵੇਗੀ ਇਹ ਸਟੀਲਸ ਅਤੇ ਟੋਮਕਿਨ ਰੋਡ ਦੇ ਕੋਲ ਹੋਣੀ ਹੈ ਜੀ ਫਿਨਿਕਸ ਮਿਲਵਰਕ ਦੀ। ਸੋ ਜ਼ਰੂਰ ਸੰਪਰਕ ਕਰੋ ਅਤੇ ਜੇਕਰ ਤੁਸੀਂ ਅੱਛਾ ਤਜਰਬਾ ਰੱਖਦੇ ਹੋ ਕਾਰਪੈਂਟਰੀ ਦਾ, ਬੇਸ਼ੱਕ ਇੱਥੇ ਆ ਕੇ ਕੰਮ ਸ਼ੁਰੂ ਕੀਤਾ ਹੈ ਜਾਂ ਫਿਰ ਪਿੱਛੇ ਇੰਡੀਆ ਦਾ ਤੁਹਾਡਾ ਤਜਰਬਾ ਹੈ, ਤੁਸੀਂ ਇਹਨਾਂ ਨੂੰ ਸੰਪਰਕ ਜ਼ਰੂਰ ਜੀ ਕਰ ਸਕਦੇ ਹੋ। ਸੋ ਜੀ ਜਿੱਥੇ ਇਕੋਨਮੀ ਜੋ ਹੈ ਉਸਨੂੰ ਠੱਲ ਪਈ ਹੋਈ ਹੈ, ਜਿੱਥੇ ਲੱਗਦਾ ਕਿ ਹਰ ਚੀਜ਼ ਮਹਿੰਗੀ ਇੰਨੀ ਦਿਨੀ ਹੋ ਗਈ ਹੈ, ਅਤੇ ਉੱਥੇ ਟ੍ਰੇਡ ਡੀਲ ਦੀ ਗੱਲ ਜੇਕਰ US ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਮੂੰਹੋਂ ਸੁਣੀਏ ਤਾਂ ਉਹ ਕਹਿੰਦੇ ਨੇ ਕਿ ਕੈਨੇਡਾ ਦੇ ਨਾਲ ਜਲਦ ਕੋਈ ਨਾ ਕੋਈ ਟ੍ਰੇਡ ਡੀਲ ਬਣਾਵਾਂਗੇ। ਸੋ ਇੱਕ ਜਰਨਲਿਸਟ ਨੇ ਜਦੋਂ ਉਹਨਾਂ ਨੂੰ ਇਹ ਸਵਾਲ ਜੋ ਕੀਤਾ ਉਹ ਕੁਸਮਾ ਦੇ ਰਿਗਾਰਡਿੰਗ ਕੀਤਾ, ਜਿੱਥੇ ਕੈਨੇਡਾ US ਮੈਕਸੀਕੋ ਟ੍ਰੇਡ ਐਗਰੀਮੈਂਟ ਕਸਮਾ। ਸੋ ਉਹਨਾਂ ਨੇ ਕਿਹਾ ਕਿ ਤੁਸੀਂ ਕੰਸਿਡਰ ਕਰ ਰਹੇ ਹੋ ਕਿ ਤੁਸੀਂ ਆਪਣਾ ਨਾਂ ਜੋ ਹੈ ਹੁਣ ਇਸ ਐਗਰੀਮੈਂਟ ਤੋਂ, ਤਿੰਨ ਮੁਲਕਾਂ ਦੇ ਐਗਰੀਮੈਂਟ ਤੋਂ ਹਟਾ ਦੋਗੇ। ਸੋ ਲੱਗਦਾ ਤਾਂ ਫਿਲਹਾਲ ਨਹੀਂ, ਜਿੱਦਾਂ ਉਹਨਾਂ ਨੇ ਕਿਹਾ ਕਿ ਬਹੁਤ ਜਲਦ ਕੋਈ ਨਾ ਕੋਈ ਟ੍ਰੇਡ ਡੀਲ ਜੋ ਹੈ ਇਹ ਅਸੀਂ ਕੈਨੇਡਾ ਦੇ ਨਾਲ ਕਰਾਂਗੇ, ਪਰ ਐਟੀਟਿਊਡ ਜੋ ਹੈ ਫਿਰ ਵੀ ਉਹੀ ਵਾਲਾ, ਜਿੱਥੇ ਉਹਨਾਂ ਕਿਹਾ ਕਿ ਸਾਨੂੰ ਕੈਨੇਡਾ ਦੇ ਪ੍ਰੋਡਕਟ ਨਹੀਂ ਚਾਹੀਦੇ, ਉਹਨਾਂ ਨੂੰ ਸਾਡੇ ਪ੍ਰੋਡਕਟ ਚਾਹੀਦੇ ਨੇ। ਸੋ ਉਹਨਾਂ ਨੂੰ ਆਪਣਾ ਬਿਜ਼ਨਸ ਜੋ ਹੈ ਉਹ ਸਾਡੇ ਨਾਲ ਤੋੜਨਾ ਹੈ। ਸੋ ਲੋੜ ਉਹਨਾਂ ਨੇ ਹਾਲੇ ਵੀ ਕੈਨੇਡਾ ਦੀ ਹੀ ਦੱਸੀ, ਹਾਲਾਂਕਿ ਜੋ US ਸੈਂਸਰ ਬਿਊਰੋ ਹੈ ਉਸ ਦੇ ਡੇਟਾ ਦੇ ਅਕੋਰਡਿੰਗ ਜੇਕਰ ਅਸੀਂ ਵੇਖੀਏ ਤਾਂ ਕੈਨੇਡਾ ਨੇ ਜੋ ਐਕਸਪੋਰਟ ਕੀਤਾ ਜੋ 382 ਬਿਲੀਅਨ US ਡੋਲਰ ਜੋ 2025 ਦੇ ਵਿੱਚ US ਤੋਂ, ਅਤੇ ਇੰਪੋਰਟ ਕੀਤਾ 334 ਬਿਲੀਅਨ ਡੋਲਰ। ਸੋ ਜੋ ਰਿਪੋਰਟ ਹੈ ਇੱਕ ਜੋ ਦੋਵਾਂ ਮੁਲਕਾਂ ਦੀ 2024 ਦੀ ਹੈ ਉਸ ਦੇ ਵਿੱਚ ਕੈਨੇਡਾ US ਦਾ ਦੂਸਰਾ ਸਭ ਤੋਂ ਵੱਡਾ ਟ੍ਰੇਡਿੰਗ ਪਾਰਟਨਰ ਹੈ ਮੈਕਸੀਕੋ ਤੋਂ ਬਾਅਦ। ਅਤੇ ਜੋ ਹੁਣ ਇਹ ਡੇਟਾ ਕਹਿੰਦਾ ਇਹ ਤਾਂ ਫਿਰ ਕਹਿੰਦਾ ਕਿ US ਨੂੰ ਵੀ ਬਿਲਕੁਲ ਪੂਰੀ ਲੋੜ ਹੈ। ਸੋ ਕੈਨੇਡਾ US ਅਤੇ ਮੈਕਸੀਕੋ ਬਹੁਤ ਸਾਰੀਆਂ ਟ੍ਰੇਡ ਨੈਗੋਸੀਏਸ਼ਨਸ ਦੇ ਵਿਚਕਾਰ ਫਿਲਹਾਲ ਨੇ, ਅਤੇ ਹਾਲਾਂਕਿ ਕਸਮਾ ਜੋ ਹੈ ਇਸ ਦਾ ਜੋ ਰੈਗੂਲਰ ਰਿਵਿਊ ਹੈ ਉਹ ਸਮਰ ਦੇ ਵਿੱਚ ਜ਼ਰੂਰ ਹੋਣਾ ਸੀ ਪਰ US ਨੇ ਇਸ ਰਿਨਿਊ ਨੂੰ ਨਹੀਂ ਕੀਤਾ। ਸੋ ਹਾਲਾਂਕਿ ਤਿੰਨੋਂ ਜੋ ਮੁਲਕ ਨੇ ਆਪਣੇ ਐਨੂਅਲ ਸਰਵੇਸ ਦੇ ਵਿੱਚ ਉਹਨਾਂ ਨੇ ਪਾਰਟੀਸਿਪੇਟ ਬਿਲਕੁਲ ਕੀਤਾ, ਪਰ ਹੁਣ ਦੇਖਦੇ ਹਾਂ ਕਿ ਚਲੋ ਹੁਣ ਫਿਲਹਾਲ ਤਾਂ ਜੋ ਟੈਰਿਫ ਲੱਗੇ ਨੇ ਅਤੇ ਫਿਰ ਜੋ ਕਾਊਂਟਰ ਟੈਰਿਫਸ ਜੋ ਨੇ ਉਹ ਕੈਨੇਡਾ ਵੱਲੋਂ ਵੀ ਰਿਟੈਲਿਟੀ ਟੈਰਿਫਸ ਜੋ ਨੇ ਉਹ ਲੱਗੇ ਨੇ, ਉਸ ਤੋਂ ਬਾਅਦ ਹੁਣ ਦੇਖਦੇ ਹਾਂ ਕਿ ਅੱਗੇ ਕੋਈ ਨਾ ਕੋਈ ਜੋ ਸਕੋਪ ਜੋ ਹੈ ਉਹ ਲੱਗਦਾ ਕਿ ਨਹੀਂ ਲੱਗਦਾ। ਪਰ ਜੋ US ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀਆਂ ਗੱਲਾਂ ਤੋਂ ਲੱਗਦਾ ਕਿ ਇੰਟਰਸਟਿਡ ਤਾਂ ਇਹ ਕੋਈ ਨਾ ਕੋਈ ਡੀਲ ਕਰਨ ਦੇ ਵਿੱਚ ਉਹ ਜ਼ਰੂਰ ਨੇ। ਚਲੋ ਫਿਰ ਇਸ ਗੱਲ ਨੂੰ ਆਉਣ ਵਾਲਾ ਸਮਾਂ ਜੋ ਹੈ ਉਹ ਜ਼ਰੂਰ ਥੋੜ੍ਹਾ ਡਿਸਕ੍ਰਾਈਬ ਕਰੇਗਾ। ਅਤੇ ਦੂਸਰੇ ਪਾਸੇ ਜਿੱਥੇ ਗੱਲ ਐਲਬਰਟਾ ਦੇ ਜੋ ਪ੍ਰੀਮੀਅਰ ਨੇ ਡੈਨੀਅਲ ਸਮਿਥ ਜੋ ਨੇ ਉਹ ਕਹਿੰਦੇ ਨੇ ਕਿ ਸਰਕਾਰ ਉਹਨਾਂ ਦੀ
ਜੋ ਕੋਈ ਨਵੀਂ ਕਰਾਊਨ ਕਾਰਪੋਰੇਸ਼ਨ ਤਾਂ ਹਲੇ ਫਿਲਹਾਲ ਨਹੀਂ ਲਾਂਚ ਕਰ ਰਹੀ ਕਿ ਨੈਚੁਰਲ ਗੈਸ ਪਾਈਪਲਾਈਨਸ ਪ੍ਰੋਵਿੰਸ ਦੇ ਵਿੱਚ ਬਣ ਸਕਣ। ਸੋ ਉਹਨਾਂ ਨੇ ਆਪਣੇ ਜੋ ਰੇਡੀਓ ਪ੍ਰੋਗਰਾਮ ਤੇ ਉਹ ਆਉਂਦੇ ਨੇ ਯੋਰ ਪ੍ਰੋਵਿੰਸ ਯੋਰ ਪ੍ਰੀਮੀਅਰ, ਉੱਥੇ ਉਹਨਾਂ ਨੇ ਇਸ ਗੱਲ ਦਾ ਜੋ ਥੋੜ੍ਹਾ ਜ਼ਿਕਰ ਕੀਤਾ, ਕਿਉਂਕਿ ਇਸ ਤੋਂ ਪਹਿਲਾਂ ਇੱਕ ਲੀਕਡ ਰਿਪੋਰਟ ਸੀ ਸਮਿਥ ਦੇ ਕੈਬਨਿਟ ਤੇ, ਜਿੱਥੇ ਉਹਨਾਂ ਸੀਗਾ ਕਿ ਪ੍ਰੋਵਿੰਸ ਜੋ ਹੈ ਉਹ ਲੈਜਿਸਲੇਸ਼ਨ ਦੇ ਨਾਲ ਜੋ ਇਹ ਕੰਮ ਅੱਗੇ ਤੋਰ ਰਿਹਾ ਤੇ ਦੋ ਕਰਾਊਨ ਕਾਰਪੋਰੇਸ਼ਨਸ ਜੋ ਹੈ ਉਹ ਬਣਾ ਰਹੇ ਆ, ਤਾਂ ਜੋ ਕਿ ਨਵੀਂ ਨੈਚੁਰਲ ਗੈਸ ਟਰਾਂਸਮਿਸ਼ਨ ਲਾਈਨ ਜੋ ਹੈ ਇਹ ਚਲਾਈ ਜਾ ਸਕੇ ਆਇਲ ਪ੍ਰੋਡਕਸ਼ਨ ਦੀ ਡਿਮਾਂਡ ਦੇ ਲਈ। ਆਰਟੀਫਿਸ਼ਲ ਇੰਟੈਲੀਜੈਂਸ ਦੇ ਡੇਟਾ ਸੈਂਟਰਸ ਜੋ ਚਾਹੁੰਦੇ ਨੇ ਕਿ ਅਲਬਰਟਾ ਦੇ ਵਿੱਚ ਖੁੱਲ੍ਹਣ, ਸੋ ਉਸ ਨੂੰ ਕਿੰਨੀ ਪਾਵਰ ਦੀ ਰਿਕੁਆਇਰਮੈਂਟ ਹੈ ਉਸ ਨੂੰ ਪੂਰਾ ਕਰਨ ਦੇ ਲਈ। ਹਾਲਾਂਕਿ ਆਪਣੇ ਜੋ ਇਸ ਰੇਡੀਓ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਅਜਿਹਾ ਨਹੀਂ ਹੈ ਕਿ ਕੋਈ ਨਵੀਂ ਕਰਾਊਨ ਕਾਰਪੋਰੇਸ਼ਨ ਜੋ ਹੈ ਉਹ ਅਲਬਰਟਾ ਬਣਾਵੇਗਾ, ਪਰ ਹਾਲਾਂਕਿ ਕੰਮ ਜੋ ਹੈ ਉਹ ਪੂਰਾ ਚੱਲ ਰਿਹਾ ਹੈ ਕਿ ਅਲਬਰਟਾ ਨੂੰ ਇੱਕ ਆਈਡਲ ਲੋਕੇਸ਼ਨ ਜੋ ਹੈ ਉਹ AI ਡੇਟਾ ਸੈਂਟਰਸ ਲਈ ਬਣਾ ਸਕੇ, ਤੇ ਜੋ ਨਵੀਂ ਨੈਚੁਰਲ ਗੈਸ ਟਰਾਂਸਮਿਸ਼ਨ ਲਾਈਨ ਹੈ ਇਸ ਦਾ ਕੰਮ ਜੋ ਹੈ ਉਹ ਸ਼ੁਰੂ ਕਰ ਸਕੇ। ਸੋ ਜੇਕਰ ਕਰਾਊਨ ਕਾਰਪੋਰੇਸ਼ਨ ਦੀ ਗੱਲ ਕਰੀਏ ਤਾਂ ਫਿਰ ਇਸ ਦੇ ਵਿੱਚ ਜੋ ਖਰਚਾ ਹੋਣਾ ਹੈ ਉਹ $53.9 million ਤੋਂ ਲੈ ਕੇ $162.6 million ਦੇ ਵਿਚਕਾਰ ਹੋ ਸਕਦਾ ਹੈ, ਤੇ ਨਵੀਂ ਜੋ ਗੈਸ ਲਾਈਨ ਪਾਈਪਲਾਈਨ ਜੋ ਹੈ ਉਹਦਾ ਵੀ ਪ੍ਰਾਈਸ ਜੋ ਹੈ ਫਿਰ ਅੱਗੇ ਬਿਲੀਅਨਸ ਦੇ ਵਿੱਚ ਹੋਣਾ ਹੈ। ਸੋ ਦੇਖਦੇ ਹਾਂ ਕਿ ਹੁਣ ਇਹ ਜੋ ਰਿਪੋਰਟ ਲੀਕ ਹੋਈ ਹੈ ਕਿ ਇਹ ਗੱਲ ਠੀਕ ਸੀ ਜਾਂ ਫਿਰ, ਹਾਲਾਂਕਿ ਚਲੋ ਪ੍ਰੀਮੀਅਰ ਨੇ ਆਪ ਹੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਅਜਿਹੀ ਕੋਈ ਨਵੀਂ ਕਰਾਊਨ ਕਾਰਪੋਰੇਸ਼ਨ ਉਹ ਨਹੀਂ ਬਣਾਉਣਗੇ। ਹਾਲਾਂਕਿ ਜੋ ਨੋਵਾ ਗੈਸ ਟਰਾਂਸਮਿਸ਼ਨ ਲਿਮਿਟਿਡ ਹੈ ਉਸ ਦੀ ਰਿਪੋਰਟ ਜੋ ਹੈ ਉਹ ਕਹਿੰਦੀ ਹੈ ਕਿ ਜੋ ਅਲਬਰਟਾ ਦੀ ਇਹ ਨੈਚੁਰਲ ਗੈਸ ਪਾਈਪਲਾਈਨ ਸਿਸਟਮ ਹੈ ਇਹ ਫੁੱਲ ਕੈਪੈਸਿਟੀ ਦੇ ਵਿੱਚ 2029 ਦੇ ਵਿੱਚ ਜ਼ਰੂਰ ਕੰਮ ਕਰੇਗੀ। ਸੋ ਦੇਖਦੇ ਹਾਂ ਕਿ ਇਹ ਕੰਮ ਜੋ ਹੈ ਉਹ ਕਦੋਂ ਪੂਰਾ ਹੁੰਦਾ ਹੈ। ਸੋ AI ਡੇਟਾ ਸੈਂਟਰਸ ਨੂੰ ਲੈ ਕੇ ਵੀ ਹੁਣ ਇਹ ਕੰਮ ਜੋ ਹੈ ਉਹ ਪ੍ਰੋਵਿੰਸ ਦੇ ਲਈ ਇੱਕ ਪ੍ਰਾਇੋਰਿਟੀ ਤੇ ਹੈ, ਕਿਉਂਕਿ ਉਹ ਚਾਹੁੰਦੇ ਨੇ ਕਿ ਇਹ ਕਿਸੇ ਹੋਰ ਜੋ ਪ੍ਰੋਵਿੰਸ ਦੇ ਵਿੱਚ ਇਹ ਕੰਮ ਜੋ ਹੈ ਉਹ ਨਾ ਜਾਵੇ। ਸੋ ਜੀ, ਮੈਂ ਤੁਹਾਨੂੰ ਇਸ ਗੱਲ ਦਾ ਵੀ ਜ਼ਰੂਰ ਜੋ ਹੈ ਬਿਲਕੁਲ ਇੱਕ ਸੰਦੇਸ਼ ਦੇ ਦੇਵਾਂ ਜੀ। ਗੱਲ ਹੈ ਇੰਸ਼ੋਰੈਂਸ ਦੀ, ਗੱਲ ਹੈ ਤੁਹਾਡੇ ਟਰੱਕਿੰਗ ਵਾਲੇ ਜੋ ਸਾਡੇ ਵੀਰ ਭੈਣ ਨੇ ਉਹਨਾਂ ਲਈ ਜੀ ਟਰੱਕ ਇੰਸ਼ੋਰੈਂਸ ਦੀ। ਇਸ ਦੇ ਨਾਲ ਆਟੋ ਇੰਸ਼ੋਰੈਂਸ ਤੁਸੀਂ ਆਪਣੇ ਕਾਰ ਲਈ ਲੈਣਾ ਚਾਹੁੰਦੇ ਹੋ, ਘਰ ਲਈ ਇੰਸ਼ੋਰੈਂਸ ਲੈਣੀ ਹੈ, ਬਿਜ਼ਨਸ ਦੀ ਇੰਸ਼ੋਰੈਂਸ ਲੈਣੀ ਹੈ, ਤਾਂ ਤੁਸੀਂ ਜੀ ਮੈਂਡੀ ਗਿੱਲ ਜੀ ਨੂੰ ਜ਼ਰੂਰ ਸੰਪਰਕ ਕਰਨਾ, ਕਿਉਂਕਿ ਇਹਨਾਂ ਦੀ ਜੋ ਮੁਹਾਰਤ ਹੈ ਇਹਨਾਂ ਸਰਵਿਸਿਜ਼ ਦੇ ਵਿੱਚ ਹੀ ਹੈ। ਸਪੈਸ਼ਲ ਫੋਕਸ ਜੋ ਹੈ ਇਹ ਟਰੱਕਿੰਗ ਇੰਸ਼ੋਰੈਂਸ ਤੇ ਹੀ ਰੱਖਦੇ ਨੇ। ਸੋ ਓਨਰ ਆਪਰੇਟਰਸ, ਫਲੀਟ ਓਨਰਸ, ਇਹਨਾਂ ਦੇ ਲਈ ਅੱਛੇ ਪਲਾਨਸ ਇਹਨਾਂ ਦੇ ਕੋਲ ਨੇ। ਸੋ ਤੁਸੀਂ ਮੈਂਡੀ ਗਿੱਲ ਜੀ ਦਾ ਏਬਲ ਇੰਸ਼ੋਰੈਂਸ ਤੋਂ ਨੰਬਰ ਤੁਸੀਂ ਇਹ ਜ਼ਰੂਰ ਨੋਟ ਕਰ ਲਓ, ਨੰਬਰ 647-929-9209-9509, 647-929-9509 ਜੀ ਇਹ ਨੰਬਰ ਜੋ ਹੈ ਇਹ ਮੈਂਡੀ ਗਿੱਲ ਜੀ ਦੇ ਲਈ ਹੈ, ਤੇ ਇਸ ਦੇ ਨਾਲ ਹੀ ਨੰਬਰ 647-883-1898 647-883-1899 ਜੋ ਇਹ ਨੰਬਰ ਹੈ ਇਹ ਵੀ ਜੀ ਮੈਂਡੀ ਗਿੱਲ ਜੀ ਦੇ ਲਈ ਹੀ ਹੈ, ਤੇ ਤੁਸੀਂ ਇਹ ਨੰਬਰ ਜੋ ਹੈ ਜ਼ਰੂਰ ਨੋਟ ਕਰਨਾ। ਸੋ ਇਸ ਦੇ ਨਾਲ ਹੀ ਕਿਉਂਕਿ ਗੱਲ ਚਲੋ ਆਟੋ ਇੰਸ਼ੋਰੈਂਸ ਦੀ ਤੁਰੀ ਹੈ, ਤੇ ਇਹ ਖਬਰ ਵੀ ਮੈਂ ਤੁਹਾਡੇ ਕੰਨੀ ਜ਼ਰੂਰ ਪਾ ਦੇਵਾਂ, ਜਿੱਥੇ ਚਲੋ ਅਸੀਂ ਜੋ ਸਪੋਂਸਰਸ ਦਾ ਸੰਦੇਸ਼ ਤੁਹਾਨੂੰ ਦਿੰਦੇ ਹਾਂ ਤੇ ਇਹ ਪੂਰਾ ਵੈਰੀਫਾਈਡ ਹੁੰਦਾ, ਤੇ ਤੁਸੀਂ ਭਰੋਸਾ ਜੋ ਹੈ ਜਿਵੇਂ ਸਾਡੇ 'ਤੇ ਰੱਖਦੇ ਹੋ ਸਾਡੇ ਸਪੋਂਸਰਸ 'ਤੇ ਰੱਖਦੇ ਹੋ। ਪਰ ਕਈ ਕਿੱਸੇ ਅਜਿਹੇ ਵੀ ਹੁੰਦੇ ਨੇ ਜਿੱਥੇ ਤੁਹਾਨੂੰ ਪਹਿਲਾਂ ਪੜਤਾਲ ਕਰਨੀ ਜ਼ਰੂਰ ਪੈਂਦੀ ਹੈ। ਸੋ ਇਹ ਇੱਕ ਕੇਸ ਜੋ ਹੈ ਇਹ ਮਿਸੀ ਸਾਗਾ ਦਾ ਇੱਕ ਵਿਅਕਤੀ ਜਿਸ ਕੋਲ ਚਲੋ
ਲਾਇਸੈਂਸੀ ਇੰਸ਼ੋਰੈਂਸ ਦਾ ਅਤੇ ਕਾਫੀ ਇੰਸ਼ੋਰੈਂਸ ਬ੍ਰੋਕਰੇਜਸ ਦੇ ਨਾਲ ਕੰਮ ਕਰਦਾ ਸੀ। ਪਰ ਇਸ ਬੰਦੇ ਨੇ ਜੋ ਆਟੋ ਇੰਸ਼ੋਰੈਂਸ ਪੋਲਿਸੀਜ਼ 'ਚੋਂ ਨੇ ਉਹਨਾਂ ਦਾ ਫਰੋਡ ਕੀਤਾ ਅਤੇ ਕਿਸੇ ਇੱਕ ਵਿਅਕਤੀ ਨਾਲ ਨਹੀਂ, ਕਿਸੇ ਇੱਕ ਕੇਸ ਨਾਲ ਨਹੀਂ, ਪਰ ਅਪ੍ਰੈਲ 2024 ਤੋਂ ਲੈ ਕੇ ਅਗਸਤ 2026 ਤੱਕ ਜੋ ਇਹ ਸਮਾਂ ਸੀ, ਇਸ ਦੇ ਵਿੱਚ ਜੋ ਲੋਕਾਂ ਨੂੰ ਪੋਲਿਸੀਜ਼ ਇਸਨੇ ਵੇਚੀਆਂ ਉਸ ਦੇ ਵਿੱਚ ਗਲਤ ਪਰੂਫ ਆਫ ਇੰਸ਼ੋਰੈਂਸ ਡਾਕੂਮੈਂਟਸ ਦਿੱਤੇ ਅਤੇ ਉਹਨਾਂ ਤੋਂ ਹਜ਼ਾਰਾਂ ਡੋਲਰਸ ਜੋ ਨੇ ਉਹ ਠੱਗੇ। ਸੋ 15 ਅਜਿਹੇ ਇੰਸੀਡੈਂਟ ਜੋ ਨੇ ਇਸ ਜੋ ਵਿਅਕਤੀ ਦੀ ਜੋ ਫਰੋਡ ਇਸਨੇ ਜੋ ਆਟੋ ਇੰਸ਼ੋਰੈਂਸ ਦੇ ਵਿੱਚ ਕੀਤੀ। ਸੋ ਜੋ ਵਿਕਟਿਮ ਸੀਗੇ ਜਿਨ੍ਹਾਂ ਨਾਲ ਇਹ ਧੋਖਾ ਹੋਇਆ ਉਹਨਾਂ ਨੇ ਜੋ ਪੂਰਾ ਹਿਸਾਬ ਮਿਲਾ ਕੇ ਜੇ ਗੱਲ ਕਰੀਏ ਸੋ 10,000 ਤੋਂ ਵੀ ਵੱਧ ਜੋ ਨੁਕਸਾਨ ਜੋ ਹੈ ਇਹਨਾਂ 15 ਇੰਸੀਡੈਂਟਸ ਦੇ ਵਿੱਚ ਜੋ ਵਿਕਟਿਮ ਸੀਗੇ ਉਹਨਾਂ ਨੇ ਝੱਲਿਆ। ਸੋ ਅਰੈਸਟ ਇਸ ਨੂੰ ਫਿਰ ਕਰ ਲਿਆ ਗਿਆ। ਸੋ 25 ਸਾਲਾ ਇਹ ਮੁਹੰਮਦ ਰਹੀਮ ਨਾਂ ਦਾ ਇਹ ਵਿਅਕਤੀ ਅਤੇ ਫਰੋਡ ਦੇ ਜੋ ਚਾਰਜਸ ਜੋ ਨੇ ਇਸ 'ਤੇ ਲੱਗ ਚੁੱਕੇ ਨੇ। ਅਤੇ ਥੋੜ੍ਹਾ ਇਹਨਾਂ ਖਬਰਾਂ ਨੂੰ ਦੇਖ ਕੇ ਜੀ ਲੋੜ ਪੈਂਦੀ ਹੈ ਇਸ ਗੱਲ ਨੂੰ ਹਮੇਸ਼ਾ ਯਾਦ ਰੱਖਣ ਦੀ ਕਿ ਫਰੋਡ ਜੋ ਹੈ ਉਹ ਪੈਰ ਪੈਰ 'ਤੇ ਕਿਤੇ ਵੀ ਫਿਰ ਅੱਜ ਦੀ ਡੇਟ ਦੇ ਵਿੱਚ ਹੋ ਸਕਦਾ। ਸੋ ਇਹ ਨਹੀਂ ਕਿ ਸਾਨੂੰ ਫਿਰ ਕੋਈ ਕਾਲ ਆਉਣੀ ਹੈ ਅਤੇ ਉਹ ਕਾਲਰ ਨੇ ਬੈਂਕ 'ਚੋਂ ਪੈਸੇ ਕਢਾਉਣ ਨੂੰ ਮੰਗਣੇ ਅਤੇ ਉਹੀ ਫਰੋਡ ਹੋਏਗਾ, ਪਰ ਫਰੋਡ ਨੋਰਮਲ ਸਰਵਿਸਿਜ਼ ਦੇ ਵਿੱਚ ਵੀ ਹੁੰਦਾ। ਸੋ ਥੋੜ੍ਹਾ ਕੇਅਰਫੁਲ ਹੋ ਕੇ ਥੋੜ੍ਹਾ ਧਿਆਨ ਇਸ ਗੱਲ ਵੱਲ ਦੇ ਕੇ ਵੀ ਸਾਨੂੰ ਜ਼ਰੂਰ ਚੱਲਣਾ ਚਾਹੀਦਾ ਤਾਂ ਜੋ ਕਿ ਜੋ ਫਿਰ ਸਾਡੀ ਮਿਹਨਤ ਦੀ ਕਮਾਈ ਹੁੰਦੀ ਹੈ ਉਸਨੂੰ ਕੋਈ ਅਜਿਹਾ ਹੀ ਫਰੋਡ ਕਰਕੇ ਨਾ ਲੈ ਜਾਵੇ। ਸੋ ਇਹ ਜੋ ਇੱਕ ਕਿੱਸਾ ਜੋ ਹੈ, ਜੋ ਫਿਲਹਾਲ ਇਹ ਖਬਰ ਜੋ ਸਾਹਮਣੇ ਆਈ ਹੈ, ਇਹ ਮਿਸੀਸਾਗਾ ਸ਼ਹਿਰ ਦੀ ਹੈ। ਸੋ ਜੀ ਮੈਂ ਨਾਲ ਹੀ ਗੱਲ ਤੁਹਾਨੂੰ ਜ਼ਰੂਰ ਇਹ ਵੀ ਨੋਟ ਕਰਵਾ ਦੇਵਾਂ ਜੀ, ਜਿੱਥੇ ਐਚ ਕੇ ਮੂਵਰਸ ਨੰਬਰ 416-524-6704 'ਤੇ ਤੁਸੀਂ ਐਚ ਕੇ ਮੂਵਰਸ ਨੂੰ ਕੋਂਟੈਕਟ ਕਰ ਸਕਦੇ ਹੋ। ਇਹ ਅਵੇਲੇਬਲ ਨੇ। ਸੋ ਤੁਸੀਂ ਮੂਵ ਹੋਣਾ, ਘਰ ਆਪਣਾ ਸ਼ਿਫਟ ਕਰਨਾ, ਸਮਾਨ ਫਿਰ ਹੌਲੀ ਹੌਲੀ ਕਿੰਨਾ ਹੀ ਹੋ ਜਾਂਦਾ ਅਤੇ ਆਪ ਫਿਰ ਜੇਕਰ ਇਕੱਠਾ ਕਰਨ ਲੱਗੀਏ, ਜੇਕਰ ਸਾਂਭ ਸੰਭਾਲ ਕਰੀਏ ਤਾਂ ਫਿਰ ਮੁਸ਼ਕਿਲ ਹੁੰਦੀ ਹੈ, ਡਰ ਲੱਗਦਾ ਕਿ ਕੋਈ ਚੀਜ਼ ਟੁੱਟ ਹੀ ਨਾ ਜਾਵੇ। ਸੋ ਤੁਸੀਂ ਇਹ ਸਾਰੀ ਫਿਕਰ ਜੋ ਹੈ ਇਹ ਐਚ ਕੇ ਮੂਵਰਸ ਨੂੰ ਦੇ ਦੇਣੀ ਹੈ ਤਾਂ ਜੋ ਕਿ ਤੁਸੀਂ ਫਰੀ ਮਾਇੰਡ ਦੇ ਨਾਲ ਤੁਸੀਂ ਨਵੀਂ ਥਾਂ 'ਤੇ ਮੂਵ ਹੋ ਸਕੋ। ਸੋ ਪ੍ਰੋਪਰ ਜੋ ਪਲੈਨਿੰਗ ਦੇ ਨਾਲ ਇਹ ਪ੍ਰੋਪਰ ਪ੍ਰੋਫੈਸ਼ਨਲੀ ਆਪਣਾ ਜੋ ਕੰਮ ਕਰਦੇ ਨੇ, ਪ੍ਰੋਪਰ ਤੁਹਾਡਾ ਸਾਰਾ ਸਮਾਨ ਪੈਕ ਕਰਨਗੇ, ਸੇਫਲੀ ਪੈਕ ਕਰਨਗੇ ਅਤੇ ਪੂਰੀ ਸੰਭਾਲ ਦੇ ਨਾਲ ਜੀ ਆਪਣੇ ਟਰੱਕਸ ਦੇ ਵਿੱਚ ਲੈ ਕੇ ਜਾਣਗੇ। ਸੋ ਨਾਲ ਹੀ ਜੇਕਰ ਤੁਸੀਂ ਕਿਤੇ ਦੂਰ ਪ੍ਰੋਵਿੰਸ ਦੇ ਵਿੱਚ ਮੂਵ ਹੋ ਰਹੇ ਹੋ ਤਾਂ ਫਿਰ ਕਈ ਵਾਰੀ ਹੁੰਦਾ ਕਿ ਕਾਰ ਵੀ ਨਾਲ ਹੀ ਲੈ ਕੇ ਚੱਲੀਏ ਅਤੇ ਫਿਰ ਕਾਰਾਂ ਵੀ ਤੁਸੀਂ ਆਪਣੇ ਮੂਵਿੰਗ ਟਰੱਕਸ ਜੋ ਇਹਨਾਂ ਦੇ ਨੇ ਉਸ ਦੇ ਵਿੱਚ ਲੈ ਕੇ ਜਾ ਸਕਦੇ ਹੋ। ਸੋ ਨੰਬਰ 416-524-6704-4164-6704 'ਤੇ ਜੀ ਤੁਸੀਂ ਹਰਮਿੰਦਰ ਜੀ ਨੂੰ ਆਪਣੀ ਕਾਲ ਜੋ ਹੈ ਇਹ ਜ਼ਰੂਰ ਕਰਨੀ ਹੈ ਅਤੇ ਪੰਜਾਬੀ ਲਹਿਰਾਂ ਦਾ ਰੈਫਰੈਂਸ ਤੁਸੀਂ ਬਿਲਕੁਲ ਵੀ ਦੇਣਾ ਨਹੀਂ ਭੁੱਲਣਾ ਜੀ। ਨੰਬਰ 416-524-6704 ਨੰਬਰ ਜੋ ਹੈ ਐਚ ਕੇ ਮੂਵਰਸ ਦੇ ਲਈ ਤੁਸੀਂ ਜ਼ਰੂਰ ਨੋਟ ਰੱਖਣਾ ਜੀ। ਸੋ ਜੀ ਪਿਆਰਾ ਜਿਹਾ ਗੀਤ ਜੋ ਸਵੇਰ ਵੇਲੇ ਖਾਸ ਸੁਣ ਕੇ ਬਹੁਤ ਆਨੰਦ ਮਨ ਨੂੰ ਆਉਂਦਾ ਜੀ, ਇਹ ਗੀਤ ਸੁਣ ਲਈਏ ਅਤੇ ਪੰਜਾਬੀ ਲਹਿਰਾਂ ਰੇਡੀਓ ਪ੍ਰੋਗਰਾਮ ਦੇ ਨਾਲ ਤੁਸੀਂ ਜ਼ਰੂਰ ਬਣੇ ਰਹਿਣਾ।

0: ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ, ਅਫੋਰਡੇਬਲ ਅਤੇ ਓਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਂਦਾ ਰਿਪੇਅਰ ਦੇ ਲਈ, ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ 'ਤੇ ਵੀ ਕੰਮ ਕਰਦੇ ਆ, ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ, ਸਟੀਲਸ ਐਂਡ ਮੈਲਨੀ, ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ, 905-798-1475-799-1478-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1598-1498-1598-1598-1598-1598-1598-1598- ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 905-828-5800 905-828-5800 ਤੇ ਕਾਲ ਕਰੋ।
1: Wow, what a fresh green vegetables and fruits, lower grocery prices and tasty thali. Main kithe dream ta nahi dekh rahe
2: hain. Nahi ji, tusi aa gaye ho Indian food land te. Hun tusi le sakde ho Canadian, Indian and Pakistani grocery, freshly produced items, daily household items, coffee kifayati keemtan vich. Also you can enjoy total veg buffet and thali system only at Indian food land. Te naal hi tandoori tikke, chili chicken, special curries te best quality non-veg items ni tandoori grill ajo. Indian Food Land, 1201 Britannia Road West, Mississauga, 45 Dust Drive and 15 Fanta Way, Brampton, 905-456-9900.
3: ਫਿਰ ਤੋਂ ਸਵਾਗਤ ਹੈ ਜੀ ਪੰਜਾਬੀ ਲਹਿਰਾਂ ਰੇਡੀਓ ਪ੍ਰੋਗਰਾਮ ਦੇ ਨਾਲ। ਤੁਸੀਂ AM 530 ਤੇ ਬਣੇ ਹੋਏ ਹੋ ਤੇ ਮੈਂ ਹਾਂ ਤੁਹਾਡੀ ਹੋਸਟ ਤੇ ਮੇਜ਼ਬਾਨ ਰੁਪਿੰਦਰ ਕੌਰ, ਤੇ ਮੇਰੇ ਨਾਲ ਤੁਸੀਂ ਇਸ ਸਫ਼ਰ ਦੇ ਵਿੱਚ ਜੁੜੇ ਹੋਏ ਹੋ ਜੀ। 8 ਵਜੇ ਤੱਕ ਸਾਡਾ ਤੁਹਾਡਾ ਜੋ ਸਮਾਂ ਹੈ ਬਿਲਕੁਲ ਤੈਅ ਹੈ AM 530 ਤੇ ਉਮੀਦ ਕਰਦੇ ਹਾਂ ਜੋ ਹੌਲੀ ਹੌਲੀ ਜੋ ਰੋਸ਼ਨੀ ਦੇ ਨਾਲ

ਕੰਮ ਜੋ ਹੈ ਉਹ ਬੱਦਲਾਂ ਵਾਲੇ ਪਾਸੇ ਹੀ ਸਵੇਰ ਵੇਲੇ ਹੈ। ਚਲੋ ਉਮੀਦ ਕਰਦੇ ਹਾਂ ਕਿ ਦਿਨ ਭਰ ਤਾਂ ਸੂਰਜ ਦੀਆਂ ਕਿਰਨਾਂ ਦੇ ਨਾਲ, ਧੁੱਪ ਦੇ ਨਾਲ ਦਿਨ ਜੋ ਹੈ ਉਹ ਜ਼ਰੂਰ ਸ਼ਿੰਗਾਰਿਆ ਹੋਣਾ, ਕਿਉਂਕਿ ਦਿਨ ਜਦੋਂ ਧੁੱਪ ਨਾਲ ਹੋਵੇ ਮੇਰੇ ਖਿਆਲ ਉਦੋਂ ਪੋਜ਼ਿਟਿਵਿਟੀ ਜੋ ਆਉਂਦੀ ਹੈ ਸੂਰਜ ਦੀਆਂ ਕਿਰਨਾਂ ਤੋਂ ਵੀ ਆਉਂਦੀ ਹੈ, ਉਸ ਦਾ ਇੱਕ ਅਲੱਗ ਹੀ ਆਨੰਦ ਹੁੰਦਾ। ਸੋ ਉਮੀਦ ਕਰਦੇ ਹਾਂ ਜੀ ਮੌਸਮ ਜੋ ਹੈ ਅੱਛਾ ਹੀ ਆਉਣ ਵਾਲੇ ਪਾਰਟ ਦੇ ਵਿੱਚ ਹੋਵੇਗਾ। ਪਰ ਚਲੋ ਕਈਆਂ ਨੂੰ ਇਹ ਜੋ ਬੱਦਲਵਾਈ ਹੈ, ਜੋ ਲੱਗਦਾ ਕਿ ਹੁਣੇ ਮੀਂਹ ਪੈਣਾ, ਜੋ ਘਟਾ ਫਿਰ ਆਉਂਦੀ ਹੈ, ਉਹ ਵੀ ਫਿਰ ਚਲੋ ਸਕੂਨ ਜੋ ਹੈ ਉਹ ਜ਼ਰੂਰ ਦਿੰਦੀ ਹੈ। ਸੋ ਗੱਲ ਜੋ ਹੈ ਮੈਂ ਕਰ ਰਹੀ ਸੀ ਕਿ ਜਦੋਂ ਇੱਕ ਪੜਾਅ ਜੋ ਹੈ ਜ਼ਿੰਦਗੀ ਦਾ ਅਸੀਂ ਪਾਰ ਕਰ ਲੈਂਦੇ ਹਾਂ, ਫਿਰ ਸਾਨੂੰ ਲੱਗਦਾ ਕਿ ਜੋ ਅਸਲ ਜੋ ਲਗਜ਼ਰੀ ਹੈ ਉਹ ਅਸਲ ਲਗਜ਼ਰੀ ਤਾਂ ਛੋਟੀਆਂ ਛੋਟੀਆਂ ਚੀਜ਼ਾਂ ਦਾ ਸ਼ੁਕਰਾਨਾ ਕਰਨ ਦੇ ਵਿੱਚ ਹੀ ਹੈ। ਸੋ ਜਿੱਥੇ ਜੇਕਰ ਅਸੀਂ ਪੂਰੇ ਐਨਰਜੈਟਿਕ ਦਿਨੇ ਹੁੰਦੇ ਹਾਂ ਅਤੇ ਇਹ ਕਹਿ ਸਕਦੇ ਹਾਂ ਕਿ ਇਹ ਆਪਣੇ ਆਪ ਦੇ ਵਿੱਚ ਹੀ ਇੱਕ ਬਹੁਤ ਵੱਡੀ ਦੌਲਤ ਹੈ। ਜਿੱਥੇ ਜੇਕਰ ਅਸੀਂ ਰੱਜ ਕੇ ਸੌਂ ਲੈਂਦੇ ਹਾਂ ਰਾਤੀ, ਅੱਛੀ ਨੀਂਦ ਆ ਜਾਂਦੀ ਹੈ, ਉਹ ਵੀ ਫਿਰ ਇੱਕ ਦਵਾਈ ਦਾ ਕੰਮ ਕਰਦੀ ਹੈ। ਅਤੇ ਜਿੱਥੇ ਜੇ ਸਾਡੇ ਕੋਲ ਸਮਾਂ ਹੈ ਅਤੇ ਅਸੀਂ ਸਮੇਂ ਨੂੰ ਫੜ ਲਿਆ ਅਤੇ ਸਮੇਂ ਦੇ ਨਾਲ ਚੱਲ ਰਹੇ ਹਾਂ, ਅਤੇ ਫਿਰ ਬਸ ਫਿਰ ਪਿੱਛੇ ਕੀ ਦੇਖਣਾ, ਫਿਰ ਤਾਂ ਅਗਲਾ ਸਮਾਂ ਜੋ ਹੈ ਉਹ ਸਾਡਾ ਹੀ ਹੈ। ਸੋ ਜਿੱਥੇ ਅਸੀਂ ਤੰਦਰੁਸਤ ਹਾਂ, ਜਿੱਥੇ ਕੋਈ ਵੀ ਜੋ ਬਿਮਾਰੀ ਜੋ ਹੈ, ਨਿੱਕੀ ਮੋਟੀ ਬਿਮਾਰੀ ਜਾਂ ਫਿਰ ਕੁਝ ਵੀ ਜੋ ਹੈ ਉਹ ਸਾਨੂੰ ਬੋਦਰ ਨਹੀਂ ਕਰ ਰਿਹਾ ਕਿ ਹਾਏ ਮੇਰਾ ਇਹ ਠੀਕ ਨਹੀਂ, ਇਹ ਠੀਕ ਨਹੀਂ, ਜੇਕਰ ਅਸੀਂ ਤੰਦਰੁਸਤ ਮਹਿਸੂਸ ਕਰਦੇ ਹਾਂ ਤਾਂ ਇਹ ਵੀ ਆਪਣੇ ਆਪ ਦੇ ਵਿੱਚ ਹੀ ਇੱਕ ਬਹੁਤ ਹੀ ਵੱਡੀ ਖੁਸ਼ਕਿਸਮਤੀ ਹੈ। ਸੋ ਇਹਨਾਂ ਚੀਜ਼ਾਂ ਵੱਲ ਫੋਕਸ ਜੋ ਹੈ ਉਹ ਜ਼ਰੂਰ ਰੱਖੀਏ। ਸੋ ਇੱਕ ਤਾਂ ਆਪਣੇ ਬੋਡੀ ਵੱਲ, ਆਪਣੀ ਫਿਜ਼ੀਕਲ ਹੈਲਥ ਵੱਲ, ਆਪਣੇ ਮੈਂਟਲ ਹੈਲਥ ਵੱਲ, ਕਿਉਂਕਿ ਜੇਕਰ ਅਸੀਂ ਤੰਦਰੁਸਤ ਹੋਵਾਂਗੇ ਫਿਰ ਹੀ ਅਸੀਂ ਇੱਕ ਅੱਛਾ ਮਾਹੌਲ ਜੋ ਹੈ, ਅਸੀਂ ਇੱਕ ਪੋਜ਼ਿਟਿਵਿਟੀ ਵਾਲਾ ਮਾਹੌਲ ਜੋ ਹੈ ਉਹ ਬਣਾ ਸਕਾਂਗੇ। ਅਤੇ ਇੱਕ ਫੋਕਸ ਹਮੇਸ਼ਾ ਇੱਧਰ ਰੱਖੀਏ ਅਤੇ ਇੱਕ ਫੋਕਸ ਜੋ ਹੈ ਆਪਣੇ ਕਰਮਾਂ ਵੱਲ ਰੱਖੀਏ। ਸੋ ਇਹਨਾਂ ਦੋ ਚੀਜ਼ਾਂ ਨੂੰ ਅਸੀਂ ਜ਼ਿੰਦਗੀ ਦੇ ਵਿੱਚ ਜੋ ਜ਼ਰੂਰ ਆਪਣੇ 'ਤੇ ਰੱਖੀਏ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਕੰਟਰੋਲ ਕਰੀਏ, ਅਤੇ ਫਿਰ ਤਾਂ ਜੋ ਜ਼ਿੰਦਗੀ ਜੋ ਹੈ ਉਹ ਪੀਸਫੁਲੀ ਲੰਘ ਹੀ ਜਾਣੀ ਹੈ। ਸੋ ਜੀ ਸਵੇਰੇ ਸਵੇਰੇ ਇਹ ਚੀਜ਼ਾਂ ਮਨ ਦੇ ਵਿੱਚ ਆਈਆਂ ਅਤੇ ਚਲੋ ਸੋਚਿਆ ਕਿ ਸ਼ੇਅਰ ਕਰ ਲਈਏ, ਕਿਉਂਕਿ ਜਿੰਨੀ ਪੋਜ਼ਿਟਿਵਿਟੀ ਅਸੀਂ ਵੰਡ ਸਕੀਏ ਉਨੀ ਫਿਰ ਅਸੀਂ ਆਪਣੇ ਅੰਦਰ ਜੋ ਹੈ ਉਹ ਜ਼ਰੂਰ ਮਹਿਸੂਸ ਕਰਦੇ ਹਾਂ। ਸੋ ਇਹ ਵੀ ਇੱਕ ਸੱਚਾਈ ਹੈ। ਅਤੇ ਨਾਲ ਹੀ ਜੀ ਪੂਰਾ ਪੋਜ਼ਿਟਿਵ ਜੋ ਮਾਹੌਲ ਜੋ ਹੈ ਉਹ ਸਪਟੈਂਬਰ 18 ਨੂੰ, ਜੋ ਸ਼ਾਮ ਜੋ ਹੈ ਸਪਟੈਂਬਰ 18 ਦੀ ਅਗਲੇ ਸ਼ੁੱਕਰਵਾਰ ਨੂੰ ਬਣਨਾ ਤੈਅ ਹੈ, ਕਿਉਂਕਿ ਇੱਕ ਮਿਊਜ਼ੀਕਲ ਪਿਆਰੀ ਈਵਨਿੰਗ ਸੰਗੀਤ ਦੇ ਨਾਲ ਭਰੀ, ਸੁਰਾਂ ਦੇ ਨਾਲ ਭਰੀ ਜੀ, ਲੈਜੈਂਡਰੀ ਸਿੰਗਰ ਹੰਸ ਰਾਜ ਹੰਸ ਜੀ ਦੇ ਨਾਲ ਜੋ ਹੋਣ ਵਾਲੀ ਹੈ। ਸੋ ਤੁਸੀਂ ਆਪਣੇ ਪਰਿਵਾਰ ਦੇ ਨਾਲ ਪਹੁੰਚੋ, ਟਿਕਟਸ ਬਿਲਕੁਲ ਬੁੱਕ ਕਰ ਲਓ ਜੀ। ਅਤੇ ਲਿਵਿੰਗ ਆਰਟ ਸੈਂਟਰ ਜੀ ਮਿਸੀਸਾਗਾ ਦੀ ਇਹ ਲੋਕੇਸ਼ਨ ਹੈ, ਅਤੇ 7:30 ਵਜੇ ਤੋਂ ਜੀ ਸ਼ੁਰੂਆਤ ਜੋ ਹੈ ਉਹ ਹੋਣੀ ਹੈ। ਸੋ ਹੰਸ ਰਾਜ ਹੰਸ ਜੀ ਦੁਬਾਰਾ ਜੋ ਟੋਰੋਂਟੋ ਦੇ ਵਿੱਚ ਫੇਰੀ ਲਾ ਰਹੇ ਨੇ, ਸੋ ਬਚਪਨ ਦੇ ਵਿੱਚ ਜੋ ਗੀਤ ਜੋ ਸੁਣਦੇ ਹੁੰਦੇ ਸੀ, ਕਿਉਂਕਿ ਚਲੋ ਸਾਡਾ ਤਾਂ ਬਚਪਨ ਹੀ ਸੀ, ਪਰ ਜੋ ਮਿੱਠਾ ਸੰਗੀਤ ਸੀ, ਜੋ ਮਿੱਠੇ ਸੁਰ ਸੀ, ਜੋ ਮਿੱਠੀ ਆਵਾਜ਼ ਸੀ, ਸੋ ਉਹਨਾਂ ਨੂੰ ਸੁਣ ਕੇ ਦੁਬਾਰਾ ਹਲੇ ਵੀ, ਉਹਨਾਂ ਗੀਤਾਂ ਨੂੰ ਸੁਣ ਕੇ ਦੁਬਾਰਾ ਹਲੇ ਵੀ ਜੋ ਬਚਪਨ ਜੋ ਹੈ ਉਹ ਆਪਣਾ ਬਿਲਕੁਲ ਯਾਦ ਆ ਜਾਂਦਾ। ਸੋ ਉਹ ਸ਼ਾਮ ਜੋ ਹੈ ਤੁਸੀਂ ਆਪਣੇ ਪਰਿਵਾਰ ਦੇ ਨਾਲ ਹੰਸ ਰਾਜ ਹੰਸ ਜੀ ਦੀ ਜੋ ਸਿੰਗਿੰਗ ਹੈ ਇਸ ਨੂੰ ਮਾਣਦੇ ਹੋਏ ਤੁਸੀਂ ਬਤੀਤ ਕਰ ਸਕਦੇ ਹੋ। ਸੋ 18 ਸਪਟੈਂਬਰ ਨੂੰ ਜੀ ਇਹ ਸ਼ਾਮ ਤੈਅ ਹੈ, ਅਤੇ ਤੁਸੀਂ ਟਿਕਟਸ ਬੁੱਕ ਜ਼ਰੂਰ ਕਰਨੀਆਂ। ਸਿੰਘ ਹਰਜੀਤ ਨੂੰ ਤੁਸੀਂ ਜੀ ਇਸ ਬਾਰੇ ਸੰਪਰਕ ਜੋ ਹੈ ਜ਼ਰੂਰ ਕਰ ਸਕਦੇ ਹੋ। ਨੰਬਰ 647-448-1000 ਨੰਬਰ ਹੈ, 647-448-1000 'ਤੇ ਜੀ ਤੁਸੀਂ ਜ਼ਰੂਰ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਜੀ। ਸੋ ਜੀ ਪਿਆਰਾ ਗੀਤ ਗੱਲ, ਕਿਉਂਕਿ ਸ਼ੁਕਰਾਨੇ ਦੀ ਹੋਈ ਹੈ ਅਤੇ ਗੀਤ ਰਾਹੀਂ ਵੀ ਉਸ ਪਰਮਾਤਮਾ ਦਾ ਸ਼ੁਕਰਾਨਾ ਜ਼ਰੂਰ ਕਰ ਲਈਏ। ਸੋ ਪ੍ਰੋਗਰਾਮ ਪੰਜਾਬੀ ਲਹਿਰਾ ਰੇਡੀਓ ਦੇ ਨਾਲ ਤੁਸੀਂ ਇਹ ਗੀਤ ਮਾਣਨਾ ਜੀ, ਅਤੇ ਬਣੇ ਰਹਿਣਾ ਕਿਉਂਕਿ 8 ਵਜੇ ਤੱਕ ਸਾਡਾ ਸਾਥ ਜੋ ਹੈ ਉਹ ਜ਼ਰੂਰ ਹੈ।

0: ਮੇਰੀ ਬੇਟੀ ਦੀ ਕਲਾਸ ਵਿੱਚ 33 ਬੱਚੇ ਹਨ। ਉਹ ਦੱਸਦੀ ਹੈ ਕਿ ਉੱਥੇ ਕਿਸੇ ਵੀ ਚੀਜ਼ ਦੀ ਪੂਰੀ ਸੁਵਿਧਾ ਨਹੀਂ ਹੈ। ਭਰੀ ਹੋਈ ਕਲਾਸ ਅਤੇ ਰੌਲਾ ਪਰੇਸ਼ਾਨ ਕਰ ਦਿੰਦਾ ਹੈ ਅਤੇ ਪੂਰੀ ਮਦਦ ਵੀ ਨਹੀਂ ਮਿਲਦੀ ਹੈ। ਇਹ ਇਸ ਲਈ ਹੈ ਕਿਉਂਕਿ ਡੱਗ ਫੋਰਡ ਨੇ 2018 ਤੋਂ ਸਾਡੇ ਸਰਕਾਰੀ ਸਕੂਲਾਂ ਦੇ ਬਜਟ ਵਿੱਚੋਂ $6 ਬਿਲੀਅਨ ਕੱਟ ਦਿੱਤੇ ਹਨ। ਸਾਡੇ ਬੱਚੇ ਬਿਹਤਰ ਦੇ ਹੱਕਦਾਰ ਹਨ। ਆਓ ਸਰਕਾਰ ਨੂੰ ਕਹੀਏ, ਸਾਡੇ ਬੱਚਿਆਂ ਵਿੱਚ ਨਿਵੇਸ਼ ਕਰੋ, ਕਲਾਸ ਸਾਈਜ਼ ਦਰੁਸਤ ਕਰੋ। ਐਲੀਮੈਂਟਰੀ ਟੀਚਰਸ ਫੈਡਰੇਸ਼ਨ ਆਫ ਓਨਟੇਰੀਓ ਵੱਲੋਂ ਇੱਕ ਸੁਨੇਹਾ।
1: This is AM 530, CHLO AM, serving Brampton, Mississauga, Toronto, the GTA, and the world at am530.ca.
2: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨੋਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ। ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। number 1 service, number 1 rates, professional ate honest team, they're reliable. So car, van, SUV koi bhi lena hove, Aaron Mills Acura, 905-828-5800, 905-828-5800 te call karo.
3: Wow, what a fresh green vegetables and fruits, lower grocery prices and tasty thali. Main kithe dream ta nahi dekh rahe
4: hain. Nahi ji, tusi aa gaye ho Indian food land te. Hun tusi le sakde ho Canadian, Indian and Pakistani grocery, freshly produced items, daily household items, kaafi kifayati keematan vich. Also you can enjoy total veg buffet and thali system only at Indian food land. Te naal hi tandoori tikke, chili chicken, special curries te best quality non-veg items lead tandoori grill ajo. Indian Food Land, 1201 Britannia Road West, Mississauga, 45 Dust Drive and 15 Fandaway, Brampton, 905-456-9900.
2: SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984.
5: ਏਜਕਸ ਕ੍ਰੈਮਟੋਰੀਅਮ, ਬ੍ਰੈਂਪਟਨ ਕ੍ਰੈਮਟੋਰੀਅਮ ਦੀ ਮੈਨੇਜਮੈਂਟ ਵੱਲੋਂ ਹੁਣ ਈਸਟ ਐਂਡ ਦੇ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਾਸਤੇ ਏਜਕਸ ਕ੍ਰੈਮਟੋਰੀਅਮ ਦੀਆਂ ਸਰਵਿਸਿਜ਼ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਸਾਊਥ ਏਸ਼ੀਅਨ ਭਾਈਚਾਰੇ ਦੀਆਂ ਧਾਰਮਿਕ, ਸਮਾਜਿਕ, ਸੱਭਿਆਚਾਰਕ ਕਦਰਾਂ ਕੀਮਤਾਂ ਦੇ ਮੁਤਾਬਕ ਅੰਤਮ ਯਾਤਰਾ ਦੀਆਂ ਸੁਵਿਧਾਵਾਂ ਏਜਕਸ ਕ੍ਰੈਮਟੋਰੀਅਮ, 384 ਫਿਨਲੇ ਐਵਨਿਊ, ਬੇਲੀ ਐਵਨਿਊ ਦੇ ਨਜ਼ਦੀਕ, 289-372-3300 ਜਾਂ ਵਿਜ਼ਿਟ ਕਰੋ www.acvc.ac info 289-372-3300.

क्या बात है जी। ते जो पूरी एनर्जी जो है इस गीत दे नाल जो ज़रूर बन जाती है, ते जी बिल्कुल ज़रूरी भी है कि चंगी गायकी ते उसनों असी सुनीए, उसनों असी परोसीए। ते बहुत बहुत धन्यवाद उन्हां सारिया ही मैं गायकां दा करदी हाँ, गीतकारां दा करदी हाँ, जो चंगी गायकी जो है वह पंजाबी दे विच सानू परोसते ने। ते पंजाबी साडे लई आउण वाली पीढ़ी दे लई पढ़नी किन्नी ज़रूरी है, सीखनी किन्नी ज़रूरी है। ते यह गीत भी मेरा ऑल टाइम फेवरेट है जो तुसी हुणे माणिया सुनिया। ते पूरी एनर्जी जो है इस गीत दे नाल बिल्कुल बन जाती है। सो प्रोग्राम पंजाबी लहरां रेडियो दे नाल तुसी इस सफ़र दे विच साडे नाल जी बने हुए हो। ते बहुत ही प्यारी सवेर, बहुत ही प्यारा दिन जो एतवार दा दिन, चलो थोड़े जे लेजी असी एतवार दे दिन जरूर हो जाने आ, पर नवें हफ्ते दी जो तैयारी जो है वह बिल्कुल कस लई हुंदी है। ते पुराने हफ्ते दी जो पूरी थकान है उस नूं दूर करन दा थोड़ा थोड़ा यतन जो है वह जरूर चलदा रहिंदा। सो जी एक बारी फिर तो थोड़ा सारिआं दा निघा प्यारा स्वागत है। समा 7:10 दा प्यारी सवेर दे विच आगाज़ जो है नवें दिन दे विच असीं बिल्कुल कर रहे हाँ। सो जी उम्मीद करदे हाँ तुसीं ठीक ठाक हो ते जो माण रहे हो जी साडे नाल पंजाबी लहरा रेडियो प्रोग्राम नूं। ते नाल ही मैं तुहानूं याद जरूर करवा देवां जी अज दा दिन जो है जी धन धन श्री गुरु ग्रंथ साहिब जी दे पहले प्रकाश दिवस नूं समर्पित जी महान नगर कीर्तन जो गुरद्वारा साहिब माल्टन तों रवाना होणा। सो तुसीं अपनी हाज़री जो है वह गुरद्वारे जरूर लगाओ, कोशिश करो। ते चलो बिजी स्कैजूल जो है वह हर एक दा हुंदा, कईआं दा एतवार दे दिन भी हुंदा, पर अज दा दिन जो है ये संदेश थानू असी जरूर दे दिए। ते नाल ही जी अमृत संचार जो है 20 सितंबर 2026 नू तय है। सो अगले हफ्ते तो इस बारे भी जानकारी तुसी जरूर जी गुरद्वारा साहब माल्टन विखे पहुँच के तुसी जरूर लै सकते हो जी। ते मैं इस दे नाल ही थानू ग्लोबल कंफर्ट एयर फरनेंस वालियां दा भी संदेश जरूर दे देवां, क्योंकि एसी ते फरनेंस जेकर जी रिपेयर करवाउणा, खराब हो गए ने, रिपेयर तुसी करवाउणा चाहुंदे हो या फिर सोचिया कि चलो हुण नवां ही लगवा लिए, ते तेजपाल जी नूं ग्लोबल कंफर्ट एयर तो तुसी संपर्क जो है वह जरूर कर सकते हो। नंबर 905-790-9080 905-790-9080 ते संपर्क जो है ग्लोबल कंफर्ट एयर फरनेंस नूं जरूर हो सकता है। ते इस दे नाल ही मैं जिक्र इस गल दा भी कर देवां जी, मॉडगेज दा काम जदों असी करवाउणा हुंदा है ते भज नट फिर काफ़ी असी करदे हुंदे आ कि एक अच्छा मॉडगेज ब्रोकर जो है लभीए, अपना काम बिना मुश्किल तो करवाइए। सो यह भाल थोड़ी असी आसान कर दिंदे आ। हरमन बत्ता जी दा नंबर थानू दईए ते हरमन बत्ता जी नूं तुसी संपर्क कर सकते हो। बहुत अच्छे ऑप्शनस मॉडगेज दे लई थोड़े केस नूं देखदे आ इन्हां दे कोल ने, क्योंकि मल्टीपल लेंडर्स दे नाल इन्हां दा काम है। सो तजर्बा जो है वह काफ़ी लंबे समय का यह रखते हैं। सो तुसी संपर्क हरमन बत्ता जी दे नाल कर सकते हो। नंबर 647-985-9000 647-685-9000 ते जी तुसी संपर्क करो, पूरी जानकारी जो है लो, अपना केस तुसी दिखाओ ते फिर जे एक बारी इन्हां ने हाँ कर दिती ते फिर काम पूरा जो है वह बिल्कुल होके निबड़ेगा। सो नंबर 647-685-9000 जी यह नंबर जो है तुसी जरूर नोट कर लो जी। सो जी इस दे नाल ही जिथे हुण इन्हीं दिनी कनेडियन होण दे नाते चलो असी सारिआं दी कोशिश साडी हुंदी है कि असी जदों ग्रोसरी स्टोर ते भी जाइए ते असी मेक देख लीए कि यह कैनेडा दा है या फिर US दा है। सो ट्रेड वॉर ने सानू अजिहा कुछ जो है प्रोग्रामिंग अपने मन दे विच जरूर करवा दिती है। सो जिथे असी लेबल चैक करके मेक श्योर होईदा कि यह कैनेडा दा ही प्रोडक्ट असी खरीद रहे हाँ, काफ़ी कनेडियनस जो ने इस गल लई जरूर पर्टिकुलर ने। पर एक केस अजिहा आया जिथे मिल्टन ओंटैरियो दा एक केस है कि एक लेडी जदों कनेडियन प्रोडक्ट्स बाय करन दी कोशिश फिर ग्रोसरी स्टोर ते करदी है, वॉलमार्ट दे विच जो ग्रोसरी खरीदी हुंदी है, सो ब्लैकबेरीज़ जो सेल ते ने उन्हां दा प्राइस देखती है, फिर उत्थे लेबल लिखिया हुंदा प्रोडक्ट ऑफ कैनेडा।
ਸੋ ਸੰਤੁਸ਼ਟੀ ਇੱਕ ਚਲੋ ਉਸ ਨੂੰ ਆ ਜਾਂਦੀ ਹੈ ਕਿ ਕੈਨੇਡਾ ਦਾ ਪ੍ਰੋਡਕਟ ਹੈ, ਪ੍ਰਾਈਸ ਵੀ ਠੀਕ ਹੈ। ਪਰ ਜਦੋਂ ਅੱਗੇ ਉਹ ਪੈਕੇਜਿੰਗ ਨੂੰ ਹੋਰ ਜੋ ਡੂੰਘਾਈ ਦੇ ਨਾਲ ਵੇਖਦੀ ਹੈ ਤੇ ਉਸ ਤੇ ਪ੍ਰੋਡਕਟ ਆਫ USA ਦਾ ਲੇਬਲ ਵੀ ਲੱਗਿਆ ਹੁੰਦਾ, ਸੋ ਫਿਰ ਹੁਣ ਇਹ ਇੱਕ ਇਸ ਤੇ ਸਵਾਲ ਚਿੰਨ੍ਹ ਜੋ ਹੈ ਉਹ ਜ਼ਰੂਰ ਆ ਜਾਂਦਾ ਕਿ ਇੱਕ ਪਾਸੇ ਤਾਂ USA ਦਾ ਲੇਬਲ ਜੋ ਹੈ ਉਸ ਡੱਬੇ ਤੇ ਲੱਗਾ ਤੇ ਫਿਰ ਉਸ ਦੇ ਉੱਪਰ ਜੋ ਹੈ ਪ੍ਰੋਡਕਟ ਆਫ ਕੈਨੇਡਾ ਦਾ ਵੀ ਫਿਰ ਲੇਬਲ ਲਗਾਇਆ ਗਿਆ, ਤੇ ਇਹ ਫਿਰ ਜੋ ਦੋ ਸਾਈਡਸ ਜੋ ਨੇ ਇਸ ਚੀਜ਼ ਦੀਆਂ ਕਿਸ ਤਰ੍ਹਾਂ ਹੋ ਸਕਦੀਆਂ ਨੇ। ਹਾਲਾਂਕਿ ਉਹ ਕੰਪਲੇਂਟ ਕਰਦੀ ਹੈ ਕਿ ਇਹ ਸੱਚ ਜੋ ਹੈ ਤੁਸੀਂ ਨਹੀਂ ਬਿਆਨ ਕਰ ਰਹੇ, ਤੇ ਚਲੋ ਵਾਲਮਾਰਟ ਨੇ ਤਾਂ ਇਸ ਗੱਲ ਦੇ ਵਿੱਚ ਜੋ ਹੈ ਫਿਰ ਆਪਣੀ ਗਲਤੀ ਮੰਨੀ ਕਿ ਜੋ ਇਹ ਐਰਰ ਹੋਇਆ ਇਸ ਨੂੰ ਹੋਰ ਧਿਆਨ ਦੇ ਨਾਲ ਵੇਖਿਆ ਜਾਵੇਗਾ, ਇਨਸ਼ੋਰ ਕੀਤਾ ਜਾਵੇਗਾ ਕਿ ਕੰਟਰੀ ਆਫ ਓਰਿਜਿਨ ਜੋ ਇਹ ਸਾਰੀਆਂ ਡੀਟੇਲਸ ਨੇ ਇਹ ਜੋ ਪੈਕੇਜਿੰਗ ਤੇ ਲੱਗੀਆਂ ਹੁੰਦੀਆਂ ਨੇ ਇਹ ਸਹੀ ਹੋਣ, ਤੇ ਐਰਰਸ ਉਹ ਕਹਿੰਦੇ ਚਲੋ ਜੋ ਵੀ ਨੇ ਅਸੀਂ ਇਹਨਾਂ ਨੂੰ ਕਰੈਕਟ ਜੋ ਹੈ ਉਹ ਜ਼ਰੂਰ ਕਰਾਂਗੇ। ਪਰ ਇਹ ਇੱਕ ਪਹਿਲਾ ਕਿੱਸਾ ਨਹੀਂ ਹੈ, ਇਸ ਨੂੰ ਮੇਪਲ ਵਾਸ਼ਿੰਗ ਦਾ ਨਾਂ ਵੀ ਦਿੱਤਾ ਜਾਂਦਾ। ਮੇਪਲ ਵਾਸ਼ਿੰਗ ਕੀ ਅਜਿਹੇ ਕੇਸਿਸ ਜਿੱਥੇ ਗਰੋਸਰੀ ਸਟੋਰਸ ਜੋ ਨੇ ਉਹ ਕੰਜ਼ਿਊਮਰਸ ਨੂੰ ਇਸ ਦੇ ਵਿੱਚ ਗੁੰਮਰਾਹ ਕਰਦੇ ਨੇ, ਕੁਝ ਅਜਿਹੇ ਸਾਈਨਸ ਲਾ ਕੇ ਜਿੱਥੇ ਪ੍ਰੋਡਕਟ ਲੱਗਦਾ ਹੈ ਕਿ ਉਹ ਕੈਨੇਡੀਅਨ ਹੈ ਪਰ ਉਹ ਅਸਲ ਦੇ ਵਿੱਚ ਜੋ ਹੈ ਕੈਨੇਡੀਅਨ ਨਹੀਂ ਹੁੰਦਾ। ਸੋ ਕੰਜ਼ਿਊਮਰ ਕਾਉਂਸਲ ਆਫ ਕੈਨੇਡਾ ਜੋ ਹੈ ਇਸ ਗੱਲ ਦੀਆਂ ਕਾਫੀ ਕੰਪਲੇਂਟਸ ਜੋ ਹੈ ਮੇਪਲ ਵਾਸ਼ਿੰਗ ਦੀਆਂ ਕੰਜ਼ਿਊਮਰਸ ਤੋਂ ਲੈ ਰਿਹਾ, ਤੇ ਕੈਨੇਡੀਅਨ ਸ਼ਾਪਰਸ ਜੋ ਨੇ ਉਹ ਹੁਣ ਇਨਵੈਸਟੀਗੇਟ ਨਾ ਕਰਦੇ ਫਿਰਨ ਕਿ ਹੁਣ ਹਰ ਪ੍ਰੋਡਕਟ ਦਾ ਸਾਨੂੰ ਵੇਖਣਾ ਹੋਵੇ ਕਿ ਅਸਲ ਦੇ ਵਿੱਚ ਇਹ ਕੈਨੇਡੀਅਨ ਹੈ ਕਿ ਨਹੀਂ ਹੈ। ਸੋ ਕੈਨੇਡੀਅਨ ਕੰਜ਼ਿਊਮਰਸ ਦਾ ਇਹ ਪੂਰਾ ਰਾਈਟ ਹੈ ਕਿ ਉਹਨਾਂ ਨੂੰ ਇਹ ਇਨਫੋਰਮੇਸ਼ਨ ਜੋ ਹੈ ਉਹ ਬਾਏ ਕਰਦੇ ਹੋਏ ਖਰੀਦਦੇ ਹੋਏ ਉਹ ਸਹੀ ਮਿਲੇ। ਸੋ ਅਜਿਹੀ ਬਹੁਤ ਸਾਰੀਆਂ ਪਹਿਲਾਂ ਵੀ ਜੋ ਹੈ ਸਾਹਮਣੇ ਆਈਆਂ ਗੱਲਾਂ ਨੇ ਜਿੱਥੇ ਕਿਤੇ ਗ੍ਰੀਨ ਬੀਕਸ ਬੀਡਸ ਜੋ ਹੈ ਉਸ ਨੂੰ ਪ੍ਰੋਡਕਟ ਆਫ ਕੈਨੇਡਾ ਦੱਸਿਆ ਗਿਆ, ਹਾਲਾਂਕਿ ਉਹ ਕਿਸੇ ਹੋਰ ਮੁਲਕ ਦਾ ਪ੍ਰੋਡਕਟ ਸੀ। ਜੋ ਲਾਲ ਪਿਆਜ਼ ਨੇ ਉਹਨਾਂ ਨੂੰ ਪ੍ਰੋਡਕਟ ਆਫ ਕੈਨੇਡਾ ਦਾ ਦੱਸ ਕੇ ਜੋ ਲੇਬਲ ਲਾ ਕੇ ਜੋ ਹੈ ਵੇਚਿਆ ਗਿਆ, ਹਾਲਾਂਕਿ ਇੱਕ ਲੇਬਲ ਉਸ ਦੇ ਪ੍ਰੋਡਕਟ ਆਫ ਇਜਿਪਟ ਦਾ ਵੀ ਲੱਗਿਆ ਹੋਇਆ। ਸੋ ਇਹ ਹੁਣ ਜੋ ਸਾਹਮਣੇ ਕਈ ਗੱਲਾਂ ਆਉਂਦੀਆਂ ਨੇ, ਸੋ ਕਿੱਥੇ ਇਹ ਜ਼ਿੰਮੇਵਾਰੀ ਤਾਂ ਚਲੋ ਫਿਰ ਗਰੋਸਰੀ ਸਟੋਰਸ ਦੀ ਹੀ ਬਣਦੀ ਹੈ ਕਿ ਤੁਸੀਂ ਕੀ ਵੇਚਦੇ ਹੋ ਉਸ ਗੱਲ ਦੀ ਪੂਰੀ ਰਿਸਪੋਂਸਿਬਿਲਿਟੀ ਜੋ ਹੈ ਹੋਵੇ ਕਿ ਜੇਕਰ ਕੋਈ ਲੇਬਲ ਤੁਸੀਂ ਲਾ ਰਹੇ ਹੋ ਤੇ ਉਹ ਲੇਬਲ ਜੋ ਹੈ ਉਹ ਸਹੀ ਹੋਵੇ, ਤੇ ਫਿਰ ਐਕਸਟਰਾ ਲੇਬਲ ਲਾਉਣ ਦੀ ਲੋੜ ਕੀ ਹੈ ਜਦੋਂ ਪਹਿਲਾਂ ਹੀ ਉਸ ਓਰਿਜਿਨ ਦਾ ਕੰਟਰੀ ਦਾ ਲੇਬਲ ਜੋ ਹੈ ਉਸ ਪ੍ਰੋਡਕਟ 'ਤੇ ਲੱਗਾ ਹੋਇਆ। ਤੇ ਦੂਸਰੇ ਪਾਸੇ ਫਿਰ ਇਹ ਕੰਜ਼ਿਊਮਰ ਕਾਉਂਸਲ ਆਫ ਕੈਨੇਡਾ ਇਹਨਾਂ ਦੀ ਫਿਰ ਅੱਗੇ ਜ਼ਿੰਮੇਵਾਰੀ ਜੋ ਹੈ ਉਹ ਜ਼ਰੂਰ ਬਣ ਜਾਂਦੀ ਹੈ ਕਿ ਉਹ ਵੀ ਇਸ ਗੱਲ 'ਤੇ ਧਿਆਨ ਦੇਣ ਕਿ ਅਜਿਹਾ ਜੋ ਹੈ ਉਹ ਜਾਣ ਬੁੱਝ ਕੇ ਜੋ ਨਾ ਹੋਵੇ, ਤੇ ਕੈਨੇਡੀਅਨ ਸ਼ੋਪਰਸ ਨੂੰ ਜੋ ਹੈ ਉਹ ਗਰੋਸਰੀ ਸਟੋਰਸ ਜੋ ਨੇ ਉਹ ਇਸ ਤਰੀਕੇ ਦੇ ਨਾਲ ਜੋ ਮਿਸਲੀਡ ਕਰਨ ਦੀ ਜੋ ਗੁੰਮਰਾਹ ਕਰਨ ਦੀ ਕੋਸ਼ਿਸ਼ ਜੋ ਹੈ ਉਹ ਨਾ ਕਰਨ। ਸੋ ਇਹ ਵੀ ਥੋੜ੍ਹਾ ਜਿਹਾ ਧਿਆਨ ਆਪ ਵੀ ਹੁਣ ਇਸ ਗੱਲ ਦੇ ਵਿੱਚ ਦੇਣ ਦੀ ਲੋੜ ਜੋ ਹੈ ਉਹ ਜ਼ਰੂਰ ਪੈ ਜਾਂਦੀ ਹੈ ਜੀ। ਸੋ ਜੀ ਜ਼ਿਕਰ ਅਸੀਂ ਕਰ ਦਈਏ ਜੀ ਤੁਹਾਨੂੰ ਜੋ ਹੈ ਆਪਣੇ ਘਰ ਦੀ ਇੰਸ਼ੋਰੈਂਸ ਦੇ ਲਈ ਲੋੜ ਹੈ ਕਿ ਤੁਸੀਂ ਚੰਗੇ ਮਾਫੀ ਚਾਹੁੰਦੀ ਹਾਂ ਘਰ ਦੀ ਜੋ ਮੈਂ ਕਿਹਾ ਰੈਨੋਵੇਸ਼ਨ ਦੇ ਲਈ ਤੁਸੀਂ ਚਾਹੁੰਦੇ ਹੋ ਕਿ ਪੂਰਾ ਸਮਾਨ ਜੋ ਹੈ ਉਹ ਅੱਛੀਆਂ ਕੀਮਤਾਂ ਦੇ ਜੋ ਲੈ ਸਕੋ, ਤੇ ਜੀ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਤੁਸੀਂ ਜ਼ਰੂਰ ਪਹੁੰਚਣਾ। ਪਲੰਬਿੰਗ ਦੀਆਂ ਸਪਲਾਈਜ਼ ਹੋਣ, ਭਾਵੇਂ ਇਲੈਕਟ੍ਰਿਕ ਸਪਲਾਈਜ਼ ਹੋਣ, ਭਾਵੇਂ ਫਲੋਰਿੰਗ ਟਾਈਲ ਪ੍ਰੋਡਕਟਸ ਹੋਣ, ਭਾਵੇਂ ਤੁਸੀਂ ਡੋਰਸ ਲੈਣੇ, ਭਾਵੇਂ ਹਾਰਡਵੇਅਰ ਟੂਲਸ ਜੋ ਨੇ ਉਹ ਲੈਣੇ, ਭਾਵੇਂ ਆਪਣਾ ਵਾਸ਼ਰੂਮ ਜੋ ਹੈ ਉਹ ਨਵਾਂ ਰੈਨੋਵੇਟ ਕਰਨ ਦੇ ਲਈ ਤੁਸੀਂ ਸਾਰਾ ਹੀ ਸਮਾਨ ਲੈਣਾ। ਸੋ ਜੀ ਇੱਕੋ ਇੱਕ ਸਟਾਪ ਹੈ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼, ਬਰੈਂਪਟਨ ਦੇ ਵਿੱਚ ਲਗਜ਼ਰੀਅਸ ਸ਼ੋਰੂਮ ਇਹਨਾਂ ਨੇ ਜੀ ਖੋਲ੍ਹਿਆ, ਤੇ ਜਿੱਥੇ ਪ੍ਰਾਈਜ਼ਸ ਤੁਹਾਨੂੰ ਤੁਹਾਡੇ ਬਜਟ ਦੇ ਵਿੱਚ ਮਿਲਣੇ ਉੱਥੇ 8005 ਡਿਕਸੀ ਰੋਡ ਬਰੈਂਪਟਨ ਜੀ ਤੁਸੀਂ ਪਤਾ ਨੋਟ ਕਰ ਲਓ, ਸਟੀਲਸ ਅਤੇ ਡਿਕਸੀ ਦੇ ਕੋਰਨਰ 'ਤੇ ਇਹ ਨੇ, ਅਤੇ www.bestvaluebuildingsupplies.ca
ਜੀ, ਇਹਨਾਂ ਦੀ ਇਹ ਵੈਬਸਾਈਟ ਹੈ। ਇਸ ਵੈਬਸਾਈਟ ਤੇ ਜਾ ਕੇ ਵੀ ਤੁਸੀਂ ਜੋ ਪੂਰੀ ਪ੍ਰੋਡਕਟਸ ਬਾਰੇ ਜਾਣਕਾਰੀ ਹੈ, ਪੂਰੀ ਜੋ ਪ੍ਰਾਈਜ਼ ਨੇ ਉਹਨਾਂ ਬਾਰੇ ਤੁਸੀਂ ਪੂਰੀ ਜਾਣਕਾਰੀ ਜੋ ਹੈ ਉਹ ਜ਼ਰੂਰ ਜੀ ਵੈਬਸਾਈਟ ਤੇ ਜਾ ਕੇ ਹੀ ਲੈ ਸਕਦੇ ਹੋ। ਸੋ ਸਟੀਲਸ ਤੇ ਡਿਕਸੀ ਦੇ ਕੋਰਨਰ ਤੇ ਜੀ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਜੋ ਹੈ ਤੁਸੀਂ ਇਹ ਜ਼ਰੂਰ ਨੋਟ ਰੱਖਣਾ। ਅਤੇ ਨਾਲ ਹੀ ਜਦੋਂ ਪਹੁੰਚਣਾ ਹੈ ਤਾਂ ਪ੍ਰੋਗਰਾਮ ਪੰਜਾਬੀ ਲਹਿਰਾਂ ਦਾ ਹਵਾਲਾ ਤੁਸੀਂ ਇਹਨਾਂ ਨੂੰ ਜ਼ਰੂਰ ਜੀ ਦੇਣਾ ਹੈ। ਸੋ ਇਸ ਦੇ ਨਾਲ ਹੀ ਪਿਆਰਾ ਜੋ ਗੀਤ ਹੈ ਤਿਆਰ ਬਰ ਤਿਆਰ ਹੈ। ਸੋ ਬੇਸ਼ੱਕ ਥੋੜ੍ਹਾ ਜੋ ਹੈ ਆਰਾਮ ਨਾਲ ਚੱਲਣ ਵਾਲਾ ਇਹ ਗੀਤ ਹੈ, ਪਰ ਗੱਲਾਂ ਜੋ ਹੈ ਉਹ ਕਈ ਜ਼ਿੰਦਗੀ ਦੀਆਂ ਸਮਝਾ ਜਾਂਦਾ। ਸੋ ਸਤਿੰਦਰ ਸਰਤਾਜ ਜੀ ਦੇ ਗੀਤਾਂ ਦੀ ਇਹ ਖੂਬਸੂਰਤੀ ਹੈ ਕਿ ਹਰ ਬੋਲ ਦੇ ਵਿੱਚ ਲੱਗਦਾ ਹੈ ਕਿ ਕੋਈ ਨਾ ਕੋਈ ਨਵੀਂ ਗੱਲ ਜੋ ਹੈ ਉਹ ਸਿੱਖਣ ਨੂੰ ਮਿਲ ਰਹੀ ਹੈ। ਸੋ ਇਸ ਗੀਤ ਨੂੰ ਮਾਣੀਏ ਜੀ, ਅਤੇ ਖੁਸ਼ ਅਸਲ ਦੇ ਵਿੱਚ ਜੋ ਹੋਣਾ ਹੈ ਉਸਦਾ ਜੋ ਅਰਥ ਕੀ ਹੈ, ਉਸਦੀ ਕੀ ਡੈਫੀਨੇਸ਼ਨ ਹੈ, ਇਸ ਨੂੰ ਥੋੜ੍ਹਾ ਜਿਹਾ ਸਮਝ ਲਈਏ। ਸੋ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਦੇ ਨਾਲ ਜੀ ਤੁਸੀਂ ਇਸ ਵੇਲੇ ਬਣੇ ਹੋਏ ਹੋ।

0: September 18, 7 p.m. at the Living Arts Center, Mississauga.
1: पहला आया सी बड़ी मोहब्बत दिखी, उम्मीद कर रहा हूँ इस बार भी तुझे आशीर्वाद दोगे.
2: मैं आ जा तो मैं हर नचिए, नचिए बाहच बाहपा, मैं आ जा तो मैं हर नचिए.
0: For tickets, visit Ticketmaster. For information, call Singh Harjeet at 647-448-1000.
3: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ. ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ. ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਮੈਂਟ ਅਤੇ ਐਡਵਾਂਸਡ ਇਕਵਿਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ. ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀ ਨੇਟਲ ਅਤੇ ਪੋਸਟ ਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੇਅਰ ਰਿਮੂਵਲ ਅਤੇ ਬਾਡੀ ਕੰਟੋਰਿੰਗ. ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ. ਤਾਂ ਦੇਰ ਕਿਸ ਗੱਲ ਦੀ? ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ. ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ. ਫੋਨ ਨੰਬਰ 416-811-5385. ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ

0: ਢਿੱਲੋਂ ਵੀਡੀਓ। ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਸ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8, 905-204-1313, 905-204-1313। ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ ਅਫੋਰਡੇਬਲ ਅਤੇ ਓਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਂਦਾ ਰਿਪੇਅਰ ਦੇ ਲਈ, ਰੋਇਲ ਆਟੋ ਸੈਂਟਰ। ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ, ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਉਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ, ਸਟੀਲਸ ਐਂਡ ਮੈਲਨੀ, ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ, 905-799-1478-905, 799-1478-978, ਰੋਇਲ ਆਟੋ ਸੈਂਟਰ।
1: ਸਵਾਗਤ ਜੀ ਇੱਕ ਵਾਰੀ ਫਿਰ ਤੋਂ ਪੰਜਾਬੀ ਲਹਿਰਾ ਰੇਡੀਓ ਪ੍ਰੋਗਰਾਮ ਦੇ ਨਾਲ, ਤੁਸੀਂ ਇਸ ਵੇਲੇ ਬਣੇ ਹੋਏ ਹੋ ਤੇ ਜੀ ਉਮੀਦ ਹੈ ਕਿ ਸ਼ੁਰੂਆਤ ਜੋ ਹੈ ਦਿਨ ਦੀ ਸ਼ੁਰੂਆਤ ਅੱਛੇ ਸਫ਼ਰ ਦੀ ਤੁਸੀਂ ਕਰ ਲਈ ਹੈ ਅਤੇ ਸ਼ੁਰੂਆਤ ਜੋ ਹੋਈ ਹੈ ਅਤੇ ਪਰਮਾਤਮਾ ਹਰ ਕੰਮ ਦੇ ਵਿੱਚ ਜੋ ਹਰ ਸੋਚ ਦੇ ਵਿੱਚ ਜੋ ਹੈ ਉਹ ਬਰਕਤਾਂ ਜ਼ਰੂਰ ਪਾਏ। ਸੋ ਬਰਕਤ ਜੀ ਜੋ ਅਸੀਂ ਨਾਂ ਕਿੰਨਾ ਪਿਆਰਾ ਹੈ, ਕਿਸੇ ਬੱਚੇ ਦਾ ਵੀ ਜੇਕਰ ਅਸੀਂ ਨਾਂ ਇਹ ਸੁਣੀਏ ਤਾਂ ਬਹੁਤ ਹੀ ਪਿਆਰਾ ਲੱਗਦਾ। ਸੋ ਅਸਲ ਦੇ ਵਿੱਚ ਕਹਿੰਦੇ ਕਿਸ ਨੂੰ ਨੇ? ਸੋ ਅਸੀਂ ਸੋਚਦੇ ਹਾਂ ਕਿ ਜਦੋਂ ਸਾਡੇ ਕੋਲ ਪੈਸਾ ਆਊਗਾ, ਜਦੋਂ ਸਾਡੇ ਕੋਲ ਜੋ ਹੈ ਜ਼ਿਆਦਾ ਆਮਦਨ ਹੋਵੇਗੀ ਤਾਂ ਅਸੀਂ ਸੋਚਾਂਗੇ ਕਿ ਉਦੋਂ ਬਰਕਤਾਂ ਨੇ, ਪਰ ਜਦੋਂ ਜੀ ਮਹੀਨਾ ਲੰਘ ਜੇ ਅਤੇ ਡਾਕਟਰ ਕੋਲ ਜਾਣਾ ਹੀ ਨਾ ਪਵੇ ਤਾਂ ਇਹ ਵੀ ਤਾਂ ਅਸਲ ਬਰਕਤ ਹੀ ਹੈ ਕਿ ਅਸੀਂ ਪੂਰੇ ਮਹੀਨੇ ਜੋ ਹੈ ਉਹ ਤੰਦਰੁਸਤੀ ਜੋ ਹੈ ਉਹ ਮਾਣੀ ਹੈ। ਜਦੋਂ ਅਸੀਂ ਥੋੜ੍ਹਾ ਹੀ ਖਾ ਲਈਏ ਪਰ ਉਸ ਦੇ ਨਾਲ ਹੀ ਸਾਡਾ ਜੋ ਢਿੱਡ ਹੈ ਉਹ ਭਰ ਜਾਵੇ ਅਤੇ ਖਾਣਾ ਜੋ ਹੈ ਉਹ ਸਾਨੂੰ ਪਚ ਜਾਵੇ। ਸੋ ਇਹ ਵੀ ਅੱਜ ਦੀ ਡੇਟ ਦੇ ਵਿੱਚ ਜੋ ਹੈ ਉਹ ਬਰਕਤ ਹੀ ਹੈ। ਜਦੋਂ ਅਸੀਂ ਤਨਖਾਹ ਜੋ ਹੈ ਮਹੀਨੇ ਦੀ ਲਈਏ ਅਤੇ ਫਿਰ ਉਹ ਤਨਖਾਹ ਜੋ ਹੈ ਉਹ ਸਾਰੀ ਦੀ ਸਾਰੀ ਮੌਰਗੇਜ ਦੇ ਵਿੱਚ ਨਾ ਚਲੀ ਜਾਵੇ, ਸਾਡੇ ਕੋਲ ਵੀ ਕੁਛ ਬਚੇ ਅਤੇ ਅਸੀਂ ਜੋ ਹੈ ਆਪਣਾ ਕੁਛ ਮਨ ਭਾਉਂਦਾ ਵੀ ਜੋ ਹੈ ਉਹ ਲੈ ਸਕੀਏ ਅਤੇ ਇਹ ਵੀ ਤਾਂ ਫਿਰ ਬਰਕਤ ਹੀ ਹੈ। ਸੋ ਜ਼ਰੂਰੀ ਨਹੀਂ ਕਿ ਸਾਡੇ ਕੋਲ ਬਹੁਤ ਹੀ ਪੈਸਾ ਹੋਵੇ, ਜਦੋਂ ਸਾਡਾ ਪੂਰਾ ਪਰਿਵਾਰ ਜੋ ਹੈ ਉਹ ਸਾਡੇ ਨਾਲ ਹੋਵੇ, ਰੋਜ਼ਾਨਾ ਹਰ ਇੱਕ ਦੇ ਨਾਲ ਚਲੋ ਅਸੀਂ ਜੇਕਰ ਦੂਰ ਵੀ ਬੈਠੇ ਹਾਂ ਅਸੀਂ ਗੱਲ ਕਰ ਪਾਈਏ, ਰੋਜ਼ਾਨਾ ਆਪਣੇ ਮਾਪਿਆਂ ਨੂੰ ਫੋਨ ਕਰ ਸਕੀਏ, ਉਹਨਾਂ ਦੀ ਆਵਾਜ਼ ਜੋ ਹੈ ਫੋਨ 'ਤੇ ਵੀ ਸੁਣ ਸਕੀਏ। ਸੋ ਇਹ ਵੀ ਤਾਂ ਆਪਣੇ ਆਪ ਦੇ ਵਿੱਚ ਹੀ ਇੱਕ ਬਰਕਤ ਹੈ। ਅਤੇ ਜਦੋਂ ਆਪਣੀ ਖਰੀਦੀ ਹੋਈ ਚੀਜ਼ ਅਸੀਂ ਵਰ੍ਹਿਆਂ ਤੱਕ ਜੋ ਹੈ ਉਹ ਕੰਮ ਦੇ ਵਿੱਚ ਲਿਆਈਏ, ਇਹ ਨਾ ਹੋਵੇ ਕਿ ਚੀਜ਼ ਖਰੀਦ ਲਈ ਅਤੇ ਫਿਰ ਇਹ ਤਾਂ ਕੰਮ ਵੀ ਨਹੀਂ ਆਈ, ਪਰ ਜਦੋਂ ਕੋਈ ਬਹੁਤ ਸਾਲ ਪਹਿਲਾਂ ਚੀਜ਼ ਖਰੀਦੀ ਹੈ ਅਤੇ ਅੱਜ ਦੀ ਡੇਟ ਤੱਕ ਜੋ ਹੈ ਉਹ ਸਾਨੂੰ ਕੰਮ ਦੇ ਰਹੀ ਹੈ ਜੋ ਸਹੀ ਹੈ, ਫਿਰ ਇਹ ਵੀ ਤਾਂ ਆਪਣੇ ਆਪ ਦੇ ਵਿੱਚ ਬਰਕਤ ਹੀ ਹੈ। ਸੋ ਨਿੱਕੀਆਂ ਮੋਟੀਆਂ ਜੋ ਗੱਲਾਂ ਨੇ ਜ਼ਿੰਦਗੀ ਦੀਆਂ, ਅਤੇ ਜਦੋਂ ਅਸੀਂ ਵੇਖਦੇ ਹਾਂ ਅਸੀਂ ਕਈ ਵਾਰੀ ਵੇਖਦੇ ਹੀ ਨਹੀਂ ਕਿ ਸਾਡੇ ਕੋਲ ਕਿੰਨੀਆਂ ਬਲੈਸਿੰਗਸ ਨੇ, ਸਾਡੇ ਕੋਲ ਕਿੰਨਾ ਜੋ ਪਰਮਾਤਮਾ ਨੇ ਸ਼ੁਕਰਾਨਾ ਕਰਨ ਨੂੰ ਵੀ ਚੀਜ਼ਾਂ ਜੋ ਨੇ ਉਹ ਬਖਸ਼ੀਆਂ ਨੇ। ਸੋ ਜਿਹੜੀਆਂ ਵੀ ਚੀਜ਼ਾਂ ਸਾਨੂੰ ਸਕੂਨ ਦਿੰਦੀਆਂ ਨੇ, ਜਿਹੜੀਆਂ ਵੀ ਚੀਜ਼ਾਂ ਸਾਨੂੰ ਸੰਤੁਸ਼ਟੀ ਦਿੰਦੀਆਂ ਨੇ, ਸੋ ਸੰਤੁਸ਼ਟੀ ਦੀਆਂ ਵਜ੍ਹਾ ਬਣ ਜਾਂਦੀਆਂ ਨੇ, ਸੋ ਉਹ ਸਾਰੀਆਂ ਚੀਜ਼ਾਂ ਆਪਣੇ ਆਪ ਦੇ ਵਿੱਚ ਜੋ ਨੇ ਉਹ ਬਰਕਤ ਹੀ ਨੇ। ਸੋ ਉਮੀਦ ਹੈ ਜੀ ਇਹ ਬਰਕਤ ਜੋ ਹੈ ਜੋ ਸਾਰਿਆਂ ਦੇ ਘਰਾਂ ਦੇ ਵਿੱਚ ਉਹ ਜ਼ਰੂਰ ਹੋਵੇ, ਹੁੰਦੀ ਜ਼ਰੂਰ ਹੈ, ਅਤੇ ਗੱਲ ਜੋ ਹੈ ਆਪਣੇ ਨਜ਼ਰੀਏ ਦੀ ਹੈ, ਗੱਲ ਆਪਣੇ ਪਰਸਪੈਕਟਿਵ ਦੀ ਹੈ, ਅਤੇ ਗੱਲ ਇਹ ਹੈ ਕਿ ਅਸੀਂ ਇਸ ਚੀਜ਼ ਨੂੰ ਜੋ ਹੈ ਉਹ ਪਛਾਣਦੇ ਕਦੋਂ ਆ। ਸੋ ਜੀ ਜਦੋਂ ਪਛਾਣਨਾ ਸ਼ੁਰੂ ਕਰ ਲਈਏ ਅਤੇ ਫਿਰ ਲੱਗਦਾ ਕਿ ਵਾਹ ਜ਼ਿੰਦਗੀ ਦੇ ਵਿੱਚ ਤਾਂ ਪਹਿਲਾਂ ਹੀ ਕਿੰਨਾ ਕੁਛ ਹੈ ਜਿਸ ਦਾ ਸ਼ੁਕਰਾਨਾ ਜੋ ਹੈ ਫਿਰ ਅਸੀਂ ਕਰਦੇ ਰਹੀਏ। ਸੋ ਜੀ ਇਸ ਦੇ ਨਾਲ ਹੀ ਤੁਹਾਨੂੰ ਮੈਂ ਟੌਪ ਚੋਇਸ ਇੰਸ਼ੋਰੈਂਸ ਤੋਂ ਹਰਪ੍ਰੀਤ ਸੈਣੀ ਜੀ ਦਾ ਇਹ ਜੋ ਸੰਦੇਸ਼ ਹੈ ਇਹ ਜ਼ਰੂਰ ਦੇ ਦੇਵਾਂ ਜੀ। ਜੋ ਕਿ ਗੱਲ ਹੋਵੇ ਇੰਸ਼ੋਰੈਂਸ ਦੀ, ਜੋ ਇੰਸ਼ੋਰੈਂਸ ਲੈਣ ਦਾ ਸਹੀ ਸਮਾਂ ਕਦੋਂ ਹੁੰਦਾ ਹੈ, ਅਤੇ ਇਹ ਸਮਾਂ ਚਲੋ ਕੱਲ੍ਹ ਸੀ ਪਰ ਇਹ ਅੱਜ ਵੀ ਇਹ ਸਮਾਂ ਗਿਆ ਨਹੀਂ। ਸੋ ਜਾਂ ਤਾਂ ਤੁਸੀਂ ਕੱਲ੍ਹ ਇੰਸ਼ੋਰੈਂਸ ਕਰਵਾ ਲਈ ਅਤੇ ਉਹ ਬੈਸਟ ਹੈ, ਪਰ ਹਾਲੇ ਤੱਕ ਨਹੀਂ ਕਰਵਾਈ ਅਤੇ ਅੱਜ ਦੀ ਡੇਟ ਦਾ ਜੋ ਸਮਾਂ ਹੈ ਇਹ ਬਿਲਕੁਲ ਸਹੀ ਸਮਾਂ ਹੈ, ਇਸ ਨੂੰ ਫਿਊਚਰ 'ਤੇ ਇੱਕ ਫਿਊਚਰ ਦੇ ਕੰਮ 'ਤੇ ਨਾ ਲੈ ਕੇ ਜਾਓ, ਕਿਉਂਕਿ ਅੱਛੀ ਤੁਹਾਨੂੰ ਪੋਲਿਸੀ ਮਿਲਣੀ ਤੁਹਾਡੀ ਏਜ ਦੇ ਅਕੋਰਡਿੰਗ, ਤੁਹਾਡੀ ਸਿਹਤ ਦੇ ਅਕੋਰਡਿੰਗ। ਸੋ ਉਹ ਬੈਸਟ ਸਮਾਂ ਤਾਂ ਫਿਰ ਅੱਜ ਹੀ ਹੈ। ਅਤੇ ਇਸ ਮੁਲਕ ਦੀ ਜੇਕਰ ਅਸੀਂ ਗੱਲ ਕਰੀਏ, ਜਿੱਥੇ ਅਸੀਂ ਰੋਜ਼ਾਨਾ ਕੰਮਾਂ ਕਾਰਾਂ ਦੇ ਵਿੱਚ ਲੱਗੇ ਹੁੰਦੇ ਹਾਂ, ਅਤੇ ਫਿਰ ਸੋਚੀਦਾ ਵੀ ਚਲੋ ਅੱਛਾ ਗੁਜ਼ਾਰਾ ਇਸ ਮਹੀਨੇ ਦਾ ਹੋ ਗਿਆ, ਅਤੇ ਸੋਚੋ ਜਦੋਂ ਕਿਸੇ ਬਿਮਾਰੀ ਕਰਕੇ ਘਰ ਬੈਠਣਾ ਪਵੇ ਅਤੇ ਫਿਰ ਉਦੋਂ ਗੁਜ਼ਾਰਾ ਕਿਵੇਂ ਹੋਏ। ਸੋ ਉਸ ਗੱਲ ਲਈ ਇੰਸ਼ੋਰੈਂਸ ਦੇ ਨਾਲ ਤਿਆਰ ਬਰ ਤਿਆਰ ਹੋਣਾ ਤਾਂ ਬਿਲਕੁਲ ਜ਼ਰੂਰੀ ਹੈ। ਸੋ ਜੀ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ, ਵਿਸਟਰ ਵੀਜ਼ਾ ਇੰਸ਼ੋਰੈਂਸ, ਅਤੇ ਟਰੈਵਲ ਕਿਤੇ ਤੁਸੀਂ ਕਰ ਰਹੇ ਹੋ ਆਪ ਵੀ ਅਤੇ ਤੁਹਾਡੀ ਨਾਲ ਇੰਸ਼ੋਰੈਂਸ ਹੋਵੇ ਅਤੇ ਇੱਕ ਸੁਰੱਖਿਆ ਜੋ ਹੈ ਬਿਲਕੁਲ ਬਣ ਜਾਂਦੀ ਹੈ। ਸੋ ਇਹਨਾਂ ਸਾਰਿਆਂ ਬਾਰੇ ਜਾਣਕਾਰੀ, ਪਲਾਨਸ ਬਾਰੇ ਪੂਰੀ ਜਾਣਕਾਰੀ ਤੁਸੀਂ ਹਰਪ੍ਰੀਤ ਸੈਣੀ ਜੀ ਪਾਸੋਂ ਜ਼ਰੂਰ ਲਓ, ਅਤੇ ਨਾਲ ਹੀ ਅੱਛੇ ਹੈਲਥ ਡੈਂਟਲ ਅਤੇ ਇਨਵੈਸਟਮੈਂਟ ਪਲਾਨਸ ਬਾਰੇ ਵੀ ਤੁਸੀਂ ਜਾਣਕਾਰੀ ਲਓ। ਨੰਬਰ 416-817-6500 'ਤੇ ਜੀ ਤੁਸੀਂ ਹਰਪ੍ਰੀਤ ਸੈਣੀ ਜੀ ਨੂੰ ਕਾਲ ਜੋ ਹੈ ਇਸ ਬਾਰੇ ਜ਼ਰੂਰ ਜੀ ਕਰ ਸਕਦੇ ਹੋ। ਅਤੇ ਜੀ ਨਾਲ ਹੀ ਸੰਦੇਸ਼ ਤੁਹਾਨੂੰ ਇਹ ਵੀ ਦੇ ਦਈਏ ਕਿ ਫਾਰਮ ਅਤੇ ਗ੍ਰੀਨ ਹਾਊਸਿਸ 'ਤੇ ਕੰਮ ਕਰਨ ਲਈ ਫਾਰਮ ਵਰਕਰਸ ਦੀ ਲੋੜ ਹੈ ਜੀ। ਗੁਰਜੋਤ ਜੀ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ, ਨੰਬਰ 647-278-5394, 647-278-5394 ਜੀ ਇਹ ਨੰਬਰ ਹੈ। ਸੰਪਰਕ ਲਈ ਨੰਬਰ ਤੁਸੀਂ ਇਹ ਜ਼ਰੂਰ ਨੋਟ ਕਰ ਲਓ ਜੀ। ਅਤੇ ਨਾਲ ਹੀ ਮੈਂ ਸੰਦੇਸ਼ ਇਹ ਵੀ ਦੇ ਦੇਵਾਂ ਕਿ ਲਿਵਾਨਾ ਵੈਲਨੈਸ ਸਪਾ ਜੋ ਬ੍ਰੈਂਪਟਨ ਦੇ ਵਿੱਚ ਨੇ ਜੀ, ਬ੍ਰੈਂਪਟਨ ਦਾ ਇਹਨਾਂ ਦਾ ਜੋ ਪਤਾ ਨੋਟ ਕਰ ਲਓ, 5341 ਪਾਰਕ ਸਕੁਐਰ, ਜਿੱਥੇ ਰਿਲੈਕਸਿੰਗ ਮਸਾਜ, ਮਸਾਜ ਥੈਰੇਪੀ ਜੀ ਮਾਇੰਡ ਨੂੰ, ਬੋਡੀ ਨੂੰ ਰਿਲੈਕਸ ਕਰਨ ਦੇ ਲਈ, ਅਤੇ ਫਿਰ ਅੱਛੇ ਫੇਸ਼ੀਅਲ ਆਪਸ਼ਨਸ ਅਤੇ ਸਾਰੇ ਬਿਊਟੀ ਦੀਆਂ ਸਰਵਿਸਿਜ਼ ਇਹਨਾਂ ਦੇ ਕੋਲ ਨੇ। ਇੰਸ਼ੋਰੈਂਸ ਬੈਨੀਫਿਟਸ ਲਈ ਵੀ ਤੁਸੀਂ ਜੋ ਇਹਨਾਂ ਨੂੰ ਕੰਟੈਕਟ ਕਰੋ, ਕਿਉਂਕਿ ਇਹ ਆਪਸ਼ਨ ਜੋ ਹੈ ਸਿੱਧੀ ਬਿਲਿੰਗ ਦਾ ਇੰਸ਼ੋਰੈਂਸ ਬੈਨੀਫਿਟਸ ਤੋਂ, ਇਹ ਵੀ ਇਹਨਾਂ ਦੇ ਕੋਲ ਜੀ ਅਵੇਲੇਬਲ ਹੈ। ਅਤੇ ਵਧੇਰੇ ਜਾਣਕਾਰੀ ਲਈ ਜਾਂ ਅਪੁਆਇੰਟਮੈਂਟ ਤੁਸੀਂ ਲਓ ਜੀ, ਅੱਜ ਹੀ ਲਓ। ਤਜਰਬੇਕਾਰ ਇਹਨਾਂ ਦੇ ਥੈਰੇਪਿਸਟ ਨੇ, ਪ੍ਰੋਫੈਸ਼ਨਲ ਸੇਵਾਵਾਂ ਇਹ ਅਦਾ ਕਰਦੇ ਨੇ। ਨੰਬਰ 416-881-5385 ਜੀ ਨੰਬਰ ਹੈ, 416-881-5385, 416-881-5385, 416-881-5385 'ਤੇ ਤੁਸੀਂ ਸੰਪਰਕ ਜੋ ਹੈ ਜ਼ਰੂਰ ਜੀ ਕਰ ਸਕਦੇ ਹੋ। ਅਤੇ ਜੀ ਇਸ ਦੇ ਨਾਲ ਮੈਂ ਤੁਹਾਨੂੰ ਇਹ ਜਾਣਕਾਰੀ ਵੀ ਅੱਗੇ ਬਿਲਕੁਲ ਪਹੁੰਚਾਵਾਂ, ਜਿੱਥੇ ਜੀ ਸਪਟੈਂਬਰ 14-15 ਨੂੰ ਕੈਨੇਡਾ ਦਾ ਪਹਿਲਾ ਜੋ ਹੋਣ ਜਾ ਰਿਹਾ ਹੈ ਨੈਸ਼ਨਲ ਇਨਵੈਸਟਮੈਂਟ ਸਮਿਟ, ਅਤੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਜੋ ਨੇ ਇਹ ਜੀ ਇਹ ਲੈ ਕੇ ਆ ਰਹੇ ਨੇ ਇਵੈਂਟ, ਜਿੱਥੇ ਕਿ ਕਈ ਇਨਵੈਸਟਰਸ ਹੋਣਗੇ ਟੋਰੋਂਟੋ ਦੇ ਵਿੱਚ। ਸੋ ਟੋਰੋਂਟੋ ਦੇ ਵਿੱਚ ਇਹ ਜੋ ਇਵੈਂਟ ਹੋਵੇਗਾ, ਅਤੇ ਜਿੱਥੇ ਬਿਲਕੁਲ ਇਹ ਹੈ ਕਿ ਬਿਜ਼ਨਸ ਇਨਵੈਸਟਮੈਂਟਸ ਜੋ ਨੇ ਉਹ ਮੁਲਕ ਦੇ ਵਿੱਚ ਇੰਨੀਆਂ ਨਹੀਂ ਹਨ, ਜਿਸ ਨਾਲ ਇਕੋਨਮੀ ਜੋ ਹੈ ਉਹ ਥੱਲੇ ਜਾ ਰਹੀ ਹੈ। ਉੱਥੇ ਜੀ ਇਸ ਇਵੈਂਟ ਦੇ ਵਿੱਚ ਜੋ ਆਪਣੇ ਆਪ ਦੇ ਵਿੱਚ ਹੀ ਕੈਨੇਡਾ ਦਾ ਇੱਕ ਪਹਿਲਾ ਨੈਸ਼ਨਲ ਇਨਵੈਸਟਮੈਂਟ ਸਮਿਟ ਹੈ, ਉੱਥੇ ਕਈ ਜੋ ਨੇ ਸੈਂਕੜੇ ਜੋ ਨੇ ਗਲੋਬਲ ਅਤੇ ਡੋਮੈਸਟਿਕ ਇਨਵੈਸਟਰਸ ਹੋਣਗੇ, ਅਤੇ ਜੋ ਰੈਡੀ ਹੋਣਗੇ ਟ੍ਰਿਲੀਅਨਸ ਆਫ ਡੋਲਰਸ ਜੋ ਹੈ ਆਪਣਾ ਇਨਵੈਸਟ ਕਰਨ ਦੇ ਵਿੱਚ ਕੈਨੇਡਾ ਦੇ ਵੱਖੋ ਵੱਖਰੇ ਪ੍ਰੋਜੈਕਟਸ ਦੇ ਵਿੱਚ। ਅਤੇ ਇਸ ਸਮਿਟ ਦੇ ਵਿੱਚ ਮੌਕਾ ਦਿੱਤਾ ਜਾਣਾ ਜਿੱਥੇ ਕੈਬਨਿਟ ਮਿਨਿਸਟਰਸ ਹੋਣਗੇ, ਜਿੱਥੇ ਪ੍ਰੀਮੀਅਰਸ ਹੋਣਗੇ, ਜਿੱਥੇ ਹੋਰ ਕੈਨੇਡੀਅਨ ਬਿਜ਼ਨਸ ਲੀਡਰਸ ਹੋਣਗੇ, ਅਤੇ ਉਹ ਲੈ ਕੇ ਆਉਣਗੇ ਆਪਣੇ ਮੇਜਰ ਪ੍ਰੋਜੈਕਟਸ ਮੁਲਕ ਭਰ ਦੇ ਵਿੱਚ। ਸੋ ਐਲਬਰਟਾ ਪ੍ਰੀਮੀਅਰ ਡੈਨਲ ਸਮਿਥ ਜੋ ਕਹਿੰਦੇ ਨੇ ਕਿ ਉਹਨਾਂ ਦੀ ਲਿਸਟ ਜੋ ਹੈ ਉਹ 34 ਪ੍ਰਪੋਜ਼ਡ ਪ੍ਰੋਜੈਕਟਸ ਦੀ ਬਿਲਕੁਲ ਤਿਆਰ ਪਹਿਲਾਂ ਹੀ ਹੈ, ਤਾਂ ਜੋ ਕਿ ਜੋ ਇਨਵੈਸਟਰਸ ਜੋ ਨੇ ਉਹ ਵੇਖ ਪਰਖ ਸਕਣ ਅਤੇ ਉਹਨਾਂ ਦੇ ਇਹਨਾਂ ਪ੍ਰੋਜੈਕਟਸ ਦੇ ਵਿੱਚ ਕੰਮ ਕਰ ਸਕਣ। ਇਸੇ ਤਰ੍ਹਾਂ ਸਸਕੈਚਵਾਨ ਦੇ ਪ੍ਰੀਮੀਅਰ ਸਕੌਟ ਜੋ ਨੇ ਉਹ ਵੀ ਪਲਾਨ ਕਰ ਰਹੇ ਨੇ ਕਿ ਆਪਣੇ ਪ੍ਰੋਵਿੰਸ ਦੀ ਜੋ ਐਨਰਜੀ ਦੀ, ਕ੍ਰਿਟੀਕਲ ਮਿਨਰਲਸ ਦੀ, ਡਿਫੈਂਸ ਦੀ, ਐਗਰੀਕਲਚਰ ਸੈਕਟਰ ਦੀ ਗੱਲ ਕਰੀਏ ਉਸ ਦੇ ਵਿੱਚ ਜੋ ਇਹ ਚਾਹੁੰਦੇ ਨੇ ਕਿ ਇਨਵੈਸਟਰਸ ਆਪਣਾ ਪੈਸਾ ਲਾਉਣ, ਸੋ ਇਹਨਾਂ ਦੀ ਲਿਸਟ ਵੀ ਤਿਆਰ ਹੈ। ਨਿਊ ਬ੍ਰਾਂਸਵਿਕ ਦੇ ਪ੍ਰੀਮੀਅਰ ਸੂਜ਼ਨ ਹੋਲਡ ਜੋ ਨੇ ਉਹ ਵੀ ਕਹਿੰਦੇ ਕਿ ਆਪਣੇ ਮਲਟੀਪਲ ਪ੍ਰੋਜੈਕਟਸ ਨੂੰ ਅੱਗੇ ਪੁਸ਼ ਕਰਨਗੇ, ਜਿਸ ਦੇ ਵਿੱਚ ਪੋਰਟ ਐਕਸਪੈਂਸ਼ਨ ਹੈ, ਡੇਟਾ ਸੈਂਟਰ ਹੈ, ਰੀਹੈਬਿਲਿਟੇਸ਼ਨ ਪ੍ਰੋਜੈਕਟ ਹੈ ਪਾਵਰ ਪਲਾਂਟ ਦਾ। ਸੋ ਅਜਿਹੇ ਪ੍ਰੋਜੈਕਟਸ ਜੋ ਨੇ, ਜੋ ਪ੍ਰੀਮੀਅਰਸ ਜੋ ਨੇ, ਆਪਣੀ ਤਿਆਰੀ ਦੇ ਵਿੱਚ ਨੇ ਕਿ ਵੱਧ ਤੋਂ ਵੱਧ ਇਨਵੈਸਟਮੈਂਟ ਸਾਨੂੰ ਇਸ ਇਨਵੈਸਟਮੈਂਟ ਸਮਿਟ ਦੇ ਵਿੱਚ ਜੋ ਹੈ ਉਹ ਜ਼ਰੂਰ ਮਿਲੇ। ਸੋ ਪ੍ਰਾਈਮ ਮਿਨਿਸਟਰ ਆਫਿਸ ਦੇ ਨਾਲ ਇਹ ਜੋ ਇਵੈਂਟ ਹੈ, ਕੈਨੇਡਾ ਦੇ ਪੈਨਸ਼ਨ ਪਲਾਨ ਇਨਵੈਸਟਮੈਂਟ ਬੋਰਡ ਅਤੇ ਪਬਲਿਕ ਸੈਕਟਰ ਪੈਨਸ਼ਨ ਇਨਵੈਸਟਮੈਂਟ, ਇਹ ਜੋ ਦੋਨੋਂ ਵੱਡੇ ਇੱਕ ਮੁਲਕ ਦੇ ਐਸੈਟ ਮੈਨੇਜਰਸ ਜੋ ਨੇ, ਇਹਨਾਂ ਦੇ ਨਾਲ ਮਿਲ ਕੇ ਜੋ ਪ੍ਰਾਈਮ ਮਿਨਿਸਟਰ ਆਫਿਸ ਜੋ ਹੈ ਇਹ ਇਨਵੈਸਟਮੈਂਟ ਇਵੈਂਟ ਜੋ ਹੈ ਇਹ ਜੋ ਲੈ ਕੇ ਆਏ ਨੇ। ਸੋ 18 ਮਹੀਨੇ ਪਹਿਲਾਂ ਜਦੋਂ ਕਾਰਨੀ ਨੇ ਆਫਿਸ ਜੋ ਹੈ ਸੰਭਾਲਿਆ ਸੀ, ਸੋ ਕੈਪੀਟਲ ਫੋਕਸਡ ਏਜੰਡਾ ਜੋ ਹੈ ਇਹਨਾਂ ਨੇ ਜ਼ਰੂਰ ਰੱਖਿਆ ਸੀ। ਸੋ ਉਦੋਂ ਤੋਂ ਚਲੋ ਜੋ ਇਹ ਕੋਸ਼ਿਸ਼ਾਂ ਦੇ ਵਿੱਚ ਕਹਿ ਸਕਦੇ ਹਾਂ ਲੱਗੇ ਨੇ। ਸੋ ਇਹ ਸਮਿਟ ਵੀ ਉਹਨਾਂ 'ਚੋਂ ਇੱਕ ਜੋ ਹੈ ਉਹ ਜ਼ਰੂਰ ਹੈ। ਸੋ ਕਾਰਨੀ ਦਾ ਇਹ ਗੋਲ ਜੋ ਐਕਸਪਰਟਸ ਕਹਿੰਦੇ ਨੇ ਕਿ ਚਲੋ ਇੱਕ ਵੱਡਾ ਗੋਲ ਹੈ ਕਿ $1 trillion ਦੀਆਂ ਇਨਵੈਸਟਮੈਂਟਸ ਕੈਨੇਡਾ ਦੇ ਵਿੱਚ ਅਗਲੇ 5 ਸਾਲਾਂ ਦੇ ਵਿੱਚ ਹੋਣ, ਅਤੇ ਚਲੋ ਇਹ ਗੋਲ ਕਹਿ ਸਕਦੇ ਹਾਂ ਕਿ ਇੱਕ ਲੋਫਟੀ ਗੋਲ ਹੈ, ਇੱਕ ਵੱਡਾ ਗੋਲ ਹੈ, ਪਰ ਇਸ ਨੂੰ ਜੋ ਇਸ ਇਵੈਂਟ ਰਾਹੀਂ ਜੋ ਹੈ ਇਸ ਦੀ ਜੋ ਕਹਿ ਸਕਦੇ ਹਾਂ ਕਿ ਇੱਕ ਸਟੈਪ ਜੋ ਹੈ ਉਹ ਜ਼ਰੂਰ ਲਿਆ ਗਿਆ ਹੈ ਕਿ ਬਿਜ਼ਨਸ ਦੇ ਲਈ ਕੈਨੇਡਾ ਜੋ ਹੈ ਉਹ ਓਪਨ ਹੈ, ਅਤੇ ਮੇਜਰ ਪ੍ਰੋਜੈਕਟਸ ਦੇ ਵਿੱਚ ਜੋ ਇਹ ਚਾਹੁੰਦੇ ਨੇ ਕਿ ਵੱਧ ਤੋਂ ਵੱਧ ਇਨਵੈਸਟਮੈਂਟਸ ਜੋ ਨੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਆਉਣ। ਸੋ ਜੀ, ਇਸ ਦੇ ਨਾਲ ਹੀ ਇਹ ਡੇਟਾ ਵੀ ਆਇਆ ਹੈ ਕਿ ਸਟੈਟਿਸਟਿਕਸ ਕੈਨੇਡਾ ਕਹਿੰਦੀ ਹੈ ਕਿ ਫੋਰਨ ਡਾਇਰੈਕਟ ਇਨਵੈਸਟਮੈਂਟ ਜੋ ਹੈ ਉਹ $96.8 billion $2025 ਦੇ ਵਿੱਚ ਹਿੱਟ ਕਰ ਗਈ ਹੈ, ਜੋ 2007 ਤੋਂ ਲੈ ਕੇ ਹੁਣ ਤੱਕ ਜੋ ਹੈ ਉਹ ਸਭ ਤੋਂ ਵੱਡੀ ਇਨਵੈਸਟਮੈਂਟ ਅਸੀਂ ਜੋ ਹੈ ਫਿਲਹਾਲ ਕਹਿ ਸਕਦੇ ਹਾਂ। ਸੋ ਦੇਖਦੇ ਹਾਂ ਜੀ, ਇਹ ਜੋ ਇਵੈਂਟ ਜੋ ਇਸ ਹਫ਼ਤੇ ਫਿਰ ਆਉਣ ਵਾਲਾ ਹੈ, ਅਤੇ ਕਿੰਨੀ ਅੱਛੀ ਇਨਵੈਸਟਮੈਂਟ ਜੋ ਹੈ ਜੋ ਹਰ ਪ੍ਰੋਵਿੰਸ 'ਚੋਂ ਹੈ ਇਸ ਇਵੈਂਟ 'ਚੋਂ ਇਨਵੈਸਟਰਸ 'ਚੋਂ ਜੀ ਲੈ ਕੇ ਜਾਂਦਾ। ਸੋ ਜੀ, ਇਸ ਦੇ ਨਾਲ ਹੀ ਜ਼ਿਕਰ ਜੋ ਹੈ ਇਸ ਖਬਰ ਦਾ ਵੀ ਕਰ ਦਈਏ, ਜਿੱਥੇ ਚਲੋ ਕੈਂਪੇਨਿੰਗ ਜੋ ਹੈ ਉਹ ਚੋਣਾਂ ਦੀ ਚੱਲ ਰਹੀ ਹੈ ਅਤੇ ਹਰ ਕੋਈ ਆਪਣਾ ਜ਼ੋਰ ਜੋ ਹੈ ਉਹ ਜ਼ਰੂਰ ਲਾ ਰਿਹਾ। ਉੱਥੇ ਟੋਰੋਂਟੋ ਦੇ ਜੋ ਮੇਅਰ ਦੀ ਕੈਂਡੀਡੇਟਸ ਨੇ ਉਹ ਵੀ ਆਪਣਾ ਪੂਰਾ ਜ਼ੋਰ ਲਾ ਰਹੇ ਨੇ, ਅਤੇ ਸਹਾਰਾ ਕਿਤੇ ਨਾ ਕਿਤੇ ਫਿਰ ਉਹ ਟ੍ਰਾਂਜ਼ਿਟ ਦਾ, ਕਿਤੇ ਟ੍ਰਾਂਜ਼ਿਟ ਦੇ ਜੋ ਫੇਅਰ ਘਟਾਉਣ ਦਾ, ਜਾਂ ਕਿਤੇ ਪ੍ਰਾਇਰਿਟੀ ਕਿਸੇ ਐਲਆਰਟੀ ਨੂੰ ਦੇਣ ਦਾ ਇਹ ਯਤਨ ਜੋ ਹੈ ਉਹ ਜ਼ਰੂਰ ਕਰ ਰਹੇ ਨੇ। ਅਤੇ ਬ੍ਰੈਡਫੋਰਡ ਜੋ ਕੈਂਡੀਡੇਟ ਨੇ ਉਹ ਪ੍ਰੋਮਿਸ ਕਰਦੇ ਨੇ ਕਿ ਜੋ ਸਕਾਰਬਰੋ ਈਸਟ ਐਲਆਰਟੀ ਹੈ ਜੋ ਹਲੇ ਚਲੋ ਅਨਫੰਡਡ ਹੈ, ਕਿ ਉਸ ਦੀ ਤਿਆਰੀ 2030 ਤੱਕ ਕਰਨ ਦਾ ਇਹ ਪੂਰਾ ਆਪਣੀ ਪ੍ਰਾਇਰਿਟੀ ਦੇ ਨਾਲ ਜੋ ਯਤਨ ਜੋ ਹੈ ਉਹ ਜ਼ਰੂਰ ਕਰਨਗੇ। ਉਹਨਾਂ ਨੇ ਕਿਹਾ ਕਿ ਓਟਵਾ ਇਹ ਆਪ ਜਾਣਗੇ ਅਤੇ ਆਪ ਗੇੜੇ ਲਾਉਣਗੇ ਤਾਂ ਜੋ ਕਿ ਫੰਡਿੰਗ ਜੋ ਹੈ ਇਹ ਇਕੱਠੀ ਕਰ ਸਕਣ, ਅਤੇ ਜੋ 2030 ਤੱਕ ਦਾ ਇਹਨਾਂ ਨੇ ਆਪਣੀ ਜੇ ਟਰਮ ਇਹਨਾਂ ਦੀ ਆਉਂਦੀ ਹੈ ਅਤੇ ਉਸ ਦੇ ਕਹਿੰਦੇ ਮੈਂ ਐਂਡ ਤੱਕ ਮੈਂ ਪੂਰੀ ਇਹ ਜ਼ੁਬਾਨ ਦਿੰਦਾ ਕਿ ਆਪਣੀ ਕੋਸ਼ਿਸ਼ਾਂ ਦੇ ਨਾਲ ਇਹ ਜੋ 18.6 kilometers ਦੀ ਜੋ ਰੇਲ ਸਰਵਿਸ ਹੈ ਜੋ ਕੈਨੇਡੀ ਸਟੇਸ਼ਨ ਤੋਂ ਕਿੰਗਸਟਨ ਸਟੇਸ਼ਨ ਤੱਕ ਜੋ ਚੱਲਣੀ ਹੈ ਅਤੇ ਇਸ ਨੂੰ ਜੋ ਹੈ ਅੱਛੀ ਇਨਵੈਸਟਮੈਂਟ ਜੋ ਹੈ ਹਾਸਿਲ ਕਰਨੀ ਹੈ। ਅਤੇ ਹਾਲਾਂਕਿ 2023 ਦੀ ਰਿਪੋਰਟ ਜੋ ਹੈ ਇਹ ਦੱਸਦੀ ਹੈ ਕਿ ਇਸ ਪ੍ਰੋਜੈਕਟ ਦੀ ਪੂਰੀ ਜੋ ਕੋਸਟ ਹੈ ਉਹ $4.65 billion ਹੈ। ਸੋ ਉਹਨਾਂ ਨੇ ਕਿਹਾ ਕਿ ਇਹ ਪ੍ਰਾਇਰਿਟੀ 'ਤੇ ਪ੍ਰੋਜੈਕਟ ਜੋ ਹੈ ਇਹ ਮੇਰਾ ਫਿਰ ਰਹਿਣ ਵਾਲਾ ਆਉਣ ਵਾਲੇ ਸਮੇਂ ਦੇ ਵਿੱਚ, ਤਾਂ ਜੋ ਕਿ 2030 ਤੱਕ ਇਸ ਨੂੰ ਫਿਰ ਇਸਟੈਬਲਿਸ਼ ਕੀਤਾ ਜਾ ਸਕੇ। ਸੋ ਚਲੋ ਵਾਅਦੇ ਜੋ ਨੇ ਉਹ ਵੱਖੋ ਵੱਖਰੇ ਜੋ ਫਿਰ ਕੈਂਡੀਡੇਟਸ ਨੇ ਕਰਦੇ ਹੀ ਨੇ। ਅਤੇ ਜਦੋਂ ਹੁਣ ਚੋਣਾਂ ਹੋਣੀਆਂ ਨੇ, ਜਦੋਂ ਪਤਾ ਲੱਗਣਾ ਕਿ ਅਸਲ ਜੋ ਹੈ ਉਹ ਫਿਰ ਕਿਸ ਨੂੰ ਜੋ ਹੈ ਮੌਕਾ ਜੋ ਲੋਕਾਂ ਨੇ ਅਸਲ ਦਿੱਤਾ, ਫਿਰ ਉਹ ਬੰਦਾ ਕੀ ਕਰਦਾ, ਫਿਰ ਇਹ ਤਾਂ ਫਿਰ ਜੀ ਆਉਣ ਵਾਲਾ ਸਮਾਂ ਜੋ ਹੈ ਇਹੀ ਜੋ ਬਿਆਨ ਕਰੇਗਾ। ਸੋ ਜੀ ਪੰਜਾਬੀ ਲਹਿਰਾਂ ਰੇਡੀਓ ਪ੍ਰੋਗਰਾਮ ਦੇ ਨਾਲ ਤੁਸੀਂ ਇਸ ਵੇਲੇ ਜੋ ਬਣੇ ਹੋਏ ਹੋ, ਅਤੇ ਨਾਲ ਹੀ ਮੈਂ ਤੁਹਾਨੂੰ ਜ਼ਰੂਰ ਇਸ ਗੱਲ ਦਾ ਵੀ ਜੋ ਯਾਦ ਬਿਲਕੁਲ ਕਰਵਾ ਦੇਵਾਂ ਜੀ, ਅਪਲਾਈਨਸ ਜੰਕਸ਼ਨ ਤੁਸੀਂ ਅੱਛੇ ਅਪਲਾਈਨਸਿਸ ਲੈੜੇ, ਅਤੇ ਜੀ ਬਰੈਂਪਟਨ ਦੇ ਵਿੱਚ ਇਹਨਾਂ ਦੀਆਂ ਜੋ ਦੋ ਲੋਕੇਸ਼ਨਸ ਨੇ ਤੁਸੀਂ ਇੱਥੇ ਪਹੁੰਚੋ, ਵੇਖੋ ਪਰਖੋ ਅਪਲਾਈਨਸਿਸ ਨੂੰ, ਵਾਸ਼ਰ ਡਰਾਇਰ ਡਿਸ਼ ਵਾਸ਼ਰ ਹੋਵੇ, ਸਟੋਵ ਹੋਵੇ, ਰੈਫਰਿਜਰੇਟਰ ਹੋਵੇ, ਪੂਰਾ ਹੀ ਕੋਂਬੋ ਹੋਵੇ, ਇੱਕ ਅੱਛਾ ਬਜਟ ਦੇ ਵਿੱਚ ਤੁਸੀਂ ਚਾਹੁੰਦੇ ਹੋ ਕਿ ਬੇਸਮੈਂਟ ਅਪਲਾਈਨਸਿਸ ਦਾ ਬੰਡਲ ਹੋਵੇ। ਸੋ ਜੀ ਪ੍ਰਾਈਜ਼ ਸਾਰੇ ਹੀ ਇਹ ਬੀਟ ਕਰਨ ਦਾ ਜੋ ਪ੍ਰੋਮਿਸ ਰੱਖਦੇ ਨੇ। ਅਪਲਾਈਨਸ ਜੰਕਸ਼ਨ ਤੁਸੀਂ ਪਹੁੰਚੋ, ਡੀਲਸ ਬਾਰੇ ਜਾਣਕਾਰੀ ਲਓ, ਵੇਖੋ ਪਰਖੋ, ਅਤੇ ਜੀ ਤੁਸੀਂ ਲੋਕੇਸ਼ਨਸ ਨੋਟ ਕਰੋ, ਮਿਸੀਸਾਗਾ ਦੇ ਸਟੀਲ 'ਤੇ ਜੀ ਇਹਨਾਂ ਦੀ ਪਹਿਲੀ ਲੋਕੇਸ਼ਨ ਹੈ, ਅਤੇ ਏਅਰਪੋਰਟ 'ਤੇ ਕਲਾਰਕ 'ਤੇ ਜੀ ਇਹਨਾਂ ਦੀ ਨਵੀਂ ਜੋ ਦੂਸਰੀ ਲੋਕੇਸ਼ਨ ਹੈ। ਇਹਨਾਂ ਲੋਕੇਸ਼ਨਸ 'ਤੇ ਪਹੁੰਚ ਕੇ ਤੁਸੀਂ ਪੂਰੀ ਜਾਣਕਾਰੀ ਜੋ ਹੈ ਉਹ ਡੀਲਸ ਬਾਰੇ ਲਓ, ਵੇਖੋ ਪਰਖੋ ਪ੍ਰੋਡਕਟਸ ਨੂੰ। ਅਤੇ ਚਲੋ ਸਾਡੇ ਕੋਲ ਨੰਬਰ ਵੀ ਹੈ, ਅਤੇ ਤੁਹਾਨੂੰ ਨੰਬਰ ਵੀ ਦੇ ਦਈਏ, ਨੰਬਰ 905-450-0054 905-450-0054 'ਤੇ ਮਨਜੀਤ ਜੀ ਦੇ ਨਾਲ ਤੁਸੀਂ ਸੰਪਰਕ ਵੀ ਕਰ ਸਕਦੇ ਹੋ ਅਪਲਾਈਨਸ ਜੰਕਸ਼ਨ 'ਤੇ, ਤਾਂ ਜੋ ਕਿ ਫੋਨ 'ਤੇ ਵੀ ਤੁਸੀਂ ਡੀਲਸ ਬਾਰੇ ਪੁੱਛਣਾ ਹੈ, ਤੁਸੀਂ ਅਪਲਾਈਨਸਿਸ ਬਾਰੇ ਪੁੱਛਣਾ ਹੈ, ਅਤੇ ਤੁਸੀਂ ਫੋਨ 'ਤੇ ਵੀ ਇਸ ਜਾਣਕਾਰੀ ਨੂੰ ਜ਼ਰੂਰ ਹਾਸਿਲ ਕਰ ਸਕੋ। ਸੋ ਅਪਲਾਈਨਸ ਜੰਕਸ਼ਨ ਜੀ ਤੁਸੀਂ ਜ਼ਰੂਰ ਨੋਟ ਕਰਨਾ। ਸੋ ਜੀ ਇਸ ਦੇ ਨਾਲ ਹੀ ਅਗਲਾ ਪਿਆਰਾ ਗੀਤ ਬਿਲਕੁਲ ਤਿਆਰ ਬਰ ਤਿਆਰ ਹੈ। ਸੋ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਦੇ ਨਾਲ ਤੁਸੀਂ ਜੀ ਬਿਲਕੁਲ ਬਣੇ ਰਹਿਣਾ।

0: ਦੋਸਤੋ ਸਤਿ ਸ਼੍ਰੀ ਅਕਾਲ, ਨਮਸਕਾਰ,
1: ਟੋਰਾਂਟੋ, ਗੈਟ ਰੈਡੀ, ਪੰਜਾਬੀ ਵਿਰਸਾ ਰੇਡੀਓ ਐਂਡ ਟੈਲੀਵਿਜ਼ਨ, ਰੀਅਲਟਰ ਰਾਵ ਸਿੰਘ, ਸੈਲੂਲਰ ਪੁਆਇੰਟਸ, ਏ ਟੂ ਜ਼ੈੱਡ ਕਿਚਨ ਕੈਬਨਿਟ ਐਂਡ ਰੀਅਲਟਰ ਹਰਪ ਗਰੇਵਾਲ ਪ੍ਰੈਜ਼ੈਂਟ ਦ ਸੈਂਸੇਸ਼ਨਲ ਹੰਸ।

0: Friday, September 18, 7 PM at the Living Arts Center, Mississauga.
1: पहला आया सी बड़ी मोहब्बत दी थी, उम्मीद कर रहा हूँ इस बार भी तुझे आशीर्वाद दोगे.
2: वे आ जा तो मैं नाल नचिए, नचिए बाहच बाहपा. वे आ जा तो मैं नाल नचिए.
0: For tickets, visit Ticketmaster. For information, call Singh Harjeet at 647-448-1000.
3: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ. ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ. ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ. ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ. ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ. ਤਾਂ ਦੇਰ ਕਿਸ ਗੱਲ ਦੀ? ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ. ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ. ਫੋਨ ਨੰਬਰ 416-811-5385. ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ

ਢਿੱਲੋਂ ਵੀਡੀਓ ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ

0: ਵੀਡੀਓ ਗੁਰਬਾਣੀ ਰੇਡੀਓ ਗੋਰੋਡ ਐਬਨੀਜ਼ਰ ਸੱਤੇ ਦੇ ਦਿਨ ਖੁੱਲੇ ਨੇ 11 ਤੋਂ 8 905-204-1313 905-204-1313 ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ ਰਿਲਾਇਬਲ ਅਫੋਰਡੇਬਲ ਅਤੇ ਓਨੈਸਟ ਸਰਵਿਸ ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਂਦਾ ਰਿਪੇਅਰ ਦੇ ਲਈ ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ ਸੇਫਟੀ ਸਰਟੀਫਿਕੇਸ਼ਨ ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ ਚ ਸਟੀਲਸ ਐਂਡ ਮੈਲਨੀ ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 905-798-1478-905-799-1478 ਰੋਇਲ ਆਟੋ ਸੈਂਟਰ ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io
1: ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਨਾਲ ਜੀ ਇਸ ਸਫ਼ਰ ਦੇ ਵਿੱਚ ਤੁਸੀਂ ਸਾਡੇ ਨਾਲ ਸੀ ਅਤੇ ਜੋ ਹੁਣ ਅਖੀਰਲੇ ਪਲ ਨੇ ਜਾਣ ਦਾ ਵੇਲਾ ਹੈ ਅਤੇ ਬਹੁਤ ਸਾਰੀਆਂ ਜੀ ਸਾਰਿਆਂ ਨੂੰ ਬੈਸਟ ਵਿਸ਼ਿਸ਼ ਅਤੇ ਤੁਹਾਡਾ ਅੱਜ ਦਾ ਦਿਨ ਜੀ ਬਹੁਤ ਬਹੁਤ ਸਫਲ ਰਹੇ ਅਤੇ ਤੁਸੀਂ ਅੱਜ ਦੇ ਦਿਨ ਨੂੰ ਆਪਣੇ ਪਰਿਵਾਰ ਦੇ ਨਾਲ ਪੂਰਾ ਮਾਣੋ ਸੋ ਪੰਜਾਬੀ ਲਹਿਰਾਂ ਪ੍ਰੋਗਰਾਮ ਰੋਜ਼ਾਨਾ ਤੁਸੀਂ ਜ਼ਰੂਰ AM 530 'ਤੇ ਸੁਣਦੇ ਰਹਿਣਾ ਅਤੇ ਮੈਨੂੰ ਰੁਪਿੰਦਰ ਕੌਰ ਨੂੰ ਫਿਲਹਾਲ ਦੇਣੀ ਜੀ ਇਜਾਜ਼ਤ ਹੱਸਦੇ ਵੱਸਦੇ ਰਹਿਣਾ ਜੀ ਸਤਿ ਸ਼੍ਰੀ ਅਕਾਲ

0: 630.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਖੁਸ਼ਬੂ ਪੰਜਾਬ ਦਾ ਰੰਗ ਰਮਜ਼ ਪੰਜਾਬੀ ਆਪਣਿਆਂ ਦਾ ਪਿਆਰ ਸੱਚੇ ਜਜ਼ਬਾਤਾਂ ਦਾ ਇਕਰਾਰ
2: ਤੁਸੀਂ ਸੁਣ ਰਹੇ ਹੋ ਰੇਡੀਓ ਰਮਜ਼ ਪੰਜਾਬੀ।

ਰਾਮਸ ਪੰਜਾਬੀ ਵੀਕਨ ਸ਼ੋਅ ਨਾਲ ਜੁੜ ਚੁੱਕੇ ਦੋਸਤਾਂ ਦਾ ਹਾਰਦਿਕ ਤੇ ਨਿੱਘਾ ਸਵਾਗਤ। ਉਮੀਦ ਕਰਦਾ ਕਿ ਠੀਕ ਠਾਕ ਹੋਵੋਗੇ ਜੀ, ਚੜ੍ਹਦੀ ਕਲਾ 'ਚ ਹੋਵੋਗੀ। ਪਰਮਾਤਮਾ ਤੁਹਾਨੂੰ ਹਮੇਸ਼ਾ ਹੀ ਚੜ੍ਹਦੀ ਕਲਾ 'ਚ ਰੱਖੇ, ਸਾਡੀ ਦਿਲੀਆਂ ਅਰਦਾਸ ਹੁੰਦੀ ਹੈ। ਲੈ ਕੇ ਹਾਜ਼ਰ ਹੋ ਗਏ ਅੱਜ ਦਾ ਰਾਮਸ ਪੰਜਾਬੀ ਵੀਕਨ ਸ਼ੋਅ, ਜੋ ਕਿ ਹਰ ਐਤਵਾਰ ਵਾਲੇ ਦਿਨ ਤੁਸੀਂ 12 ਤੋਂ 1 ਵਜੇ ਤੱਕ ਸੁਣਦੇ ਹੋ। 2 ਘੰਟੇ ਲਈ ਆਪਾਂ ਜੁੜਦੇ ਹਾਂ ਜੀ, 12 ਤੋਂ 1 ਰਾਮਸ ਪੰਜਾਬੀ ਅਤੇ 1 ਤੋਂ 2 ਸੁਣਦੇ ਹੋ ਪ੍ਰੋਗਰਾਮ ਨਜ਼ਰੀਆ। ਸਤੰਬਰ ਮਹੀਨੇ ਦੀ 13 ਤਾਰੀਖ ਹੋ ਚੁੱਕੀ ਹੈ ਅੱਜ, ਸੰਨ 2026, 6:50 'ਤੇ ਸੂਰਜ ਚੜ੍ਹਿਆ ਸੀ ਅਤੇ 7:32 'ਤੇ ਛਿਪੇਗਾ। 12 ਘੰਟੇ ਅਤੇ 36 ਮਿੰਟ ਦਿਨ ਦੀ ਲੰਬਾਈ ਰਹੇਗੀ ਅੱਜ। ਅਤੇ GTA ਇਲਾਕੇ ਦੇ ਤਾਪਮਾਨ ਦੀ ਗੱਲ ਕਰ ਲਈਏ ਤਾਂ 26 ਡਿਗਰੀ ਦੇ ਆਸ ਪਾਸ ਅੱਜ ਤਾਪਮਾਨ ਹੈ, ਘੱਟ ਕੇ ਰਾਤ ਨੂੰ 12 ਹੋ ਜਾਣਾ। ਕੱਲ੍ਹ ਨੂੰ 19 ਡਿਗਰੀ ਅਤੇ 12 ਡਿਗਰੀ ਆਏਗਾ, ਮੰਗਲਵਾਰ ਨੂੰ 23 ਡਿਗਰੀ ਅਤੇ 17 ਡਿਗਰੀ ਹੈ, ਬੁੱਧਵਾਰ ਨੂੰ 24 ਅਤੇ 14, ਅਤੇ ਵੀਰਵਾਰ ਨੂੰ 23 ਡਿਗਰੀ ਅਤੇ 13 ਡਿਗਰੀ ਤਾਪਮਾਨ ਜਿਹੜਾ GTA ਇਲਾਕੇ ਦਾ ਰਹੇਗਾ। ਔਰ ਮੌਸਮ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣ 'ਚ ਸਾਨੂੰ ਮਦਦ ਹਮੇਸ਼ਾ ਆਪਟੀਕਲ ਵਨ ਦੇ ਵੱਲੋਂ ਮਿਲਦੀ ਹੈ। 905-455-0752 ਉਹਨਾਂ ਦਾ ਟੈਲੀਫੋਨ ਨੰਬਰ ਹੈ। ਪੰਜਾਬੀ ਬਾ ਨੇਚਰ 416-937-2061 'ਤੇ ਤੁਸੀਂ ਉਹਨਾਂ ਨਾਲ ਗੱਲ ਕਰ ਸਕਦੇ ਹੋ। ਕਟਾਰੀਆ ਟੂਰਸ ਐਂਡ ਟਰੈਵਲ 905-678-1200 'ਤੇ ਉਹਨਾਂ ਦੇ ਨਾਲ ਗੱਲ ਕੀਤੀ ਜਾ ਸਕਦੀ ਹੁੰਦੀ ਹੈ। ਔਰ ਜੁੜ ਚੁੱਕੇ ਆਪਾਂ ਇਸ ਵੇਲੇ ਪ੍ਰੋਗਰਾਮ ਰਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਸਟੂਡੀਓ 'ਚ ਗੱਲਬਾਤ ਕਰਨ ਵਾਸਤੇ ਟੈਲੀਫੋਨ ਨੰਬਰ ਹੁੰਦੇ ਨੇ 416-233-7768 ਜਾਂ 8296 4162-337-368 ਜਾਂ ਫਿਰ 8297 'ਤੇ ਆਪਣੀ ਗੱਲਬਾਤ ਹਮੇਸ਼ਾ ਹੀ ਹੋ ਸਕਦੀ ਹੁੰਦੀ ਹੈ। ਤੁਹਾਡੇ ਪਾਸ ਕੋਈ ਵੀ ਇਨਫੋਰਮੇਸ਼ਨ, ਕੋਈ ਜਾਣਕਾਰੀ ਤੁਸੀਂ ਸਾਂਝੀ ਕਰਨੀ ਚਾਹੁੰਦੇ ਹੋ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ, ਜਾਂ ਕੋਈ ਹੋਰ ਮਨ ਦੇ ਵਲਵਲੇ ਨੇ ਜੋ ਸ਼ੇਅਰ ਕਰਨੇ ਨੇ, ਤਾਂ ਫਿਰ 416-233-7368 ਜਾਂ ਫਿਰ 8297 'ਤੇ ਕਾਲ ਕਰ ਲੈਣੀ। ਜੇ ਕਿਤੇ ਟ੍ਰੈਫਿਕ ਦੇ ਵਿੱਚ ਵਿਘਨ ਪਿਆ ਦੇਖਦੇ ਹੋ ਤਾਂ ਵੀ ਇਹਨਾਂ ਨੰਬਰਸ 'ਤੇ ਹੀ ਤੁਸੀਂ ਕਾਲ ਕਰ ਸਕਦੇ ਹੋ। ਅਦਰਵਾਈਜ਼ ਮੈਨੂੰ ਤੁਸੀਂ ਡਾਇਰੈਕਟਲੀ ਕਾਲ ਕਰਨੀ ਹੋਵੇ 2 ਵਜੇ ਤੋਂ ਬਾਅਦ, ਪ੍ਰੋਗਰਾਮ ਤੋਂ ਬਾਅਦ ਵਿੱਚ, ਤਾਂ 416-669-1379 ਮੇਰਾ ਪਰਸਨਲ ਟੈਲੀਫੋਨ ਨੰਬਰ ਹੈ। ਇਸੇ ਨੰਬਰ 'ਤੇ ਅਗਰ ਟੈਕਸਟ ਦੇ ਰੂਪ ਦੇ ਵਿੱਚ ਕੋਈ ਮੈਸੇਜ ਭੇਜਣਾ ਜਾਂ ਫਿਰ ਵਟਸਐਪ ਕੋਈ ਵੀ ਮੈਸੇਜ ਤੁਸੀਂ ਕਰਨਾ ਹੋਵੇ ਤਾਂ ਇਸੇ ਨੰਬਰ 'ਤੇ ਭੇਜਿਆ ਜਾ ਸਕਦਾ ਹੁੰਦਾ। 416-669-1379 ਮੇਰਾ ਸੈੱਲ ਨੰਬਰ ਹੈ। ਸਟੂਡੀਓ ਦੇ ਟੈਲੀਫੋਨ ਨੰਬਰਸ ਨੇ ਜੀ 416-233-7368 ਜਾਂ ਫਿਰ 8297। ਔਰ ਇੱਕ ਵਾਰੀ ਫਿਰ ਤੋਂ ਤੁਹਾਨੂੰ ਨਿੱਘੀ ਜੀ ਆਇਆਂ ਜੀ ਅੱਜ ਦੀ ਸਾਡੀ ਇਸ ਮਹਿਫਲ ਦੇ ਵਿੱਚ ਜੁੜਨ ਦੇ ਲਈ। ਆਪਾਂ 2 ਘੰਟੇ ਇਹ ਗੱਲਾਂ ਬਾਤਾਂ ਆਪਾਂ ਇਸ ਮਾਧਿਅਮ ਰਾਹੀਂ ਤੁਹਾਡੇ ਨਾਲ ਹਰ ਐਤਵਾਰ ਵਾਲੇ ਦਿਨ ਕਰਦੇ ਹਾਂ ਅਤੇ ਅੱਜ ਤੁਹਾਨੂੰ ਸਭ ਨੂੰ ਬਹੁਤ ਬਹੁਤ ਮੁਬਾਰਕਬਾਦ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਅੱਜ ਨਗਰ ਕੀਰਤਨ ਸਾਹਿਬ ਸਜਾਏ ਜਾ ਰਹੇ ਨੇ ਮਾਲਟਨ ਗੁਰਦੁਆਰਾ ਸਾਹਿਬ ਤੋਂ। ਔਰ ਜ਼ਰੂਰ ਤੁਸੀਂ ਸ਼ਾਮਿਲ ਹੋਣਾ ਅੱਜ ਇਸ ਨਗਰ ਕੀਰਤਨ ਦੇ ਇਸ ਸ਼ੁਭ ਸਮਾਗਮ ਦੇ ਵਿੱਚ, ਔਰ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ। ਅਤੇ ਤੁਸੀਂ ਪਰਿਵਾਰਾਂ ਸਮੇਤ ਅਗਰ ਹੋਰ ਕੋਈ ਕੰਮ ਕਾਜ, ਹੋਰ ਕੋਈ ਰੁਝੇਵਾਂ ਨਹੀਂ ਹੈ ਤਾਂ ਜ਼ਰੂਰ ਅੱਜ ਨਗਰ ਕੀਰਤਨ 'ਚ ਸ਼ਾਮਿਲ ਹੋਵੋ ਜੀ। ਔਰ ਇੱਕ ਵਾਰੀ ਫਿਰ ਤੋਂ ਪੂਰੇ ਸਿੱਖ ਜਗਤ ਨੂੰ ਅੱਜ ਦੇ ਇਸ ਮਹਾਨ ਪੁਰਬ ਦੀ ਬਹੁਤ ਬਹੁਤ ਮੁਬਾਰਕਬਾਦ ਜੀ।

0: ਕਰਿਆ ਕਰ।
1: ਜੀ ਦੋਸਤੋ, ਇੱਕ ਵਾਰੀ ਫਿਰ ਤੋਂ ਤੁਹਾਨੂੰ ਅੱਜ ਦੇ ਇਸ ਮੁਕੱਦਸ ਦਿਨ ਦੀ ਬਹੁਤ ਬਹੁਤ ਮੁਬਾਰਕਬਾਦ। ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ। ਇੱਕ ਵਾਰੀ ਫਿਰ ਤੋਂ ਜੀ ਜ਼ਰੂਰ ਤੁਸੀਂ ਅਗਰ ਅੱਜ ਕੀਰਤਨ ਦੇ ਵਿੱਚ ਸ਼ਮੂਲੀਅਤ ਜਿਹੜੀ ਆਪਣੀ ਕਰ ਸਕਦੇ ਹੋ ਤਾਂ ਡੈਫੀਨੇਟਲੀ ਕਰਨੀ ਚਾਹੀਦੀ ਹੈ। ਬੜੀ ਜਲਦੀ ਮੇਰਾ ਖਿਆਲ ਹੈ ਕਿ ਨਗਰ ਕੀਰਤਨ ਦੀ ਰਵਾਨਗੀ ਗੁਰਦੁਆਰਾ ਸਾਹਿਬ ਤੋਂ ਹੋ ਜਾਣੀ ਹੈ। ਔਰ ਇਹ ਬਿਲਕੁਲ ਮਾਲਟਨ ਦੇ ਵਿੱਚ ਗੁਰੂ ਆਪਣੇ ਮਾਲਟਨ ਗੁਰਦੁਆਰਾ ਸਾਹਿਬ ਤੋਂ ਸਟਾਰਟ ਹੋ ਕੇ ਮੋਰਨਿੰਗ ਸਟਾਰ ਤੋਂ ਹੁੰਦਾ ਹੋਇਆ ਗੌਰਵੇ ਡਰਾਈਵ, ਡੈਰੀ ਰੋਡ ਐਂਡ ਫਿਰ ਏਅਰਪੋਰਟ ਰੋਡ ਅਤੇ ਸਮਾਪਤੀ ਜਿਹੜੀ ਹੈ ਉਹ ਫਿਰ ਮਾਲਟਨ ਗੁਰਦੁਆਰਾ ਸਾਹਿਬ ਦੇ ਵਿੱਚ ਹੀ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਈ ਬਿਲੀਵ ਕਿ ਇਸੇ ਤਰ੍ਹਾਂ ਹੀ ਇਹੀ ਰੂਟ ਹੋਣਾ ਜੀ। ਮੈਨੂੰ ਕਰੈਕਟ ਜ਼ਰੂਰ ਕਰ ਦਿਓ ਅਗਰ ਡਿਫਰੈਂਟ ਹੋਵੇ ਤਾਂ। ਤੁਸੀਂ ਕਾਲ ਕਰ ਸਕਦੇ ਹੋ 416-233-7368 ਜਾਂ 8296 ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰਸ ਨੇ। ਔਰ ਇੱਕ ਵਾਰੀ ਫਿਰ ਤੋਂ ਤੁਹਾਨੂੰ ਅੱਜ ਦੇ ਦਿਨ ਦੀ ਜੀ ਬਹੁਤ ਬਹੁਤ ਮੁਬਾਰਕਬਾਦ। ਜੁੜੇ ਹੋਏ ਇਸ ਵੇਲੇ ਪ੍ਰੋਗਰਾਮ ਰਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਕੋਈ ਵੀ ਗੱਲਬਾਤ ਤੁਸੀਂ ਪ੍ਰੋਗਰਾਮ ਤੋਂ ਬਾਅਦ ਵਿੱਚ ਮੇਰੇ ਨਾਲ ਕਰਨੀ ਹੋਵੇ ਤਾਂ ਫਿਰ 416-669-1379 'ਤੇ ਕਰ ਸਕਦੇ ਹੋ। ਇਸੇ ਨੰਬਰ 'ਤੇ ਕੋਈ ਟੈਕਸਟ ਦੇ ਰੂਪ ਦੇ ਵਿੱਚ ਕੋਈ ਮੈਸੇਜ ਭੇਜਣਾ ਚਾਹੁੰਦੇ ਹੋ ਤਾਂ ਉਹ ਵੀ ਭੇਜਿਆ ਜਾ ਸਕਦਾ ਹੁੰਦਾ। 416-669-1379 ਮੇਰਾ ਪਰਸਨਲ ਨੰਬਰ ਹੈ। ਸਟੂਡੀਓ ਦੇ ਟੈਲੀਫੋਨ ਨੰਬਰ 416-233-7368 ਜਾਂ ਫਿਰ 8297 ਹੁੰਦੇ ਨੇ ਜੀ। ਪ੍ਰੋਗਰਾਮ ਦਾ ਹਿੱਸਾ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ ਸਾਨੂੰ ਮਦਦ ਰੀਮੈਕਸ ਪ੍ਰੈਜ਼ੀਡੈਂਟ ਰਿਐਲਟੀ ਦੇ ਵੱਲੋਂ ਵੀ ਮਿਲਦੀ ਹੈ। ਸਾਨੂੰ ਇੱਕ ਦੋ ਬੈਡਰੂਮ ਵਿਦ ਟੂ ਵਾਸ਼ਰੂਮਸ ਔਰ ਇੱਕ ਪਾਰਕਿੰਗ ਸਪੋਟ ਹੋਣਾ ਲਾਜ਼ਮੀ ਹੈ। ਕੌਂਡੋ ਅਪਾਰਟਮੈਂਟ ਅਗਰ ਤੁਹਾਡੇ ਪਾਸ ਲੀਜ਼ ਵਾਸਤੇ ਟੋਰੋਂਟੋ ਡਾਊਨਟਾਊਨ ਦੇ ਵਿੱਚ ਜੇ ਗਾਰਡਨਰ ਐਕਸਪ੍ਰੈਸ ਵੇ ਐਂਡ ਡੌਨ ਵੈਲੀ ਪਾਰਕ ਵੇ ਦੇ ਨੇੜੇ ਤੇੜੇ ਇੱਥੇ ਕਿਤੇ ਇੱਕ ਕੋਈ 5-10 ਮਿੰਟ ਦੀ ਡਰਾਈਵ 'ਤੇ ਵੀ ਹੈ। ਦੋ ਬੈਡਰੂਮ, ਦੋ ਵਾਸ਼ਰੂਮਸ ਪਲੱਸ ਪਾਰਕਿੰਗ ਸਪੋਟ ਜਿਹੜਾ ਲਾਜ਼ਮੀ ਹੈ, ਕਿਉਂਕਿ ਜਿਹੜੇ ਸਾਡੇ ਕਲਾਇੰਟ ਨੇ ਜੀ ਉਹਨਾਂ ਦੇ ਕੋਲ ਇੱਕ ਕਾਰ ਹੈ ਔਰ ਉਹਨੂੰ ਪਾਰਕ ਕਰਨ ਦੀ ਜ਼ਰੂਰ ਫੈਸਿਲਿਟੀ ਜਿਹੜੀ ਹੈ ਸੁਵਿਧਾ ਹੋਣੀ ਜ਼ਰੂਰੀ ਹੈ। ਸੋ ਅਗਰ ਤੁਹਾਡੇ ਪਾਸ ਟੋਰੋਂਟੋ ਡਾਊਨਟਾਊਨ ਦੇ ਵਿੱਚ ਦੋ ਬੈਡਰੂਮ, ਦੋ ਵਾਸ਼ਰੂਮ ਵਿਦ ਵਨ ਕਾਰ ਪਾਰਕਿੰਗ, ਕੌਂਡੋਮੀਨੀਅਮ ਅਪਾਰਟਮੈਂਟ ਕੋਈ ਵੀ ਜਿਹੜਾ ਖਾਲੀ ਹੈ ਜਾਂ ਖਾਲੀ ਹੋਣ ਵਾਲਾ 1 ਅਕਤੂਬਰ ਤੋਂ ਚਾਹੀਦਾ। ਸੋ ਡੌਨ ਵੈਲੀ ਪਾਰਕਵੇ ਦਾ ਏਰੀਆ, ਡੌਨ ਵੈਲੀ ਪਾਰਕਵੇ ਦਾ ਏਰੀਆ, ਸੋ ਜਾਂ ਡਿਸਟ੍ਰੀ ਡਿਸਟ੍ਰਿਕਟ ਤੁਸੀਂ ਕਹਿ ਸਕਦੇ ਹੋ ਉਸ ਏਰੀਆ ਦੇ ਵਿੱਚ ਅਗਰ ਤੁਹਾਡੇ ਪਾਸ ਅਜਿਹਾ ਕੋਈ ਯੂਨਿਟ ਲੀਜ਼ ਵਾਸਤੇ ਖਾਲੀ ਹੈ ਜਾਂ ਖਾਲੀ ਹੋਣ ਜਾ ਰਿਹਾ ਤਾਂ ਤੁਸੀਂ ਮੈਨੂੰ ਟੈਕਸਟ ਮੈਸੇਜ ਕਰ ਸਕਦੇ ਹੋ 416-669-1379 'ਤੇ। ਅਗਰ ਤੁਹਾਡੇ ਪਾਸ ਅਜਿਹਾ ਕੋਈ ਯੂਨਿਟ ਜੋ ਤੁਸੀਂ ਲੀਜ਼ 'ਤੇ ਦੇਣਾ ਚਾਹੁੰਦੇ ਹੋ ਜਾਂ ਕੋਈ ਤੁਹਾਡਾ ਸਾਕ ਸੰਬੰਧੀ ਕੋਈ ਰਿਸ਼ਤੇਦਾਰ ਮਿੱਤਰ ਜਿਨ੍ਹਾਂ ਦੇ ਕੋਲ ਅਜਿਹਾ ਕੋਈ ਯੂਨਿਟ ਹੈ ਤਾਂ ਤੁਸੀਂ ਮੈਨੂੰ ਇਸ ਨੰਬਰ 'ਤੇ 416-669-1379 'ਤੇ ਟੈਕਸਟ ਕਰ ਸਕਦੇ ਹੋ। ਅਗਰ ਅੱਜ ਵੀ, ਕਿਉਂਕਿ ਮੈਂ ਇੱਕ ਜਿਹੜੇ ਦੋ ਕੁ ਯੂਨਿਟ ਅੱਜ ਵੀ ਉੱਥੇ ਐਕਸਪਲੋਰ ਕਰਨੇ ਨੇ, ਦੇਖਣੇ ਨੇ, ਸੋ ਜੇ ਤੁਹਾਡੇ ਪਾਸ ਅਜਿਹਾ ਕੋਈ ਯੂਨਿਟ ਡੌਨ ਵੈਲੀ ਪਾਰਕਵੇ ਦਾ ਏਰੀਆ, ਗ੍ਰੇ ਗਾਰਡਨਰ ਐਕਸਪ੍ਰੈਸ ਐਂਡ ਡੌਨ ਵੈਲੀ ਪਾਰਕਵੇ, ਸੋ ਉਸ ਏਰੀਏ ਦੇ ਵਿੱਚ ਤੁਹਾਡੇ ਪਾਸ ਕੋਈ ਵੀ ਕੌਂਡੋਮੀਨੀਅਮ ਅਪਾਰਟਮੈਂਟ, ਦੋ ਬੈਡਰੂਮ, ਦੋ ਵਾਸ਼ਰੂਮ ਵਿਦ ਵਨ ਕਾਰ ਪਾਰਕਿੰਗ ਲੀਜ਼ ਵਾਸਤੇ ਖਾਲੀ ਹੋਣ ਜਾ ਰਿਹਾ 1 ਅਕਤੂਬਰ ਤੋਂ ਜਾਂ ਇਸ ਵੇਲੇ ਖਾਲੀ ਹੈ ਤਾਂ ਜ਼ਰੂਰ ਮੈਨੂੰ ਤੁਸੀਂ ਟੈਕਸਟ ਕਰ ਦੇਣਾ ਜੀ 416-669-1379 ਦੇ ਉੱਤੇ। ਔਰ ਇਸ ਤੋਂ ਇਲਾਵਾ ਜੇ ਕੋਈ ਵੀ ਤੁਸੀਂ 6000 ਦੇ ਕਰੀਬ ਬਿਲਡਿੰਗ ਜਿਹੜੀ ਹੈ ਜਾਂ ਕੋਈ ਅਜਿਹਾ ਯੂਨਿਟ ਜਿਹਦੇ ਨਾਲ ਸਪੇਸ ਜ਼ਰੂਰ 8-10 ਟ੍ਰੇਲਰ ਪਾਰਕ ਕਰਨ ਦੀ ਹੋਵੇ, ਵੇਚਣਾ ਚਾਹੁੰਦੇ ਹੋ, ਬ੍ਰੈਂਪਟਨ, ਕੈਲਡਨ, ਮਿਲਟਨ ਇਸ ਏਰੀਏ ਦੇ ਵਿੱਚ ਕਿਤੇ ਵੀ, ਅਤੇ ਤਦ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਲੈਣਾ ਜੀ। 416-669-1379 ਮੇਰਾ ਟੈਲੀਫੋਨ ਨੰਬਰ ਹੈ, 416-669-1379। ਔਰ ਇੱਕ 4000 ਸਕੁਏਅਰ ਫੀਟ ਦਾ ਯੂਨਿਟ ਕੋਈ ਜੋ ਬੋਲਟਨ ਜਾਂ ਫਿਰ ਬ੍ਰੈਂਪਟਨ ਦੇ ਵਿੱਚ ਜੋ ਤੁਸੀਂ ਲੀਜ਼ 'ਤੇ ਦੇਣਾ ਚਾਹੁੰਦੇ ਹੋ ਇੰਡਸਟਰੀਅਲ ਯੂਨਿਟ, ਜਿਹਦੇ 'ਚ ਇੱਕ ਡਰਾਈਵ ਐਂਡ ਡੋਰ ਹੋਣਾ ਲਾਜ਼ਮੀ ਹੈ, ਸੋ ਉਹਦੇ ਲਈ ਵੀ ਤੁਸੀਂ ਮੈਨੂੰ 416-669-1379 'ਤੇ ਫੋਨ ਕਰਕੇ ਜਾਂ ਫਿਰ ਟੈਕਸਟ ਕਰ ਸਕਦੇ ਹੋ ਅਗਰ ਤੁਹਾਡੇ ਪਾਸ ਅਜਿਹਾ ਯੂਨਿਟ ਕੋਈ ਰੈਂਟ ਲਈ ਖਾਲੀ ਹੋਣ ਜਾ ਰਿਹਾ ਤਾਂ, ਪਰ ਜਿਹੜੀ ਦੋ ਬੈਡਰੂਮ ਦੋ ਵਾਸ਼ਰੂਮ ਇੱਕ ਕਾਰ ਪਾਰਕਿੰਗ ਦੇ ਨਾਲ ਯੂਨਿਟ ਕੌਂਡੋਮੀਨੀਅਮ ਅਪਾਰਟਮੈਂਟ ਡਾਊਨਟਾਊਨ ਟੋਰਾਂਟੋ ਦੇ ਵਿੱਚ ਹੈ, ਉਹ ਬਹੁਤ ਜ਼ਰੂਰੀ ਚਾਹੀਦਾ ਸਾਨੂੰ। 1 ਅਕਤੂਬਰ ਤੋਂ ਉਹਦੀ ਅਵੇਲੇਬਿਲਟੀ ਹੋਣੀ ਚਾਹੀਦੀ ਹੈ। ਉਹਦੇ ਲਈ ਤੁਸੀਂ ਮੈਨੂੰ ਜ਼ਰੂਰ 4166691379 'ਤੇ ਟੈਕਸਟ ਕਰਕੇ ਜਾਂ ਫਿਰ 2 ਵਜੇ ਤੋਂ ਬਾਅਦ ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਹੋ। ਉਹ ਜ਼ਰੂਰੀ ਹੈ ਜੀ ਕਿ ਅਗਰ ਤੁਸੀਂ ਲੀਜ਼ 'ਤੇ ਦੇਣਾ ਚਾਹੁੰਦੇ ਹੋ ਤਾਂ ਡੈਫੀਨੇਟਲੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਜੁੜੇ ਇਸ ਵੇਲੇ ਪ੍ਰੋਗਰਾਮ ਰਾਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਅੱਜ ਦੋ ਬੜੇ ਅਹਿਮ ਮੁਕਾਬਲੇ ਇਸ ਵੇਲੇ ਜਿਹੜੇ ਚੱਲ ਰਹੇ ਨੇ ਜੀ ਕ੍ਰਿਕਟ ਦੇ ਵਿੱਚ। ਜਿਹੜਾ ਪਹਿਲਾ ਟੀ ਟਵੈਂਟੀ ਅਫਗਾਨਿਸਤਾਨ ਅਤੇ ਇੰਡੀਆ ਦੀ ਟੀਮਾਂ ਦੇ ਦਰਮਿਆਨ ਖੇਡਿਆ ਜਾ ਰਿਹਾ ਜੀ ਇਸ ਵੇਲੇ। ਅਫਗਾਨਿਸਤਾਨ ਦੀ ਟੀਮ ਨੇ 156 ਦੌੜਾਂ 8 ਖਿਡਾਰੀਆਂ ਦੇ ਨੁਕਸਾਨ 'ਤੇ ਬਣਾਈਆਂ ਨੇ ਪਹਿਲਾਂ ਖੇਡਦੇ ਹੋਏ, ਅਤੇ ਇੰਡੀਆ ਇਸ ਵੇਲੇ 4.5 ਓਵਰਸ ਖੇਡ ਚੁੱਕਿਆ, 65 ਦੌੜਾਂ ਬਣ ਗਈਆਂ, 1 ਖਿਡਾਰੀ ਆਊਟ ਹੈ, 92 ਦੌੜਾਂ ਦੀ ਜ਼ਰੂਰਤ ਹੈ ਅਤੇ 91 ਗੇਂਦਾਂ ਬਾਕੀ ਪਈਆਂ ਨੇ ਇਸ ਵੇਲੇ। ਅਤੇ ਦੂਸਰਾ ਜਿਹੜਾ ਅਹਿਮ ਇੱਕ ਅੱਜ ਮੁਕਾਬਲਾ ਜੀ, ਵੋਮੈਨਜ਼ ਏਸ਼ੀਆ ਕੱਪ ਫਾਈਨਲ ਇੰਡੀਆ ਦੀਆਂ ਕੁੜੀਆਂ ਅਤੇ ਸ਼੍ਰੀਲੰਕਾ ਦੀਆਂ ਕੁੜੀਆਂ ਦੇ ਦਰਮਿਆਨ ਖੇਡਿਆ ਜਾ ਰਿਹਾ, ਔਰ ਇੰਡੀਆ ਨੇ ਪਹਿਲਾਂ ਬੈਟਿੰਗ ਕਰਦੇ ਹੋਏ 183 ਦੌੜਾਂ ਬਣਾਈਆਂ ਨੇ 5 ਖਿਡਾਰੀਆਂ ਦੇ ਨੁਕਸਾਨ 'ਤੇ, ਅਤੇ ਸ਼੍ਰੀਲੰਕਾ ਦੀਆਂ ਕੁੜੀਆਂ ਵਾਸਤੇ 184 ਦੌੜਾਂ ਦਾ ਟੀਚਾ। ਜੋ ਦੇਖਦੇ ਹਾਂ ਜੀ ਅੱਜ ਕੌਣ ਏਸ਼ੀਆ ਕੱਪ ਜਿਹੜਾ ਆਪਣੇ ਘਰ ਲੈ ਕੇ ਜਾਂਦਾ। ਸੋ ਇਹ ਦੋਨੋਂ ਮੈਚ ਦੀ ਅਪਡੇਟਸ ਮੈਂ ਤੁਹਾਡੇ ਨਾਲ ਕਰਦਾ ਰਹਾਂਗਾ। ਔਰ ਦੂਜੇ ਪਾਸੇ ਜਿਹੜਾ ਮੁੰਡਿਆਂ ਦਾ ਮੁਕਾਬਲਾ, ਉਹਦੇ 'ਚ 5 ਓਵਰਸ ਖੇਡ ਲਏ ਨੇ ਇੰਡੀਆ ਨੇ, 69 ਦੌੜਾਂ ਬਣ ਗਈਆਂ ਅਤੇ 1 ਖਿਡਾਰੀ ਆਊਟ ਹੈ ਜੀ। ਸਾਡੀ ਗੱਲਬਾਤ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ ਮਦਦ ਸਾਨੂੰ ਆਪਟੀਕਲ ਵਨ ਹਮੇਸ਼ਾ ਹੀ ਕਰਦਾ ਹੈ। ਦੋ ਲੋਕੇਸ਼ਨਸ ਤੋਂ ਬ੍ਰੈਂਪਟਨ ਵਿੱਚ ਸੇਵਾਵਾਂ ਦਿੰਦੇ ਨੇ, ਔਰ ਤੁਹਾਡਾ ਆਈ ਐਗਜ਼ਾਮ ਹੋਣ ਵਾਲਾ ਜਾਂ ਤੁਸੀਂ ਕੰਟੈਕਟ ਲੈਂਸਿਸ ਵਗੈਰਾ ਲਗਵਾਉਣੇ ਨੇ, ਆਈ ਇਸ ਦੇ ਵਿੱਚ ਡਰਾਈਨੈਸ ਜ਼ਿਆਦਾ, ਉਹਦੇ ਲਈ ਟ੍ਰੀਟਮੈਂਟ ਤੁਹਾਨੂੰ ਚਾਹੀਦੀ ਹੈ, ਜਾਂ ਕਿਸੇ ਤਰ੍ਹਾਂ ਦੀ ਵੀ ਸਪੈਸ਼ਲਿਸਟ ਆਈ ਸਪੈਸ਼ਲਿਸਟ ਦੇ ਨਾਲ ਤੁਹਾਨੂੰ ਅਪੁਆਇੰਟਮੈਂਟ ਦੀ ਜ਼ਰੂਰਤ ਹੈ, ਅਤੇ ਫਿਰ ਆਪਟੀਕਲ ਵਨ ਵਾਲੇ ਤੁਹਾਡੀ ਮਦਦ ਕਰ ਸਕਦੇ ਨੇ। ਸਾਰੀਆਂ ਹੀ ਇੰਸ਼ੋਰੈਂਸ ਕੰਪਨੀਜ਼ ਦੇ ਨਾਲ ਡੀਲ ਵੀ ਕਰਦੇ ਨੇ, ਸਾਰੇ ਜਿਹੜੇ ਮੇਜਰ ਬ੍ਰਾਂਡ ਡਿਜ਼ਾਈਨਰ ਫਰੇਮਸ ਨੇ ਉਹ ਕੈਰੀ ਕਰਦੇ ਨੇ, ਅਤੇ ਫਰੀ ਸਰਵਿਸਿਜ਼ 18 ਸਾਲ ਦੀ ਉਮਰ ਤੱਕ ਬੱਚਿਆਂ ਦੀ, ਅਤੇ 65 ਜਾਂ ਉਸ ਤੋਂ ਵੱਡੇ ਤੁਸੀਂ ਉਮਰ ਦੇ ਹੋ ਅਤੇ ਉਹਨਾਂ ਵਾਸਤੇ ਵੀ ਫਰੀ ਸਰਵਿਸ ਜਿਹੜੀ ਹੈ ਉਹ ਆਪਟੀਕਲ ਵਨ ਦੇ ਵੱਲੋਂ ਦਿੱਤੀ ਜਾਂਦੀ ਹੈ। 905-455-0752 ਉਹਨਾਂ ਦਾ ਟੈਲੀਫੋਨ ਨੰਬਰ ਹੈ, 905-455-0752 'ਤੇ ਕਾਲ ਕਰਕੇ ਜਾਣਕਾਰੀ ਤੁਸੀਂ ਲੈ ਸਕਦੇ ਹੋ। ਪੰਜਾਬੀ ਬਾਏ ਨੇਚਰ ਜੀ ਟੀ ਇਲਾਕੇ 'ਚ 7 ਲੋਕੇਸ਼ਨਸ ਤੋਂ ਸੇਵਾਵਾਂ ਦਿੰਦੇ ਨੇ। ਤੁਸੀਂ ਵੈੱਜ ਜਾਂ ਨੌਨ ਵੈੱਜ ਖਾਣ ਦੇ ਸ਼ੌਕੀਨ ਹੋ ਅਤੇ ਫਰੈਸ਼ ਇੰਡੀਅਨ ਫੂਡ ਸਰਵ ਕਰਦੇ ਨੇ ਸਾਰੀਆਂ ਹੀ ਲੋਕੇਸ਼ਨਸ 'ਤੇ। ਤੁਸੀਂ ਡਾਈਨ ਇਨ ਕਰਨਾ ਬੈਠ ਕੇ ਜਾਂ ਟੇਕ ਆਊਟ ਤੁਸੀਂ ਕਰਨਾ ਚਾਹੁੰਦੇ ਹੋ ਜਾਂ ਫਿਰ ਤੁਹਾਨੂੰ ਕੇਟਰਿੰਗ ਤੁਸੀਂ ਕਰਵਾਉਣੀ ਹੈ, ਸੋ ਸਾਰੀਆਂ ਹੀ ਸਰਵਿਸਿਜ਼ ਦੇ ਵਾਸਤੇ ਇੱਕੋ ਇੱਕ ਨੰਬਰ 4169372061 ਸੈਂਟਰਲਾਈਜ਼ ਨੰਬਰ ਹੈ ਜੀ ਪੰਜਾਬੀ ਬਾਏ ਨੇਚਰ ਦਾ, 416-937-2061 'ਤੇ ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰਕੇ ਜਾਣਕਾਰੀ ਲੈ ਸਕਦੇ ਹੋ। ਕਟਾਰੀਆ ਟੂਰਸ ਐਂਡ ਟਰੈਵਲ ਬੜੇ ਲੰਬੇ ਅਰਸੇ ਤੋਂ ਇਸ ਪ੍ਰੋਫੈਸ਼ਨ ਦੇ ਵਿੱਚ ਨੇ, 7 ਦਿਨ ਖੁੱਲ੍ਹਦੇ ਨੇ, ਸਵੇਰੇ 8:30 ਤੋਂ ਲੈ ਕੇ ਰਾਤੀਂ 11 ਵਜੇ ਤੱਕ ਸਰਵਿਸਿਜ਼ ਕਟਾਰੀਆ ਟੂਰਸ ਐਂਡ ਟਰੈਵਲ ਵਾਲੇ ਤੁਹਾਨੂੰ ਜਿਹੜੀ ਕਸਟਮਰ ਸਰਵਿਸ ਹੈ ਉਹ ਪ੍ਰੋਵਾਈਡ ਕਰਦੇ ਨੇ। 905-678-1200 ਟੈਲੀਫੋਨ ਨੰਬਰ ਹੈ ਉਹਨਾਂ ਦਾ, 905-678-1200। ਟਿਕਟਾਂ ਦੀ ਬੁਕਿੰਗ ਤੁਸੀਂ ਅਰਾਊਂਡ ਦਾ ਵਰਲਡ ਕਿਤੇ ਵੀ ਜਾਣ ਦੇ ਲਈ ਕਰਨੀ ਹੈ ਜਾਂ ਤੁਹਾਨੂੰ ਕਿਸੇ ਪ੍ਰਕਾਰ ਦੀ ਹੈਲਪ ਦੀ ਜ਼ਰੂਰਤ ਹੈ ਜਦੋਂ ਤੁਸੀਂ ਆਪਣਾ ਕੋਈ ਵੀਜ਼ਾ ਕਿਸੇ ਵੀ ਕੰਟਰੀ ਦਾ ਅਪਲਾਈ ਕਰਨਾ ਜਾਂ ਪੀ ਆਰ ਕਾਰਡ ਰੀਨਿਊ ਹੋਣ ਵਾਲਾ, ਪਾਸਪੋਰਟ ਰੀਨਿਊ ਹੋਣ ਵਾਲਾ, ਇੱਥੋਂ ਤੱਕ ਕਿ ਕੈਨੇਡੀਅਨ ਸਿਟੀਜ਼ਨਸ਼ਿਪ ਵਾਸਤੇ ਵੀ ਤੁਸੀਂ ਜਿਹੜੀ ਐਪਲੀਕੇਸ਼ਨ ਹੈ ਉਹ ਸਬਮਿਟ ਕਰਨੀ ਹੈ, ਅਤੇ ਬਹੁਤ ਸਾਰੇ ਜਿਹੜੇ ਡਾਕੂਮੈਂਟਸ ਕਈ ਵਾਰੀ ਅਸੀਂ ਨਹੀਂ ਸਾਨੂੰ ਪਤਾ ਹੁੰਦਾ, ਅਤੇ ਉਹਦੇ 'ਚ ਸਾਰੇ ਇਸ ਪ੍ਰੋਸੀਜਰ ਦੇ ਵਿੱਚ ਤੁਹਾਡੀ ਮਦਦ ਕਰ ਸਕਦੇ ਨੇ ਕਟਾਰੀਆ ਟੂਰਸ ਐਂਡ ਟਰੈਵਲ ਵਾਲੇ। 905-678-1200 ਟੈਲੀਫੋਨ ਨੰਬਰ ਹੈ ਕਟਾਰੀਆ ਟੂਰਸ ਐਂਡ ਟਰੈਵਲ ਵਾਲਿਆਂ ਦਾ, 905-678-1200 'ਤੇ ਕਟਾਰੀਆ ਟੂਰਸ ਐਂਡ ਟਰੈਵਲ ਵਾਲਿਆਂ ਨਾਲ ਗੱਲਬਾਤ ਕਰਕੇ ਜਾਣਕਾਰੀ ਤੁਸੀਂ ਲੈ ਸਕਦੇ ਹੋ। ਜੁੜੇ ਹੋਏ ਜੀ ਇਸ ਵੇਲੇ ਪ੍ਰੋਗਰਾਮ ਰਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ। ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਇੱਕ ਜਿਹੜੀ ਖਾਸ ਬਜ਼ੁਰਗਾਂ ਦੇ ਲਈ ਮੈਂ ਜ਼ਰੂਰ ਗੱਲਬਾਤ ਕਰਨੀ ਚਾਹੁੰਦਾ ਕਿ ਸਾਡੇ ਬੜੇ ਨੋਨ ਭਾਅ ਜੀ ਮੇਰੇ ਨਾਲ ਉਹ ਗੱਲ ਕਰਦੇ ਸੀਗੇ ਪਿਛਲੇ ਹਫ਼ਤੇ ਕਿ ਜ਼ਰੂਰ ਰੇਡੀਓ 'ਤੇ ਜਿਹੜੇ ਬਜ਼ੁਰਗਾਂ ਦੇ ਲਈ ਇੱਕ ਕਹਿ ਲਓ ਕਿ ਇੱਕ ਸਲਾਹ ਜ਼ਰੂਰ। ਵੈਸੇ ਤਾਂ ਤੁਸੀਂ ਸਭ ਸਿਆਣੇ ਹੋ, ਕਿਉਂਕਿ ਜਿਹੋ ਜਿਹਾ ਮਾਹੌਲ ਚੱਲਦਾ ਉਹਦੇ ਮੁਤਾਬਕ ਉਹ ਗੱਲ ਕਰ ਰਹੇ ਸੀ ਕਿ ਜਦੋਂ ਬਜ਼ੁਰਗ ਬਾਹਰ ਇਕੱਲੇ ਘੁੰਮਦੇ ਨੇ ਅਤੇ ਅੱਜ ਕੱਲ੍ਹ ਬਹੁਤ ਸਾਰੇ ਚੋਰ, ਦੇਖਣ ਨੂੰ ਚੋਰ ਨਹੀਂ ਲੱਗਦੇ ਪਰ ਉਹਨਾਂ ਦੀ ਜਿਹੜੀ ਵਿਰਤੀ ਹੈ ਉਹ ਚੋਰਾਂ ਵਾਲੀ ਹੁੰਦੀ ਹੈ, ਉਹ ਵੱਡੀਆਂ ਵੱਡੀਆਂ ਕਾਰਾਂ 'ਚ ਘੁੰਮਦੇ ਨੇ ਅਤੇ ਜਦੋਂ ਇਕੱਲੇ ਬਜ਼ੁਰਗਾਂ ਨੂੰ ਦੇਖਦੇ ਨੇ ਤਾਂ ਫਿਰ ਲੁੱਟ ਲੈਂਦੇ ਨੇ। ਸੋ ਜਦੋਂ ਵੀ ਤੁਸੀਂ ਕਿਤੇ ਬਾਹਰ ਜਾਂਦੇ ਹੋ, ਪਹਿਲੀ ਗੱਲ ਤਾਂ ਇਹ ਹੈ ਕਿ ਜੇ ਸੈਰ ਸਪਾਟਾ ਕਰਨ ਜਾਂਦੇ ਹੋ ਤਾਂ ਮੇਰਾ ਖਿਆਲ ਹੈ ਕਿ ਆਂਢ ਗੁਆਂਢ ਦੇ ਵਿੱਚ, ਕਿਉਂਕਿ ਆਪਣੀ ਜਿਹੜੀ ਤਕਰੀਬਨ ਪੰਜਾਬੀ ਸਪੀਕਿੰਗ ਕਹਿ ਲਓ ਜਾਂ ਇੰਡੀਅਨ ਪਾਕਿਸਤਾਨੀ ਕਮਿਊਨਿਟੀ ਪੂਰੀ ਦੀ ਆਪਾਂ ਗੱਲ ਕਰ ਲਈਏ ਅਤੇ ਕਾਫੀ ਬਹੁਤਾਤ ਦੇ ਵਿੱਚ ਆਪਾਂ ਜਿੱਥੇ ਕਿਤੇ ਵੀ ਇਹਨਾਂ ਏਰੀਆਜ਼ ਦੇ ਵਿੱਚ ਰਹਿੰਦੇ ਹਾਂ ਅਤੇ ਜ਼ਰੂਰ ਇੱਕ ਦੋ ਸੱਜਣ ਸਾਨੂੰ ਜ਼ਰੂਰ ਮਿਲ ਸਕਦੇ ਨੇ ਜਦੋਂ ਅਸੀਂ ਬਾਹਰ ਘੁੰਮਣ ਲਈ ਜਾਂਦੇ ਹਾਂ, ਵਾਕ ਕਰਨ ਲਈ ਜਾਂਦੇ ਹਾਂ, ਅਤੇ ਜ਼ਰੂਰ ਦੋ ਤਿੰਨ ਜਾਣੇ ਅਗਰ ਤੁਸੀਂ ਹੈਗੇ ਹੋ ਤਾਂ ਫਿਰ ਮੇਰਾ ਖਿਆਲ ਹੈ ਕੋਈ ਛੇਤੀ ਕੀਤੇ ਤੁਹਾਡੇ ਲਾਗੇ ਨਹੀਂ ਖੜਦਾ। ਪਰ ਅਗੇਨ ਉਹਨਾਂ ਨਾਲ ਜੋ ਮੈਨੂੰ ਭਾਅ ਜੀ ਹੁਣੀ ਜਿਹੜੀ ਗੱਲਬਾਤ ਦੱਸਦੇ ਸੀ ਕਿ ਉਹਨਾਂ ਦੇ ਡੈਡ ਉਹ ਇੱਧਰ ਮਿਸਿਸਾਗਾ ਰੋਡ ਐਂਡ ਮੇਫੀਲਡ ਦੇ ਨੇੜੇ ਉਸ ਏਰੀਏ 'ਚ ਉਹ ਰਹਿੰਦੇ ਨੇ ਅਤੇ ਉਹ ਕਹਿੰਦੇ ਕਿ ਉਹਨਾਂ ਦੇ ਫਾਦਰ ਸਾਹਿਬ ਘਰ ਦੇ ਬਾਹਰ ਬੈਠੇ ਸੀ ਅਤੇ ਉਹ ਸਾਰਾ ਪਰਿਵਾਰ ਅੰਦਰ ਸੀ ਘਰ ਦੇ ਅਤੇ ਦੋ ਲੜਕੀਆਂ BMW ਕਾਰ ਦੇ ਵਿੱਚ ਆਈਆਂ, ਉਹਨਾਂ ਨੇ ਆਪਣੀ ਕਾਰ ਰੋਕੀ ਅਤੇ ਉਹਨਾਂ ਨੇ ਆ ਕੇ ਉਹਨਾਂ ਨੂੰ ਬੁਲਾਇਆ ਅਤੇ ਉਹਨਾਂ ਦੇ ਕੋਲ ਰੁਕੀਆਂ ਥੋੜ੍ਹੀ ਦੇਰ ਲਈ। ਉਹਨਾਂ ਨੇ ਕੋਸ਼ਿਸ਼ ਕੀਤੀ ਪੂਰੀ ਉਹਨਾਂ ਨੂੰ, ਜਿਵੇਂ ਆਪਾਂ ਕਈ ਵਾਰੀ ਬਜ਼ੁਰਗਾਂ ਦੇ ਇੱਦਾਂ ਬਾਹਾਂ 'ਤੇ ਹੱਥ ਲਾ, ਗੁੱਟ 'ਤੇ ਹੱਥ ਲਾ ਅਤੇ ਵੀ ਕੁਛ ਨਾ ਕੁਛ ਉਹਨਾਂ ਦਾ ਪਹਿਨਿਆ ਹੋਏਗਾ ਅਤੇ ਜ਼ਰੂਰ ਅਸੀਂ ਉਹ ਉਤਾਰਨਾ। ਔਰ ਫੋਰਚੁਨੇਟਲੀ ਉਹਨਾਂ ਦੇ, ਉਹ ਕਹਿੰਦੇ ਕਿ ਭਾਅ ਜੀ ਕਹਿੰਦੇ ਕਿ ਉਹਨਾਂ ਦੇ ਡੈਡੀ ਹੋਰਾਂ ਨੇ ਘੜੀ ਲਗਾਈ ਹੋਈ ਸੀ ਲੇਕਿਨ ਹੋਰ ਕੋਈ ਵੀ, ਉਹਨਾਂ ਨੇ ਖੁਦ ਹੀ ਉਹਨਾਂ ਨੂੰ ਮਨਾਹੀ ਕੀਤੀ ਕਿ ਜਦੋਂ ਬਾਹਰ ਬੈਠਦੇ ਹੋ ਜਾਂ ਬਾਹਰ ਜਾਂਦੇ ਹੋ ਕੋਈ ਵੀ ਗਹਿਣਾ ਪਾ ਕੇ, ਜਿਵੇਂ ਹੁਣ ਕੜਾ ਵਗੈਰਾ ਬਜ਼ੁਰਗ ਆਮ ਜਿਹੜਾ ਮੁੰਦੀਆਂ ਜਿਹੜੀਆਂ ਸੋਨੇ ਦੀਆਂ ਉਹ ਪਾ ਲੈਂਦੇ ਨੇ ਔਰ ਪਾਈਆਂ ਹੁੰਦੀਆਂ ਹੀ ਨੇ ਮੋਸਟ ਆਫ ਦਾ ਟਾਈਮ, ਕਿਉਂ ਘੱਟ ਹੀ ਉਤਾਰਦੇ ਹਾਂ ਆਪਾਂ ਕਈ ਵਾਰੀ ਜਦੋਂ ਕਿਤੇ ਕੰਮਾਂ ਕਾਰਾਂ 'ਤੇ ਨਹੀਂ ਜਾਂਦੇ ਵਿਹਲੇ ਹਾਂ। ਅਤੇ ਉਹ ਕਹਿੰਦੇ ਕਿ ਐਨ ਪੂਰਾ ਆਪਣੀ ਤਸੱਲੀ ਕਰਕੇ ਅਤੇ ਫਿਰ ਉਹ ਗਈਆਂ। ਜਦੋਂ ਉਹਨਾਂ ਨੇ ਬਾਹਰ ਬਾਅਦ ਦੇ ਵਿੱਚ ਆਪਣਾ ਕੈਮਰਾ ਚੈੱਕ ਕੀਤਾ ਜਦੋਂ ਡੈਡ ਨੇ ਦੱਸਿਆ, ਕਿਉਂਕਿ ਪਹਿਲਾਂ ਤਾਂ ਉਹਨਾਂ ਨੂੰ ਪਤਾ ਨਹੀਂ ਲੱਗਿਆ ਕਿ ਬਾਹਰ ਕੀ ਹੋ ਰਿਹਾ, ਅਤੇ ਚਲੋ ਠੀਕ ਉਹ ਸੇਫ ਰਹੇ, ਕੁਛ ਵੀ ਅਜਿਹਾ ਕੁਛ ਨਹੀਂ ਉਹਨਾਂ ਨੂੰ ਲੱਭ ਸਕਿਆ ਜੋ ਉਹਨਾਂ ਨੂੰ ਲੁੱਟ ਸਕਦੀਆਂ ਸੀ ਉਹ। ਪਰ ਉਹਨਾਂ ਦਾ ਕਹਿਣਾ ਇਹ ਸੀ ਕਿ ਅਗਰ ਬਜ਼ੁਰਗ ਬਾਹਰ ਵੀ ਬੈਠਦੇ ਨੇ ਅਤੇ ਇਕੱਲੇ ਜਦੋਂ ਕੋਈ ਅਜਿਹਾ ਤੁਹਾਨੂੰ ਡਾਊਟ ਹੁੰਦਾ, ਸ਼ੱਕ ਹੁੰਦੀ ਹੈ, ਕੋਈ ਕਾਰ ਅਜਿਹੀ ਆ ਕੇ ਖੜ੍ਹਦੀ ਹੈ ਜਿਹੜਾ ਤੁਹਾਨੂੰ ਪਤਾ ਹੀ ਨਹੀਂ ਕਿ, ਕਿਉਂਕਿ ਜਦੋਂ ਸਾਰੇ ਰਿਸ਼ਤੇਦਾਰ ਦੋਸਤ ਉਹਨਾਂ ਦਾ ਤਾਂ ਆਪਾਂ ਨੂੰ ਪਤਾ ਹੀ ਹੁੰਦਾ ਕਿ ਕੌਣ ਕਿਹਦੇ ਕੋਲ ਕਿਹੋ ਜਿਹੀ ਕਾਰ ਹੈ, ਤਕਰੀਬਨ ਮਿਲਦੇ ਗਿਲਦੇ ਆਪਾਂ ਹਰ ਰੋਜ਼, ਬਜ਼ੁਰਗਾਂ ਨੂੰ ਪਤਾ ਹੀ ਹੁੰਦਾ। ਪਰ ਉਹ ਜਦੋਂ ਕੋਈ ਅਜਿਹਾ ਕੋਈ ਕਾਰ ਰੁਕਦੀ ਆ ਕੇ ਜਾਂ ਤੁਹਾਡੇ ਕੋਲ ਆਉਂਦੇ ਨੇ ਅਤੇ ਬਹੁਤ ਕੇਅਰਫੁੱਲ ਰਿਹਾ ਕਰੋ ਪਹਿਲੀ ਗੱਲ ਤਾਂ, ਕਿ ਕੋਸ਼ਿਸ਼ ਕਰੋ ਕਿ ਉਸੇ ਵੇਲੇ ਅੰਦਰ ਆ ਜਾਓ ਜਾਂ ਲੌਕ ਕਰ ਲਓ ਡੋਰ ਨੂੰ, ਜੇ ਕੋਈ ਹੈ ਤਾਂ ਜ਼ਰੂਰ ਉਹਨਾਂ ਨੂੰ ਤੁਸੀਂ ਆਪਣੇ ਘਰਦਿਆਂ ਨੂੰ, ਬੱਚਿਆਂ ਨੂੰ, ਤੁਹਾਡੇ ਪੋਤੇ ਪੋਤੀਆਂ ਦੋਹਤੇ ਦੋਹਤੀਆਂ ਘਰਾਂ ਦੇ ਵਿੱਚ ਹੁੰਦੇ ਨੇ ਅਤੇ ਉਹਨਾਂ ਨੂੰ ਤੁਸੀਂ ਇਤਲਾਹ ਕਰ ਸਕਦੇ ਹੋ, ਦੱਸ ਸਕਦੇ ਹੁੰਦੇ ਹੋ, ਅਤੇ ਜ਼ਰੂਰ ਇਹੋ ਜਿਹੀਆਂ ਗੱਲਾਂ ਦਾ ਜਿਹੜਾ ਉਹ ਧਿਆਨ ਜ਼ਰੂਰ ਰੱਖਿਆ ਕਰੋ। ਔਰ ਇਹੋ ਜਿਹੀ ਘਟਨਾ ਹੀ ਇੱਕ ਦਿਨ ਪਹਿਲਾਂ ਦੀ ਗੱਲ ਹੈ, ਉਹ ਇੱਥੇ ਆਪਣੇ ਕੈਸਲਮੋਰ ਏਰੀਏ ਦੇ ਵਿੱਚ ਭਾਅ ਜੀ ਹੁਣੀ ਦੱਸਦੇ ਸੀ ਕਿ ਐਵਰਗ੍ਰੀਨ ਐਂਡ ਕੈਸਲਮੋਰ ਦਾ ਏਰੀਆ, ਇੱਥੇ ਇੱਕ ਉਹਨਾਂ ਦੀ ਰਿਹਾਇਸ਼ ਹੈ ਅਤੇ ਉਹਨਾਂ ਦੇ ਡੈਡ ਬਾਹਰ ਸੀਗੇ ਅਤੇ ਉਹ ਮੁੰਡੇ ਆਏ ਅਤੇ ਉਹ ਕਾਰ ਦੀਆਂ ਚਾਬੀਆਂ ਉੱਦਾਂ ਹੀ ਉਹਨਾਂ ਨੂੰ ਕਹਿੰਦੇ ਬਜ਼ੁਰਗਾਂ ਨੂੰ, ਜਿੱਦਾਂ ਕਈ ਵਾਰੀ ਵੀ ਲਿਆਓ ਤਾਂ ਕਾਰ ਦੀ ਚਾਬੀ ਦੇਖੀ ਅਸੀਂ, ਵੀ ਉਹਨਾਂ ਨੂੰ ਪਤਾ ਵੀ ਨਹੀਂ ਸੀਗਾ ਕਿ ਉਹ ਹਾਂ ਕੌਣ ਨੇ ਕਿ ਘਰਦਿਆਂ ਨੇ ਕਾਰ ਕਿਸ ਨੇ ਵੇਚਣੀ ਵੀ ਆ ਕਿ ਨਹੀਂ ਵੇਚਣੀ ਉਹ, ਪਰ ਉਹਨਾਂ ਦੇ ਬੱਚੇ ਜਿਹੜੇ ਅੰਦਰ ਸੀ ਉਹਨਾਂ ਨੇ ਦੇਖ ਲਿਆ ਤਾਂ ਉਹਨਾਂ ਨੇ ਫਿਰ ਜਦੋਂ ਦੇਖਿਆ ਸਾਰਾ ਕੁਛ ਵੀ ਉਹਨਾਂ ਦੇ ਬਾਬਾ ਜੀ ਦੇ ਨਾਲ ਕੋਈ ਗੱਲਬਾਤ ਅਜਿਹੀ ਚੱਲ ਰਹੀ ਹੈ ਕਿ ਜਿਹੜਾ ਬਹੁਤਾ ਸੇਫ ਨਹੀਂ ਉਹ ਲੱਗ ਰਿਹਾ, ਅਤੇ ਉਹਨੇ ਪੁਲਿਸ ਕਾਲ ਕਰ ਦਿੱਤੀ ਜਿਹਦੇ ਨਾਲ ਪੁਲਿਸ ਉੱਥੇ ਬੜੀ ਜਲਦੀ ਪਹੁੰਚ ਗਈ ਅਤੇ ਉਹ ਜਿਹੜੇ ਮੁੰਡੇ ਸੀ ਉੱਥੋਂ ਭੱਜ ਗਏ। ਸੋ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਜੀ ਉਹ ਆਮ ਹੀ ਇਹ ਨਹੀਂ ਹੈ ਕਿ ਸਿਰਫ ਇੱਕ ਏਰੀਏ ਦੇ ਵਿੱਚ ਆ, ਜੇ ਇਕੱਲੇ ਪੀਲ ਰੀਜਨ ਦੀ ਗੱਲ ਹੈ, ਇਹ ਸਾਰੇ ਹੀ ਪਾਸੇ ਅਜਿਹਾ ਜਿਹੜਾ ਕੁਛ ਉਹ ਹੋ ਰਿਹਾ ਅੱਜ ਕੱਲ੍ਹ। ਸੋ ਬਹੁਤ ਧਿਆਨ ਦੇ ਨਾਲ, ਖਾਸ ਕਰਕੇ ਬਜ਼ੁਰਗਾਂ ਨੂੰ ਇਹ ਬੇਨਤੀ ਹੈ ਕਿ ਜੇ ਤੁਸੀਂ ਪਹਿਲੀ ਗੱਲ ਤਾਂ ਜਦੋਂ ਬਾਹਰ ਘੁੰਮਣ ਜਾਂਦੇ ਹੋ ਤਾਂ ਜ਼ਰੂਰ ਦੋ ਤਿੰਨ ਜਾਣੇ ਜੇ ਇਕੱਠੇ ਹੋ ਕੇ ਜਾਓ ਤਾਂ ਬਹੁਤ ਵਧੀਆ, ਅਤੇ ਪਲੱਸ ਜਦੋਂ ਇੱਦਾਂ ਆਪਾਂ ਘਰਾਂ ਦੇ ਬਾਹਰ ਵੀ ਬੈਠਦੇ ਹਾਂ ਤਾਂ ਬੜੇ ਅਲਰਟ ਹੋ ਕੇ ਹੁਣ ਮੇਰਾ ਖਿਆਲ ਬੈਠਣ ਦੀ ਲੋੜ ਹੈ, ਕਿ ਉਹ ਕਈ ਵਾਰੀ ਕਿਹਾ ਜਾਂਦਾ ਕਿ ਸਮਾਂ ਸੀ ਕੁਛ। ਮੈਂ ਵੈਸੇ ਖੁਦ ਵੀ ਇਸ ਚੀਜ਼ ਨੂੰ ਮੰਨਦਾ ਕਿ ਅੱਜ ਤੋਂ 10 ਸਾਲ ਪਹਿਲਾਂ ਦੀ ਜੇ ਗੱਲ ਕਰ ਲਈਏ ਤਾਂ ਘਰਾਂ ਦੇ ਜਿਹੜੇ ਮੇਨ ਡੋਰ ਸੀਗੇ ਉਹ ਕਦੀ ਮੇਰਾ ਖਿਆਲ ਨਹੀਂ ਕੋਈ ਲੋਕ ਕਰਨਾ ਚੈੱਕ ਕਰਦਾ ਸੀ ਕਿ ਹਾਂ ਕੀਤਾ ਜਾਂ ਨਹੀਂ ਕੀਤਾ। ਅੱਜ ਅਸੀਂ ਕਈ ਕਈ ਵਾਰ ਚੈੱਕ ਕਰਕੇ ਫਿਰ ਬੈਡਰੂਮਸ ਦੇ ਵਿੱਚ ਆਪਾਂ ਜਾਂਦੇ ਹਾਂ, ਅਤੇ ਗਰਾਜ ਡੋਰ ਅਕਸਰ ਹੀ ਖੁੱਲ੍ਹੇ ਰਹਿ ਜਾਂਦੇ ਹੁੰਦੇ ਸੀਗੇ, ਕੋਈ ਇੱਦਾਂ ਨਹੀਂ ਸੀ ਕਿ ਕੋਈ ਅੰਦਰ ਆ ਜਾਏਗਾ ਜਾਂ। ਪਰ ਹੁਣ ਜਿਹੜਾ ਮਾਹੌਲ ਹੈ ਉਹ ਕਾਫੀ ਜਿਹੜਾ ਉਹ ਬਦਲ ਚੁੱਕਿਆ ਜੀ। ਸੋ ਬੱਚਿਆਂ ਦੇ ਲਈ ਵੀ, ਬੱਚੇ ਜੇ ਹੁਣ ਸਕੂਲ ਖੁੱਲ੍ਹ ਗਏ ਨੇ, ਬੱਚੇ ਵੈਸੇ ਤਾਂ ਗਰੁੱਪਸ ਦੇ ਵਿੱਚ ਹੀ ਸਕੂਲ ਨੂੰ ਜਾਂਦੇ ਨੇ ਜਿਹੜੇ ਪੈਦਲ ਚੱਲ ਕੇ ਜਾਂਦੇ ਨੇ, ਫਿਰ ਵੀ ਤੁਸੀਂ ਇਕੱਲੇ ਆ ਰਹੇ ਹੋ ਅਤੇ ਬੱਚਿਆਂ ਨੂੰ ਵੀ ਜ਼ਰੂਰ ਆਪਣਿਆਂ ਨੂੰ ਇਹ ਗੱਲਾਂ ਅਜਿਹੀਆਂ ਜਿਹੜੀਆਂ ਉਹ ਸਮਝਾ ਦਿਆ ਕਰੋ ਹੁਣ, ਕਿ ਤੁਹਾਨੂੰ ਬੜੇ ਅਲਰਟ ਹੋ ਕੇ ਸੜਕਾਂ ਦੇ ਉੱਤੇ ਜਿਹੜੇ ਚੱਲਣ ਦੀ ਲੋੜ ਹੈ। ਇਹ ਵੀ ਨਹੀਂ ਹੈ ਕਿ ਬਹੁਤ ਜ਼ਿਆਦਾ ਕੁਛ ਇਹੋ ਜਿਹਾ ਜਿਹੜਾ ਹੋਈ ਜਾਂਦਾ, ਸਾਨੂੰ ਡਰ ਕੇ ਵੀ ਅਸੀਂ ਨਹੀਂ ਰਹਿਣਾ, ਪਰ ਵੰਸ ਇਨ ਏ ਵਾਇਲ ਕਦੀ ਵੀ ਕਿਸੇ ਨਾਲ ਵੀ ਅਜਿਹਾ ਕੁਛ ਹੋ ਸਕਦਾ। ਸੋ ਅਸੀਂ ਬੜੇ ਧਿਆਨ ਦੇ ਨਾਲ ਜੇ ਬਾਹਰ ਵਿਚਰਦੇ ਹਾਂ ਤਾਂ ਬੜੇ ਧਿਆਨ ਦੇ ਨਾਲ ਵਿਚਰੀਏ, ਮੇਰਾ ਖਿਆਲ ਇਸੇ 'ਚ ਹੀ ਸਾਡੀ ਭਲਾਈ ਹੈ। ਅਤੇ ਅਪੀਲ ਪੁਲਿਸ ਦੇ ਵੱਲੋਂ ਇੱਕ ਬ੍ਰੈਂਪਟਨ ਨਿਵਾਸੀ ਲਵਪ੍ਰੀਤ ਮਾਨ ਨੂੰ ਗ੍ਰਿਫਤਾਰ ਕੀਤਾ ਗਿਆ ਜੀ। ਇੱਦਾਂ ਦੇ ਹੀ ਕਾਰੇ ਉਹ ਵੀ ਕਰਦਾ ਸੀ ਜਿਹਦੇ ਉੱਪਰ ਹੋਮ ਇਨਵੇਜ਼ਨ, ਸਟੈਬਿੰਗ ਅਤੇ ਕਾਰਾਂ ਚੋਰੀ ਕਰਨ ਦੇ ਦੋਸ਼ ਨੇ, ਅਤੇ ਉਹਨੂੰ ਹੁਣ ਗ੍ਰਿਫਤਾਰ ਕੀਤਾ ਜੀ ਅਪੀਲ ਪੁਲਿਸ ਨੇ। ਅਤੇ ਇਹੋ ਜਿਹਾ ਹੀ ਇੱਕ ਬੰਦਾ ਮੁਹੰਮਦ ਰਹੀਮ ਜੋ ਕਿ 25 ਸਾਲਾ ਮਿਸਿਸਾਗਾ ਦੇ ਵਿੱਚ ਰਹਿੰਦਾ, ਅਤੇ ਉਹਨਾਂ ਨੂੰ ਵੀ ਗ੍ਰਿਫਤਾਰ ਇਸ ਕਰਕੇ ਕੀਤਾ ਕਿ ਉਹਨਾਂ ਨੇ ਆਟੋ ਇੰਸ਼ੋਰੈਂਸ ਫਰੋਡ ਦੇ ਉਹਨਾਂ 'ਤੇ ਦੋਸ਼ ਨੇ, ਜਿਨ੍ਹਾਂ ਨੇ ਜੀ ਟੀ ਏ ਦੇ ਵਿੱਚ ਅਪ੍ਰੈਲ 2024 ਤੋਂ ਲੈ ਕੇ ਅਗਸਤ 2026 ਤੱਕ ਲੋਕਾਂ ਨੂੰ ਜਿਹੜੀਆਂ ਫੇਕ ਆਟੋ ਪਾਲਿਸੀਜ਼ ਵੇਚੀਆਂ ਨੇ, ਔਰ ਪੁਲਿਸ ਦੇ ਵੱਲੋਂ 15 ਅਜਿਹੇ ਕੇਸ ਆਇਡੈਂਟੀਫਾਈ ਕੀਤੇ ਗਏ ਨੇ ਜਿਨ੍ਹਾਂ 'ਚ ਵਿਕਟਮਸ ਦਾ ਕੋਈ ਟੋਟਲ ਜਿਹੜਾ ਲਾਸ ਹੈ ਉਹ $10,000 ਦਾ ਹੋਇਆ। ਅਤੇ ਉਹ ਕਹਿੰਦੇ ਆ ਕਿ ਵਿਕਟਮਸ ਦੀ ਗਿਣਤੀ ਹੋਰ ਵੀ ਹੋ ਸਕਦੀ ਹੈ, ਜੇ ਤੁਹਾਡੇ ਨਾਲ ਵੀ ਅਜਿਹਾ ਕੁਝ ਵਾਪਰਿਆ ਤਾਂ ਤੁਸੀਂ ਕ੍ਰਾਈਮ ਸਟੋਪਰਸ ਦੇ ਨਾਲ ਸੰਪਰਕ ਕਰ ਸਕਦੇ ਹੋ, ਉਹਨਾਂ ਨੂੰ ਇਨਫੋਰਮ ਜਿਹੜਾ ਉਹ ਕੀਤਾ ਜਾ ਸਕਦਾ ਹੈ। ਔਰ ਇਹ ਜਿਹੜਾ ਬੰਦਾ ਸੀਗਾ ਇਹ ਲਾਇਸੈਂਸਡ ਸੀ ਔਰ ਪਹਿਲਾਂ ਕਈ ਬ੍ਰੋਕਰੇਜ ਦੇ ਨਾਲ ਵੀ ਕੰਮ ਕਰਦਾ ਰਿਹਾ, ਇੰਸ਼ੋਰੈਂਸ ਇੰਡਸਟਰੀ ਦੇ ਨਾਲ ਜੁੜਿਆ ਹੋਇਆ ਸੀ, ਪਰ ਇਹਨੇ ਆਹ 2 ਸਾਲਾਂ ਦੇ ਵਿੱਚ ਇੱਦਾਂ ਦੇ ਘਪਲੇ ਜਿਹੜੇ ਨੇ ਉਹ ਕੀਤੇ ਨੇ। ਅਤੇ ਪੁਲਿਸ ਦੇ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਛੱਡਿਆ ਵੀ ਗਿਆ ਕਿ ਉਹਨਾਂ ਦੀ ਪੇਸ਼ੀ ਜਿਹੜੀ ਆ ਕੋਰਟ ਦੇ ਵਿੱਚ ਹੁਣ ਫਿਊਚਰ ਦੇ ਵਿੱਚ ਹੋਣੀ ਹੈ। ਅੰਟਾਰੀਓ ਸਾਇੰਸ ਸੈਂਟਰ ਦੇ ਵੱਲੋਂ 30 ਇੰਪਲੋਈਜ਼ ਨੂੰ ਲੇ ਆਫ ਕੀਤਾ ਗਿਆ, ਜਿਹਦੇ ਨਾਲ ਜਿਹਦੇ 'ਚ ਸਾਰੇ ਦਾ ਸਾਰਾ ਜਿਹੜਾ ਸਾਇੰਸ ਡਿਪਾਰਟਮੈਂਟ ਦਾ ਜੋ ਸਟਾਫ ਹੈ ਉਹ ਸਾਰੇ ਦਾ ਸਾਰਾ ਲੇ ਆਫ ਕਰ ਦਿੱਤਾ ਗਿਆ। ਔਰ ਬਹੁਤ ਸਾਰੇ ਲੋਕਾਂ ਦਾ ਇਹ ਵੀ ਕਹਿਣਾ ਕਿ ਫਿਰ ਸਾਇੰਸ ਸੈਂਟਰ ਦਾ ਹੋਣ ਦਾ ਮਤਲਬ ਕੀ ਹੈ, ਜੇ ਉੱਥੇ ਇਸ ਜਿਹੜੇ ਪਾਸੇ ਨਾਲ ਰਿਲੇਟਡ ਕੋਈ ਵੀ ਵਿਅਕਤੀ ਉੱਥੇ ਨਹੀਂ ਹੈ ਜੋਬ ਦੇ ਉੱਤੇ, ਅਤੇ ਕਿਵੇਂ ਉਹ ਲੋਕਾਂ ਦੀ ਟੇਕ ਕੇਅਰ ਜਿਹੜੀ ਆ ਉਹ ਕਰ ਸਕਦੇ ਨੇ, ਜਿਹਦੇ ਨਾਲ ਹੁਣ ਜਿਹੜਾ ਬਿਜ਼ਨਸ ਡਿਵੈਲਪਮੈਂਟ ਹੈ ਜਾਂ ਸਾਇੰਸ ਸਿਕਿਉਰਿਟੀ 'ਤੇ ਜਿਹੜੇ ਲਾਈਵ ਐਗਜ਼ਿਬਿਟਸ ਨੇ ਉਹ ਵਾਲੀਆਂ ਟੀਮਾਂ ਪ੍ਰਭਾਵਿਤ ਹੋਣਗੀਆਂ ਇਹ 30 ਲੋਕਾਂ ਦੀ ਛੁੱਟੀ ਹੋਣ ਦੇ ਕਰਕੇ। ਇੱਥੇ ਵੀ ਦੱਸਣਾ ਬਣਦਾ ਕਿ ਪ੍ਰੋਵਿੰਸ ਦੇ ਵੱਲੋਂ 2024 ਗਰਮੀਆਂ ਦੇ ਵਿੱਚ ਇਸ ਬਿਲਡਿੰਗ ਦੀ ਛੱਤ ਦੇ ਵਿੱਚ ਵੱਡੀਆਂ ਖਾਮੀਆਂ ਜਿਹੜੀਆਂ ਉਹਨੂੰ ਦੇਖਦਿਆਂ ਹੋਇਆ ਇਸ ਨੂੰ ਬੰਦ ਕਰ ਦਿੱਤਾ ਸੀ, ਅਤੇ ਅੰਟੇਰੀਓ ਪਲੇਸ ਦੇ ਵਿੱਚ $1 ਬਿਲੀਅਨ ਖਰਚ ਕੇ ਇੱਕ ਨਵਾਂ ਜਿਹੜਾ ਸਾਇੰਸ ਸੈਂਟਰ ਆ ਉਹ ਬਣਾਇਆ ਜਾ ਰਿਹਾ, ਜਿਸ ਦੀ ਜਿਹੜੀ ਖੁੱਲ੍ਹਣ ਦੀ ਉਮੀਦ ਹੈ 2029 'ਚ ਹੈ। ਅਤੇ ਸਰਕਾਰ ਦੇ ਮੁਤਾਬਕ ਕੋਈ 1,000 ਦੇ ਕਰੀਬ ਨੌਕਰੀਆਂ ਇੱਥੇ ਪੈਦਾ ਹੋਣਗੀਆਂ ਜੀ। ਮੈਚ ਦੀ ਅਪਡੇਟ ਕਰਦੀ ਹੈ, ਜਿਹੜਾ ਮੁੰਡਿਆਂ ਦਾ ਅਫਗਾਨਿਸਤਾਨ ਅਤੇ ਇੰਡੀਆ ਦੀਆਂ ਟੀਮਾਂ ਦੇ ਦਰਮਿਆਨ ਖੇਡੇ ਜਾ ਰਿਹਾ, ਇੰਡੀਆ ਨੇ 98 ਦੌੜਾਂ ਬਣਾ ਲਈਆਂ ਜੀ, 8 ਓਵਰਸ ਖੇਡੇ ਜਾ ਚੁੱਕੇ ਨੇ ਅਤੇ 1 ਖਿਡਾਰੀ ਆਊਟ ਹੈ, 59 ਦੌੜਾਂ 72 ਗੇਂਦਾਂ 'ਤੇ ਉਹਨਾਂ ਨੂੰ ਹੋਣ ਚਾਹੀਦੀਆਂ ਨੇ। ਅਤੇ ਜਿਹੜੇ ਦੂਸਰੇ ਪਾਸੇ ਫਾਈਨਲ ਵੋਮੈਨਸ ਏਸ਼ੀਆ ਕੱਪ ਖੇਡਿਆ ਜਾ ਰਿਹਾ, ਉਹਦੇ 'ਚ ਸ਼੍ਰੀਲੰਕਾ ਦੀਆਂ ਕੁੜੀਆਂ 2.2 ਓਵਰਸ ਖੇਡ ਚੁੱਕੀਆਂ, 13 ਦੌੜਾਂ ਬਣ ਗਈਆਂ ਅਤੇ ਇੱਕ ਖਿਡਾਰੀ ਆਊਟ ਹੈ। ਉਹਨਾਂ ਨੂੰ 171 ਦੌੜਾਂ ਦੀ ਜ਼ਰੂਰਤ ਹੈ, 106 ਗੇਂਦਾਂ ਬਾਕੀ ਬਚਦੀਆਂ ਨੇ। ਜਿਹੜੇ ਇਸ ਵੇਲੇ ਪ੍ਰੋਗਰਾਮ ਰਾਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ, ਔਰ ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ, ਪ੍ਰੇਮ ਜੀ ਕਾਲ ਕਰ ਰਹੇ ਨੇ ਜੀ ਮੇਰੇ ਖਿਆਲ। ਪ੍ਰੇਮ ਜੀ ਨਿੱਘਾ ਸਵਾਗਤ ਜੀ।
0: ਹਾਂਜੀ ਮਨਜੀਤ ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ?
0: ਠੀਕ ਹੈ ਜੀ, ਠੀਕ ਹੈ ਮਨਜੀਤ ਜੀ, ਠੀਕ ਹੈ ਚੇਤਾ। ਹਾਂਜੀ, ਮੇਰੇ ਵੱਲੋਂ ਤੁਹਾਨੂੰ ਤੇ ਸਾਡੇ ਰੱਬ ਵਰਗੇ ਜਿੰਨੇ ਸਰੋਤੇ ਆ ਜੀ, ਉਹਨਾਂ ਨੂੰ ਮੇਰੇ ਵੱਲੋਂ ਅਦਾਬ, ਨਮਸਤੇ, ਸਤਿ ਸ਼੍ਰੀ ਅਕਾਲ ਜੀ।
1: ਜੀ ਜੀ, ਤੁਹਾਨੂੰ ਵੀ ਜੀ।
0: ਜੀ ਮਨਜੀਤ ਜੀ, ਤੁਸੀਂ ਹੁਣ ਜਿੱਦਾਂ ਗੱਲ ਕਰ ਰਹੇ ਸੀਗੇ ਕਿ ਅੱਜ ਤੋਂ ਕੋਈ 10-15 ਸਾਲ ਪਹਿਲਾਂ ਕੋਈ ਫੇਕਾ ਫਾਕਾ ਨੀ ਸੀਗਾ ਨਾ,
1: ਜੀ ਜੀ,
0: ਕੋਈ ਏਦਾਂ ਨੀ ਸੀਗਾ ਕਿ ਘਰ ਦੇ ਵਿੱਚ ਕੋਈ ਚੀਜ਼ ਪਈ ਆ ਜਾਂ ਦਰਵਾਜ਼ੇ ਖੁੱਲੇ ਆ ਤਾਂ ਕੋਈ ਚੱਕਰ ਨੀ। ਹੁਣ ਤਾਂ ਕੈਮਰੇ ਵੀ ਲੱਗੇ ਆ ਤੇ ਫਿਰ ਵੀ 10 ਵਾਰੀ ਚੈੱਕ ਕਰਨਾ ਪੈਂਦਾ ਕਿ ਦਰਵਾਜ਼ਾ ਲੱਗਿਆ ਕਿ
1: ਕੈਮਰਾ ਵੀ ਚੈੱਕ ਕਰਨਾ ਪੈਂਦਾ ਚੱਲਦਾ ਕਿ ਨਹੀਂ।
0: ਬਿਲਕੁਲ ਜੀ, ਕੈਮਰਾ ਵੀ ਚੈੱਕ ਕਰਨਾ ਪੈਂਦਾ ਜੀ, ਰਾਈਟ ਜੀ।
1: ਹਾਂਜੀ ਹਾਂਜੀ ਹਾਂਜੀ,
0: ਕਾਰਨ ਕਾਰਨ ਬਿਲਕੁਲ ਸਿੰਪਲ ਹੈ ਜੀ, ਲੀਡਰਸ਼ਿਪ ਦੀ ਘਾਟ ਆ ਮੰਜੀ ਜੀ। ਇਹਦੇ ਵਿੱਚ ਮੈਂ ਬਹੁਤ ਵੱਡੀ ਘਾਟ ਸਮਝਦਾ ਕਿ ਲੀਡਰਸ਼ਿਪ ਦੀ, ਜੇ ਤੁਸੀਂ ਕਹਿ ਲਓ ਕਿ 8-10 ਸਾਲ ਪਹਿਲਾਂ ਦੀ ਗੱਲ ਕਹਿ ਲਓ, 8 ਸਾਲ ਪਹਿਲਾਂ ਹੀ ਪੁਲਿਸ ਦੀ ਪੈਟਰੋਲਿੰਗ ਹੁੰਦੀ ਸੀ ਮੰਜੀ ਜੀ, ਬਿਲਕੁਲ ਹੀ ਖਤਮ ਹੋ ਗਈ ਆ।
1: ਉਹਦੀ ਵਜ੍ਹਾ ਜੀ,
0: ਵਜ੍ਹਾ ਅਗੇਨ ਇਹ ਸੀ ਕਿ ਲੀਡਰਸ਼ਿਪ ਦੀ ਘਾਟ ਆ, ਲੀਡਰਸ਼ਿਪ
1: ਨਹੀਂ ਜੀ, ਲੀਡਰਸ਼ਿਪ ਦੀ ਘਾਟ ਤੇ ਇੱਕ ਡਿਫਰੈਂਟ, ਚਲੋ ਉਹ ਸਟੋਰੀ ਆ, ਪਰ ਪੁਲਿਸ ਦੀ ਪੈਟਰੋਲਿੰਗ ਖਤਮ ਹੋ ਜਾਣੀ, ਉਹ ਤਾਂ ਰੀਜ਼ਨ ਕੁਝ ਹੋਰ ਹੋ ਸਕਦਾ ਮੇਰੇ ਹਿਸਾਬ ਨਾਲ ਕਿ ਨਹੀਂ।
0: ਹਾਂ, ਰੀਜ਼ਨ ਬਸ ਉਹਨਾਂ ਨੇ ਸਰਵੇਲੈਂਸ ਕੈਮਰੇ ਥੋੜੇ ਜਿਹੇ ਲਗਾਏ ਆ ਸਿਟੀਜ਼ ਦੇ ਵਿੱਚ, ਉਹਨਾਂ ਨੂੰ ਲੱਗਦਾ ਕਿ ਅਸੀਂ ਇਹਦੇ ਨਾਲ ਹੀ ਕੰਟਰੋਲ ਕਰ ਲਵਾਂਗੇ।
1: ਹਾਂ,
0: ਪਰ ਉਹ ਗੱਲ ਬਣਦੀ ਨੀ ਜਦੋਂ ਤੱਕ ਚੌਂਕੀਦਾਰਾਂ ਨਾ ਨਾ ਹੋਵੇ ਜੀ। ਜੀ, ਆਪਾਂ ਹੁਣ ਬੈਕ ਹੋਮ ਤੋਂ ਵੀ ਆਪਾਂ ਆਏ ਹਾਂ, ਉੱਥੇ ਆਪਾਂ ਇੰਨੀ ਪਾਪੂਲੇਸ਼ਨ ਹੋਣ ਦੇ ਬਾਵਜੂਦ ਵੀ ਉੱਥੇ ਏਦਾਂ ਦੇ ਹਾਲਾਤ ਨੀ ਹੈਗੇ ਕਿ ਆਪਾਂ ਗੱਡੀ ਲਿਆ ਖੜੀ ਕਰੀਏ ਤੇ ਸਵੇਰ ਨੂੰ ਗੱਡੀ ਨਾ ਮਿਲੇ। ਮਤਲਬ ਕਿ ਇੱਕ ਆਪਣੇ ਪੰਜਾਬ ਦੀ ਪਾਪੂਲੇਸ਼ਨ ਹੀ ਲਗਾ ਲਓ, ਉਨੀ ਤੇ ਸਾਰੇ ਕੈਨੇਡਾ ਦੀ ਪਾਪੂਲੇਸ਼ਨ ਹੈ। ਉਹਦੇ ਬਾਵਜੂਦ ਵੀ ਇੱਥੇ ਪੁਲਿਸ ਜਿਹੜੀ ਨਾਕਾਮ ਆ, ਨਾਕਾਮੀ ਦਾ ਸ਼ਬਦ ਇਸ ਕਰਕੇ ਵਰਤਿਆ ਕਿ ਬਿਲਕੁਲ ਹੀ ਉਹਨਾਂ ਨੂੰ ਸਮਝ ਹੀ ਨੀ ਲੱਗਦੀ ਕਿ ਭਾਈ ਕਿ ਇੱਥੇ ਹੁਣ ਤੁਸੀਂ ਦੇਖੋਗੇ। ਉੱਥੇ ਇੱਕ ਹੋਰ ਚੀਜ਼ ਦੇਖੋ ਤੁਸੀਂ, ਉੱਥੇ ਚੌਂਕੀਦਾਰ ਹੁੰਦਾ ਸੀਗਾ, ਮਤਲਬ ਕਿ ਜਾਗਦੇ ਰਹੋ, ਮਤਲਬ ਕੋਈ ਨਾ ਕੋਈ ਪਹਿਰੇਦਾਰ ਹੁੰਦਾ ਸੀਗਾ ਇੰਡੀਆ ਚ। ਉੱਥੇ ਪਿੰਡਾਂ ਚ ਵੀ ਸਾਰੇ ਪਾਸੇ ਹਨਾ ਹੋਕਾ ਨੀ ਦਿੰਦੇ ਸੀਗੇ, ਸੇਮ ਮਤਲਬ ਇੱਥੇ ਵੀ ਸੀਗਾ ਕਿ ਪੁਲਿਸ ਦੀ ਪੈਟਰੋਲਿੰਗ ਸੀਗੀ ਬਹੁਤ ਜ਼ਿਆਦਾ,
1: ਹਨਾ
0: ਗਲੀਆਂ ਦੇ ਵਿੱਚ ਘੁੰਮਦੀ ਸੀ ਪੁਲਿਸ, ਤੇ ਰੈਂਡਮਲੀ ਘੁੰਮਦੀ ਸੀ, ਇਹ ਨੀ ਕਿ ਜਿੱਥੇ ਕ੍ਰਾਈਮ ਏਰੀਆ ਉੱਥੇ ਘੁੰਮਣਾ, ਕਿ ਕ੍ਰਾਈਮ ਹੋ ਨਾ ਜਾਵੇ, ਮਤਲਬ ਉਹਦੇ ਬਚਾਅ। ਉਸ ਚੀਜ਼ ਦੀ ਡੈਫੀਸ਼ੀਐਂਸੀ ਮੈਨੂੰ ਬਹੁਤ ਜ਼ਿਆਦਾ ਇੱਥੇ ਲੱਗ ਰਹੀ ਆ। ਜਦੋਂ ਮੈਂ ਲੋਕਾਂ ਨੂੰ ਵੀ ਮਿਲਦਾ ਨਾ, ਡੋਰ ਟੂ ਡੋਰ ਜਾਂਦਾ, ਤੇ ਉਹ ਵੀ ਇਹ ਗੱਲ ਕਰਦੇ। ਮੈਂ ਉਹਨਾਂ ਨੂੰ ਪੁੱਛਦਾ ਆ ਕਿ ਕੀ ਪੁਲਿਸ ਦੀ ਪੈਟਰੋਲਿੰਗ ਹੈਗੀ ਆ, ਕਹਿੰਦੇ ਨਹੀਂ। ਮਤਲਬ ਮੈਂ ਆਪਣੇ ਵਾਰਡ ਦੇ ਵਿੱਚ ਜਦੋਂ ਆਲੇ ਦੁਆਲੇ ਜਾਈਦਾ ਤੇ ਮਨਜੀਤ ਜੀ ਪਤਾ ਕਰੀਦਾ ਕਿ ਕੋਈ ਪੈਟਰੋਲਿੰਗ ਨੀ ਹੋ ਰਹੀ ਕਿਤੇ ਵੀ, ਉਹਨਾਂ ਦੀ ਅਵਾਇਡ ਕਰਨ ਦੀ ਲੋੜ ਹੈ ਜੀ, ਬਹੁਤ ਜ਼ਰੂਰੀ ਆ।
1: ਮੈਂ ਨਾ ਤੁਹਾਨੂੰ ਲਾਈਵ ਐਗਜ਼ਾਮਪਲ ਦੱਸਦਾ ਪ੍ਰੇਮ ਜੀ, ਕੁਝ ਕੁ ਸਾਲਾਂ ਦੀ ਗੱਲ ਹੈ ਕਿ ਠੀਕ ਹੈ, ਅਸੀਂ ਵੀ ਇੱਥੇ ਮਾਈਕ 'ਤੇ ਬੈਠ ਕੇ ਕਹਿੰਦੇ ਹਾਂ ਕਿ ਪੁਲਿਸ ਦੇ ਵੱਲੋਂ ਅਪੀਲ ਕੀਤੀ ਗਈ ਹੈ ਕਿ ਤੁਸੀਂ ਕ੍ਰਾਈਮ ਸਟੋਪਰਸ ਨੂੰ ਕਾਲ ਕਰ ਸਕਦੇ ਹੋ। ਮਾਫ਼ ਕਰਨਾ, ਮੈਂ ਕ੍ਰਾਈਮ ਸਟੋਪਰਸ ਯੂਨਿਟ ਦੀ ਗੱਲ ਕਰਦਾ। ਕੋਈ ਅਜਿਹਾ ਜਿਹੜਾ ਉਹ ਏਰੀਏ ਦੇ ਵਿੱਚ ਅਜਿਹਾ ਕੁਝ ਚੱਲਦਾ ਸੀ ਕਿ ਸਾਡੀ ਸਟਰੀਟ ਤੋਂ ਬਹੁਤ ਸਾਰੇ ਦੋਸਤਾਂ ਮਿੱਤਰਾਂ ਨੇ ਜਿਹੜੇ ਵਿਦ ਵੀਡੀਓਜ਼ ਪੁਲਿਸ ਨੂੰ ਕਾਲਸ ਕਰ ਕਰਕੇ ਸੁਨੇਹੇ ਭੇਜੇ। ਮੈਂ ਪਰਸਨਲੀ ਕ੍ਰਾਈਮ ਸਟੋਪਰਸ 'ਤੇ ਉਹ ਵਾਲੀ ਕੰਪਲੇਂਟ ਜਿਹੜੀ ਭੇਜੀ, ਔਰ ਮੈਨੂੰ ਮੈਸੇਜ ਕੀ ਮਿਲਿਆ ਕਿ ਤੁਹਾਨੂੰ ਵਿਦ ਇਨ 3 ਮੰਥਸ ਦੇ ਵਿੱਚ ਅਸੀਂ ਇਹਦੀ ਪੂਰੀ ਛਾਣਬੀਣ ਕਰਕੇ ਅਤੇ ਇਹਦਾ ਆਂਸਰ ਕਰਾਂਗੇ, ਔਰ 3 ਮਹੀਨੇ ਤੱਕ ਤੁਸੀਂ ਵੇਟ ਕਰਦੇ ਹੋ, ਤੁਸੀਂ ਉਹਨੂੰ ਫੋਲੋ ਅਪ ਕਰਦੇ ਹੋ, ਅਤੇ 3 ਮਹੀਨੇ ਬਾਅਦ ਤੁਹਾਡੇ ਕੋਲ ਆਂਸਰ ਆਉਂਦਾ ਕਿ ਅਸੀਂ ਜ਼ਿਆਦਾ ਕੁਝ ਲੱਭ ਨਹੀਂ ਸਕੇ। ਪਹਿਲੀ ਗੱਲ ਤਾਂ ਜਦੋਂ ਨਾ ਤੁਸੀਂ ਕਾਲ ਕਰਦੇ ਹੋ, ਤੁਹਾਡੀ ਇੰਟਰਵਿਊ ਸ਼ੁਰੂ ਹੋ ਜਾਂਦੀ ਆ ਅੱਗੇ ਜਿਹੜਾ ਪਰਸਨ ਬੈਠਦਾ, ਕਿ ਹਾਂ ਦੱਸੋ ਆਹ ਸ਼ਨਾਖਤ, ਦੱਸੋ ਆਹ, ਦੱਸੋ ਆਹ, ਦੱਸੋ ਵੀ ਭਲਿਓ ਮਾਣਸੋ, ਜੇ ਉਹ ਅਸੀਂ ਖੁਦ ਹੀ ਇਹ ਸਾਰਾ ਕੁਝ ਤੁਹਾਨੂੰ ਦੱਸਣਾ ਹੈ ਤੇ ਫਿਰ ਤੁਸੀਂ ਇੱਥੇ ਕਿਹੜੇ ਕੰਮ ਲਈ ਬੈਠੇ ਹੋ? ਮੈਂ ਮੁਆਫ਼ੀ ਚਾਹੁੰਦਾ ਜੀ ਇਸ ਗੱਲ ਦੀ ਕਿ ਬਹੁਤ ਸਾਰੇ ਦੋਸਤਾਂ ਨਾਲ ਸ਼ਾਇਦ ਅਜਿਹਾ ਵਾਪਰਿਆ ਹੋਏਗਾ, ਤੇ ਸਾਨੂੰ ਉਸ ਯੂਨਿਟ ਦਾ ਫਾਇਦਾ ਕੀ ਹੈ? ਅਸੀਂ ਕਹਿੰਦੇ ਤਾਂ ਹਾਂ ਕਿ ਹਾਂ ਕ੍ਰਾਈਮ ਸਟੋਪਰਸ ਦੀ ਗੱਲ ਕਰਦੇ ਹਾਂ। ਫਿਰ ਮੈਂ ਆਪਣੇ ਲੋਕਲ ਜਿਹੜੇ ਸਾਡੇ ਨੁਮਾਇੰਦੇ ਨੇ, ਮੈਂ ਉਹਨਾਂ ਦੇ ਆਫਿਸ ਕਾਲ ਕੀਤੀ ਔਰ ਉਹਨਾਂ ਨੇ ਮੇਰੀ ਹੈਲਪ ਕੀਤੀ ਉਸ ਮਾਮਲੇ, ਸਾਡੀ ਪੂਰੀ ਸਟਰੀਟ ਦੀ ਮੈਂ ਕਹਿ ਸਕਦਾ ਕਿ ਉਹਨਾਂ ਨੇ ਹੈਲਪ ਕੀਤੀ ਔਰ ਉਹਨਾਂ ਨੇ ਪੁਲਿਸ ਦੇ ਜਿਹੜੇ ਕੰਟੈਕਟ ਨੰਬਰਸ ਔਰ ਪੁਲਿਸ ਆਫਿਸਰਸ ਨੇ ਐਕਚੁਅਲੀ ਕਾਲ ਈਮੇਲ ਮੇਰੇ ਨਾਲ ਵੀ ਜੋ ਉਹਨਾਂ ਦੀ ਕਨਵਰਸੇਸ਼ਨ ਹੋਈ ਔਰ ਉਹਨਾਂ ਨੇ ਇੱਥੋਂ ਤੱਕ ਕਿ ਉਹ ਸਾਰਾ ਕੁਛ ਹੁਣੋਂ ਰੁਕ ਗਿਆ ਉਦੋਂ ਬਾਅਦ, ਅਤੇ ਉਹਨਾਂ ਨੇ ਨਾਲ ਇਹ ਵੀ ਕਿਹਾ ਕਿ ਤੁਹਾਨੂੰ ਫੇਰ ਕਦੀ ਅਜਿਹਾ ਕੋਈ ਲੱਗੇ ਤਾਂ ਤੁਸੀਂ ਕੰਟੈਕਟ ਕਰ ਸਕਦੇ ਹੋ। ਪੁਲਿਸ ਕੰਮ ਕਰਦੀ ਹੈ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਆ, ਪਰ ਹੋ ਸਕਦਾ ਕਿ ਜਿਹੜੀ ਨਫ਼ਰੀ ਆ ਜਾਂ ਜਿਹੜੀ ਪੁਲਿਸ ਦੀ ਗਿਣਤੀ ਹੈ ਉਹ ਓਨੀ ਨਹੀਂ ਹੈ ਕਿ ਜਾਂ ਅਗਰ ਉਸ ਤੋਂ ਬਾਅਦ ਜਦੋਂ ਆਪਣੀ ਕਾਰਵਾਈ ਕਰਦੇ ਆ ਉਦੋਂ ਬਾਅਦ ਉਹਨਾਂ ਨੂੰ ਕੋਈ ਸੋਲਿਡ ਉਹਦੇ ਵਿੱਚ ਉਹ ਦੇਖਣ ਨੂੰ ਕੋਈ ਸਿੱਟਾ ਕੋਈ ਸਕਸੈਸ ਜਿਹੜੀ ਆ ਮੇਰੇ ਖਿਆਲ ਨਜ਼ਰ ਨਹੀਂ ਆਉਂਦੀ, ਅਤੇ ਪੁਲਿਸ ਫਿਰ ਪਿੱਛੇ ਹਟ ਜਾਂਦੀ ਆ। ਮੈਂ ਉਸ ਇਸ ਕਰਕੇ ਪੁਲਿਸ ਨੂੰ ਕਦੀ ਦੋਸ਼ ਨਹੀਂ ਦਿੰਦਾ ਕਿ ਉਹ ਸਾਡੀ ਪ੍ਰੋਟੈਕਸ਼ਨ ਵਾਸਤੇ ਬੈਠੇ ਨੇ ਔਰ ਕੰਮ ਕਰਦੇ ਨੇ। ਕੁਝ ਕੁ ਯੂਨਿਟਸ ਅਜਿਹੇ ਨੇ, ਕੁਝ ਕੁ ਆਰਗੇਨਾਈਜੇਸ਼ਨ ਹੋ ਸਕਦਾ ਬਿਹਾਇੰਡ ਦਾ ਸੀਨ ਜਿਹੜੇ ਕੰਮ ਕਰਦੇ ਨੇ, ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਨਲਾਇਕੀ ਜ਼ਰੂਰ ਹੋਏਗੀ।
0: ਬਿਲਕੁਲ ਮਨਜੀਤ ਜੀ, ਦੂਸਰਾ ਦੇਖੋ ਜੇ ਲੋਕ ਕਹਿੰਦੇ ਆ ਹੁਣ ਕਿ ਈਵਨ ਉਹਨਾਂ ਦੇ ਡਰਾਈਵਰ ਚ ਹੀ ਲੋਕਾਂ ਨੂੰ ਟਿਕਟਾਂ ਮਿਲਣ ਲੱਗ ਪਈਆਂ ਗੱਡੀਆਂ ਦੀਆਂ। ਪਹਿਲੀ ਗੱਲ ਤਾਂ ਉਹ ਜਿਹੜੇ ਡਰਾਈਵਰ ਆ ਉਹ ਬੜਾ ਹੀ ਗਲਤ ਆ।
1: ਪਰ ਡਰਾਈਵਰ ਦੇ ਤੁਸੀਂ ਕਹਿੰਦੇ ਟਿਕਟਾਂ ਮਿਲਦੀਆਂ ਜਦੋਂ ਸੜਕਾਂ ਤੇ ਕਾਰਾਂ ਪਾਰਕ ਕੀਤੀਆਂ ਹੁੰਦੀਆਂ। ਮੇਰੇ ਕੋਲ ਦੋਸਤ ਮਿੱਤਰ ਅਜਿਹੇ ਨੇ ਜਿਨ੍ਹਾਂ ਨੇ ਹਮੇਸ਼ਾ ਹੀ ਦੱਸਿਆ ਕਿ ਉਹਨਾਂ ਨੇ ਬਹੁਤ ਵਾਰੀ ਕੰਪਲੇਂਟਸ ਵੀ ਕੀਤੀਆਂ ਕਿ ਕਾਰ ਇੱਥੇ 4 ਦਿਨ ਹੋ ਗਏ ਖੜੀ ਆ, ਕਿਸੇ ਨੇ ਮੂਵ ਤੱਕ ਨਹੀਂ ਕੀਤੀ, ਕਿਸੇ ਨੇ ਟਿਕਟ ਨਹੀਂ ਲਾਈ, ਤਾਂ ਡਰਾਈਵਰ ਤੇ ਆ ਕੇ ਟਿਕਟਾਂ ਦੇਣ ਦੀ ਉਹਨਾਂ ਕੋਲ ਫੁਰਸਤ ਕਿੱਥੋਂ ਆ ਜੀ?
0: ਮਨਜੀਤ ਜੀ ਉਹ ਇਸ ਕਰਕੇ ਕਿ ਉਹ ਗੱਡੀਆਂ ਜਿਹੜੀਆਂ ਹੁੰਦੀਆਂ ਉਹ ਰੈਂਡਮਲੀ ਕੋਈ ਕ੍ਰਾਈਮ ਦੀ ਗੱਡੀ ਹੁੰਦੀ ਜਾਂ ਵਟਐਵਰ ਕੋਈ ਚੋਰੀ ਦੀ ਗੱਡੀ ਹੁੰਦੀ ਜਿਹੜੀ ਉਹ ਖੜੀ ਰਹਿੰਦੀ ਆ ਕਿੰਨੇ ਕਿੰਨੇ ਦਿਨ, ਉਹਨਾਂ ਨੂੰ ਪਤਾ ਸਿਟੀ ਨੂੰ ਇੱਥੋਂ ਤਾਂ ਕੁਛ ਲੱਭਣਾ ਪਾਉਣਾ ਹੈ ਨਹੀਂ, ਤੇ ਆ ਜਿਹੜਾ ਰੈਜੀਡੈਂਟਸ ਹੈਗੇ ਆ ਇਹਨਾਂ ਨੇ ਤਾਂ ਕਿਤੇ ਜਾਣਾ ਨੀ, ਇਹਨਾਂ ਨੂੰ ਤਾਂ ਦੇਣੀ ਇਹਨਾਂ ਨੂੰ ਤਾਂ ਪੈਸੇ ਦੇ ਕੇ ਛੱਡਣਾ ਹਨਾ। ਦੂਸਰਾ ਅੱਗੇ ਅੰਦਰ ਮਨਜੀਤ ਜੀ ਜਿਹੜੀ ਗੱਡੀ ਆ ਉਹਦਾ ਜਿਹੜਾ ਟਾਇਰ ਆ ਨਾ ਉਹ ਜੇ ਬਾਹਰ ਨੂੰ ਹੋਵੇ ਤਾਂ ਫੇਰ ਟਿਕਟ ਮਿਲਦੀ ਸੀ, ਹੁਣ ਤਾਂ ਟਾਇਰ ਵੀ ਅੰਦਰ ਹੁੰਦਾ ਫੇਰ ਵੀ ਟਿਕਟ ਦੇ ਕੇ ਜਾਂਦੇ
1: ਨੇ। ਬਾਏ ਲਾਅ ਕੋਈ ਡਾਇਰੈਕਸ਼ਨਸ ਉਹਦੇ ਅਕੋਰਡਿੰਗਲੀ ਜੇ ਹੋਵੇ ਤਾਂ ਫੇਰ ਤਾਂ ਮੇਰਾ ਖਿਆਲ ਨਹੀਂ ਉਹ ਦੇ ਸਕਦੇ।
0: ਬਿਲਕੁਲ ਮੈਂ ਤੁਹਾਨੂੰ ਦੱਸਦਾ ਜੀ, ਅਸਲ ਚ ਨਾ ਉਹ ਇਹਦੇ ਵਿੱਚ ਨਾ ਬਹੁਤ ਵੱਡੀ ਜਿਹੜੀ ਇੱਕ ਡਰਾਈਵ ਹੈ ਬਣਾਉਣ ਦੀ, ਜਿਹੜੇ ਪੁਰਾਣੇ ਮੈਂ ਦੇਖ ਰਿਹਾ ਨਾ ਉਹਨੂੰ ਸੜਕ ਤੋਂ ਥੋੜਾ ਛੱਡ ਕੇ ਨਾ 3 ਫੁੱਟ ਛੱਡ ਗਏ ਤੇ ਉਹਨਾਂ ਨੇ ਵਾਕਵੇ ਬਣਾਇਆ ਆ। ਜਿਹੜੇ ਨਵੇਂ ਇਹ ਘਰ ਆ ਨਾ ਜਿਹੜੇ ਇਹਨਾਂ ਨੇ ਕੀ ਕੀਤਾ, ਦੋ ਡਰਾਈਵ ਪਾਰਕਿੰਗ ਦਿੱਤੀਆਂ ਤੇ ਬਾਅਦ ਵਿੱਚ ਇਹਨਾਂ ਨੇ ਇਨ ਬਿਟਵੀਨ ਸੜਕ ਤੇ ਵਾਕਵੇ ਦੇ ਵਿੱਚ ਇਹਨਾਂ ਨੇ ਤਕਰੀਬਨ 10-12 ਫੁੱਟ ਜਗ੍ਹਾ ਛੱਡ ਦਿੱਤੀ। ਹੁਣ ਲੋਕੀ ਫਿਰ ਕੀ ਕਰਦੇ ਆ, ਜਿਹਨਾਂ ਕੋਲ ਹੁਣ 5 ਬੈਡਰੂਮ ਦਾ ਘਰ ਆ ਤੇ ਹੁਣ ਉਹਨਾਂ ਕੋਲ ਤਾਂ ਇਨਾਫ ਪਾਰਕਿੰਗ ਨਹੀਂ ਹੈਗੀ, ਉਹਨਾਂ ਨੇ ਫਿਰ ਗੱਡੀ ਉੱਥੇ ਲਗਾਣੀ ਨਾ। ਉਹ ਡਿਜ਼ਾਈਨ ਹੀ ਗਲਤ ਕੀਤਾ ਹੈ ਡਰਾਈਵ, ਮਤਲਬ ਇਹ ਕਹਿ ਸਕਦਾ ਕਿ ਇਹਦੇ ਵਿੱਚ ਵੀ ਬਹੁਤ ਵੱਡੀ ਘਾਟ ਆ।
1: ਕੋਈ ਇਹਨੂੰ ਕੋਈ ਚੈਲੰਜ ਕੀਤਾ ਜਾ ਸਕਦਾ ਜੀ?
0: ਬਿਲਕੁਲ ਜੀ, ਬਿਲਕੁਲ ਚੈਲੰਜ ਕੀਤਾ ਜਾ ਸਕਦਾ, ਕਿਉਂਕਿ ਜੇ ਅਸੀਂ ਪੁਰਾਣੇ ਦੇਖੀਏ ਨਾ ਜਿਹੜੇ ਪੁਰਾਣੇ ਡਰਾਈਵ ਬਣੇ ਆ ਉਹਦੇ ਮੁਤਾਬਕ ਇਹਨੂੰ ਚੈਲੰਜ ਕੀਤਾ ਜਾ ਸਕਦਾ ਕਿ ਜੇ ਉਹ ਸੇਫਟੀ ਦੇ ਅੰਡਰ ਆਉਂਦੇ ਤੇ ਵਾਈ ਨਾਟ ਲੀਜ਼।
1: ਇੱਕ ਚੀਜ਼ ਹੋਰ, ਜੇ ਤੁਸੀਂ ਮੇਰੇ ਖਿਆਲ ਆ ਕਿ ਜਾਣਕਾਰੀ 'ਚ ਵਾਧਾ ਜ਼ਰੂਰ ਕਰ ਦਿਓ, ਜੇ ਅਜਿਹਾ ਕੁਛ ਹੋ ਸਕਦਾ ਜੋ ਹੁਣ ਨਵੀਆਂ ਡਿਵੀਜ਼ਨ ਜਿੰਨੀਆਂ ਬਣੀਆਂ ਨੇ, ਜੇ ਪੁਰਾਣੇ ਆਪਾਂ ਪੁਰਾਣੇ ਘਰਾਂ ਦੀ ਗੱਲ ਕਰ ਲਈਏ ਤੇ ਤਕਰੀਬਨ 2 ਘਰਾਂ ਦੇ ਵਿਚਕਾਰ ਜਿਹੜੀ ਆ 8 ਫੁੱਟ ਦੀ ਵਿੱਥ ਘੱਟੋ ਘੱਟ ਹੈਗੀ ਆ, ਜਿਹਦੇ ਨਾਲ ਜਿਹੜੀਆਂ ਤੁਹਾਡੀਆਂ ਉੱਤੋਂ ਰੂਫ ਦੇ ਗਟਰਸ ਨੇ ਉਹਨਾਂ 'ਚ ਪੌੜੀ ਲੱਗਦੀ ਆ ਘੱਟੋ ਘੱਟ ਦੋਨਾਂ ਪਾਸਿਆਂ ਨੂੰ, ਤੇ ਜੇ ਇਹ ਕਹਿੰਦੇ ਨੇ ਕਿ ਫਾਇਰ ਪ੍ਰੋਟੈਕਸ਼ਨ ਹੋਣੀ ਲਾਜ਼ਮੀ ਆ ਘਰਾਂ ਦੀ, ਤੇ ਹੁਣ ਜਿੰਨੇ ਕਹਾ ਪਿਛਲੇ 8-10 ਸਾਲਾਂ ਦੇ ਵਿੱਚ ਜਿਹੜੇ ਘਰ ਬਣੇ ਨੇ ਡੀਟੈਚਡ ਜਿਹੜੀਆਂ ਪ੍ਰੋਪਰਟੀਜ਼ ਬਣੀਆਂ ਨੇ, ਕੋਈ ਵੀ ਮੈਨੂੰ ਦੱਸ ਦੇਵੇ ਕਿ ਜਿਹੜੇ ਰੈਗੂਲਰ ਸਾਈਜ਼ ਦੇ ਜਿਹੜੇ ਘਰ ਨੇ ਉਹਨਾਂ ਦੀ ਉੱਤੋਂ ਜੇ ਦੇਖੋ ਨਾ ਤੁਸੀਂ ਰੂਫ, ਮੈਨੂੰ ਨਹੀਂ ਲੱਗਦਾ ਕਿ ਰੂਫ ਦਾ ਜਿਹੜਾ ਡਿਸਟੈਂਸ ਹੈ 2-3 ਫੁੱਟ ਤੋਂ ਜ਼ਿਆਦਾ, ਕਿ ਇੱਕ ਘਰ ਫਾਇਰ ਦੀ ਲਪੇਟ 'ਚ ਅਨਫੋਰਚੂਨੇਟਲੀ ਆ ਜਾਂਦਾ ਕਿ ਦੂਜੇ ਦਾ ਬਚਾਅ ਹੈ ਉੱਥੇ? ਕੀ ਸਿਟੀ ਨੇ ਜਦੋਂ ਇਹ ਪਰਮਿਟ ਡਿਵੈਲਪਰਸ ਨੂੰ ਦਿੱਤੇ ਨੇ, ਕੀ ਉਹਨਾਂ ਨੇ ਇਹਦੀ ਛਾਣਬੀਣ ਕੀਤੀ ਹੈ? ਅੱਜ ਅਸੀਂ ਹੁਣ ਜ਼ਰੂਰ ਕਹਿੰਦੇ ਹਾਂ ਕਿ ਹਾਂ ਠੀਕ ਹੈ, ਆਰ ਆਰ ਐਲ ਦਾ ਮੁੱਦਾ ਜੋ ਵੀ ਹੈ, ਅਸੀਂ ਉੱਥੇ ਲਾਇਸੈਂਸ ਹੋਣਾ ਤੁਹਾਡੇ ਕੋਲ ਜ਼ਰੂਰੀ ਆ, ਸੇਫਟੀ ਜ਼ਰੂਰੀ ਆ, ਸੇਫਟੀ ਜ਼ਰੂਰੀ ਆ। ਕੀ ਕਦੀ ਕਿਸੇ ਨੇ ਸੋਚਿਆ ਕੋਈ ਵੀ ਇੱਕ ਵੀ ਜਿਹੜਾ ਕੌਂਸਲ ਮੈਂਬਰ ਆ ਕੇ ਦੱਸ ਦੇਵੇ ਔਨ ਏਅਰ ਵੀ ਉਹ ਜਿਹੜੀ ਉਹ ਜਿਹੜਾ 2-3 ਫੁੱਟ ਦਾ ਜਿਹੜਾ ਫਾਸਲਾ ਹੈ ਕੀ ਉਹ ਫਾਇਰ ਪ੍ਰੋਟੈਕਟ ਕਰ ਸਕਦਾ? ਉਹ ਤਾਂ ਬਿਲਕੁਲ ਇਹਨਾਂ ਨੇ ਸੈਮੀ ਡੀਟੈਚ ਘਰਾਂ ਜਾਂ ਟਾਊਨ ਹਾਊਸਿਸ ਦੇ ਬਰਾਬਰ ਲਿਆ ਕੇ ਰੱਖ ਦਿੱਤੇ, ਰਾਈਟ? ਤੇ ਪਰ ਮੈਂ ਇਹੀ ਪੁੱਛਣਾ ਚਾਹੁੰਦਾ ਕਿ ਕੋਈ ਇਸ ਇਹੋ ਜਿਹੇ ਜਿਹੜੇ ਆ ਜੋ ਕੁਝ ਹੋਇਆ ਉਹਨੂੰ ਚੈਲੰਜ ਕੀਤਾ ਜਾ ਸਕਦਾ? ਜੇ ਕੀਤਾ ਜਾ ਸਕਦਾ ਤੇ ਕੋਈ ਆ ਕੇ ਦੱਸ ਦੇ ਕਿੱਥੇ ਕੀ ਹੋਣਾ ਚਾਹੀਦਾ? ਮੇਰਾ ਖਿਆਲ ਸਾਨੂੰ ਸਭ ਨੂੰ ਕਰਨਾ ਚਾਹੀਦਾ।
0: ਬਿਲਕੁਲ ਜੀ, ਇਹਨੂੰ ਚੈਲੰਜ ਵੀ ਕੀਤਾ ਜਾ ਸਕਦਾ ਡਾਕੂਮੈਂਟਰੀ ਪ੍ਰੂਫ ਦੇ ਉੱਤੇ। ਜਿੱਦਾਂ ਹੁਣ ਆਪਾਂ ਕਹਿੰਦੇ ਜਿਹੜੇ ਪੁਰਾਣੇ ਘਰ ਆ, ਜੇ ਉਹਨਾਂ ਦਾ ਡਿਸਟੈਂਸ ਜਿਹੜਾ ਆ 8-10 ਫੁੱਟ ਸੀਗਾ ਡਿਟੈਚ ਹਾਊਸ ਦੇ ਵਿੱਚ, ਰਾਈਟ
1: ਜੀ?
0: ਤੇ ਫਿਰ ਵਾਈ ਨੋਟ ਜਿਹੜੇ ਹੁਣ ਘਰ ਆ ਉਹਨਾਂ ਦਾ ਕਿਉਂ 1-2 ਫੁੱਟ? ਉਹ ਤਾਂ ਵਾਕਿਆ ਤੁਹਾਡੀ ਗੱਲ ਸਹੀ ਆ।
1: ਆਈ ਮੀਨ ਮੈਂ ਰੂਫਸ ਦੀ ਗੱਲ ਕਰਦਾ, ਵਾਲ ਟੂ ਵਾਲ ਤਾਂ ਡਿਸਟੈਂਸ ਹੈਗੀ ਆ, ਉਨੀ ਨਹੀਂ ਹੈ ਜਿੰਨੀ ਹੋਣੀ ਚਾਹੀਦੀ ਆ।
0: ਬਿਲਕੁਲ,
1: ਪਰ ਮੈਂ ਉੱਪਰੋਂ ਪੌੜੀ ਨਹੀਂ ਲੱਗਦੀ ਜੀ ਤੁਹਾਡੇ ਇੱਕ ਦੂਜੇ ਦੇ ਘਰ ਨੂੰ ਜੇ ਦੇਖਿਆ ਜਾਵੇ ਸਾਈਡ ਤੇ।
0: ਮੈਂ ਉਹੀ ਗੱਲ ਕਰਨ ਲੱਗਾ ਕਿ ਉਹ ਜਿਹੜਾ ਫਾਇਰ ਆ ਉਹ ਤਾਂ ਕੈਚ ਕਰ ਜੂਗੀ ਨਾ ਜਦੋਂ ਹਵਾ ਚੱਲਦੀ ਆ ਦੂਸਰੇ ਪਾਸੇ ਨੂੰ ਚੱਲੂਗੀ, ਉਹ ਦੂਸਰਾ ਘਰ ਤਾਂ ਜਲ ਜੂਗਾ ਨਾ।
1: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ, ਹੋਵੇ ਨਾ ਕਦੀ ਵੀ, ਪਰ ਚਾਂਸਸ ਹੈਗੇ ਨੇ, ਹਨਾ?
0: ਏਦਾਂ ਹੁੰਦੀ ਆ ਮਨਜੀਤ ਜੀ, ਕਈ ਵਾਰ ਏਦਾਂ ਹੁੰਦਾ ਕਿ ਇੱਕ ਘਰ ਨੂੰ ਅੱਗ ਲੱਗੀ ਤੇ ਦੂਸਰਾ ਵੀ ਇਫੈਕਟ ਹੁੰਦਾ ਆ।
1: ਜੀ ਜੀ,
0: ਇਸ ਕਰਕੇ ਇਹ ਡਿਸਟੈਂਸ ਬਹੁਤ ਘੱਟ ਹੈਗਾ ਆ। ਤੀਸਰਾ ਮਨਜੀਤ ਜੀ, ਮੈਂ ਇੱਕ ਹੋਰ ਦੱਸਣਾ ਚਾਹੁੰਦਾ ਆਪਣੇ ਸਰੋਤਿਆਂ ਨੂੰ, ਜਿਹੜਾ ਬਹੁਤ ਘੱਟ ਲੋਕਾਂ ਨੂੰ ਆਪਣਾ ਨੂੰ ਪਤਾ, ਜਿੰਨੇ ਵੀ ਸੁਣਨ ਵਾਲੇ ਆ, ਜਦੋਂ ਮੈਂ ਲੋਕਾਂ ਨੂੰ ਮਿਲਦਾ ਕਿ ਜਿਹਨਾਂ ਨੇ ਤਾਂ ਇਸ ਪ੍ਰੋਸੀਜਰ ਤੋਂ ਲੰਘੇ ਆ ਉਹਨਾਂ ਨੂੰ ਤਾਂ ਪਤਾ ਕਿ ਮਾਈਨਰ ਵੇਰੀਏਸ਼ਨ ਫੀ ਕੀ ਹੁੰਦੀ ਆ। ਜਿਹੜੇ ਇਸ ਪ੍ਰੋਸੀਜਰ ਤੋਂ ਨਹੀਂ ਲੰਘੇ ਉਹਨਾਂ ਨੂੰ ਨਹੀਂ ਪਤਾ ਕਿ ਮਾਈਨਰ ਵੇਰੀਏਸ਼ਨ ਦੀ ਫੀਸ ਜਿਹੜੀ ਆ 2025 ਦੇ ਬਾਅਦ ਸਿਟੀ ਆਫ ਬ੍ਰੈਂਪਟਨ ਨੇ 1600% ਵਧਾ ਤੀ ਮੰਦੀ ਜੀ।
1: 1600%
0: ਜੀ, ਬਿਲਕੁਲ $750 ਫੀਸ ਸੀਗੀ, ਜਿਹਨੂੰ ਵਧਾ ਕੇ ਇਹਨਾਂ ਨੇ $11,949 ਕਰ ਦਿੱਤੀ, ਆਲਮੋਸਟ $12,000। ਕੀ ਇਹ ਫੇਰ ਹੈਗਾ ਓਨਲੀ ਇਨ ਬ੍ਰੈਂਪਟਨ? ਜੇ ਨਾਲ ਦਾ ਸਿਟੀ ਜਿਹੜਾ ਹੈਗਾ ਆ ਉਹਦੇ ਵਿੱਚ ਜਿਹੜੀ ਫੀਸ ਆ ਮੰਜੀ ਜੀ ਉਹਦੇ ਵਿੱਚ ਸਾਰੀ $800 ਦੇ ਕਰੀਬ ਆ, ਲੇਕਿਨ less than $1,000। ਕੀ ਬ੍ਰੈਂਪਟਨ ਦੇ ਵਿੱਚ ਏਦਾਂ ਦੇ ਡਾਇਮੰਡ ਫਿੱਟ ਕੀਤੇ ਆ ਪ੍ਰੋਪਰਟੀਜ਼ ਦੇ ਵਿੱਚ ਕਿ ਉਹਨਾਂ ਦੀ ਇੰਨੀ ਜ਼ਿਆਦਾ 1600%? ਯਾਰ ਠੀਕ ਆ, ਤੁਸੀਂ 5-10% ਵਧਾ ਲਓ, ਵੱਖਰੀ ਗੱਲ ਆ, ਮਤਲਬ ਸਿੱਧਾ ਹੀ ਕੰਮ ਚੱਕਦਾ। ਮਤਲਬ ਇਹ ਛੋਟੀਆਂ ਛੋਟੀਆਂ ਗੱਲਾਂ ਨੀ ਹੈਗੀਆਂ, ਕਾਫੀ ਵੱਡੀਆਂ ਗੱਲਾਂ ਹੈ ਜਿਹੜੀਆਂ ਜਦੋਂ ਲੋਕੀ ਮੈਨੂੰ ਹੁਣ ਕਈ ਵਾਰੀ ਮਿਲਣ ਦਾ ਮੌਕਾ ਮਿਲਦਾ, ਕਹਿੰਦੇ ਆ ਕਹਿੰਦੇ ਅਸੀਂ ਪਹਿਲਾਂ ਸੋਚਿਆ ਕਿ ਚਲੋ ਬੇਸਮੈਂਟ ਬਣਾਉਂਦੇ ਆ ਨਾ ਲੀਗਲੀ, ਫਿਰ ਹੁਣ ਕਹਿੰਦੇ ਸੋਚਣ ਤੇ ਸਾਨੂੰ ਮਜਬੂਰ ਹੋ ਗਿਆ ਪਹਿਲਾਂ 12,000 ਦਾ ਸਿਟੀ ਨੂੰ ਮੱਥਾ ਟੇਕੋ। ਉਸ ਤੋਂ ਬਾਅਦ ਹੀ ਆ
1: ਗਏ ਹੁਣ ਜਿਹੜਾ ਬੇਸਮੈਂਟ ਲੀਗਲ ਕਰਨ ਦਾ ਪਰਮਿਟ ਹੈ ਉਹਦੀ ਫੀਸ ਵੀ ਹੈ ਇੰਨੀ ਆ। $500-1100 ਤੱਕ ਹੋਇਆ ਕਰਦੀ ਸੀ ਕਿ ਉਹ ਦੋ ਤਰ੍ਹਾਂ ਦੀ ਜਿਹੜੀ, ਇੱਕ ਤੁਸੀਂ ਆਪਣੇ ਵਾਸਤੇ ਲੀਗਲ ਕਰਾ ਰਹੇ ਹੋ, ਇੱਕ ਤੁਸੀਂ ਰੈਂਟ ਤੇ ਰੈਂਟ ਆਊਟ ਕਰਨ ਵਾਸਤੇ ਲੀਗਲ ਕਰਾ ਰਹੇ ਹੋ, ਇਸ ਕਰਕੇ ਉਹ ਦੋ ਅਲੱਗ ਅਲੱਗ ਫੀਸ ਜਿਹੜੇ ਅਮਾਊਂਟ ਸੀਗੇ। ਤੇ ਹੁਣ ਮੈਨੂੰ, ਮੈਂ ਰੀਸੈਂਟਲੀ ਕਹਾ ਕਿ ਮੈਨੂੰ ਐਕਚੁਲੀ ਆਈਡੀਆ ਨਹੀਂ ਹੈ ਕਿ ਉਹਦੀ ਕਿੰਨੀ ਹੈ, ਪਰ ਉਹ ਇੱਕ ਅਲੱਗ ਫੀਸ ਹੈ। ਪਰ ਵੇਰੀਐਂਸ ਕੋਈ ਵੀ ਤੁਸੀਂ ਆਲਟਰੇਸ਼ਨ ਘਰ ਦੇ ਵਿੱਚ ਕਰਨੀ ਹੈ, ਕੋਈ ਅਡੀਸ਼ਨ ਕਰਨੀ ਹੈ, ਤੇ ਉਹਦੇ ਲਈ ਜਿਹੜੀ ਆ ਇਨਕਲੂਡਿੰਗ ਆਈ ਥਿੰਕ ਜੇ ਡਰਾਈਵੇ ਵਾਸਤੇ ਵੀ ਆ, ਤੇ ਉਹ ਇਹ ਫੀਸ ਦੀ ਗੱਲ ਹੈ ਤੁਸੀਂ ਜਿਹੜੀ ਕਰ ਰਹੇ ਹੋ।
0: ਬਿਲਕੁਲ ਜੀ, ਬਿਲਕੁਲ ਮਨਜੀਤ ਜੀ, ਮਾਈਨਰ ਵੇਰੀਏਸ਼ਨ ਉਹਨੂੰ ਕਹਿੰਦੇ, ਜੇ ਤੁਸੀਂ ਡਰਾਈਵੇ ਥੋੜਾ ਐਕਸਟੈਂਡ ਕਰਨਾ ਆ,
1: ਹਾਂਜੀ,
0: ਉਹਦੀ $11,949 ਕਾਫੀ, 750 ਤੋਂ ਕੀਤੀ ਵੀ 2025 ਤੋਂ ਆ, ਬਹੁਤ ਘੱਟ ਸਾਡੇ ਸਰੋਤੇ ਜਿਹਨਾਂ ਨੂੰ ਨੌਲੇਜ ਨੀ, ਜਿਹੜੇ ਉਸ ਪ੍ਰੋਸੀਜਰ ਤੋਂ ਲੰਘਦੇ ਆ ਉਹਨਾਂ ਨੂੰ ਪਤਾ ਸਿਰਫ। ਮਤਲਬ ਇਹ ਹੁਣ ਦੇਖੋ ਕਿੰਨੀਆਂ ਗੱਲਾਂ ਜਿਹੜੀਆਂ ਹਾਈਡ ਕੀਤੀਆਂ ਜਾਂਦੀਆਂ ਸਿਟੀ ਵੱਲੋਂ, ਜਿਹੜੀਆਂ ਸਾਨੂੰ ਪਤਾ ਨਹੀਂ, ਇਹ ਟ੍ਰਾਂਸਪੇਰੈਂਸੀ ਜਾਂ ਅਕਾਊਂਟੇਬਿਲਿਟੀ ਕੋਈ ਹੈ ਹੀ ਨੀ, ਫਿਰ ਸਿਟੀ ਦਾ ਖਜ਼ਾਨਾ ਖਾਲੀ ਆ ਦੂਸਰੇ ਪਾਸੇ।
1: ਚਲੋ ਖਜ਼ਾਨੇ ਤੇ ਗੱਲ ਕਰਾਂਗੇ ਕਿਸੇ ਵੇਲੇ ਫਿਰ, ਪਰ ਮੇਰੀ ਇੱਕ ਕੁਐਸਚਨ ਤੁਹਾਡੇ ਲਈ ਆ। ਤੁਸੀਂ ਹੁਣ ਬੀਇੰਗ ਕੈਂਡੀਡੇਟ ਹੋਣ ਦੇ ਨਾਤੇ, ਮੇਰਾ ਕੁਐਸਚਨ ਆ ਤੁਹਾਨੂੰ ਕਿ ਪੂਰੀ ਕੌਂਸਲ ਦੇ ਵਿੱਚ ਜੇ ਇੱਕ ਜਾਂ ਦੋ ਬੰਦੇ ਬੈਠੇ ਨੇ, ਕਿਉਂਕਿ ਅੱਜ ਤਾਂ ਜਿਹੜੀ ਕੌਂਸਲ ਆ ਉਹ ਵੰਡੀ ਰਹੀ ਹੈ ਪਿਛਲੇ ਕਈ ਸਾਲਾਂ ਤੋਂ, 6 ਇੱਕ ਪਾਸੇ, 5 ਇੱਕ ਪਾਸੇ ਜੇ ਮੈਂ ਰੋਂਗ ਨਹੀਂ ਆ ਦਾ, ਅਤੇ ਉਹ ਹਮੇਸ਼ਾ ਹੀ ਜਿਹੜੇ ਫੈਸਲੇ ਇੱਦਾਂ ਦੇ ਹੁੰਦੇ ਆਏ ਆ, ਜੇ ਇੱਕ ਜਾਂ ਦੋ ਜਿਹੜੇ ਜੋ ਸੁਹਿਰਦ ਲੋਕ ਕੌਂਸਲ 'ਚ ਚੱਲ ਜਾਂਦੇ ਆ, ਕੀ ਬਦਲਾਅ ਦੇ ਚਾਂਸਿਸ ਹੈਗੇ ਆ?
0: ਬਿਲਕੁਲ ਬਾਜੀ ਜੀ, ਬਿਲਕੁਲ,
1: ਕਿਵੇਂ?
0: ਨੀਅਤ ਸਾਫ਼ ਹੋਣੀ ਬਹੁਤ ਜ਼ਰੂਰੀ ਆ।
1: ਨਹੀਂ ਗੱਲ ਕੱਲੀ ਨੀਅਤ ਸਾਫ਼ ਹੋਏਗੀ ਡੈਫੀਨੇਟਲੀ, ਜੇ ਤੁਸੀਂ ਸੁਹਿਰਦਤਾ ਤੁਹਾਡੇ 'ਚ ਹੈਗੀ ਆ, ਨੀਅਤ ਸਾਫ਼ ਹੈ ਤਾਂ ਹੀ ਸੁਹਿਰਦ ਹੋ। ਪਰ ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਫਿਰ ਜਿਹੜੇ ਫੈਸਲੇ ਜਿਹੜੇ ਹੁੰਦੇ ਆ ਉਹ ਤਾਂ ਫਿਰ ਜੇ ਅਗਲੇ ਨੇ ਕਰਨੇ ਆ, ਉਹ ਤਾਂ ਕੋਈ ਡੈਮੋਕ੍ਰੈਟਿਕ ਤਰੀਕੇ ਨਾਲ ਤਾਂ ਨਹੀਂ ਹੁੰਦੇ ਨਾ, ਉਹ ਤਾਂ ਲੋਕੀ ਤਾਂ ਚੁਣ ਕੇ ਤੁਹਾਨੂੰ ਭੇਜ ਦਿੰਦੇ ਨੇ, ਉਹਨਾਂ ਸਾਰੇ ਹੀ ਜਿੰਨੇ ਨੁਮਾਇੰਦੇ, ਜਿੰਨੇ ਕਾਉਂਸਲਰ ਜਾਂ ਰੀਜਨਲ ਕਾਉਂਸਲਰਸ ਨੇ, ਜੋ ਜਿਹੜੀ ਕਾਉਂਸਲ ਬਣਦੀ ਹੈ,
0: ਜਿੱਦਾਂ ਜਿੱਦਾਂ ਤੁਹਾਡੇ ਅਵਾਰਡ ਦੇ ਅੰਦਰ ਜਿਹੜੇ ਲੋਕ ਆਉਂਦੇ ਆ ਨਾ, ਜੇ ਚੇ ਲੈਟ ਸੇ ਕਿ ਉਹ ਗੱਲਾਂ ਨਹੀਂ ਮੰਨਦੇ ਤੇ ਫਿਰ ਲੈਟਰ ਲਿਖਿਆ ਜਾ ਸਕਦਾ ਇੱਕ ਕਿ ਇਹ ਕੰਮ ਸਾਡੇ ਹੋਣ ਵਾਲੇ ਆ, ਔਰ ਲਾਈਕ ਜਿਹੜੀ ਬਾਕੀ ਕਾਉਂਸਲ ਹੈਗੀ ਆ ਉਹ ਸਾਡੀ ਗੱਲ ਨਹੀਂ ਮੰਨ ਰਹੀ ਆ, ਉਹਦੇ ਲਈ ਇੱਕ ਲੈਟਰ ਲਿਖਿਆ ਜਾ ਸਕਦਾ ਹਾਇਰ ਅਥਾਰਟੀ ਨੂੰ ਵੀ।
1: ਅੱਛਾ,
0: ਸਰਕਾਰ ਨਹੀਂ ਕਰਨਾ ਚਾਹੁੰਦੀ ਉਹਦੇ ਲਈ ਫਿਰ ਅਗਲਾ ਹੋਰ ਪ੍ਰੋਸੀਜਰ ਵੀ ਹੈਗਾ ਆ, ਏਦਾਂ ਦੀ ਗੱਲ ਜ਼ਰੂਰੀ ਹੈ ਜੀ ਕਿ ਇਸ ਵਾਰ ਪਹਿਲੀ ਗੱਲ ਤਾਂ ਮੰਜੀ ਜੀ ਬੇਨਤੀ ਹੈ ਸਾਰਿਆਂ ਨੂੰ ਹੱਥ ਜੋੜ ਕੇ ਵੋਟਾਂ ਜ਼ਰੂਰ ਪਾਉਣ ਜਾਈਏ ਜੀ ਆਪਾਂ, ਵੋਟ ਦਾ ਅਧਿਕਾਰ ਸਾਨੂੰ ਬਹੁਤ ਮੁਸ਼ਕਲਾਂ ਨਾਲ ਮਿਲਿਆ, ਔਰ ਆਸ ਹੈ ਜੀ, ਵੈਸੇ
1: ਸੁਣਨ
0: ਵਾਲੇ ਸਾਰਿਆਂ ਨੂੰ ਜੋੜ ਕੇ ਜਾ ਵੀ ਰਹੇ ਆ, ਔਰ ਦੂਸਰੀ ਗੱਲ ਲੋਕੀ ਵੀ ਹੈਰਾਨ ਹੁੰਦੇ ਕਿ ਕੈਂਡੀਡੇਟ ਸਾਡੇ ਘਰ ਆ ਗਏ, ਕਮਾਲ ਹੈ, ਦੇ ਆਰ ਸਰਪ੍ਰਾਈਜ਼ ਕੇ ਸੱਚੀ ਲਾਈਕ ਕੈਂਡੀਡੇਟ ਹੀ ਆ, ਉਹ ਮੈਨੂੰ ਕੋਈ ਵਾਰ ਪੁੱਛ ਜਾਂਦੇ ਆਰ ਯੂ ਰਨਿੰਗ ਦਾ ਇਲੈਕਸ਼ਨ, ਕੁਛ ਵਲੰਟੀਅਰ ਦੀ ਵੀ ਲੋੜ ਹੈਗੀ ਆ, ਅਗਰ ਕੋਈ ਵਲੰਟੀਅਰ ਕੋਈ ਕਰਨਾ ਚਾਹੁੰਦਾ ਸਾਡਾ ਸਟੂਡੈਂਟ ਹੈ ਨਾ, ਐਨੀ ਬੋਡੀ, ਤੇ ਬਹੁਤ ਜ਼ਰੂਰੀ ਹੈ ਜੀ, ਆਪਾਂ ਵਧੀਆ ਕਾਰਜ ਵਾਸਤੇ ਲੱਗੇ ਆ
1: ਤੇ
0: ਲੱਗੇ ਰਹਾਂਗੇ ਜੀ ਜਦ ਤੇ ਸਾਹ ਚੱਲਦੇ ਆ
1: ਜੀ। ਬਿਲਕੁਲ ਜੀ, ਨੰਬਰ ਇੱਕ ਵਾਰੀ ਫੇਰ ਸ਼ੇਅਰ ਕਰ ਦਿਓ,
0: 647-6046-4931।
1: ਬੈਸਟ ਵਿਸ਼ਸ
0: ਜੀ,
1: ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਜੀ। ਬਿਲਕੁਲ ਜੀ ਦੋਸਤੋ, ਅਗਰ ਕੋਈ ਇਨਸਾਨ ਚੰਗਾ ਕੰਮ ਕਰਨ ਦੀ ਸੋਚਦਾ ਤਾਂ ਡੈਫੀਨੇਟਲੀ ਹੈਲਪ ਉਹਦੀ ਜ਼ਰੂਰ ਕਰਿਆ ਕਰੋ, ਕਿਸੇ ਵੀ ਖੇਤਰ 'ਚ ਹੋ ਸਕਦਾ, ਕਿਉਂਕਿ ਨਹੀਂ ਤਾਂ ਮੈਨੂੰ ਇੱਦਾਂ ਲੱਗਦਾ ਹੁੰਦਾ ਕਿ ਅੱਜ ਕੱਲ੍ਹ ਕਿਤੇ ਵੀ ਤੁਹਾਡੇ ਬੱਚੇ ਨੇ ਜਾਂ ਤੁਹਾਨੂੰ ਕਿਤੇ ਜੋਬ ਦੀ ਜ਼ਰੂਰਤ ਹੈ ਨਾ। ਮੈਂ ਕਿਸੇ ਨਾਲ ਗੱਲ ਕਰ ਰਿਹਾ ਸੀ ਇੱਕ ਦਿਨ, ਅਤੇ ਕਿਉਂਕਿ ਉਹ ਇਨਸਾਨ ਜਿਹੜਾ ਉਹ ਸਿਟੀ ਦੇ ਨਾਲ ਕਿਤੇ ਕੋਈ ਕੰਮ ਜਿਹੜਾ ਜੋਬ ਉਹਨਾਂ ਦੀ ਹੈਗੀ ਆ, ਅਤੇ ਵੈਸੇ ਹੀ ਗੱਲ ਹੋਈ, ਮੈਂ ਕਿਹਾ ਵਰਤਾਰਾ ਕੁਛ ਅਜਿਹਾ ਕਿ ਸਿਟੀ ਦੇ ਵਿੱਚ ਹੋਸਪਿਟਲ ਦੇ ਵਿੱਚ ਅੱਜ ਕੱਲ੍ਹ ਅਪਰੋਚ ਕਿਉਂ ਹੋਣ ਲੱਗ ਪਈ ਕਿ ਹਾਂ ਤੁਹਾਡੀ ਅਪਰੋਚ ਹੈਗੀ ਹੈ ਅਤੇ ਫਿਰ ਸਾਡੇ ਕਿਸੇ ਦੋਸਤ ਦਾ ਬੇਟਾ ਉਹਨੇ ਜੋਬ ਚਾਹੀਦੀ ਸੀ ਅਤੇ ਉਹਨੇ ਇੱਦਾਂ ਹੀ ਉਹਨੇ ਮੈਨੂੰ ਦੱਸਿਆ ਕਿ ਉਹਨੇ ਅਪਰੋਚ ਕੀਤਾ ਇਸ ਬੰਦੇ ਨੂੰ ਕੀਤਾ ਅਤੇ ਜੋਬ ਮਿਲ ਗਈ। ਅਤੇ ਦੱਸੋ ਯਾਰ ਆਪਾਂ ਕਿੱਥੇ ਕਿਹੜੇ ਕੰਟਰੀ 'ਚ ਰਹਿੰਦੇ ਹਾਂ, ਕੀ ਕੁਝ ਆਪਾਂ ਕਰ ਰਹੇ ਹਾਂ। ਜਿਹੜੀ ਮੈਂ ਗੱਲ ਪਹਿਲਾਂ ਕਰਦਾ ਸੀ ਕਿ ਉਹ ਮੈਨੂੰ ਕਹਿੰਦੇ ਕਿ ਮੈਂ ਵੈਸੇ ਹੀ, ਮੈਂ ਕਿਹਾ ਜੀ ਵੀ ਬਹੁਤ ਚਾਪਲੂਸੀਆਂ ਵਾਲਾ ਜਿਹੜਾ ਸਮਾਂ ਨਾ ਉਹ ਚੱਲ ਰਿਹਾ ਅੱਜ ਕੱਲ੍ਹ, ਕਹਿੰਦੇ ਹੋਣਾ ਚਾਹੀਦਾ ਉਹਦਾ ਕੋਈ ਨਾ ਕੋਈ ਵਾਕਫ, ਅਤੇ ਮੈਂ ਹੈਰਾਨ ਹੋ ਗਿਆ ਵੀ ਸੱਚੀ ਵੀ ਇੱਦਾਂ ਦੀਆਂ ਗੱਲਾਂ ਜਿਹੜੀਆਂ ਉਹ ਸਾਡੇ ਇੱਥੇ ਕੈਨੇਡਾ ਦੇ ਵਿੱਚ ਉਹ ਆਮ ਹੋ ਗਈਆਂ ਹੁਣ, ਵੀ ਤੁਹਾਨੂੰ ਕੋਈ ਜਾਣਦਾ ਕੋਈ ਅਪਰੋਚ ਤੁਹਾਡੀ ਹੈਗੀ ਆ ਅਤੇ ਤੁਹਾਨੂੰ ਕੰਮ ਕਾਰ ਮਿਲ ਸਕਦਾ ਜਾਂ ਤੁਹਾਡੇ ਬੱਚੇ ਨੂੰ ਮਿਲ ਸਕਦਾ, ਅਦਰਵਾਈਜ਼ ਉਹਦੀ ਕੁਆਲੀਫਿਕੇਸ਼ਨ ਉਹਦੀ ਜਿਹੜੀ ਆਪਣੀ ਇੱਕ ਸਮਰੱਥਾ ਹੈ ਉਹ ਸ਼ਾਇਦ ਗਾਇਬ ਹੀ ਹੋ ਗਈ ਕਿਤੇ। ਅਤੇ ਮੈਨੂੰ ਲੱਗਦਾ ਕਿ ਸਾਰਾ ਕੁਝ ਸਾਨੂੰ ਬਦਲਣ ਦੀ ਲੋੜ ਆ ਹੁਣ। ਸੋ ਇਹ ਜੋ ਕੁਝ ਚੱਲਦਾ ਨਾ ਇਹ ਨਹੀਂ ਚੱਲਣਾ ਚਾਹੀਦਾ, ਕਿ ਜਿਹੜੇ ਅਸੀਂ ਕਈ ਵਾਰੀ ਉਹ ਫੋਟੋਆਂ ਦੇ ਚੱਕਰ ਦੇ ਵਿੱਚ ਜਾਂ ਕਹਿ ਲਓ ਕਿ ਆਪਣੀ ਇੱਕ ਪਹੁੰਚ ਦਿਖਾਉਣ ਦੇ ਲਈ ਜੋ ਦਿਖਾਵੇ ਇੱਥੇ ਚੱਲਦੇ ਨੇ ਉਹ ਨਹੀਂ ਨਹੀਂ ਹੋਣੇ ਚਾਹੀਦੇ। ਜੋ ਇੱਕ ਆਮ ਜ਼ਿੰਦਗੀ ਜੋ ਜਿਵੇਂ ਦੀ ਪਹਿਲਾਂ ਸਮੂਥਲੀ ਚੱਲਦੀ ਸੀ, ਅੱਜ ਤੋਂ ਹੋ ਸਕਦਾ ਕਿ ਬਹੁਤ ਸਾਲ ਪਹਿਲਾਂ ਜਦੋਂ ਅਸੀਂ ਵੀ ਇੱਥੇ ਨਹੀਂ ਸੀ ਆਏ, ਜਾਂ ਸਾਡੇ ਜਿਹੜੇ ਉਸ ਤੋਂ ਪਹਿਲੀ ਪੀੜ੍ਹੀ ਆ, ਜਾਂ ਬਹੁਤ ਜਿਹੜੇ ਇਮੀਗ੍ਰੈਂਟਸ ਆ ਕੰਟਰੀ ਆਏ, ਕਿਸੇ ਦਾ ਘਰ ਦੀ ਮਲਕੀਅਤ ਨਹੀਂ ਹੈ ਕਿਸੇ ਦੀ, ਇਹ ਜੇ ਕੋਈ ਕਹਿ ਦੇਵੇ ਕਿ ਹਾਂ ਸਾਡਾ ਕੈਨੇਡਾ ਸਭ ਦਾ ਹੀ ਆ, ਪਹਿਲਾਂ ਤੋਂ ਹੀ ਰਿਹਾ। ਹੋ ਸਕਦਾ ਕਿਸੇ ਦੀ ਚੌਥੀ ਪੀੜ੍ਹੀ, ਪੰਜਵੀਂ ਪੀੜ੍ਹੀ ਹੋਵੇ, ਕਿਸੇ ਦੀ ਦੂਜੀ ਆ, ਕਿਸੇ ਦੀ ਪਹਿਲੀ ਆ। ਸ਼ੁਰੂਆਤ ਸਾਰਿਆਂ ਦੀ ਕਿਤਿਓਂ ਨਾ ਕਿਤਿਓਂ ਬਾਹਰੋਂ ਆ ਕੇ ਇੱਥੇ ਆ ਕੇ ਉਹਨਾਂ ਨੇ ਕੀਤੀ ਆ, ਪਰ ਜੋ ਸਟਰਕਚਰ ਸੀ, ਜੋ ਸਿਸਟਮ ਸੀ, ਉਹੋ ਜਿਹਾ ਹੀ ਚੱਲਣਾ ਚਾਹੀਦਾ। ਉਹ ਤਾਂ ਚੱਲੇਗਾ ਜੇ ਅਸੀਂ ਆਪਣੇ ਜਿਹੜੇ ਜੋ ਲੋਕ ਜਿਨ੍ਹਾਂ ਨੇ ਸਾਡੀ ਆਵਾਜ਼ ਬਣਨਾ ਅੱਗੇ ਜਾ ਕੇ ਜੋ ਅਸੀਂ ਚੁਣਨੇ ਨੇ, ਉਹ ਜੇ ਉਹੋ ਜਿਹੀ ਵਿਰਤੀ ਦੇ ਹੋਣਗੇ, ਜੇ ਉਹਨਾਂ ਦੀ ਸੋਚ ਚੰਗੀ ਹੋਏਗੀ, ਉਹ ਚੰਗੇ ਰਸਤੇ 'ਤੇ ਲਿਜਾਣਾ ਚਾਹੁੰਦੇ ਨੇ, ਕਿ ਸ਼ੁਰੂਆਤ ਜਿਹੜੀ ਆ ਉਹ ਇੱਕ ਪਿੰਡ ਤੋਂ ਹੀ, ਇੱਕ ਜਾਣੇ ਤੋਂ ਹੀ ਹੁੰਦੀ ਵੈਸੇ ਤਾਂ। ਜੇ ਕੋਈ ਵੀ ਮੂਵਮੈਂਟ ਜਿਹੜੀ ਬਣਦੀ ਆ ਉਹ ਇੱਕ ਇਨਸਾਨ ਤੋਂ ਹੀ ਸ਼ੁਰੂ ਹੁੰਦੀ ਆ, ਫਿਰ ਉਹਦਾ ਗਰੁੱਪ ਬਣਦਾ, ਦੋ ਚਾਰ ਪਿੰਡ, ਸ਼ਹਿਰ, ਫਿਰ ਉਹ ਪ੍ਰੋਵਿੰਸ ਤੱਕ, ਫਿਰ ਉਹ ਕੰਟਰੀ ਦੇ ਵਿੱਚ, ਪੂਰੀ ਦੁਨੀਆ ਭਰ ਦੀਆਂ ਜਿਹੜੀਆਂ ਮੂਵਮੈਂਟਸ ਨੇ ਉਹ ਇਸੇ ਤਰ੍ਹਾਂ ਨਾਲ ਹੀ ਚੱਲੀਆਂ ਨੇ, ਬਣਦੀਆਂ ਨੇ। ਤਾਂ ਸਾਨੂੰ ਵੀ ਉਹ ਮੂਵਮੈਂਟ ਇੱਕ ਚੰਗੀ, ਕਹਿ ਲਓ ਕਿ ਸਾਡਾ ਇੱਕ ਫਿਊਚਰ ਬਣਾਉਣ ਦੀ ਜਿਹੜੀ ਉਹ ਜ਼ਰੂਰਤ ਹੈ ਜੀ। ਜੁੜੇ ਹੋਏ ਤੁਸੀਂ ਪ੍ਰੋਗਰਾਮ ਆਰਾਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਔਰ ਇੱਕ ਵਾਰੀ ਫਿਰ ਬੇਨਤੀ ਹੈ ਕਿ ਅਗਰ ਤੁਹਾਡੇ ਪਾਸ ਕੋਈ ਵੀ ਡਾਊਨ ਟਾਊਨ ਟੋਰਾਂਟੋ ਦੇ ਵਿੱਚ ਡੌਨ ਵੈਲੀ ਪਾਰਕਵੇ ਐਂਡ ਗਾਰਡਨਰ ਐਕਸਪ੍ਰੈਸਵੇ ਦੇ ਨੇੜੇ ਤੇੜੇ ਕਿਤੇ ਵੀ 5 ਤੋਂ 10 ਮਿੰਟ ਦੀ ਡਰਾਈਵ 'ਤੇ 2 ਬੈੱਡਰੂਮ 2 ਵਾਸ਼ਰੂਮਸ ਵਿਦ 1 ਕਾਰ ਪਾਰਕਿੰਗ ਸਪੋਟ ਦੇ ਨਾਲ ਕੋਂਡੋਮੀਨੀਅਮ ਅਪਾਰਟਮੈਂਟ ਤੁਹਾਡੇ ਪਾਸ ਰੈਂਟ 'ਤੇ ਦੇਣ ਲਈ ਖਾਲੀ ਹੈ ਜਾਂ ਖਾਲੀ ਹੋਣ ਜਾ ਰਿਹਾ 1 ਅਕਤੂਬਰ ਤੋਂ, ਤਾਂ ਸਾਡੇ ਨਾਲ ਜ਼ਰੂਰ ਤੁਸੀਂ ਸੰਪਰਕ ਕਰ ਸਕਦੇ ਹੋ। 4166691379 ਮੇਰਾ ਟੈਲੀਫੋਨ ਨੰਬਰ ਹੈ, 4166691379 'ਤੇ ਸੰਪਰਕ ਕਰਕੇ ਤੁਸੀਂ ਜਾਣਕਾਰੀ ਸਾਂਝੀ ਕਰ ਸਕਦੇ ਹੋ। ਸਾਡੇ ਕਲਾਇੰਟ ਜੋ ਕਿਸੇ ਹੋਰ ਪ੍ਰੋਵਿੰਸ ਤੋਂ ਮੂਵ ਹੋ ਕੇ ਇੱਥੇ ਆ ਰਹੇ ਨੇ, ਉਹਨਾਂ ਨੂੰ 1 ਅਕਤੂਬਰ ਤੋਂ ਜ਼ਰੂਰਤ ਹੈ ਇਸ ਤਰ੍ਹਾਂ ਦੇ ਯੂਨਿਟ ਦੀ, 2 ਬੈੱਡਰੂਮ 2 ਵਾਸ਼ਰੂਮਸ ਵਿਦ 1 ਕਾਰ ਪਾਰਕਿੰਗ ਦੇ ਨਾਲ। ਅਗਰ 1 ਅਕਤੂਬਰ ਤੋਂ ਡਾਊਨ ਟਾਊਨ ਟੋਰਾਂਟੋ ਦੇ ਵਿੱਚ ਡੌਨ ਵੈਲੀ ਐਂਡ ਗਾਰਡਨਰ ਐਕਸਪ੍ਰੈਸ ਦੇ ਏਰੀਏ ਦੇ ਵਿੱਚ ਕੋਈ ਵੀ ਯੂਨਿਟ ਤੁਹਾਡੇ ਪਾਸ ਖਾਲੀ ਹੋਣ ਜਾ ਰਿਹਾ ਜਾਂ ਖਾਲੀ ਹੈ, ਤਾਂ ਜ਼ਰੂਰ ਸਾਨੂੰ 4166691379 'ਤੇ ਸੰਪਰਕ ਕਰਕੇ ਜਾਣਕਾਰੀ ਸਾਂਝੀ ਕਰ ਸਕਦੇ ਹੋ। ਅਤੇ ਜੇ ਕੋਈ 6000 ਸਕੁਆਇਰ ਫੀਟ ਦਾ ਇੰਡਸਟਰੀਅਲ ਯੂਨਿਟ ਜਾਂ ਸਟੈਂਡ ਅਲੋਨ ਬਿਲਡਿੰਗ ਜਿਹੜੀ ਹੈ, ਉਹ ਬਰੈਂਪਟਨ, ਮਿਲਟਨ, ਕੈਲਡਨ, ਕਿਤੇ ਵੀ ਤੁਹਾਡੇ

ਨਿੰਦਾ ਬਾਕੀ ਵੱਜ ਰਹੀਆਂ ਨੇ ਜੀ ਇਸ ਵੇਲੇ। ਸੋ ਦੇਖਦੇ ਹਾਂ ਕਿ ਇਹ ਜਿਹੜਾ ਅੱਜ ਦਾ ਮੈਚ ਆ, ਜਿਹੜਾ ਫਾਈਨਲ ਹੈ ਏਸ਼ੀਆ ਕੱਪ, ਉਹ ਕਿਸ ਟੀਮ ਦੀ ਝੋਲੀ ਦੇ ਵਿੱਚ ਪੈਂਦਾ। ਜੁੜੇ ਹੋ ਤੁਸੀਂ ਪ੍ਰੋਗਰਾਮ ਰਾਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਕੋਈ ਵੀ ਗੱਲਬਾਤ ਤੁਸੀਂ ਪ੍ਰੋਗਰਾਮ ਤੋਂ ਬਾਅਦ ਵਿੱਚ ਕਰਨੀ ਹੁੰਦੀ ਹੈ ਤਾਂ ਫਿਰ 416-669-1379 'ਤੇ ਕਰ ਸਕਦੇ ਹੁੰਦੇ ਹੋ। 416-669-1379 ਮੇਰਾ ਟੈਲੀਫੋਨ ਨੰਬਰ ਹੈ। ਸਟੂਡੀਓ 'ਚ ਕਾਲ ਕਰਨ ਵਾਸਤੇ ਨੰਬਰਸ ਨੇ ਜੀ 416-233-7368 ਜਾਂ 82-97, 416-233-7368 ਜਾਂ ਫਿਰ 8297 'ਤੇ ਹਮੇਸ਼ਾ ਹੀ ਆਪਣੀ ਗੱਲਬਾਤ ਹੋ ਸਕਦੀ ਹੁੰਦੀ ਹੈ। ਆਪਟੀਕਲ ਵਨ ਨੂੰ ਤੁਸੀਂ ਕਾਲ ਕਰ ਲੈਣੀ ਆ। ਦੋ ਲੋਕੇਸ਼ਨਸ ਤੋਂ ਬ੍ਰੈਂਪਟਨ ਵਿੱਚ ਸੇਵਾਵਾਂ ਦਿੰਦੇ ਨੇ। 905-455-0752 ਉਹਨਾਂ ਦਾ ਟੈਲੀਫੋਨ ਨੰਬਰ ਹੈ। ਪੰਜਾਬੀ ਬਾਈ ਨੇਚਰ 416-937-2061 'ਤੇ ਗੱਲ ਹੋ ਸਕਦੀ ਹੈ। 416-937-2061 ਪੰਜਾਬੀ ਬਾਈ ਨੇਚਰ ਵਾਲਿਆਂ ਦਾ ਟੈਲੀਫੋਨ ਨੰਬਰ ਹੈ। ਕਟਾਰੀਆ ਟੂਰਸ ਐਂਡ ਟਰੈਵਲ 905-678-1200 'ਤੇ ਤੁਸੀਂ ਉਹਨਾਂ ਨਾਲ ਗੱਲ ਕਰ ਸਕਦੇ ਹੋ। 905-678-1200 ਕਟਾਰੀਆ ਟੂਰਸ ਐਂਡ ਟਰੈਵਲ ਵਾਲਿਆਂ ਦਾ ਟੈਲੀਫੋਨ ਨੰਬਰ ਹੈ। ਔਰ ਕੋਈ ਸੁਨੇਹਾ ਤੁਸੀਂ ਸਾਂਝਾ ਕਰਨਾ ਹੋਵੇ ਤਾਂ ਫਿਰ ਅਗਰ ਕਾਲ ਕਰਨੀ ਹੈ ਤਾਂ 416-233-7368 ਜਾਂ 8297 ਜਾਂ ਫਿਰ ਤੁਸੀਂ ਮੈਨੂੰ ਟੈਕਸਟ ਕਰ ਸਕਦੇ ਹੋ 416-669-1379 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਰੀਮੈਕਸ ਗੋਲਡ ਤੋਂ ਹਰਜਿੰਦਰ ਗਿੱਲ ਸੇਵਾਵਾਂ ਦਿੰਦੇ ਨੇ। ਕੋਈ ਵੀ ਰੀਅਲ ਸਟੇਟ ਦੇ ਵਿੱਚ ਟ੍ਰਾਂਜੈਕਸ਼ਨ ਤੁਸੀਂ ਕਰਨੀ ਆ, ਕੋਈ ਰੈਜੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਕੋਈ ਤੁਸੀਂ ਲੀਜ਼ 'ਤੇ ਪ੍ਰੋਪਰਟੀ ਲੈਣੀ ਆ ਜਾਂ ਪ੍ਰੋਪਰਟੀ ਆਪਣੀ ਕੋਈ ਤੁਹਾਡੇ ਪਾਸ ਹੈ ਅਤੇ ਉਹਨੂੰ ਲੀਜ਼ 'ਤੇ ਕਰਨਾ ਚਾਹੁੰਦੇ ਹੋ ਜਾਂ ਕੋਈ ਵੀ ਪ੍ਰੋਪਰਟੀ ਤੁਸੀਂ ਖਰੀਦਣੀ ਆ, ਵੇਚਣੀ ਹੈ, ਕਿਸੇ ਤਰ੍ਹਾਂ ਦੀ ਵੀ ਰੀਅਲ ਸਟੇਟ ਸਰਵਿਸਿਜ਼ ਦੇ ਵਾਸਤੇ ਹਰਜਿੰਦਰ ਗਿੱਲ ਹੋਰਾਂ ਨੂੰ 647-468-62 'ਤੇ ਗੱਲ ਕੀਤੀ ਜਾ ਸਕਦੀ ਹੈ। 647-400-6862 ਹਰਜਿੰਦਰ ਗਿੱਲ ਹੋਰਾਂ ਦਾ ਟੈਲੀਫੋਨ ਨੰਬਰ ਹੈ। ਔਰ ਇਸੇ ਨੰਬਰ 'ਤੇ ਅਗਰ ਤੁਸੀਂ ਆਪਣੇ ਕਿਸੇ ਵੀ ਬਿਜ਼ਨਸ ਨੂੰ ਐਡਵਰਟਾਈਜ਼ ਕਰਨਾ, ਪ੍ਰਮੋਸ਼ਨ ਉਹਦੀ ਚਾਹੁੰਦੇ ਹੋ ਅਤੇ 7 ਦਿਨ ਅਗਰ ਤੁਸੀਂ ਵੀਕਡੇ 'ਚ ਕਰਨਾ ਤਾਂ ਹਰਜਿੰਦਰ ਹੋਰੀ ਇੱਕ ਡਿਫਰੈਂਟ ਚੈਨਲ ਤੋਂ ਮੰਡੇ ਟੂ ਫਰਾਈਡੇ 2 ਘੰਟੇ ਦਾ ਪ੍ਰੋਗਰਾਮ ਕਰਦੇ ਨੇ ਉਸ ਵਾਸਤੇ, ਜਾਂ ਫਿਰ ਸਾਡੇ ਸੰਡੇ ਵਾਲੇ ਜਿਹੜੇ ਪ੍ਰੋਗਰਾਮਸ ਨੇ 12-1 ਰਾਮਸ ਪੰਜਾਬੀ ਵੀਕਐਂਡ ਸ਼ੋਅ ਅਤੇ 1-2 ਨਜ਼ਰੀਆ ਪ੍ਰੋਗਰਾਮ। ਤੁਹਾਨੂੰ ਲੱਗਦਾ ਕਿ ਅਸੀਂ ਤੁਹਾਡੀ ਗੱਲਬਾਤ, ਤੁਹਾਡਾ ਸੁਨੇਹਾ ਜਿਹੜਾ ਆਪਣੇ ਸੁਣਨ ਵਾਲਿਆਂ ਤੱਕ ਪਹੁੰਚਾ ਰਹੇ ਹਾਂ, ਪਹੁੰਚਾ ਸਕਦੇ ਹਾਂ, ਅਤੇ ਜ਼ਰੂਰ ਸਾਨੂੰ ਤੁਸੀਂ ਕਾਲ ਕਰ ਲੈਣੀ ਹੈ ਤੁਹਾਡੇ ਬਜਟ ਦੇ ਅਕੋਰਡਿੰਗਲੀ, ਕਿਉਂਕਿ ਹੁਣ ਫੈਸਟਿਵ ਸੀਜ਼ਨ ਤਕਰੀਬਨ ਸ਼ੁਰੂ ਹੋ ਜਾਣੇ ਨੇ। ਹਰ ਤਰ੍ਹਾਂ ਦੇ ਜਿਹੜੇ ਤਿਉਹਾਰ ਨੇ ਉਹ ਆਉਂਦੇ ਮਹੀਨਿਆਂ 'ਚ ਹੋਣੇ ਨੇ। ਸੋ ਜੇ ਉਹਦੇ ਵਾਸਤੇ ਤੁਹਾਨੂੰ ਕਿਤੇ ਲਾਈਵ ਔਨ ਲੋਕੇਸ਼ਨ ਦੀ ਵੀ ਜ਼ਰੂਰਤ ਹੈ, ਤੁਸੀਂ ਆਪਣੇ ਬਿਜ਼ਨਸ ਦੀ ਵੱਡੇ ਪੱਧਰ 'ਤੇ ਪ੍ਰਮੋਸ਼ਨ ਚਾਹੁੰਦੇ ਹੋ ਜਾਂ ਕਿਸੇ ਪ੍ਰਕਾਰ ਦੀ ਵੀ ਤੁਸੀਂ ਆਡੀਓ ਵੀਡੀਓ ਕੋਈ ਵੀ ਐਡਵਰਟਾਈਜ਼ਮੈਂਟ ਆਪਣੀ ਜਿਹੜੀ ਤਿਆਰ ਕਰਨੀ ਹੈ ਅਤੇ ਉਹਦੇ ਲਈ ਹਰਜਿੰਦਰ ਗਿੱਲ ਹੋਰਾਂ ਨੂੰ 647-400-6862 'ਤੇ ਕਾਲ ਕਰ ਲਿਓ ਜਾਂ ਤੁਸੀਂ ਮੇਰੇ ਨਾਲ ਵੀ ਸੰਪਰਕ ਕਰ ਸਕਦੇ ਹੋ। 416-669-1379 ਮੇਰਾ ਟੈਲੀਫੋਨ ਨੰਬਰ ਹੈ। 416-669-1379 'ਤੇ ਕਾਲ ਕਰਕੇ ਤੁਸੀਂ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਵਾਸਤੇ ਜਾਂ ਕਿਸੇ ਤਰ੍ਹਾਂ ਦਾ ਵੀ ਜਿਹੜੀ ਤੁਹਾਡੀ ਕੋਈ ਵੀ ਗੱਲਬਾਤ ਹੈ ਰੇਡੀਓ ਪ੍ਰੋਗਰਾਮ ਨੂੰ ਲੈ ਕੇ, ਉਹਦੇ ਲਈ ਵੀ ਤੁਸੀਂ ਮੈਨੂੰ 416-669-1379 'ਤੇ ਸੰਪਰਕ ਕਰਕੇ ਆਪਣੀ ਗੱਲਬਾਤ ਕੋਈ ਵੀ ਜਿਹੜੀ ਹੈ ਜੀ ਉਹ ਸਾਂਝੀ ਕਰ ਸਕਦੇ ਹੁੰਦੇ ਹੋ। ਇੰਡੀਆ ਮੁੰਡਿਆਂ ਨੇ ਅੱਜ ਦਾ ਮੈਚ ਜਿਹੜਾ ਜੀ ਪਹਿਲਾ T20 ਉਹ 7 ਵਿਕਟਾਂ ਦੇ ਨਾਲ ਜਿੱਤ ਲਿਆ। 13.4 ਓਵਰਸ ਦੇ ਵਿੱਚ 157 ਦੌੜਾਂ, 3 ਖਿਡਾਰੀਆਂ ਦੇ ਨੁਕਸਾਨ 'ਤੇ ਇੰਡੀਆ ਦੀ ਟੀਮ ਨੇ 7 ਵਿਕਟਾਂ ਦੇ ਨਾਲ ਅੱਜ ਦਾ ਇਹ ਪਹਿਲਾ ਜਿਹੜਾ T20 ਵਰਸਿਸ ਅਫਗਾਨਿਸਤਾਨ ਸੀ ਉਹ ਜਿੱਤ ਲਿਆ ਜੀ। ਬਹੁਤ ਬਹੁਤ ਮੁਬਾਰਕਬਾਦ ਇੰਡੀਅਨ ਟੀਮ ਨੂੰ। ਅਤੇ ਦੂਜੇ ਪਾਸੇ ਜਿਹੜਾ ਸ਼੍ਰੀਲੰਕਾ ਦੀ ਟੀਮ ਕੁੜੀਆਂ ਦੀ ਹੈ, ਜੋ ਵੋਮੈਨਸ ਏਸ਼ੀਆ ਕੱਪ ਫਾਈਨਲ ਅੱਜ ਹੋ ਰਿਹਾ ਹੈ, ਉਹਦੇ ਵਿੱਚ ਉਹਨਾਂ ਨੇ 8.1 ਓਵਰਸ ਖੇਡ ਕੇ 51 ਦੌੜਾਂ ਬਣਾ ਲਈਆਂ ਜੀ। 8.2 ਓਵਰਸ ਖੇਡੇ ਜਾ ਚੁੱਕੇ ਨੇ, ਇਨਫੈਕਟ 1 ਖਿਡਾਰੀ ਆਊਟ ਹੈ ਉਹਨਾਂ ਦਾ। 133 ਦੌੜਾਂ ਦੀ ਜ਼ਰੂਰਤ ਹੈ ਅਤੇ 17 ਗੇਂਦਾਂ ਬਾਕੀ ਬਚਦੀਆਂ ਨੇ। ਹੁਣ ਦੇਖਣਾ ਹੋਏਗਾ ਕਿ ਬੋਲਿੰਗ ਇੰਡੀਆ ਦੀ ਟੀਮ ਦੀ ਕਿੱਦਾਂ ਦੀ ਰਹਿੰਦੀ ਹੈ। ਰਾਮਸ ਪੰਜਾਬੀ ਪ੍ਰੋਗਰਾਮ ਦਾ ਸਮਾਂ ਹੁਣ ਇੱਥੇ ਸਮਾਪਤ ਹੈ ਜੀ। ਇੱਕ ਸਟੇਸ਼ਨ ID ਲੈਂਦੇ ਹਾਂ ਅਤੇ ਉਸ ਤੋਂ ਬਾਅਦ ਫਿਰ ਆਪਾਂ
ਜੁੜਦੇ ਹਾਂ ਪ੍ਰੋਗਰਾਮ

0: ਪੰਜਾਬੀ ਜ਼ੁਬਾਨ, ਸੱਭਿਆਚਾਰ ਤੇ ਪੰਜਾਬੀਅਤ ਦੇ ਰੰਗ ਵਿੱਚ ਰੰਗਿਆ ਇਹ ਹੈ ਰੇਡੀਓ ਪ੍ਰੋਗਰਾਮ ਨਜ਼ਰੀਆ ਐਂਡ ਓਪੀਨੀਅਨ। ਪੰਜਾਬੀਆਂ ਦੇ ਦਿਲਾਂ ਵਿੱਚ ਵਸਦਾ ਇਹ ਰੇਡੀਓ ਪ੍ਰੋਗਰਾਮ ਟੋਰਾਂਟੋ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਬੜੇ ਮਾਣ ਨਾਲ ਸੁਣਿਆ ਜਾਂਦਾ ਹੈ, ਕਿਉਂਕਿ ਅਸੀਂ ਕਰਦੇ ਹਾਂ ਪਿਆਰ, ਸਾਂਝੀਵਾਲਤਾ ਤੇ ਸਭ ਧਰਮਾਂ ਦੇ ਸਤਿਕਾਰ ਦੀ ਗੱਲ। ਰੇਡੀਓ ਨਜ਼ਰੀਆ ਐਂਡ ਓਪੀਨੀਅਨ ਰੱਖਦਾ ਹੈ ਹਰ ਖਬਰ ਦੀ ਖਬਰ, ਕੀ ਹੋ ਰਿਹਾ ਸਾਡੇ ਆਲੇ ਦੁਆਲੇ ਤੇ ਦੁਨੀਆਂ ਵਿੱਚ। ਜ਼ਿੰਦਗੀ ਨਾਲ ਜੁੜੇ ਹਰ ਆਮ ਅਤੇ ਖਾਸ ਮਸਲੇ ਉੱਤੇ ਰੱਖਦਾ ਹੈ ਰੇਡੀਓ ਨਜ਼ਰੀਆ ਐਂਡ ਓਪੀਨੀਅਨ ਤਿੱਖੀ ਨਜ਼ਰ। ਸੁਲਾਓ, ਪੇਸ਼ ਹੈ ਚੰਗੇ ਗੀਤ ਸੰਗੀਤ ਤੇ ਇੰਟਰਟੇਨਮੈਂਟ ਨਾਲ ਭਰਪੂਰ ਰੇਡੀਓ ਪ੍ਰੋਗਰਾਮ ਨਜ਼ਰੀਆ ਐਂਡ ਓਪੀਨੀਅਨ।
1: This program is a proud member of the Canadian Punjabi Broadcasters Association, CPBA.
2: ਗਲ ਮਿੱਠੀ ਮਿੱਠੀ ਬੋਲ, ਦਸਕਾਨੋ ਵਿੱਚ ਗੋਲ, ਵਜਨੇ ਤੇ ਤਾਸ਼ੇ ਢੋਲ, ਮਸਤੀ ਮੈਂ ਤੂੰ ਵੀ ਡੋਲ।
3: ਹੁਣ ਤਾਂ ਗੱਲਾਂ ਮਿੱਠੀਆਂ ਹੀ ਹੋਣਗੀਆਂ ਗਿਲ ਸਵੀਟ ਫੈਕਟਰੀ ਦੇ ਨਾਲ। ਜੇ ਤੁਸੀਂ ਆਨੰਦ ਲੈਣਾ ਚਾਹੁੰਦੇ ਹੋ ਲਜ਼ੀਜ਼ ਮਿਠਾਈਆਂ ਦਾ, ਲਾਜਵਾਬ ਵੈਜੀਟੇਰੀਅਨ ਖਾਣੇ ਦਾ, ਤੇ ਢੋਲ ਵਜਾ ਕੇ ਦੱਸ ਦੋ ਸਾਰਿਆਂ ਨੂੰ, ਪਹੁੰਚੋ ਗਿਲ ਸਵੀਟ ਫੈਕਟਰੀ, ਜੋ ਸਰਵ ਕਰਦੇ ਨੇ ਤੁਹਾਨੂੰ ਦੋ ਲੋਕੇਸ਼ਨ ਤੋਂ, ਬ੍ਰਾਮਟਨ ਫਿਲੀਅਮਸ ਪਾਰਕਵੇ ਐਂਡ ਏਅਰਪੋਰਟ ਰੋਡ ਅਤੇ ਫਰੈਸ਼ਕੋ ਮਿਲਟਨ ਦੇ ਵਿੱਚ। ਜ਼ਿਆਦਾ ਜਾਣਕਾਰੀ ਲਈ ਵਿਜ਼ਿਟ ਕਰੋ gilsweetfactory.com, gilsweetfactory.com। ਜ਼ਿੰਦਗੀ ਦੀ ਮਿਠਾਸ ਗਿਲ ਸਵੀਟ ਫੈਕਟਰੀ ਦੇ ਨਾਲ। ਆਹੋ
4: visitor to Canada out of province coverage buy karna chahunde ho ya apne parents ya grandparents liye super visa insurance the best rates best plans at the best option bare ya phir 40-45% da discount lena chahunde ho ta hune contact karo 6474-0086 647-400-6862
5: garnishment power of sale notice bank walo paise di mang hune hi sanu call karo ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।

0: राजधानी स्वीट्स, ये सचमुच है स्वाद की राजधानी। खुद आइए, दोस्तों को भी लाइए।
1: ये राजधानी राजधानी राजधानी
0: Rajdhani Sweets and Restaurant, the largest Indian vegetarian restaurant chain in Canada. Find out more at rajdhanisweets.ca.
2: इश्तिहार है तो व्यापार है, अपना बिजनेस प्रमोट करने लिए संपर्क करो 6974008812 6474006862 जी मीडिया ग्रुप।
3: नजरिया प्रोग्राम नाल जुड़ चुके दोस्तों का हार्दिक ते निघा स्वागत। उम्मीद करदा कि बिल्कुल ठीक ठाक होवोगे। जिहड़े दोस्त साडे नाल हुणे जुड़े ने, हुणे ट्यून इन कीता जी, उन्हां नूं निघी जी आखदे हां, क्योंकि अपना एतवार वाले दिन 12 बजे रामस पंजाबी वीकेंड शो दे नाल अपना साथ बन जांदा है। 12 तों 1 रामस पंजाबी ते 1 तों 2 सुण दिओ प्रोग्राम नजरिया। 2 घंटे दे साथ दे दौरान अगर तुसीं स्टूडियो च कॉल कदी भी करनी होवे ते 416-233-7368 जां 8297 टैलीफोन नंबर हुंदे ने, इन्हां नंबर से कॉल कीती जा सकदी है। जां तुसीं मैनूं प्रोग्राम तों बाद दे विच 2 बजे तों बाद 416-678-1379 ते कॉल कर सकदे हो। विद इन द प्रोग्राम तुसीं टैक्सट भी कर सकदे हो इस नंबर ते 416-669-1379 टैलीफोन नंबर मेरा सैल नंबर है जी। मैं थोड़ा होस्ट मनजीत सिंह गिल और थानू एक बारी फिर तो निघी जी हाँ जी अज के नज़रिया प्रोग्राम के दौरान। और साड़ी ये गलबात जिहड़ी आ तुहाडे तक पहुँचाउण दे विच मदद सानू हमेशा ही ऑप्टिकल वन दे वलों हुंदी है। 905-455-0752 उन्हां दा टैलीफोन नंबर है। पंजाबी बाय नेचर 416-937-2061 ते तुसीं उन्हां नाल गल कर सकदे हो। कटारिया टूर्स एंड ट्रैवल 905-678-1200 ते गल कीती जा सकदी है। ट्राई सिटी प्रोफेशनल रियल्टी तों अवतार सिंह जी बडियाल 416-464-2067 ते तुसीं उन्हां नाल गल कर सकदे हो। किंग टोइंग 416-677-2222 ते संपर्क कीता जा सकदा है। ਅਤੇ ਪ੍ਰੀਮੀਅਮ ਆਟੋ ਰਿਪੇਅਰਸ ਐਂਡ ਯੂਜ ਕਾਰ ਸੇਲਸ ਤੋਂ ਗੁਰਪ੍ਰੀਤ ਢਾਡਾ ਜੀ ਸਹਿਯੋਗ ਕਰਦੇ ਨੇ। 416-747-4800 ਉਹਨਾਂ ਦਾ ਟੈਲੀਫੋਨ ਨੰਬਰ ਹੈ। ਗਿਲ ਸਵੀਟ ਫੈਕਟਰੀ 905-799-2616 ਹੈੱਡ ਆਫਿਸ ਦਾ ਨੰਬਰ ਹੈ। 6 ਲੋਕੇਸ਼ਨਸ ਨੇ ਟੋਟਲ ਪੂਰੇ ਕੈਨੇਡਾ ਭਰ ਦੇ ਵਿੱਚ, 2 ਕੈਲਗਰੀ 'ਚ ਨੇ ਅਤੇ 4 ਇੱਥੇ ਸਾਡੇ ਜੀ ਟੀ ਇਲਾਕੇ ਦੇ ਵਿੱਚ ਨੇ। ਕੋਈ ਵੀ ਗੱਲਬਾਤ ਤੁਸੀਂ ਕਰਨੀ ਹੋਵੇ, ਜਾਣਕਾਰੀ ਤੁਸੀਂ ਲੈਣੀ ਹੋਵੇ ਕਿਸੇ ਵੀ ਲੋਕੇਸ਼ਨ ਦੇ ਬਾਬਤ, ਤਾਂ ਗਿਲ ਸਵੀਟ ਫੈਕਟਰੀ ਦਾ ਹੈੱਡ ਆਫਿਸ ਦਾ ਨੰਬਰ 905-799-2616 9057992616 'ਤੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੁੰਦੀ ਹੈ। ਔਰ ਇੱਕ ਵਾਰੀ ਫਿਰ ਤੋਂ ਤੁਹਾਨੂੰ ਅੱਜ ਦੇ ਮਹਾਨ ਦਿਵਸ ਦੀ ਬਹੁਤ ਬਹੁਤ ਮੁਬਾਰਕਬਾਦ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਅੱਜ ਗੁਰਦੁਆਰਾ ਮਾਲਟਨ ਤੋਂ ਜਿਹੜੀ ਸ਼ੁਰੂਆਤ ਹੋ ਕੇ ਰਵਾਨਗੀ ਉੱਥੋਂ ਹੋ ਚੁੱਕੀ ਹੋਏਗੀ ਆਈ ਬਿਲੀਵ, ਅਤੇ ਸਮਾਪਤੀ ਵੀ ਗੁਰਦੁਆਰਾ ਸਾਹਿਬ ਇੱਥੇ ਹੀ ਹੋ ਜਾਣੀ ਆ। ਔਰ ਇੱਕ ਕਹਿ ਲਓ ਕਿ ਬੜਾ ਛੋਟਾ ਰੂਟ ਹੁੰਦਾ ਇਸ ਨਗਰ ਕੀਰਤਨ ਦਾ, ਜ਼ਰੂਰ ਤੁਸੀਂ ਸ਼ਾਮਿਲ ਹੋ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ ਜੀ। ਔਰ ਡਿਸਿਪਲਿਨ ਦੇ ਵਿੱਚ ਰਹਿੰਦਿਆਂ ਹੋਇਆ, ਵੈਸੇ ਤਾਂ ਕਦੀ ਵੀ ਮੇਰਾ ਖਿਆਲ ਹੈ ਕਿ ਨਗਰ ਕੀਰਤਨ ਨਾਲ ਜਿਹੜੀ ਸੰਬੰਧਿਤ ਜਿੰਨੇ ਵੀ ਪਿਛਲੇ ਸਾਲਾਂ ਦੇ ਦੌਰਾਨ ਅਜਿਹੇ ਪ੍ਰੋਗਰਾਮ ਲੀਕੇ ਗਏ ਨੇ, ਔਰ ਸੰਗਤ ਨੇ ਬਹੁਤ ਸਾਥ ਦਿੱਤਾ ਹਰ ਵਾਰੀ, ਚਾਹੇ ਉਹ ਨਗਰ ਕੀਰਤਨ ਡਾਊਨਟਾਊਨ ਟੋਰਾਂਟੋ ਦੇ ਵਿੱਚ ਹੋਵੇ ਜਾਂ ਫਿਰ ਉਹ ਮਾਲਟਨ ਤੋਂ ਲੈ ਕੇ ਰੈਕਸਡੇਲ ਗੁਰਦੁਆਰਾ ਸਾਹਿਬ ਤੱਕ ਜੋ ਵਿਸਾਖੀ ਨੂੰ ਸਮਰਪਿਤ ਜਿਹੜਾ ਨਗਰ ਕੀਰਤਨ ਹੁੰਦਾ ਖਾਲਸਾ ਦਿਵਸ ਨੂੰ ਲੈ ਕੇ, ਜਾਂ ਸ਼ਹੀਦੀ ਜਿਹੜਾ ਨਗਰ ਕੀਰਤਨ ਹੁੰਦਾ ਜੀ, ਜਿਹੜਾ ਕਿ ਪੀਟਰ ਰੋਬਰਟਸਨ ਡਿਕਸੀ ਤੋਂ ਲੈ ਕੇ ਸਨ ਪੈਕ ਬੋਲੀਵੁੱਡ ਤੱਕ ਜੋਤ ਪ੍ਰਕਾਸ਼ ਗੁਰਦੁਆਰਾ ਸਾਹਿਬ ਤੱਕ ਹੁੰਦਾ, ਕਦੇ ਵੀ ਸ਼ਾਇਦ ਮੇਰਾ ਖਿਆਲ ਹੈ ਕਿ ਅਜਿਹਾ, ਕਿਉਂਕਿ ਜਿੰਨੀ ਸੰਗਤ ਹੁੰਦੀ ਹੈ ਅਤੇ ਜਿੰਨਾ ਸੇਵਾਦਾਰ ਜੋ ਕੰਮ ਕਰਦੇ ਨੇ ਉਹਨਾਂ ਨੂੰ ਸੈਲੂਟ ਹੈ ਜੀ। ਔਰ ਬਹੁਤ ਮਿਹਨਤ, ਬਹੁਤ ਸੇਵਾ ਭਾਵਨਾ ਦੇ ਨਾਲ ਜਿਹੜੇ ਕਾਰਜ ਹੈ ਉਹ ਸਿਰੇ ਚੜ੍ਹਦੇ ਨੇ। ਔਰ ਅੱਜ ਵੀ ਤੁਸੀਂ ਜੋ ਅੱਜ ਦੇ ਨਗਰ ਕੀਰਤਨ ਦੇ ਵਿੱਚ ਸ਼ਾਮਿਲ ਹੋਣਾ, ਅਤੇ ਜ਼ਰੂਰ ਉਮੀਦ ਹੈ ਕਿ ਤੁਸੀਂ ਉਸੇ ਡਿਸਿਪਲਨ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ, ਸਫਾਈ ਦਾ ਧਿਆਨ ਰੱਖਦੇ ਹੋਏ ਸ਼ਾਮਿਲ ਉੱਥੇ ਹੋਵੋਗੇ, ਕਿ ਬਹੁਤ ਸਾਰੇ ਜਿਹੜੇ ਫੂਡ ਸਟਾਲਸ ਹੈ ਉਹ ਵੀ ਸੇਵਾਦਾਰਾਂ ਦੇ ਵੱਲੋਂ ਲਾਏ ਜਾਂਦੇ ਨੇ, ਅਤੇ ਤੁਸੀਂ ਜਿੱਥੇ ਖਾਣਾ ਪੀਣਾ ਹੈ, ਆਨੰਦ ਲੈਣਾ ਹੈ, ਅੱਜ ਲੰਗਰ ਜਿਹੜੇ ਛਕਣੇ ਨੇ, ਪਲੱਸ ਜਿਹੜੀ ਸਫਾਈ ਦਾ ਵੀ ਧਿਆਨ ਰੱਖਣਾ। ਔਰ ਜਦੋਂ ਜਿਹੜੀ ਜੇ ਕੋਈ ਕੁਤਾਹੀ ਹੁੰਦੀ ਹੈ ਤਾਂ ਮੈਨੂੰ ਲੱਗਦਾ ਕਿ ਕਾਰ ਪਾਰਕਿੰਗ ਨੂੰ ਲੈ ਕੇ ਜ਼ਰੂਰ ਅਸੀਂ ਕਈ ਵਾਰੀ ਅਣਗਹਿਲੀ ਵਰਤਦੇ ਹਾਂ, ਸੋ ਉਹੋ ਜਿਹਾ ਕੋਈ ਵੀ ਅਣਗਹਿਲੀ ਆ ਜਿਹੜੀ ਉਹ ਨਾ ਵਰਤੀ ਜਾਵੇ, ਕੋਈ ਅਜਿਹੀ ਜਗ੍ਹਾ 'ਤੇ ਆਪਣੀ ਕਾਰ ਨੂੰ ਪਾਰਕ ਨਾ ਕਰਨਾ ਜਿੱਥੇ ਜਿਵੇਂ ਸਿਟੀ ਦਾ ਕੋਈ ਨੁਕਸਾਨ ਹੁੰਦਾ ਹੋਵੇ ਜਾਂ ਕਿਸੇ ਨੂੰ ਤੁਹਾਡੀ ਕਾਰ ਪਾਰਕ ਕੀਤਿਆਂ ਹੋਇਆ ਕੋਈ ਮੁਸ਼ਕਲ ਹੋਵੇ ਕਿ ਉਹਨਾਂ ਦੀ ਆਪਣੀ ਕਾਰ ਜਿਹੜੀ ਉੱਥੋਂ ਉਹਨਾਂ ਨੇ ਮੂਵ ਕਰਨੀ ਆ ਅਤੇ ਉਹ ਨਾ ਹੁੰਦੀ ਹੋਵੇ, ਅਜਿਹੀ ਪਾਰਕਿੰਗ ਲਾਉਣ ਤੋਂ ਜਿਹੜਾ ਗੁਰੇਜ਼ ਆ ਜੀ ਉਹ ਜ਼ਰੂਰ ਕਰਨਾ। ਕਿਉਂ ਮੈਂ ਦੇਖਿਆ ਕਈ ਵਾਰੀ ਪਹਿਲਾਂ ਪਿਛਲੇ ਸਾਲਾਂ ਦੇ ਦੌਰਾਨ ਮਾਲਟਨ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਕਈ ਵਾਰੀ ਅਸੀਂ ਪਾਰਕਿੰਗ ਇਸ ਤਰ੍ਹਾਂ ਲਾ ਦਿੰਦੇ ਹਾਂ ਕਿ ਜਿਵੇਂ ਸਾਡੀ ਇਜਾਜ਼ਤ ਤੋਂ ਬਿਨਾਂ ਜਿਹੜੀ ਪਿਛਲੀ ਕਾਰ ਖੜ੍ਹੀ ਆ ਉਹਨੇ ਸ਼ਾਇਦ ਮੂਵ ਨਹੀਂ ਹੋਣਾ ਅਤੇ ਅਸੀਂ ਆ ਕੇ ਆਪਣੀ ਕਾਰ ਮੂਵ ਕਰਾਂਗੇ ਅਤੇ ਤਾਂ ਹੀ ਉਹਨਾਂ ਨੇ ਮੂਵ ਕਰਨੀ। ਪਰ ਕਿਸੇ ਨੇ ਵੀ ਕਿਸੇ ਵੇਲੇ ਵੀ ਜਾਣਾ ਪੈ ਸਕਦਾ, ਜ਼ਰੂਰੀ ਨਹੀਂ ਹੈ ਕਿ ਜੇ ਤੁਸੀਂ ਪੂਰਾ ਸਮਾਂ ਉੱਥੇ ਠਹਿਰ ਰਹੇ ਹੋ ਤਾਂ ਜਿਹੜਾ ਉਹ ਤੁਹਾਡੇ ਅੱਗੇ ਕਾਰ ਜੋ ਜੋ ਜੋ ਸਿਸਟਮ ਜੋ ਪਾਰਕਿੰਗ ਦਾ ਹੁੰਦਾ ਜੋ ਅਸੀਂ ਜੋ ਕਿਸੇ ਵੀ ਪਲਾਜ਼ੇ ਦੇ ਵਿੱਚ ਜਾ ਕੇ ਜਾਂ ਕਿਸੇ ਵੀ ਸ਼ੋਪਿੰਗ ਸੈਂਟਰ ਦੇ ਵਿੱਚ ਜਾ ਕੇ ਜਾਂ ਕਿਤੇ ਵੀ ਭਾਵੇਂ ਉਹ ਗੋ ਸਟੇਸ਼ਨ ਹੀ ਕਿਉਂ ਨਾ ਹੋਵੇ, ਜੇ ਇਸ ਤਰ੍ਹਾਂ ਉੱਥੇ ਅਸੀਂ ਕਾਰਾਂ ਪਾਰਕ ਕਰਦੇ ਹਾਂ ਉਸੇ ਸਿਸਟਮ ਦੇ ਨਾਲ ਹੀ ਅਸੀਂ ਇੱਥੇ ਵੀ ਕਰਨੀਆਂ ਹੁੰਦੀਆਂ ਨੇ ਤਾਂ ਕਿ ਕਿਸੇ ਨੂੰ ਵੀ ਕੋਈ ਮੁਸ਼ਕਲ ਜਿਹੜੀ ਆ ਉਹ ਨਾ ਆਵੇ। ਮੈਨੂੰ ਉਮੀਦ ਹੈ ਕਿ ਜ਼ਰੂਰ ਤੁਸੀਂ ਸਾਡੀ ਇਸ ਅਪੀਲ ਨੂੰ ਵੀ ਧਿਆਨ 'ਚ ਰੱਖਦੇ ਹੋਏ ਜੇ ਕਦੀ ਕੋਈ ਅਜਿਹੀ ਕੁਤਾਹੀ ਕੀਤੀ ਆ ਗਲਤੀ ਕੀਤੀ ਆ ਤਾਂ ਸ਼ਾਇਦ ਅੱਜ ਆਪਾਂ ਉਹ ਨਹੀਂ ਕਰਾਂਗੇ। ਔਰ ਇੱਕ ਵਾਰੀ ਫਿਰ ਤੋਂ ਜੀ ਤੁਹਾਨੂੰ ਅੱਜ ਦੇ ਇਸ ਦਿਨ ਦੀ ਬਹੁਤ ਬਹੁਤ ਮੁਬਾਰਕਬਾਦ, ਜੁੜ ਚੁੱਕੇ ਹੋ ਤੁਸੀਂ ਪ੍ਰੋਗਰਾਮ ਨਜ਼ਰੀਆ ਦੇ ਨਾਲ।

0: ਤਜਾਮਲ ਕਲੀਮ ਬੜਾ ਵਧੀਆ ਲਿਖਦੇ ਨੇ, ਇਹੋ ਜਿਹੀ ਸੋਚ ਮੈਨੂੰ ਉਹਨਾਂ ਦੀ ਵੀ ਲੱਗੀ। ਕਹਿੰਦੇ, ਦੱਸ ਦਿਲ ਨੂੰ ਕਿਉਂ ਨਾ ਟੱਕ ਲੱਗੇ ਜਦੋਂ ਤੇਰੇ ਹੀ ਪਿਆਰ 'ਤੇ ਸ਼ੱਕ ਲੱਗੇ। ਸਾਹ ਮੇਰੇ 'ਤੇ ਰਾਹਾਂ ਦਾ ਲੇਖ ਹੋਏ, ਮਰ ਜਾਵਾਂ ਅਤੇ ਮੰਜੀ 'ਤੇ ਲੱਕ ਲੱਗੇ, ਉੱਚਾ ਨੱਕ 'ਤੇ ਐਵੇਂ ਮੁਹਾਵਰਾ ਆਏ, ਇੱਕੋ ਜਿਹੇ ਨੇ ਸਭਨਾਂ ਨੂੰ ਨੱਕ ਲੱਗੇ। ਦੱਸ ਬੰਦਾ ਨਸੀਬ ਨੂੰ ਕੀ ਆਖੇ ਜਦੋਂ ਅੰਬ ਦੇ ਬੂਟੇ 'ਤੇ ਅੱਕ ਲੱਗੇ, ਖੁਸ਼ ਹੋਵਾਂ ਅਤੇ ਵੱਟਾ ਵੀ ਫੁੱਲ ਜਾਪੇ, ਰੁੱਸ ਜਾਵਾਂ ਅਤੇ ਚੂੰਡੀ ਵੀ ਚੱਕ ਲੱਗੇ। ਦੋਸਤੋ ਜੁੜਿਓ ਤੁਸੀਂ ਪ੍ਰੋਗਰਾਮ ਨਜ਼ਰੀਆ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਕੋਈ ਵੀ ਗੱਲਬਾਤ ਤੁਸੀਂ ਪ੍ਰੋਗਰਾਮ ਤੋਂ ਬਾਅਦ ਵਿੱਚ ਕਰਨੀ ਹੁੰਦੀ ਹੈ ਅਤੇ 416-669-1379 'ਤੇ ਕੀਤੀ ਜਾ ਸਕਦੀ ਹੁੰਦੀ ਹੈ। ਇਸੇ ਨੰਬਰ 'ਤੇ ਹੀ ਤੁਸੀਂ ਮੈਨੂੰ ਮੈਸੇਜ ਟੈਕਸਟ ਦੇ ਰੂਪ ਦੇ ਵਿੱਚ ਕਰ ਸਕਦੇ ਹੋ ਜਾਂ ਵਟਸਐਪ। ਜੇ ਤੁਹਾਡੇ ਪਾਸ ਡਾਊਨਟਾਊਨ ਟੋਰਾਂਟੋ ਦੇ ਵਿੱਚ ਡੌਨ ਵੈਲੀ ਪਾਰਕਵੇ ਐਂਡ ਗਾਰਡਨਰ ਐਕਸਪ੍ਰੈਸ ਵੇ ਦੇ ਏਰੀਏ ਦੇ ਨੇੜੇ ਤੇੜੇ ਦੋ ਬੈੱਡਰੂਮ ਵਿਦ ਟੂ ਵਾਸ਼ਰੂਮਸ ਦੇ ਨਾਲ ਇੱਕ ਕਾਰ ਪਾਰਕਿੰਗ ਅਵੇਲੇਬਿਲਟੀ ਜ਼ਰੂਰ ਚਾਹੀਦੀ ਹੈ। ਕੋਈ ਕੌਂਡੋਮੀਨੀਅਮ ਅਪਾਰਟਮੈਂਟ ਰੈਂਟ 'ਤੇ ਦੇਣਾ ਚਾਹੁੰਦੇ ਹੋ, ਖਾਲੀ ਹੋਣ ਜਾ ਰਿਹਾ 1 ਅਕਤੂਬਰ ਤੋਂ, ਸਾਨੂੰ ਜ਼ਰੂਰਤ ਹੈ ਇਸਦੀ। ਜੇ ਇਸ ਵੇਲੇ ਖਾਲੀ ਹੈ ਜਾਂ ਖਾਲੀ ਹੋਣ ਜਾ ਰਿਹਾ ਤਾਂ ਤੁਸੀਂ ਮੈਨੂੰ 416-669-1379 'ਤੇ ਮੈਸੇਜ ਕਰ ਸਕਦੇ ਹੋ। ਬਹੁਤ ਅਰਜੈਂਟਲੀ ਸਾਨੂੰ ਇਸ ਯੂਨਿਟ ਦੀ ਲੀਜ਼ ਵਾਸਤੇ ਜਿਹੜੀ ਉਹ ਜ਼ਰੂਰਤ ਹੈ। ਜੇ ਜ਼ਰੂਰ ਤੁਹਾਡੇ ਪਾਸ ਹੋਵੇ ਤਾਂ ਡੈਫੀਨੇਟਲੀ ਜੀ ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ ਉਸਨੂੰ ਰੈਂਟ ਆਊਟ ਕਰਨ ਦੇ ਵਿੱਚ। 416-669-1379 ਮੇਰਾ ਟੈਲੀਫੋਨ ਨੰਬਰ ਹੈ ਜੀ। ਇਸ ਨੰਬਰ 'ਤੇ ਕਾਲ ਕਰਕੇ 2 ਵਜੇ ਤੋਂ ਬਾਅਦ ਜਾਂ ਫਿਰ ਤੁਸੀਂ 2 ਵਜੇ ਤੱਕ ਜੇ ਉਸ ਤੋਂ ਪਹਿਲਾਂ ਤਾਂ ਮੈਸੇਜ ਦੇ ਰੂਪ ਦੇ ਵਿੱਚ ਵੀ ਮੈਨੂੰ ਇਹ ਕੋਈ ਵੀ ਪ੍ਰੋਪਰਟੀ ਜਿਹੀ ਕੋਈ ਯੂਨਿਟ ਤੁਹਾਡੇ ਪਾਸ ਡਾਊਨਟਾਊਨ ਟੋਰਾਂਟੋ ਦੇ ਵਿੱਚ ਹੈ, 5-10 ਮਿੰਟ ਦੀ ਡਰਾਈਵ 'ਤੇ ਵੀ ਉੱਥੋਂ ਹੋਵੇ ਤਾਂ ਡੈਫੀਨੇਟਲੀ ਜਿਹੜਾ ਉਸਨੂੰ ਅਕੋਮੋਡੇਟ ਕੀਤਾ ਜਾ ਸਕਦਾ। 416-669-1379 ਮੇਰਾ ਟੈਲੀਫੋਨ ਨੰਬਰ ਹੈ। ਸਟੂਡੀਓ 'ਚ ਕਾਲ ਕਰਨੀ ਹੁੰਦੀ ਹੈ ਤਾਂ ਫਿਰ 416-233-73-68 ਜਾਂ 82-97, 416-233-7368 ਜਾਂ ਫਿਰ 8297 ਟੈਲੀਫੋਨ ਨੰਬਰਸ ਹੁੰਦੇ ਨੇ ਜੀ। ਇਹਨਾਂ ਨੰਬਰਸ 'ਤੇ ਕਾਲ ਕਰਕੇ ਕੋਈ ਵੀ ਜਾਣਕਾਰੀ ਤੁਸੀਂ ਸਾਂਝੀ ਕਰਨੀ ਜਾਂ ਕੋਈ ਵੀ ਗੱਲਬਾਤ ਤੁਸੀਂ ਕਰਨੀ ਚਾਹੁੰਦੇ ਹੋ ਤਾਂ ਇਹਨਾਂ ਨੰਬਰਸ 'ਤੇ ਕਾਲ ਕੀਤੀ ਜਾ ਸਕਦੀ ਹੁੰਦੀ ਹੈ। ਸ਼੍ਰੀਲੰਕਾ ਦੀਆਂ ਕੁੜੀਆਂ ਨੇ 12 ਓਵਰਸ ਖੇਡ ਲਏ ਨੇ, 76 ਦੌੜਾਂ ਬਣ ਗਈਆਂ, 3 ਖਿਡਾਰੀ ਆਊਟ ਨੇ, 108 ਦੌੜਾਂ ਦੀ ਜ਼ਰੂਰਤ ਹੈ ਉਹਨਾਂ ਨੂੰ ਅਤੇ 48 ਗੇਂਦਾਂ ਬਾਕੀ ਬਚਦੀਆਂ ਨੇ। ਇਹ ਫਾਈਨਲ ਏਸ਼ੀਆ ਕੱਪ ਦਾ ਫਾਈਨਲ ਅੱਜ ਇੰਡੀਆ ਅਤੇ ਸ਼੍ਰੀਲੰਕਾ ਦੀਆਂ ਕੁੜੀਆਂ ਦੇ ਦਰਮਿਆਨ ਖੇਡਿਆ ਜਾ ਰਿਹਾ ਜੀ, ਕਿ ਇੰਡੀਆ ਨੇ ਪਹਿਲਾਂ ਖੇਡਦੇ 183 ਦੌੜਾਂ 5 ਖਿਡਾਰੀਆਂ ਦੇ ਨੁਕਸਾਨ 'ਤੇ ਬਣਾਈਆਂ ਨੇ ਅਤੇ ਹੁਣ ਦੇਖਦੇ ਹਾਂ ਜੀ ਸ਼੍ਰੀਲੰਕਾ ਕੀ ਜਿਹੜਾ ਉਹ ਕਰ ਸਕਦਾ, ਕਿ ਇਹ ਟੀਚਾ ਜਿਹੜਾ ਸਰ ਕਰ ਸਕਦਾ ਜਾਂ ਫਿਰ ਜਿਹੜੀ ਇੰਡੀਆ ਦੀ ਬੋਲਿੰਗ ਕਿਸ ਤਰ੍ਹਾਂ ਦੀ ਰਹਿੰਦੀ ਹੈ। ਜੁੜੇ ਹੋਏ ਤੁਸੀਂ ਪ੍ਰੋਗਰਾਮ ਨਜ਼ਰੀਆ ਦੇ ਨਾਲ ਔਰ ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ।
1: Welcome to Glitz by Gills Banquet Hall, a beautiful space with modern design, state-of-the-art sound, state-of-the-art lighting, and wait till you see mouth-watering delicious food. Whether it's an engagement party, a wedding, a birthday party, or corporate event, Glitz by Gills Banquet Hall has exactly what you need. Moments become a memory, memories become treasures. Call 905-724-7100, 2131 Williams Parkway, Glitz by Gills Banquet Hall.
2: ਚੰਗੀ ਇਨਵੈਸਟਮੈਂਟ ਦੀ ਸ਼ੁਰੂਆਤ ਚੰਗੀ ਸਲਾਹ ਨਾਲ ਹੁੰਦੀ ਹੈ ਤੇ ਐਦਾਂ ਦੀ ਸਲਾਹ ਤੁਸੀਂ ਹਰ ਕਿਸੇ ਤੋਂ ਨਹੀਂ ਲੈ ਸਕਦੇ। ਇਸ ਕਰਕੇ ਰੀਮੈਕਸ ਗੋਲਡ ਰਿਐਲਟੀ ਦੇ ਹਰਜਿੰਦਰ ਗਿੱਲ ਨਾਲ ਅੱਜ ਹੀ ਗੱਲ ਕਰੋ। ਚਾਹੇ ਤੁਸੀਂ ਫਰਸਟ ਟਾਈਮ ਹੋਮ ਬਾਇਰ ਹੋ, ਲੌਂਗ ਟਰਮ ਇਨਵੈਸਟਮੈਂਟ ਦੀ ਭਾਲ ਵਿੱਚ ਹੋ, ਪ੍ਰਾਪਰਟੀ ਬਾਏ ਔਰ ਸੈਲ ਕਰਨਾ ਚਾਹੁੰਦੇ ਹੋ, ਫਿਊਚਰ ਪ੍ਰੋਜੈਕਟਸ ਵਿੱਚ ਇਨਵੈਸਟਮੈਂਟ ਜਾਂ ਲੁਕਿੰਗ ਫਾਰ ਰੀਟੇਲ ਯੂਨਿਟਸ, ਤਾਂ ਤੁਸੀਂ ਬਿਲਕੁਲ ਠੀਕ ਨਾ ਸੁਣਿਆ। Harjinder Gill, with vast variety of marketing, promotions and showcasing your next hot deal, Harjinder Gill is the name to call at 647-400-6862 or visit teamharjindergill.com, helping you to fulfill your real estate plans.
3: Premium Auto Repairs and Used Car Sales, Gurpreet Adda, phone number 416-747-8800. ਕਿਸੇ ਵੀ ਮੇਕ ਐਂਡ ਮਾਡਲ ਦੀਆਂ ਗੱਡੀਆਂ ਦੀ ਕੋਈ ਰਿਪੇਅਰ ਕਰਵਾਉਣੀ ਹੈ, ਮਿਸ਼ਨ ਟੈਸਟ ਕਰਵਾਉਣਾ ਹੈ, ਪ੍ਰੋਫੈਸ਼ਨਲ ਆਟੋਮੋਟਿਵ ਸਰਵਿਸਿਜ਼, ਇੰਜਨ ਟਿਊਨ ਅਪ, ਟਰਾਂਸਮਿਸ਼ਨ ਟਿਊਨ ਅਪ, ਯੈਲੋ ਸਟਿੱਕਰਸ ਚਾਹੀਦੇ ਨੇ ਕਿਊ ਵੈਨਸ ਦੇ ਲਈ, ਫਿਊਲ ਇੰਜੈਕਸ਼ਨਸ ਐਂਡ ਇਲੈਕਟ੍ਰੀਕਲ ਸਪੈਸ਼ਲਿਸਟ, ਪ੍ਰੀਮੀਅਮ ਆਟੋ ਰਿਪੇਅਰਸ ਯੂਜ਼ਡ ਕਾਰ ਸੇਲਸ ਹੀਟਿੰਗ ਐਂਡ ਕੂਲਿੰਗ ਦੀਆਂ ਸਰਵਿਸਿਜ਼ ਦੇ ਵਿੱਚ ਖਾਸ ਮੁਹਾਰਤ ਰੱਖਦੇ ਆ ਸੋ ਪਹੁੰਚਣਾ ਤੁਸੀਂ 21 ਮੈਲਵਿਕ ਡਰਾਈਵ ਨੌਰਥ ਯਾਰਕ ਗੁਰਪ੍ਰੀਤ ਰੱਡਾ ਹੋਰੀਮ ਪ੍ਰੀਮੀਅਮ ਆਟੋ ਰਿਪੇਅਰਸ ਐਂਡ ਯੂਜ਼ ਕਾਰ ਸੇਲਸ ਤੋਂ 416-767-6800 416-747-6800 ਪ੍ਰੀਮੀਅਮ ਆਟੋ ਰਿਪੇਅਰਸ ਐਂਡ ਯੂਜ਼ਡ ਕਾਰ ਸੇਲਸ

0: राजधानी स्वीट्स, ये सचमुच है स्वाद की राजधानी। खुद आइए, दोस्तों को भी लाइए। Rajdhani Sweets and Restaurant, the largest Indian vegetarian restaurant chain in Canada. Find out more at rajdhanisweets.ca.
1: जी दोस्तों, जुड़े प्रोग्राम नजरिए दे नाल मैं थोड़ा होस्ट मनजीत सिंह गिल। कोई भी गलबात तुसी प्रोग्राम तो बाद विच मेरे नाल करनी हुंदी है ते 416-669-1379 ते कीती जा सकदी हुंदी है। टोरंटो च टोरंटो इंटरनेशनल फिल्म फैसटिवल चल रहा जी, अज चौथा दिन है। तो अज साडे कनेडियन प्राइम मिनिस्टर मिस्टर मार्क कारनी साहब भी जिहड़ा पहुँच रहे हैं जी उत्थे। सो काफ़ी गहमा गहमी वाला जिहड़ा ये मेला हुंदा जो फिल्म फैसटिवल है हर साल, और उस तरह का ही मेरा ख्याल लगा इस बारी भी, जो काफ़ी रौनक जिहड़ियां टोरंटो डाउनटाउन दे विच लगियां होईयां ने। तो साढ़े कनेडियन बॉक्सिंग लैजेंड जॉर्ज चुवैलो, वो अज 99 साल की उम्र पूरी करते हुए अकाल चलाना कर गए ने जी। एक ये सैड न्यूज़ है। 17 साल की उम्र च उन्होंने वो चैंपियन बने सी, तो उन्होंने जिहड़ा अपना रुतबा है वो 20 साल तक बरकरार रखिया। दूजे नंबर रैंक दे बॉक्सिंग दे ओ एक व्यक्ति ये सन कि जिदा दा पूरी दुनिया भर दे विच उन्हां दा रैंक जिहड़ा वह दूजा रहा। दो बार मुहम्मद अली जी दे नाल भी उन्हां दी फाइट जिहड़ी होई, बेशक मुहम्मद अली दोनों बारे विन किते, पर पहली जिहड़ी सीगी वह 15वें राउंड ते, दूजी दा फैसला जिहड़ा 12वें राउंड ते जाके होया सी 1966 दे विच टोरंटो दे मेपल लीफ गार्डनज दे विच पहली फाइट उन्हां दी मुहम्मद अली दे नाल होई। 1972 दे विच पैसिफिक कोलसीयम वैनकूवर दे विच ये दो बारी फाइट उन्हां दी मुहम्मद अली दे नाल होई, और 100 दे करीब तकरीबन टोटल फाइट्स उन्होंने मिस्टर जॉर्ज चुवैलो ने अपनी इस जो बॉक्सिंग दा उन्हां दा समा सी उहदे विच कीतियां। 1978 च उन्होंने रिटायरमेंट लै ली सी अपनी इस गेम तो, इस एथलैटिक्स फील्ड नूं उन्होंने छड़ दिता सीगा। सो दुख दा इजहार करदे हां जी अपने सारे ही जिन्ने साडे सुनने वाले ने, जिन्ने साडे स्पोंसर्स ने असीं अपने प्रोग्राम दे वल्लों। सो हमेशा मेरा ख्याल है कि उन्हां नूं कनेडियन हिस्टरी दे विच, दुनिया भर की हिस्टरी दे विच मिस्टर जॉर्ज चुवैलो होरां नूं याद जिहड़ा उह कीता जाया करेगा। गैस प्राइसिस जिमें पिछले दिनों के दौरान, जे फ्राइडे की गल कर लीए तो तकरीबन 8 सेंट थर्सडे नाइट नू प्राइसिस थले आई हैं, फिर फ्राइडे नाइट सैचरडे जिहड़ा वह 7 सेंट उपर चला गया, और यह जिहड़ी फ्लक्चुएशन है वह काफ़ी चल रही है तो चलती रहनी है हले। अगे चल के वह खबर भी आप जरूर साझिया करांगे कि जो कुछ हो रहा है ईरान नू लैके जां US का, तो किवें दा वो जिहड़ा वर्तारा है वह किस तरह चल रहा है। पर जे इस दी गल करिए पिछले हफ्ते दी जां इस वीकेंड दी खास करके गल करिए, आपां इत्थे जे आपां GTA इलाके च देखदे हां ते आपां फिर भी जिहड़ी प्राइस साडी गैस प्राइस है वह तकरीबन 186-187 दे करीब है, डीजल 245 $2.5 दे करीब है। माफ़ करना जी, मैं एग्जैक्ट नंबर नहीं देखिया, बट मेरा कहने तो भाव है कि जिहड़ा मैरीटाइम्स दा एरिया साडे कैनेडा दे विच उत्थे प्राइसिस कुछ ज़्यादा ही उपर गई ने। जे नोवा स्कोशिया दे हैलीफैक्स की गल कर लीए तो 14.9 सेंट डीजल की प्राइस बीती रात कल जो फ्राइडे नाइट सी उस दिन बधी तो $2.67 267.2 सेंट पर लीटर जिहड़ा डीजल उत्थे विक रहा है, तो रैगूलर गैस जिहड़ी है 190.2 सेंट है। तो केप ब्रैटन दे विच डीजल जिहड़ा 15 सेंट बधिया इको दिन दे विच 262.2 सेंट्स नूं लीटर उत्थे विक रहा, गैस 192.1 सेंट नूं विक रही है। प्रिंस एडवर्ड आइलैंड दे विच 17.5 सेंट प्राइस डीजल दी एक रात पहला जिहड़ी है वधी है, जिहदे नाल 273 सेंट उत्थे डीजल पर लीटर विक रहा है। गैस जिहड़ी है वह ਤਕਰੀਬਨ 204.6 cents ਨੂੰ ਵਿਕ ਰਹੀ ਹੈ। ਨਿਊ ਬ੍ਰਾਂਸਬਿਕ ਦੇ ਵਿੱਚ 14.2 cents ਡੀਜ਼ਲ ਉੱਪਰ ਗਿਆ, ਜਿਹਦੇ ਨਾਲ 273 cents ਨੂੰ ਉੱਥੇ ਡੀਜ਼ਲ ਹੈ ਅਤੇ ਗੈਸ ਦੀ ਪ੍ਰਾਈਸ ਉੱਥੇ 201.8 cents ਪਰ ਲੀਟਰ ਹੈ। ਔਰ ਮੈਨੂੰ ਵੀ ਪਿਛਲੇ ਵੀਕਐਂਡ ਜੋ ਲੌਂਗ ਵੀਕਐਂਡ ਸੀਗਾ ਅਤੇ ਮੌਂਟਰੀਅਲ ਆਟਵਾ ਰਹਿਣ ਦਾ ਮੌਕਾ ਵੀ ਮਿਲਿਆ ਅਤੇ ਮੈਂ ਗੈਸ ਪ੍ਰਾਈਸਿਸ ਦੀ ਗੱਲ ਜਦੋਂ ਮੈਂ ਕੀਤੀ ਹੈ ਅਤੇ ਉਹ ਉੱਥੇ ਵੀ ਮੌਂਟਰੀਅਲ ਦੇ ਵਿੱਚ $2 ਪਰ ਲੀਟਰ ਨੂੰ ਜਿਹੜੀ ਰੈਗੂਲਰ ਗੈਸ ਸੀ ਅਤੇ ਜਦੋਂ ਕੋਈ ਆਟਵਾ ਕੋਈ ਜ਼ਿਆਦਾ ਦੂਰ ਨਹੀਂ ਹੈ ਅਤੇ ਜਦੋਂ ਰਾਤ ਨੂੰ ਆ ਕੇ ਆਟਵਾ ਦੇ ਵਿੱਚ ਕਨਾਡਾ ਦਾ ਜਿਹੜਾ ਏਰੀਆ ਉੱਥੇ ਜਦੋਂ ਗੈਸ ਦੇਖੀ ਤਾਂ 35 cents ਪਰ ਲੀਟਰ ਦਾ ਫਰਕ ਸੀ। ਜਿਹੜੀ $2 ਪਰ ਲੀਟਰ ਨੂੰ ਉੱਥੇ ਮੌਂਟਰੀਅਲ ਡਾਊਨਟਾਊਨ ਦੇ ਵਿੱਚ ਗੈਸ ਵਿਕ ਰਹੀ ਸੀ ਉਹ ਇੱਥੇ ਆ ਕੇ ਜਦੋਂ ਦੇਖਿਆ ਤਾਂ $1.65 ਨੂੰ। ਸੋ ਇੰਨਾ ਵੱਡਾ ਫਰਕ। ਔਰ ਉਸ ਤੋਂ ਵੀ ਅੱਗੇ ਮੈਂ 20 ਤੋਂ ਮੇਰੇ ਖਿਆਲ 25 ਕਿਲੋਮੀਟਰ ਇੱਧਰ ਨੂੰ ਟੋਰੋਂਟੋ ਵਾਲੀ ਸਾਈਡ ਨੂੰ ਪਰਥ ਸ਼ਹਿਰ ਪੈਂਦਾ ਅਤੇ ਉੱਥੇ ਉਹੀ ਗੈਸ ਜਿਹੜੀ ਹੈ ਉਹ $1.58 ਨੂੰ $1.57 ਨੂੰ ਵਿਕ ਰਹੀ ਸੀ ਅਤੇ ਬਿਲਕੁਲ ਥੋੜ੍ਹੇ ਗੈਪ ਦੇ ਨਾਲ ਜਿਹੜੀਆਂ ਗੈਸ ਪ੍ਰਾਈਸਿਸ ਆ। ਸੋ ਮੈਂ ਸੋਚ ਰਿਹਾ ਸੀਗਾ ਕਿ ਇੱਕ ਤਾਂ ਅਸੀਂ ਕਹਿੰਦੇ ਕਿ ਟਰਾਂਸਪੋਰਟੇਸ਼ਨ ਦੀ ਜਿਹੜੇ ਚਾਰਜਿਸ ਨੇ ਉਹ ਵੱਧਦੇ ਨੇ, ਕਿਸੇ ਕਿਸੇ ਸ਼ਹਿਰ ਦਾ ਕੋਈ ਜਿਹੜਾ ਉਹ ਫਰਕ ਹੈ ਉਹ ਗੈਸ ਦਾ ਪੈਂਦਾ, ਪਰ ਆਟਵਾ ਦੇ ਏਰੀਏ ਦੇ ਵਿੱਚ ਹੀ ਜਿਹੜਾ ਪੰਪ ਜਿਹੜਾ ਗੈਸ ਸਟੇਸ਼ਨ ਹੈ ਉਹ $58 ਨੂੰ ਜੇ ਸੈੱਲ ਕਰ ਰਿਹਾ ਤਾਂ ਕੁਛ ਨਾ ਕੁਛ ਤਾਂ ਉਹ ਵੀ ਕਮਾ ਰਿਹਾ ਨਾ। ਸੋ ਪ੍ਰਾਈਸਿਸ ਜਿਹੜੀਆਂ ਕਾਫੀ ਵਿਦ ਇਨ ਦਾ ਰੀਜਨ ਵੀ ਜਿਹੜੀ ਮੈਨੂੰ ਲੱਗਦਾ ਕਿ ਮੈਨੂਪਲੇਸ਼ਨ ਜਿਹੜੀ ਆ ਉਹ ਹੋ ਰਹੀ ਹੈ, ਜਿਹਨੂੰ ਸਮਝਣਾ ਬੜਾ ਮੁਸ਼ਕਲ ਹੈ ਕਿ ਕਿਵੇਂ ਸਮਝੀਏ ਕਿ ਇਹਦੇ ਵਿੱਚ ਰਾਜ ਕੀ ਆ, ਕੀ ਲੁਕਿਆ ਛੁਪਿਆ ਇਹਦੇ ਵਿੱਚ ਕੀ ਹੈ। ਸੋ ਉਹ ਬੜਾ ਔਖਾ ਜਿਹਾ ਲੱਗਦਾ ਕਿ ਇਹਨੂੰ ਸਮਝਿਆ ਕਿਸ ਤਰ੍ਹਾਂ ਜਾਵੇ। ਜਿਹੜੇ ਹੁਣ ਗੈਸ ਦੀਆਂ ਕੀਮਤਾਂ ਨੂੰ ਪ੍ਰੋਡਿਕਟ ਕਰਦੇ ਨੇ, ਸੋ ਉਹ ਐਕਸਪਰਟਸ ਹੀ ਜਦੋਂ ਆਪਾਂ ਗੱਲ ਸੁਣਦੇ ਹਾਂ ਅਤੇ ਮੈਂ ਪਿਛਲੇ ਹਫ਼ਤੇ ਦੇਖ ਰਿਹਾ ਸੀ ਅਤੇ ਉਹਨਾਂ ਦਾ ਕਹਿਣਾ ਸੀ ਕਿ ਜਿਹੜੀਆਂ ਇਸ ਲੰਘੇ ਵੀਕਐਂਡ ਤੱਕ ਕਿ ਡੀਜ਼ਲ ਦੀ ਖਾਸ ਕਰਕੇ ਜਦੋਂ ਗੱਲ ਚੱਲਦੀ ਸੀ ਅਤੇ ਉਹ ਬਹੁਤ ਮਹਿੰਗੇ ਹੋਣ ਦੇ ਆਸਾਰ ਨੇ, ਉਹ ਪ੍ਰਾਈਸਿਸ ਕਿਉਂ ਇੰਨੀ ਤੇਜ਼ੀ ਦੇ ਨਾਲ ਉੱਪਰ ਜਾ ਰਹੀਆਂ ਨੇ ਕਿ ਕੀ ਕਰੂਡ ਜਿਹੜਾ ਜੇ ਹੁਣ ਤੁਸੀਂ ਫਰਾਈਡੇ ਥਰਸਡੇ ਨਾਈਟ ਦੀ ਗੱਲ ਕਰ ਲਓ ਅਤੇ ਉਸ ਦਿਨ $95 to $100 ਦੇ ਵਿੱਚ ਜਿਹੜੀ ਇੱਕ ਬੈਰਲ ਦੀ ਪ੍ਰਾਈਸ ਹੈ ਉਹ ਮਾਰਕੀਟ ਦੇ ਵਿੱਚ ਚੱਲ ਰਹੀ ਸੀ ਅਤੇ ਦੂਜੇ ਪਾਸੇ ਸਾਡੀਆਂ ਜਿਹੜੀਆਂ ਗੈਸ ਪ੍ਰਾਈਸਿਸ ਆ ਉਹ 8 cents ਘਟਾਈਆਂ ਜਾ ਰਹੀਆਂ ਸੀ। ਉਹੀ ਸੇਮ ਲੈਵਲ 'ਤੇ ਜਿਹੜਾ ਕਰੂਡ ਸੀਗਾ ਬਿਲਕੁਲ $0.02 ਦਾ ਹੀ ਫਰਕ ਸੀਗਾ, $2 ਦਾ, ਮਾਫ਼ ਕਰਨਾ ਜੀ, $2 ਦਾ ਫਰਕ ਸੀ ਅਤੇ ਅਗਲੇ ਦਿਨ 7 cents ਦੀ ਜਿਹੜੀ ਟਵਿਸਟ ਹੈ ਉਹ ਦੂਜੇ ਪਾਸੇ ਨੂੰ ਹੋ ਗਈ ਗੈਸ ਪ੍ਰਾਈਸਿਸ ਦੀ। ਸੋ ਜ਼ਰੂਰ ਦਾਲ 'ਚ ਕਾਲਾ ਤਾਂ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਚੱਲ ਹੀ ਰਿਹਾ। ਹੁਣ ਇੱਕ ਗੱਲ ਮੈਂ ਹੋਰ ਜਿਹੜੀ ਉਹ ਇੱਥੇ ਜੋੜਨੀ ਚਾਹੁੰਦਾ, ਚਲੋ ਗੈਸ ਪ੍ਰਾਈਸਿਸ ਬਿਸਾਈਡਸ ਦੈਟ ਕਿ ਉਹ ਜੋ ਕੁਛ ਹੋ ਰਿਹਾ ਅੱਗੇ ਚੱਲ ਕੇ ਆਪਾਂ ਉਹ ਬਾਕੀ ਦੀਆਂ ਖਬਰਾਂ ਜਿਹੜੀਆਂ ਜੁੜੀਆਂ ਹੋਈਆਂ ਨੇ ਉਹਦੇ ਨਾਲ ਉਹ ਵੀ ਸਾਂਝੀਆਂ ਕਰਨੀਆਂ ਨੇ, ਪਰ ਮੈਂ ਇੰਨੀ ਗੱਲ ਜ਼ਰੂਰ ਕਿਉਂਕਿ ਜੋ ਆਟਵਾ ਦੀ ਮੈਂ ਗੱਲ ਕੀਤੀ ਹੈ ਅਤੇ ਜੇ ਤੁਸੀਂ ਆਪਣੇ ਬੱਚਿਆਂ ਨੂੰ ਕਦੀ ਵੀ ਉੱਧਰ ਲੈ ਕੇ ਜਾਂਦੇ ਹੋ ਤਾਂ ਮੇਰਾ ਖਿਆਲ ਹੈ ਕਿ ਨੈਸ਼ਨਲ ਆਰਟ ਗੈਲਰੀ, ਕਿਉਂਕਿ ਮੈਂ ਵੀ ਆਪਣੇ ਪਰਿਵਾਰ ਦੇ ਨਾਲ ਪਹਿਲੀ ਵਾਰੀ ਉੱਥੇ ਵਿਜ਼ਿਟ ਕੀਤਾ ਔਰ ਬਹੁਤ ਕਮਾਲ ਦੀ ਜਿਹੜੀ ਜੋ ਆਰਟ ਹੈ ਉਹ ਉੱਥੇ ਜਾ ਕੇ ਤੁਹਾਨੂੰ ਦੇਖਣ ਨੂੰ ਮਿਲਦਾ, ਉਹ ਵੀ ਉਦੋਂ ਦਾ ਜਦੋਂ ਲੋਕਾਂ ਦੇ ਕੋਲ ਬਹੁਤੇ ਕੋਈ ਰਿਸੋਰਸਿਸ ਵੀ ਨਹੀਂ ਸਨ। ਸੋ ਆਪਣੀ ਉਸ ਸਮਝ ਦੇ ਨਾਲ ਜੋ ਉਹਨਾਂ ਨੇ ਉਹ ਆਰਟਿਸਟਿਕ ਪੀਸ ਜਿਹੜੇ ਬਣਾਏ ਨੇ ਉਹ ਕਮਾਲ ਦੇ ਨੇ ਔਰ ਦੇਖਣ ਵਾਲੇ ਨੇ। ਔਰ ਜੇ ਉੱਧਰ ਜਾਂਦੇ ਹੋ ਕਦੀ ਵੀ ਬੱਚਿਆਂ ਨੂੰ ਲੈ ਕੇ ਤਾਂ ਮੇਰਾ ਖਿਆਲ ਹੈ ਕਿ ਨੈਸ਼ਨਲ ਆਰਟ ਗੈਲਰੀ, ਕਿਉਂ ਮੈਂ ਉਹਨੂੰ ਐਡਵਰਟਾਈਜ਼ ਨਹੀਂ ਕਰ ਰਿਹਾ, ਪਰ ਬਹੁਤ ਕਮਾਲ ਦੀ ਜਿਹੜੀ ਚਿੱਤਰਕਾਰੀ ਕਹਿ ਲਈਏ ਜਾਂ ਜਿਹੜੀ ਕਲਾਕ੍ਰਿਤੀ ਹੈ ਉਹ ਦੇਖਣ ਨੂੰ ਤੁਹਾਨੂੰ ਉੱਥੇ ਮਿਲਦੀ ਹੈ ਔਰ ਤੁਸੀਂ ਇੱਕ ਦੇਖਦੇ ਹੋ ਤਾਂ ਤੁਹਾਡਾ ਅੱਗੇ ਮੂਵ ਹੋਣ ਨੂੰ ਦਿਲ ਨਹੀਂ ਕਰਦਾ। ਖੁੱਲ੍ਹਾ ਟਾਈਮ ਲੈ ਕੇ ਉੱਥੇ ਤੁਸੀਂ ਜਾਓਗੇ ਅਤੇ ਡੈਫੀਨੇਟਲੀ ਉਸਨੂੰ ਇੰਜੋਏ ਕਰੋਗੇ। ਅਤੇ ਜੇ ਵਾਪਸੀ ਦੀ ਵੀ ਗੱਲ ਕਰ ਲਈਏ, ਕਿਉਂਕਿ ਮੈਂ ਕਦੀ ਪਹਿਲਾਂ ਅਸੀਂ ਆਟਵਾ ਜਿਹੜੇ ਬਹੁਤ ਸਾਲ ਪਹਿਲਾਂ ਇੱਕ ਵਾਰੀ ਗਏ ਸੀ ਪਰ ਉਦੋਂ ਕੋਈ ਅਜਿਹਾ ਮੌਕਾ ਨਹੀਂ ਬਣ ਸਕਿਆ ਕਿ ਆਸੇ ਪਾਸੇ ਜੋ ਦੇਖਿਆ ਜਾਵੇ। ਇਟ ਸੈਲਫ ਜਿਹੜਾ ਆਟਵਾ ਡਾਊਨਟਾਊਨ ਹੈ ਉਹ ਤਾਂ ਖੈਰ ਇੱਕ ਹੈ ਹੀ ਕਮਾਲ ਦੀ ਚੀਜ਼, ਜਦੋਂ ਤੁਸੀਂ ਸਮਰ ਦੇ ਵਿੱਚ ਜਾਂ ਫਾਲ ਸੀਜ਼ਨ 'ਚ ਜਾਂਦੇ ਹੋ ਤਾਂ ਹੋਰ ਵੀ ਵਧੀਆ ਤੁਹਾਨੂੰ ਜਿਹੜੇ ਕਲਰਸ ਚੇਂਜ ਹੁੰਦੇ ਉਹ ਲੱਗਦੇ ਨੇ ਅਤੇ ਉਹ ਸਾਰਾ ਦੇਖਣ ਦਾ ਉਹ ਤਾਂ ਮਾਹੌਲ ਜਿਹੜਾ ਹੈ ਹੀ ਹੈ। ਜੇ ਤੁਸੀਂ ਜਾਂਦੇ ਹੋਏ ਜਾਂ ਵਾਪਸੀ 'ਤੇ ਜੇ 401 ਨੂੰ ਛੱਡ ਕੇ ਹਾਈਵੇ 7 ਜੋ ਲੈ ਕੇ ਉੱਧਰੋਂ ਵਾਪਸੀ 'ਤੇ ਆਉਂਦੇ ਹੋ ਜਾਂ ਇੱਧਰੋਂ ਉਸ ਰੂਟ 'ਤੇ ਜਾਂਦੇ ਹੋ ਅਤੇ ਕਮਾਲ ਦੇ ਜਿਹੜੇ ਸੈਨਿਕ ਜਿਹੜੇ ਤੁਹਾਨੂੰ ਉਹ ਦੇਖਣ ਨੂੰ ਦ੍ਰਿਸ਼ ਜਿਹੜੇ ਨੇ ਉਹ ਮਿਲਦੇ ਨੇ। ਜੇ ਤੁਸੀਂ ਝਰਨੇ ਅਤੇ ਪਹਾੜੀਆਂ ਦੇਖਣਾ ਪਸੰਦ ਕਰਦੇ ਹੋ ਤਾਂ ਮੇਰੀ ਇੱਕ ਤੁਹਾਨੂੰ ਇੱਕ ਸਲਾਹ ਹੀ ਹੋਣੀ ਹੈ ਕਿ ਉਸ ਰੂਟ ਨੂੰ ਜ਼ਰੂਰ ਤੁਹਾਡੇ ਕੋਲ ਟਾਈਮ ਹੋਣਾ ਜਿਹੜਾ ਇਹ ਕਿਉਂਕਿ ਉੱਥੇ ਜਿਹੜੀ ਸਪੀਡ ਲਿਮਿਟ ਹੈ ਉਹ ਤਕਰੀਬਨ 80 ਕਿਲੋਮੀਟਰ ਪਰ ਆਵਰ ਦੀ ਆ ਉਸ ਰੂਟ 'ਤੇ। ਪਰ ਤੁਸੀਂ ਜੋ ਦੇਖਣ ਵਾਲੇ ਇੱਕ ਕੁਦਰਤ ਦੇ ਜਿਹੜੇ ਨਜ਼ਾਰੇ ਆ ਨਾ ਉਹ ਇੱਕ ਅਲੱਗ ਹੀ ਤੁਹਾਨੂੰ ਸਕੂਨ ਜਿਹੜਾ ਮਨ ਨੂੰ ਤੁਹਾਨੂੰ ਦਿੰਦਾ ਆ ਉਹ। ਸੋ ਉਹ ਰਸਤਾ ਜ਼ਰੂਰ ਜੇ ਤੁਹਾਡੇ ਕੋਲ ਟਾਈਮ ਹੋਵੇ ਤਾਂ ਲੈ ਕੇ ਉੱਧਰ ਨੂੰ ਜਾਇਓ ਜਾਂ ਉੱਧਰੋਂ ਇੱਧਰ ਨੂੰ ਆਇਓ ਜਿਹੜੀਆਂ ਲੇਕਸ ਨੇ ਇਨਕਲੂਡਿੰਗ ਸਿਲਵਰ ਲੇਕ ਨੂੰ ਲੈ ਕੇ ਅਤੇ ਉਹ ਦੇਖਣ ਵਾਲੀਆਂ ਉਹ ਜਿਹੜੇ ਸੀਨਰੀਜ਼ ਨੇ ਨਾ ਉਹ ਨੈਚੁਰਲ ਜਿਹੜੇ ਨੇ ਉਹ ਤੁਹਾਨੂੰ ਦੇਖਣ ਨੂੰ ਉਹ ਮਿਲਦੇ ਨੇ ਅਤੇ ਵਾਕਿਆ ਤੁਸੀਂ ਇੰਜੋਏ ਕਰਦੇ ਹੋ ਆਪਣੀ ਡਰਾਈਵ ਨੂੰ। ਅਤੇ ਅਸੀਂ ਕੀਤਾ ਅਤੇ ਮੈਂ ਜ਼ਰੂਰ ਸਾਂਝਾ ਕਰਨਾ ਚਾਹੁੰਦਾ ਸੀ ਕਿ ਵਾਈ ਨੋਟ ਸਾਰੇ ਜਾਣੇ ਜਦੋਂ ਤੁਸੀਂ ਵੀ ਕਿਤੇ ਉੱਧਰ ਨੂੰ ਜਾਂਦੇ ਹੋ ਅਤੇ ਡੈਫੀਨੇਟਲੀ ਇਹ ਜਿਹੜੀਆਂ ਚੀਜ਼ਾਂ ਜੋ ਨੈਚੁਰਲ ਜਿਹੜੇ ਜੋ ਕੁਦਰਤ ਦੇ ਜੋ ਬਣਾਏ ਹੋਏ ਸੈਲਫ ਜਿਹੜੀਆਂ ਚੀਜ਼ਾਂ ਉਹ ਆਪਾਂ ਜ਼ਰੂਰ ਮਾਣ ਸਕਦੇ ਹਾਂ। ਬਲਦੇਵ ਜੀ ਜੁੜੇ ਨੇ, ਬਲਦੇਵ ਜੀ ਨੇ ਕਿਹਾ ਸਵਾਗਤ ਜੀ। ਸਤਿ ਸ਼੍ਰੀ ਅਕਾਲ ਵੀ, ਕੀ ਹਾਲ? ਨੇਤਾ ਜੀ ਨਹੀਂ ਆਏ ਜੀ ਹਲੇ।
2: ਮੈਂ ਚੋਣਾਂ ਤੇ ਕੋਈ ਲਿਖਿਆ ਸੀ, ਉਸਨੂੰ ਸੁਣਾਉਣਾ ਮਾੜਾ ਜੀ।
1: ਸੁਣਾਓ ਸੁਣਾਓ ਭਾਜੀ।
2: ਲਿਖਿਆ ਨਹੀਂ ਜਾਣੀ, ਮੈਨੂੰ ਲੱਭਿਆ ਸੀ
1: ਜੀ,
2: ਮੀਂਹ ਵਾਂਗੂ ਵਰਦੇ ਐਲਾਨ ਹੋਣਗੇ।
1: ਹਾਂ,
2: ਸੋਚ ਕੇ ਦਿਮਾਗ ਪਰੇਸ਼ਾਨ ਹੋਣਗੇ।
1: ਹੂੰ,
2: 400 ਜਿਹੜੇ ਕਦੇ ਦਿਖੇ ਨਹੀਂ ਹੋਣੇ।
1: ਹੂੰ,
2: ਉਹੀ ਰੈਲੀਆਂ ਚ ਮੁੱਖ ਮਹਿਮਾਨ ਹੋਣਗੇ।
1: ਹੂੰ,
2: ਚੌਂਚੀਆਂ ਵੱਲੋਂ ਬੂਟ ਚਿੱਟੇ ਜਾਣਗੇ ਤੇ ਗੱਲਾਂ ਚ ਫਸਾ ਕੇ ਲੋਕ ਪੱਟੇ ਜਾਣਗੇ।
1: ਕੀ ਬਾਤ ਹੈ!
2: ਸਟੇਜਾਂ ਉੱਤੇ ਮਸਲੇ ਵੀ ਹੱਲ ਹੋਣਗੇ, ਝੂਠਾਂ ਦੇ ਬਰੋਲੇ ਚੱਲ ਪਏ ਹੋਣਗੇ। ਹਰ ਨੇਤਾ ਜ਼ਿੰਦਗੀ ਦਾ ਸਹਾਰਾ ਲੱਗੂਗਾ, ਹਰ ਵਾਲੇ ਝੂਠ ਤੇ ਜਕਾਰਾ ਲੱਗੂਗਾ। ਧੰਨਵਾਦ ਵੀਰੇ,
1: ਬਹੁਤ ਬਹੁਤ ਸ਼ੁਕਰੀਆ ਵੀਰੇ। ਸੱਚੀ ਸੱਚੀ ਏਦਾਂ ਆ ਜੀ। ਹੁਣ ਵੀ ਜੇ ਤੁਸੀਂ ਦੇਖੋ ਜਿਹੜਾ ਆਪਣੇ ਟੋਰਾਂਟੋ ਮੇਅਰ ਨੇ ਇਸ ਵੇਲੇ ਮੌਜੂਦਾ, ਉਹਨਾਂ ਨੇ ਵੀ ਬੀਤੀ ਕੱਲ੍ਹ ਐਲਾਨ ਕੀਤਾ ਕਿ ਜਿਹੜੀਆਂ ਜਦੋਂ ਤੁਸੀਂ ਰਾਈਡ ਕਰਦੇ ਹੋ ਪਬਲਿਕ ਟ੍ਰਾਂਜ਼ਿਟ, 10 ਰਾਈਡ ਤੋਂ ਬਾਅਦ ਜਿਹੜੇ ਇਨਸੈਂਟਿਵਸ ਆ ਉਹ ਦਿੱਤੇ ਜਾਣੇ ਆ। ਉੱਧਰ ਆਪਣੇ ਡੋਨਲਡ ਟਰੰਪ ਸਾਹਿਬ ਉਹ ਕਹਿੰਦੇ ਕਿ ਜੇ ਦੂਜੀ ਟਰਮ ਦੇ ਵਿੱਚ ਮੈਨੂੰ ਜੇ ਪੱਖ ਦੇ ਵਿੱਚ ਵੋਟਾਂ ਪੈਂਦੀਆਂ ਨੇ ਤੇ ਕਹਿੰਦੇ $5,000 ਇਕੱਲੇ ਇਕੱਲੇ ਦੀ ਜੇਬ ਚ ਪਾਊਂਗਾ ਮੈਂ। ਸੋ ਵਾਕਿਆ ਉਹ ਜਕਾਰੇ ਲਾਉਣ ਵਾਲੀ ਗੱਲ ਆ ਜਿਹੜੀ ਜੀ, ਉਹ ਇੱਥੇ ਵੀ ਚੱਲਦੀ ਆ। ਪਰ ਪਰਮਾਤਮਾ ਚਲੋ ਸਮਤ ਬਖਸ਼ੇ ਜੀ ਸਾਰਿਆਂ ਨੂੰ।
2: ਆਪਣੇ ਦੇਖ ਲਓ ਹੁਣ ਪਹਿਲਾਂ ਜਿਹੜੇ ਦੇਖੇ ਸੀ ਤੁਹਾਡੇ ਬ੍ਰਹਮਪੁਰ ਵਿੱਚ ਕਿੰਨੇ ਖੜ ਗਏ ਹੈ ਨਾ।
1: ਹਾਂਜੀ ਹਾਂਜੀ ਹਾਂਜੀ,
2: ਜਲਦ ਕੋਈ ਦੇਸੀ ਹੈ ਨੀ, ਇੱਕ ਅੱਧਾ ਹੀ ਆ ਮੇਰੇ ਖਿਆਲ।
1: ਤੁਸੀਂ ਕਿਸ ਏਰੀਏ ਚ ਹੋ?
2: ਅਸੀਂ ਇੱਧਰ ਐਕਸਟ੍ਰੀਅਲ ਟੋਰਾਂਟੋ।
1: ਅੱਛਾ, ਐਕਸਟ੍ਰੀਅਲ, ਓਕੇ, ਟੋਰਾਂਟੋ ਵਾਲਾ ਏਰੀਆ।
2: ਬਲੀਰੀਆ ਜਾਂ ਬੋਲ ਦੇ ਮੈਂ ਵੀ ਸੁਣੀ ਸੀ।
1: ਹਾਂਜੀ ਹਾਂਜੀ ਹਾਂਜੀ ਹਾਂਜੀ,
2: 6 ਸਾਲ ਤਾਂ ਅਸੀਂ ਵੋਟਾਂ ਪਾ ਦੀਆਂ, ਹੁਣ ਕਿਆ ਦੇਣੇ, ਸਾਡੇ ਵੀ 47 ਖੜੇ ਆ।
1: ਗਿਣਤੀ ਥੋੜੀ ਨੀ ਹੈ,
2: ਮੈਂ ਤਾਂ ਆਪ ਖੜ ਜਾਣਾ ਗੱਲ ਕਰ, ਮੈਨੂੰ
1: ਨਹੀਂ ਕੋਈ ਗੱਲ ਨੀ, ਨੰਬਰ ਹੀ ਇੱਕ ਵਧਣਾ ਸੀ, ਕਰ ਲਓ ਟਰਾਈ। ਪਰ ਹੁਣ ਤੇ ਸ਼ਾਇਦ ਟਾਈਮ ਲੰਘ ਗਿਆ। ਠੀਕ ਹੈ ਜੀ, ਠੀਕ ਹੈ, ਸ਼ੁਭ ਸ਼ਾਮਾ ਭਾਜੀ, ਓਕੇ ਜੀ, ਟੇਕ ਕੇਅਰ, ਟੇਕ ਕੇਅਰ ਜੀ। ਦੋਸਤੋ ਜੁੜਿਓ ਤੁਸੀਂ ਪ੍ਰੋਗਰਾਮ ਨਜ਼ਰੀਆ ਦੇ ਨਾਲ। ਔਰ ਭਾਜੀ ਹੋਣਾਂ ਨੇ ਕਾਲ ਕੀਤੀ ਹੈ ਜੀ, ਮੈਨੂੰ ਲੱਗਦਾ ਗਰੇਵਾਲ ਸਾਹਿਬ। ਹਾਂਜੀ, ਨਿੱਘਾ ਸਵਾਗਤ ਜੀ। ਹਾਂਜੀ ਹਾਂਜੀ
2: ਸਾਹਿਬ, ਤੁਹਾਨੂੰ, ਤੁਹਾਡੇ ਰੱਬ ਜੀ ਸੁੱਤੇ ਨੂੰ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਕੁਲਜੀਤ ਜੀ, ਕੀ ਹਾਲ ਆ?
2: ਆਫਟਰਨੂਨ ਚੱਲ ਰਹੀ, ਬਹੁਤ ਵਧੀਆ ਜੀ, ਬਹੁਤ ਵਧੀਆ ਜੀ, ਹੈਪੀ ਸੰਡੇ।
1: ਹੈਪੀ ਸੰਡੇ ਜੀ ਤੁਹਾਡੇ ਲਈ ਵੀ।
2: ਮੈਂ ਕਿਹਾ ਮੈਂ ਵੀ ਮਾੜਾ ਜਿਹਾ ਵਿੱਚ ਹੁਣ ਆਪਦਾ ਵਿਚਾਰ ਦੇ ਦਿਆਂ।
1: ਜ਼ਰੂਰ,
2: ਮੈਨੂੰ ਏਦਾਂ ਨਹੀਂ ਲੱਗਦਾ ਗਿੱਲ ਸਾਹਿਬ ਵੀ ਮੋਟਾ ਜਿੱਦਾਂ ਮੁੱਲ ਲੱਗਦਾ, ਮੁੱਲ ਇਸ ਟਾਈਮ ਵੋਟਾਂ ਖਰੀਦ ਰਹੇ ਆ ਸ਼ਰਿਆਮ।
1: ਜੀ ਜੀ ਜੀ, ਬਿਲਕੁਲ। ਦੇਖੋ ਜੀ ਤੁਸੀਂ ਹੁਣ ਜਿਹੜੇ ਆਪਣੇ ਮਿਸਾਗਾ ਮੇਅਰ ਰਹੇ ਇੰਨੀ ਚਿਰ, 35 ਸਾਲ ਤੱਕ, ਉਹਨਾਂ ਨੇ ਨਾ ਤੇ ਕਦੀ ਸਾਈਨ ਲਾਏ ਸੀ ਤੇ ਨਾ ਮੈਨੂੰ ਲੱਗਦਾ ਕਦੀ ਏਦਾਂ ਉਹਨਾਂ ਨੇ ਰੈਲੀਜ਼ ਕਰਕੇ, ਠੀਕ ਹੈ ਉਹ ਦੱਸਣੇ ਪੈਂਦੇ ਆ ਲੋਕਾਂ ਨੂੰ ਕਿ ਹਾਂ ਆਪਾਂ ਹੈਗੇ ਹਾਂ ਰੇਸ 'ਚ, ਪਰ ਉਹ ਜੇ ਉਹਨਾਂ ਦੇ ਉੱਤੇ ਵਿਸ਼ਵਾਸ ਸੀ, ਟਰੱਸਟ ਸੀ, ਉਹਨਾਂ ਨੇ ਕੰਮ ਕੀਤੇ ਸੀ ਤੇ ਤਾਂ ਹੀ ਇੰਨਾ ਚਿਰ ਰਹੇ।
2: ਗਿੱਲ ਸਾਹਿਬ ਜਿਹੜੇ ਬੰਦੇ ਨੇ ਕੰਮ ਕੀਤੇ ਆ ਉਹਨੂੰ ਕੋਈ ਕਹਿਣ ਦੀ ਜਾਂ ਬੋਲਣ ਦੀ ਜਾਂ ਉਹ ਮਤਲਬ ਥੋੜੀ ਲੋੜ ਆ ਕੋਈ, ਉਹ ਵੱਖਰੀ ਗੱਲ ਆ ਵੀ ਚਲੋ ਤੁਸੀਂ ਮਿਲੋ ਆਪਦੇ ਇਲਾਕੇ ਦੇ ਵੋਟਰਾਂ ਨੂੰ ਮਿਲੋ, ਉਹਨਾਂ ਦੀਆਂ ਹੋਰ ਦੁੱਖ ਸੁਣੋ, ਤੁਸੀਂ ਲੋੜਾਂ ਪੁੱਛੋ, ਹਨਾ। ਪਰ ਇਹ ਥੋੜੀ ਆ ਬਈ ਮਤਲਬ ਆਹ ਤਾਂ ਹੱਸਣੀ ਵਾਲੀਆਂ ਗੱਲਾਂ ਨੇ, ਮਤਲਬ ਕਿੱਧਰ ਨੂੰ। ਮੇਰਾ ਇਹ ਨਹੀਂ ਖਿਆਲ ਵੀ ਕੋਈ, ਜੇ ਮੈਂ ਗਲਤ ਹੋਵਾਂਗਾ ਵੀ ਸਾਰੀ ਪੋਲੀਟਿਕਸ ਉੱਥੇ ਵਾਲੀ ਲਿਆਂਦੀ ਇੱਥੇ ਜੀ,
1: ਸਾਰੇ ਪਾਸਿਆਂ ਤੋਂ ਆ ਗਈ ਆ ਗਰੇਵਾਲ ਸਾਹਿਬ। ਮੈਨੂੰ ਲੱਗਦਾ ਕੱਲੀ ਆਪਣੀ ਉੱਥੇ ਵਾਲੀ ਨਹੀਂ ਆਈ, ਤੇ ਚਾਰ ਚਫੇਰੇ ਜਿੱਥੋਂ ਜਿੱਥੋਂ ਵੀ ਲੋਕੀ ਆਏ ਨੇ ਉਹ ਆਦਤਾਂ ਆਪਣੀਆਂ ਤੇ ਉੱਥੋਂ ਦਾ ਸਿਸਟਮ ਵੀ ਉਹਨੂੰ ਵਿੱਚ ਮਰਜ ਕਰਨ ਦੀ ਕੋਸ਼ਿਸ਼ ਤਾਂ ਸਾਰੇ ਕਰਦੇ ਯਾਰ, ਜਿਹੜਾ ਕਿ ਹੋਣਾ ਨਹੀਂ ਚਾਹੀਦਾ।
2: ਜ਼ਿੰਮੇਵਾਰੀ ਲਈ ਸੀ ਪਰ ਆਪਾਂ ਇਹਨੂੰ ਕੋਈ ਮਤਲਬ ਪੰਜਾਬ ਬਣਾਈ ਜਾਂਦਾ ਕੋਈ, ਇਹਨੂੰ ਬਦਲਣ ਦੀ ਪੂਰੀ ਟਰਾਈ ਚੱਲ ਰਹੀ ਹੈ ਸਾਡੀ ਦਿਨ ਰਾਤ ਅੱਡੀਆਂ ਚੱਕ ਕੇ।
1: ਹਾਂਜੀ ਹਾਂਜੀ ਹਾਂਜੀ ਨਹੀਂ ਨਹੀਂ ਖੈਰ ਇਹ ਹੈ ਕਿ ਮੇਰਾ ਖਿਆਲ ਹੈ ਕਿ ਸਮਾਂ ਹੈ ਹਰ ਵਾਰੀ ਜਦੋਂ ਕੋਈ ਵੀ ਇਲੈਕਸ਼ਨ ਆਉਂਦੀ ਹੈ ਭਾਵੇਂ ਮਿਊਂਸੀਪਲ ਹੈ ਪ੍ਰੋਵਿੰਸ਼ੀਅਲ ਹੈ ਫੈਡਰਲ ਹੈ, ਤੇ ਸਾਡੇ ਕੋਲ ਮੌਕਾ ਹੁੰਦਾ ਅਸੀਂ ਕੋਸ਼ਿਸ਼ ਕਰੀਏ ਕਿ ਉਹਨੂੰ ਉਸੇ ਲੀਹ ਤੇ ਲਿਆਉਣ ਦੀ ਕੋਸ਼ਿਸ਼ ਕਰੀਏ ਜਿੱਥੇ ਪਹਿਲਾਂ ਚੱਲਦਾ ਸੀ ਕੈਨੇਡਾ।
2: ਬਿਲਕੁਲ ਨਹੀਂ ਨਹੀਂ ਤਾਂ ਫਿਰ ਉਹੀ ਪੰਜ ਚਾਰ ਸਾਲ ਤੇ ਗੱਲ ਚੱਲ ਜਾਣੀ ਆ, ਫਿਰ ਅਸੀਂ ਕੰਪਲੇਂਟ ਜਾਂ ਕੋਈ ਰੌਲਾ ਪਾਉਣ ਦੇ ਹੱਕਦਾਰ ਨਹੀਂ ਜੇ ਹੁਣ ਨਿਕਲ ਗਏ ਆਪਦਾ ਹੱਕ ਦਾ ਪ੍ਰਯੋਗ ਨਾ ਕੀਤਾ ਜੀ।
1: ਅਸੀਂ ਨਾ ਕੱਲ ਇੱਕ ਮਿੰਟ ਸ਼ਾਇਦ ਮੈਂ ਤੁਹਾਡਾ ਲਵਾਂਗਾ ਜੇ ਬਿਜ਼ੀ ਨਹੀਂ ਹੈ,
2: ਮੈਂ ਤਾਂ ਵਿਹਲਾ।
1: ਅਸੀਂ ਬੈਠੇ ਸੀ ਕਿਤੇ ਤੇ ਉਹ ਭੈਣ ਜੀ ਹੋਣਾ ਨੇ ਗੱਲ ਕੀਤੀ ਕਿ ਉਹਨਾਂ ਦੇ ਘਰੇ ਨਾ ਕੋਈ ਵੀ ਕੋਈ ਮਰਦ ਨਹੀਂ ਹੈ ਕਿ ਜੋ ਸਨੋਹ ਹਟਾ ਸਕੇ,
2: ਹੈਨਾ।
1: ਔਰ ਘਰ ਉਹਨਾਂ ਦਾ ਬਿਲਕੁਲ ਜਿੱਦਾਂ ਇੱਕ ਟੀ ਜੰਕਸ਼ਨ ਹੁੰਦਾ ਨਾ ਉਹ ਸਟਰੀਟ ਦੇ ਬਿਲਕੁਲ ਉਹਨਾਂ ਦਾ ਸਾਹਮਣੇ ਆ, ਤੇ ਉਹਨੇ ਗੱਲ ਕੀਤੀ ਕੱਲ ਕਹਿੰਦੇ ਵੀ ਆਹ ਜਿਹੜਾ ਸੀਜ਼ਨ ਪਿਛਲਾ ਲੰਘ ਕੇ ਗਿਆ ਸਨੋਹ ਸੀਜ਼ਨ, ਤੇ ਉਹ ਜਿਹੜਾ ਸਨੋਹ ਪਲਾਓ ਸੀਗਾ ਉਹ ਆਏ ਤੇ ਉੱਧਰੋਂ ਉਹਨਾਂ ਨੇ ਲੈਫਟ ਟਰਨ ਉੱਧਰ ਨੂੰ ਕੀਤੀ, ਤੇ ਜਿੰਨੀ ਉਹ ਜਦੋਂ ਹੁਣ ਤੁਸੀਂ ਲੈਫਟ ਟਰਨ ਕਰਦੇ ਹੋ ਤੇ ਜਿੰਨੀ ਪਲਾਓ ਦੇ ਵਿੱਚ ਸਨੋਹ ਹੁੰਦੀ ਹੈ ਉਹ ਰਾਈਟ ਨੂੰ ਸਾਰੀ ਨਿਕਲ ਜਾਂਦੀ ਆ, ਜਿਹਦੇ ਨਾਲ ਉਹ ਕਹਿੰਦੇ ਕਿ ਮੈਂ ਹਾਲੇ ਸਨੋਹ ਹਟਾ ਕੇ ਹਟੀ ਸੀ ਤੇ ਮੁੜ ਕੇ ਫੇਰ ਉਹ ਬੱਟ ਫੇਰ ਲੱਗ ਗਈ, ਉਹ ਬੜੀ ਹੁੰਦੀ ਵੀ ਬੜੀ, ਤੁਹਾਨੂੰ ਪਤਾ ਕਿ ਬੜੀ ਸੋਲਿਡ ਹੁੰਦੀ ਆ, ਹਨਾ।
2: ਉਹ ਤਾਂ ਹੈ ਵੀ ਅਜਲ ਸਾਹਿਬ ਆਪਣੀ ਠੀਕ ਤੰਦਰੁਸਤ ਬੰਦਿਆਂ ਦੀ ਬੈਕ ਹਲਾਉਂਦੀ ਆ।
1: ਹਾਂਜੀ ਹਾਂਜੀ, ਤੇ ਉਹ ਕਹਿੰਦੇ ਮੈਂ ਜਦੋਂ ਵਾਪਸ ਆਇਆ ਤੇ ਮੈਂ ਉਹਨੂੰ ਪੁੱਛਿਆ ਵੀ ਮੈਂ ਹੁਣੇ ਹਟਾ ਕੇ ਹਟੀ ਸੀ, ਤੇ ਉਹ ਕਹਿੰਦੇ ਕਿ ਸਿਟੀ ਨੂੰ ਕਾਲ ਕਰੋ। ਹੁਣ ਮੈਂ ਉੱਥੇ ਉੱਦਾਂ ਹੀ ਬੈਠੇ ਅਸੀਂ ਗੱਲ ਕੀਤੀ, ਮੈਂ ਕਿਹਾ ਦੇਖੋ ਜੇ ਉਹ ਬੰਦਾ ਸਮਝਦਾਰ ਹੋਵੇ ਉੱਥੋਂ ਸਿੱਧਾ ਲੰਘਦਾ ਮੁੜ ਕੇ ਆਉਂਦਾ ਰਾਈਟ ਟਰਨ ਲੈਂਦਾ ਉੱਧਰਲੀ ਕਲੀਨ ਕਰਕੇ ਫਿਰ ਰਾਈਟ ਟਰਨ ਲੈਂਦਾ ਤੇ ਆਟੋਮੈਟਿਕਲੀ ਉਹ ਸਨੋਹ ਬਾਹਰ ਜਾਣੀ ਸੀ, ਕਿ ਸਾਡੇ ਕੋਲ ਇੰਨੀ ਵੀ ਸੈਂਸ ਹੈ ਨਹੀਂ, ਪਲੱਸ ਸਿਟੀ ਕੀ ਕਰਦੀ ਆ ਉਹ। ਮੈਨੂੰ ਲੱਗਦਾ ਕਿ ਸਾਨੂੰ ਹੁਣ ਸੋਚਣ ਦੀ ਲੋੜ ਹੈ ਜਿੱਥੇ ਜਿੱਥੇ ਵੀ ਅਸੀਂ ਰਹਿੰਦੇ ਹਾਂ ਕਿ ਜਿਹੜਾ ਵੀ ਕੋਈ ਵੀ ਚਾਹੇ ਕੋਈ ਤੁਹਾਡੇ ਡੋਰ ਨੌਕ ਕਰਦਾ ਨਹੀਂ ਕਰਦਾ ਉਹਦੀ ਫੋਨ ਉਹਨੂੰ ਕਰਕੇ ਜ਼ਰੂਰ ਦੱਸ ਦਿਓ ਬਈ ਥੋੜ੍ਹਾ ਜਿਹਾ ਤਾਂ ਯਾਰ ਧਿਆਨ ਰੱਖੋ ਇਹਨਾਂ ਚੀਜ਼ਾਂ ਦਾ ਕਿ ਜੇ ਅਸੀਂ ਟੈਕਸ ਪੇ ਕਰਦੇ ਹਾਂ। ਤੁਸੀਂ ਉੱਦਣ ਗੱਲ ਕੀਤੀ ਸੀ ਜਿੱਦਣ ਮੈਂ ਵਾਟਰ ਬਿੱਲ ਦੀ ਗੱਲ ਕੀਤੀ ਸੀ, ਮੈਂ ਇਸ ਕਰਕੇ ਉਹ ਲੈ ਕੇ ਆਇਆ ਸੀ ਕਿ ਸਾਨੂੰ ਕੁਛ ਚੀਜ਼ਾਂ ਦਾ ਸਾਨੂੰ ਪਤਾ ਹੀ ਨਹੀਂ, ਬਿਹਾਈਂਡ ਦਾ ਸੀਨ ਅਸੀਂ ਪੇ ਕਰੀ ਜਾਂਦੇ ਸਾਨੂੰ ਪਤਾ ਹੀ ਨਹੀਂ ਉਹ ਵਧਾ ਕਿੰਨਾ ਦਿੱਤਾ।
2: ਬਿਲਕੁਲ ਬਿਲਕੁਲ ਬਿਲਕੁਲ,
1: ਤੇ ਸਬਸੇ ਸਾਡੀਆਂ ਕੱਟ ਕੀਤੀਆਂ ਜਾ ਰਹੀਆਂ ਨੇ।
2: ਨਾਲੇ ਗਿੱਲ ਸਾਹਿਬ ਇਹਦੇ ਚ ਕਿੱਡੀ ਕੁ ਗੱਲ ਆ, ਕਿੱਡਾ ਕੁ ਦਾ ਜੋੜ ਲੱਗਣਾ ਸੀ
1: ਜੇ
2: ਮਰ ਜਾ ਘੁਮਾ ਕੇ ਉਹ ਕਰ ਦਿੰਦਾ। ਇੱਕ ਹਿਊਮਨ ਸੈਂਸੀ ਲਈ ਹੋਈ, ਚਲੋ ਲੇਡੀ ਆਈ ਆ, ਕਾਮਨ ਸੈਂਸ ਆ ਬਿਨਾਂ ਕਹਿਣ ਤੋਂ ਹੀ,
1: ਇੱਕ
2: ਬੰਦਾ ਨਹੀਂ ਕਰੇ ਹੋਣਾ ਲੇਡੀ ਆਈ ਆ,
1: ਹੈ ਹੀ ਨਹੀਂ ਜੀ ਉਹਨਾਂ ਦੇ, ਹੈ ਹੀ ਨਹੀਂ ਉਹ ਪਰਮਾਤਮਾ ਦੀ ਐਸੀ ਮਾਰ ਪਈ ਕਿ ਨਹੀਂ ਆ। ਗਿੱਲ ਕੋਈ ਵੀ ਗੱਲਬਾਤ ਤੁਸੀਂ ਪ੍ਰੋਗਰਾਮ ਤੋਂ ਬਾਅਦ ਵਿੱਚ ਕਰਨੀ ਹੋਵੇ ਤੇ 416-669-1389 ਤੇ ਕਰ ਸਕਦੇ ਹੁੰਦੇ ਹੋ, 416-669-1379 ਮੇਰਾ ਟੈਲੀਫੋਨ ਨੰਬਰ ਹੈ। ਔਰ ਇਸੇ ਨੰਬਰ 'ਤੇ ਹੀ ਅਗਰ ਤੁਹਾਡੇ ਪਾਸ ਕੋਈ 2 bedroom plus 2 washroom with 1 car park ਦੇ ਨਾਲ ਜੇ ਡਾਊਨਟਾਊਨ ਟੋਰਾਂਟੋ ਦੇ ਵਿੱਚ ਡੌਨ ਵੈਲੀ ਪਾਰਕਵੇ ਐਂਡ ਗਾਰਡਨਰ ਐਕਸਪ੍ਰੈਸ ਦੇ ਏਰੀਏ ਦੇ ਵਿੱਚ ਤੁਸੀਂ ਲੀਜ਼ 'ਤੇ ਦੇਣੀ ਹੈ ਕੋਈ ਵੀ ਯੂਨਿਟ ਇਹੋ ਜਿਹੀ ਹੈ ਜੋ ਕਿ 1 October ਤੱਕ ਜਿਹੜੀ ਖਾਲੀ ਹੋਣ ਜਾ ਰਹੀ ਹੈ ਜਾਂ ਇਸ ਵੇਲੇ ਖਾਲੀ ਹੈ, 1 October ਤੋਂ ਸਾਨੂੰ ਜ਼ਰੂਰਤ ਹੈ, ਤਾਂ ਤੁਸੀਂ ਮੈਨੂੰ ਮੇਰੇ ਸੈੱਲ ਫੋਨ 'ਤੇ 416-669-1379 'ਤੇ ਟੈਕਸਟ ਕਰ ਸਕਦੇ ਹੋ ਜੀ, ਮੈਂ ਜ਼ਰੂਰ ਤੁਹਾਨੂੰ ਕਾਲ ਬੈਕ ਕਰਕੇ ਉਸ ਦੀ ਜਾਣਕਾਰੀ ਜਿਹੜੀ ਹੈ ਉਹ ਲੈ ਲਵਾਂਗਾ। ਔਰ ਇਸ ਤੋਂ ਇਲਾਵਾ ਜੇ ਕੋਈ 6000 ਸਕੁਏਅਰ ਫੀਟ ਦੇ ਕਰੀਬ ਇੰਡਸਟਰੀਅਲ ਕੋਈ ਯੂਨਿਟ ਕੋਈ ਸਟੈਂਡ ਲੋਨ ਬਿਲਡਿੰਗ ਹੈ ਤੁਹਾਡੇ ਪਾਸ ਮਿਲਟਨ ਦੇ ਵਿੱਚ, ਬਰੈਂਪਟਨ, ਮਿਸਾਗਾ ਜਾਂ ਕੈਲਡਨ ਦੇ ਵਿੱਚ, ਤੁਸੀਂ ਵੇਚਣੀ ਚਾਹੁੰਦੇ ਹੋ ਜਿਹਦੇ ਨਾਲ ਤਕਰੀਬਨ 8 to 10 ਟ੍ਰੇਲਰ ਪਾਰਕ ਕਰਨ ਦੀ ਵੀ ਸੁਵਿਧਾ ਹੋਵੇ, ਸਪੇਸ ਹੋਵੇ, ਤਾਂ ਜ਼ਰੂਰ ਸਾਡੇ ਨਾਲ ਤੁਸੀਂ ਸੰਪਰਕ ਕਰ ਲਿਓ। ਔਰ ਇੱਕ 4000 ਦੇ ਕਰੀਬ ਸਕੁਆਇਰ ਫੀਟ ਦੇ ਕਰੀਬ ਇੱਕ ਯੂਨਿਟ ਜਿਹਦੇ 'ਚ ਡਰਾਈਵ ਇਨ ਡੋਰ ਹੋਣਾ ਬਹੁਤ ਜ਼ਰੂਰੀ ਹੈ, ਉਹ ਬ੍ਰੈਂਪਟਨ ਜਾਂ ਬੋਲਟਨ ਏਰੀਆ 'ਚ ਕਿਤੇ ਵੀ ਤੁਸੀਂ ਰੈਂਟ 'ਤੇ ਦੇਣਾ ਜੀ ਆਉਂਦੇ ਸਮੇਂ ਦੇ ਵਿੱਚ, ਤਾਂ ਉਹਦੇ ਲਈ ਵੀ 4166691379 'ਤੇ ਕਾਲ ਕਰ ਲਿਓ। ਔਰ ਇੱਕ 4-bedroom 3-washroom ਦਾ ਟਾਊਨ ਹਾਊਸ ਸਾਡੇ ਕੋਲ, ਜੋ ਹਾਲੇ ਤੱਕ ਅਸੀਂ ਉਹਨੂੰ ਲਿਸਟ ਹੀ ਨਹੀਂ ਕੀਤਾ, ਅਤੇ ਹਾਲੇ ਕੋਈ ਛੇਤੀ ਹਾਲੇ ਇਰਾਦਾ ਵੀ ਨਹੀਂ ਹੈ, ਮੈਂ ਇਹ ਵੀ ਤੁਹਾਡੇ ਨਾਲ ਸਾਂਝਾ ਕਰ ਸਕਦਾ ਕਿ, ਲੇਕਿਨ ਉਸ ਤੋਂ ਪਹਿਲਾਂ ਲਿਸਟ ਕਰਨ ਤੋਂ ਪਹਿਲਾਂ ਅਗਰ ਤੁਸੀਂ ਉਸ ਨੂੰ ਦੇਖਣਾ ਚਾਹੁੰਦੇ ਹੋ, ਖਰੀਦਣਾ ਚਾਹੁੰਦੇ, ਬਹੁਤ ਵਧੀਆ ਜੇ ਤੁਸੀਂ ਇਨਵੈਸਟਮੈਂਟ ਦੇ ਰੂਪ ਦੇ ਵਿੱਚ ਵੀ ਉਹਨੂੰ ਖਰੀਦਣਾ, ਤਾਂ ਇੱਕ ਬਹੁਤ ਵਧੀਆ ਇਨਵੈਸਟਮੈਂਟ ਹੋਏਗੀ ਤੁਹਾਡੀ। ਹਾਰਟਲੇਕ ਐਂਡ ਬੋਵੇ ਡਰਾਈਵ ਦੇ ਹਾਈਵੇ 410 ਬੋਵੇ ਡਰਾਈਵ ਕਹਿ ਸਕਦੇ ਹੋ, ਰੌਨਾ ਦਾ ਜਿਹੜਾ ਸਟੋਰ ਹੈ ਉਹਦੇ ਬਿਲਕੁਲ ਨੇੜੇ ਹੈ, ਔਰ ਬਹੁਤ ਸ਼ਾਨਦਾਰ ਇਹ ਪ੍ਰੋਪਰਟੀ ਹੈ। 3-level ਫਰੀ ਹੋਲਡ ਇਹ ਟਾਊਨ ਹਾਊਸ ਹੈ, ਅਗਰ ਤੁਸੀਂ ਇਸ ਨੂੰ ਆਉਂਦੇ ਸਮੇਂ ਦੇ ਵਿੱਚ ਖਰੀਦਣਾ, ਤੁਸੀਂ ਐਜ ਏ ਫਸਟ ਟਾਈਮ ਹੋਮ ਬਾਇਰ ਵੀ ਖਰੀਦਣਾ ਹੋਵੇ, ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। 4166691379 ਟੈਲੀਫੋਨ ਨੰਬਰ ਹੈ। ਸ਼੍ਰੀਲੰਕਾ ਦੀਆਂ ਕੁੜੀਆਂ 104 ਦੌੜਾਂ ਬਣਾ ਲਈਆਂ ਜੀ, ਉਹਨਾਂ ਨੇ 7 ਖਿਡਾਰੀ ਆਊਟ ਹੋ ਚੁੱਕੇ ਨੇ ਅਤੇ 17 ਓਵਰਸ ਖੇਡੇ ਜਾ ਚੁੱਕੇ ਨੇ, ਹੁਣ 18 ਗੇਂਦਾਂ ਅਤੇ 80 ਦੌੜਾਂ, 18 ਬਾਲ ਅਤੇ 80 ਰਨਸ ਚਾਹੀਦੇ ਆ ਜੀ ਇਸ ਵੇਲੇ। ਲੱਗਦਾ ਤਾਂ ਮੁਸ਼ਕਲ ਹੈ, ਕੋਈ ਅਗਰ ਕੋਈ ਪਰਮਾਤਮਾ ਹੀ ਬਹੁਤ ਕਿਸੇ ਤਰ੍ਹਾਂ ਦਾ ਭਾਣਾ ਵਰਤਾ ਦੇਵੇ ਤਾਂ, ਅਦਰਵਾਈਜ਼ ਜਿਹੜੀਆਂ ਮੇਰਾ ਖਿਆਲ ਹੈ ਕਿ ਹੋਲਡ ਜਿਹੜਾ ਇਸ ਵੇਲੇ ਉਹ ਭਾਰਤੀ ਕੁੜੀਆਂ ਦਾ ਇਸ ਵੇਲੇ ਹੁਣ ਬਣਿਆ ਹੋਇਆ। ਜੁੜੇ ਤੁਸੀਂ ਪ੍ਰੋਗਰਾਮ ਨਜ਼ਰੀਆ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਸਟੂਡੀਓ 'ਚ ਗੱਲਬਾਤ ਕਰਨ ਵਾਸਤੇ ਟੈਲੀਫੋਨ ਨੰਬਰ ਹੁੰਦੇ ਨੇ 416-233-7373 ਜਾਂ 82-97

0: ਜੀ ਦੋਸਤੋ, ਜੁੜੇ ਹੋ ਪ੍ਰੋਗਰਾਮ ਨਜ਼ਰੀਆ ਦੇ ਨਾਲ। ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ ਔਰ ਹਰਜਿੰਦਰ ਗਿੱਲ ਜੁੜੇ ਨੇ ਜੀ ਆਪਣੇ ਨਾਲ। ਹਰਜਿੰਦਰ ਨਿੱਘਾ ਸਵਾਗਤ ਜੀ।
1: ਹਾਂਜੀ ਮਨਜੀਤ ਜੀ, ਬਹੁਤ ਮਿਹਰਬਾਨੀ, ਥੈਂਕ ਯੂ ਸੋ ਮਚ। ਸੋ ਟੀਮ ਹਰਜਿੰਦਰ ਗਿੱਲ ਵੱਲੋਂ ਸਾਰਿਆਂ ਦੇ ਲਈ ਬਹੁਤ ਬਹੁਤ ਸ਼ੁਭਕਾਮਨਾਵਾਂ ਜੀ, ਅਤੇ ਅੱਜ ਦੇ ਵੀਕਐਂਡ ਦੇ ਲਈ ਵੀ ਉਮੀਦ ਕਰਦੇ ਸਾਰੇ ਇੰਜੋਏ ਕਰ ਰਹੇ ਹੋਣੇ ਆ। ਅਤੇ ਆਪਾਂ ਰੀਅਲ ਸਟੇਟ ਨਾਲ ਸੰਬੰਧਿਤ ਸਾਡੀ ਟੀਮ ਦਾ ਮੈਸੇਜ ਇੱਕ ਵਾਰੀ ਰਿਮਾਈਂਡਰ ਦੇ ਦਿੰਦੇ ਹਾਂ ਕਿ ਇੱਕ ਤਾਂ ਤੁਸੀਂ ਸਾਡਾ ਫੋਨ ਨੰਬਰ ਨੋਟ ਕਰਕੇ ਰੱਖੋ, 6474006862। ਸੋ ਕਿਸੇ ਵੀ ਤਰ੍ਹਾਂ ਦੀ ਤੁਹਾਡੀ ਰੀਅਲ ਸਟੇਟ ਨਾਲ ਸੰਬੰਧਿਤ ਕੋਈ ਰਿਕੁਆਇਰਮੈਂਟ ਹੈ, ਕੋਈ ਫਸਟ ਟਾਈਮ ਹੋਮ ਬਾਇਰ ਦੇ ਤੌਰ ਦੇ ਉੱਤੇ ਘਰ ਖਰੀਦਣਾ, ਜਾਂ ਫਸਟ ਟਾਈਮ ਇਨਵੈਸਟਰ ਦੇ ਤੌਰ ਦੇ ਉੱਤੇ ਕੋਈ ਇਨਵੈਸਟਮੈਂਟ ਪ੍ਰੋਪਰਟੀ ਦੇਖ ਰਹੇ ਹੋ, ਜਾਂ ਕੋਈ ਬਿਜ਼ਨਸ ਦੇਖ ਰਹੇ ਹੋ, ਲੀਜ਼ 'ਤੇ ਚਾਹੀਦਾ ਹੈ ਜਾਂ ਬਾਏ ਕਰਨ ਲਈ ਹੈ, ਅਤੇ ਜਾਂ ਸੇਮ ਵੇ ਤੁਸੀਂ ਕੋਈ ਲੀਜ਼ 'ਤੇ ਅੱਗੇ ਕੋਈ ਆਪਣੀ ਪ੍ਰੋਪਰਟੀ ਦੇਣਾ ਚਾਹੁੰਦੇ ਹੋ, ਜਾਂ ਕੋਈ ਬਿਜ਼ਨਸ ਲੀਜ਼ 'ਤੇ ਦੇਣਾ ਚਾਹੁੰਦੇ ਹੋ, ਤਾਂ ਉਹਦੇ ਲਈ ਸਾਡਾ ਨੰਬਰ ਨੋਟ ਕਰਕੇ ਰੱਖੋ, 6474006862, 6474006862। ਅਤੇ ਇੱਕ ਸ਼ੁਰੂਆਤ ਦੇ ਵਿੱਚ ਮੈਂ ਜੀ ਦੱਸ ਦਿੰਦੇ ਹਾਂ ਕਿ ਆਪਣੇ ਕੋਲ ਨਾ ਇੱਕ ਪ੍ਰੋਪਰਟੀ ਹੈ, ਬਾਕੀ ਸਾਰੇ ਵੇਰਵੇ ਜਦੋਂ ਤੁਸੀਂ ਸਾਨੂੰ ਕਾਲ ਕਰੋਗੇ ਅਸੀਂ ਦੱਸਾਂਗੇ। 5 ਲੱਖ ਦੀ ਪ੍ਰਾਈਸ ਰੇਂਜ ਹੈ, ਇੱਥੋਂ ਬ੍ਰੈਂਪਟਨ ਤੋਂ 2 ਘੰਟੇ ਦੀ ਡਰਾਈਵ ਹੈ, ਅਤੇ ਤਕਰੀਬਨ $47,000 ਉਹਦੀ ਗਰੋਸ ਇਨਕਮ ਹੈ। ਸੋ ਗਰੋਸ ਇਨਕਮ $47,000 ਦੇ ਕਰੀਬ ਹੈ, ਅਤੇ 5 ਲੱਖ ਦੀ ਇਹ ਪ੍ਰੋਪਰਟੀ ਹੈ, 2 ਘੰਟੇ ਦੀ ਡਰਾਈਵ ਹੈ ਬ੍ਰੈਂਪਟਨ ਤੋਂ। ਬਾਕੀ ਸਾਰੇ ਵੇਰਵੇ ਅਸੀਂ ਤੁਹਾਨੂੰ ਦੇ ਸਕਦੇ ਹਾਂ ਜਦੋਂ ਤੁਸੀਂ ਸਾਡੇ ਨਾਲ ਕੰਟੈਕਟ ਕਰੋਗੇ। ਹੋ ਸਕਦਾ ਸਾਰਿਆਂ ਦੇ ਲਈ ਇਹ ਫਿੱਟ ਨਾ ਬੈਠੇ, ਕੁਛ ਸੈਟਅਪ ਜਿਹੜਾ ਜਿਸ ਤਰੀਕੇ ਦਾ ਅਸੀਂ ਇਹਦੇ ਬਾਰੇ 'ਚ ਤੁਹਾਡੇ ਨਾਲ ਡਿਸਕਸ ਕਰਾਂਗੇ, ਹੋ ਸਕਦਾ ਕੁਛ ਦੋਸਤਾਂ ਦੇ ਲਈ ਬਹੁਤ ਪ੍ਰੋਪਰਲੀ ਫਿੱਟ ਹੋਣ ਵਾਲੀ ਇਹ ਇੱਕ ਪ੍ਰੋਪਰਟੀ ਹੋਵੇ। ਸੋ 6474006862, 6474006862, ਇਸ ਨੰਬਰ ਦੇ ਉੱਪਰ ਤੁਸੀਂ ਸਾਡੇ ਨਾਲ ਸੰਪਰਕ ਕਰ ਲਿਓ, ਅਤੇ $47,000 ਇਹਦੀ ਗਰੋਸ ਇਨਕਮ। ਮੈਂ ਰਿਪੀਟ ਤਾਂ ਕਰ ਰਿਹਾ ਵੀ ਥੋੜ੍ਹਾ ਜਿਹਾ ਕਈ ਵਾਰੀ ਸਾਨੂੰ ਅੰਡਰਸਟੈਂਡਿੰਗ ਲਈ ਵੀ ਭਾਵ ਇੱਕ ਲਗਭਗ $4,000 ਇਹਦੀ ਇਨਕਮ ਹਰ ਮਹੀਨੇ ਦੀ ਹੈ, ਕੋਸਟ $5,00,000 ਹੈ। ਸੋ ਹੁਣ ਆਪਣੇ ਹਿਸਾਬ ਨਾਲ ਤੁਸੀਂ ਵੀ ਕੈਲਕੂਲੇਟ ਕਰ ਲਿਓ, ਜਦੋਂ ਸਾਡੇ ਨਾਲ ਬੈਠੋਗੇ ਫਿਰ ਅਸੀਂ ਇਹਦੇ ਸਾਰੇ ਬ੍ਰੇਕਡਾਊਨਸ ਤੁਹਾਡੇ ਨਾਲ ਡਿਸਕਸ ਕਰ ਲਾਂਗੇ। ਸੋ ਜੇ ਫਿੱਟ ਬੈਠਦੀ ਹੋਈ ਤਾਂ ਇਹ ਪ੍ਰੋਪਰਟੀ, ਕਿਉਂਕਿ ਇਹ ਜੋ ਐਕਚੁਅਲ ਰੇਟ ਹੈ ਉਹਦੇ ਤੋਂ ਬਹੁਤ ਘੱਟ ਰੇਟ ਦੇ ਉੱਤੇ ਮਿਲ ਰਹੀ ਹੈ, ਕਾਰਨ ਸਾਰਿਆਂ ਨੂੰ ਪਤਾ ਹੀ ਅੱਜ ਕੱਲ੍ਹ ਕੀ ਚੱਲਦਾ। ਸੋ ਇੱਕ ਵਾਰੀ ਸੰਪਰਕ ਕਰ ਲਿਓ। ਇੱਕ ਹੋਰ ਪ੍ਰੋਪਰਟੀ ਇੱਥੋਂ ਘੰਟੇ ਦੇ ਡਰਾਈਵ ਦੇ ਉੱਤੇ ਹੈ, ਉਹ ਪ੍ਰੋਪਰਟੀ ਲਗਭਗ 3 ਮਿਲੀਅਨ ਦੇ ਵਿੱਚ ਲਿਸਟ ਕੀਤੀ ਹੋਈ ਹੈ, ਅਤੇ ਉਹਦੇ ਵਿੱਚ ਵੀ ਇਸ ਵੇਲੇ ਪੋਟੈਂਸ਼ੀਅਲ ਇਹ ਹੈ ਕਿ ਸ਼ਾਇਦ ਤੁਸੀਂ ਉੱਥੇ $1,00,000 ਤੋਂ ਵੀ ਵੱਧ ਸਾਲ ਦਾ ਕੱਢ ਸਕਦੇ ਹੋਵੋ। ਸੋ ਉਹਦੇ ਲਈ ਵੀ ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ, 6474006862, 6474006862। ਸੋ ਇਹਨਾਂ ਦੋਨੋਂ ਪ੍ਰੋਪਰਟੀਜ਼ ਜਿਹੜੀਆਂ ਖਾਸ ਐਕਸਕਲੂਸਿਵਲੀ ਕਹਿ ਲਓ ਵੀ ਤੁਹਾਡੇ ਲਈ ਅਸੀਂ ਸਾਂਝੀਆਂ ਕਰਨਾ ਚਾਹੁੰਦੇ ਸੀ। ਬਾਕੀ ਹੋਰ ਜਿਹੜੀਆਂ ਸਾਡੀਆਂ ਇਮੀਡੀਏਟ ਲਿਸਟਿੰਗਸ ਨੇ ਇਸ ਵੇਲੇ ਆਪਣੇ ਕੋਲ, ਇੱਕ ਤਾਂ ਹੈ ਜੀ ਸਾਡੇ ਕੋਲ ਡਿਕਸੀ ਗੁਰਦੁਆਰਾ ਸਾਹਿਬ ਦੇ ਨੇੜੇ ਯੂਨਿਟਸ ਲਿਸਟ ਕੀਤੇ ਗਏ ਨੇ ਸਾਡੀ ਟੀਮ ਵੱਲੋਂ, ਲਗਭਗ 3670 ਸਕੁਏਅਰ ਫੁੱਟ ਦੇ ਉਹ 2 ਯੂਨਿਟ ਨੇ। ਸੋ ਉਹਨਾਂ ਬਾਰੇ ਗੱਲ ਕਰ ਸਕਦੇ ਹੋ। ਨਾਲ ਹੀ ਤੁਸੀਂ ਆਪਣੇ ਕੋਲ ਇਹ ਡਿਕਸੀ ਗੁਰਦੁਆਰਾ ਸਾਹਿਬ ਦੇ ਬਿਲਕੁਲ ਨੇੜੇ ਡੇਅਰੀ ਨੂੰ ਫੇਸ ਕਰਦੇ ਆ, ਅਤੇ ਇਹਨਾਂ ਦੇ ਵਿੱਚ ਮਲਟੀਪਲ ਯੂਜਿਸ ਦੇ ਲਈ ਇਹਨਾਂ ਨੂੰ ਵਰਤਿਆ ਜਾ ਸਕਦਾ। ਇੱਕ ਆਪਣੇ ਕੋਲ ਲੈਂਡ ਲਿਸਟ ਕੀਤੀ ਗਈ ਹੈ ਜੀ, ਹਾਈਵੇ 6 ਅਤੇ ਕੰਸੈਸ਼ਨ ਰੋਡ 10 ਈਸਟ ਹੈਮਿਲਟਨ ਵਾਲੀ ਸਾਈਡ ਤੋਂ ਵੀ 10-12 ਮਿੰਟ ਲੱਗਦੇ ਆ ਹਾਈਵੇ 6 ਦੇ ਉੱਤੇ, ਅਤੇ ਜੇ ਮਿਲਟਨ ਤੋਂ ਵੀ ਜਾਓਗੇ ਉੱਥੋਂ ਵੀ 10-12 ਮਿੰਟ ਲੱਗਦੇ ਆ, ਅਤੇ ਬਹੁਤ ਪ੍ਰਾਈਮ ਲੋਕੇਸ਼ਨ ਹੈ, ਐਗਰੀਕਲਚਰ ਜ਼ੋਨਿੰਗ ਹੈ। ਪਰ ਫਿਊਚਰ ਲਈ ਇਹਦੇ ਪੋਟੈਂਸ਼ੀਅਲ ਨੂੰ ਐਕਸਪਲੋਰ ਕਰਨ ਬਾਬਤ ਤੁਸੀਂ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਲੈ ਸਕੋਗੇ, 6474006862। ਇੱਕ ਆਪਣੇ ਕੋਲ ਲੋਟ ਹੈ ਜੀ, ਲਗਭਗ 2 ਏਕੜ+ ਏਰੀਆ ਗੋਲਫ ਦੇ ਏਰੀਏ ਦੇ ਵਿੱਚ, ਔਰ ਇਹਨੂੰ ਵੀ ਅਲੱਗ ਅਲੱਗ ਆਪਸ਼ਨਸ ਦੇ ਲਈ ਦੇਖਿਆ ਜਾ ਸਕਦਾ, ਯੂਜ਼ ਕੀਤਾ ਜਾ ਸਕਦਾ। ਪੋਟੈਂਸ਼ਲੀ ਤੁਸੀਂ ਇੱਥੇ ਕੋਈ ਆਪਣਾ ਵੇਅਰ ਹਾਊਸ ਬਣਾਉਣਾ ਹੋਇਆ, ਕੋਈ ਟਰੈਕਟਰ ਟ੍ਰੇਲਰ ਪਾਰਕਿੰਗ ਨਾਲ ਸੰਬੰਧਿਤ ਇਹਨੂੰ ਫੈਸਿਲਿਟੀ ਨੂੰ ਯੂਜ਼ ਕਰਨਾ ਹੋਇਆ, ਕੋਈ ਆਪਣੀ ਰਿਪੇਅਰ ਸ਼ਾਪਸ ਵਗੈਰਾ ਦੇ ਤੌਰ ਦੇ ਉੱਤੇ ਵੀ, ਜਾਂ ਕੋਈ ਕਿਸੇ ਤਰ੍ਹਾਂ ਦੀ ਹੋਰ ਅਲੱਗ ਤਰ੍ਹਾਂ ਦੀਆਂ ਆਪਸ਼ਨਸ ਐਕਸਪਲੋਰ ਕਰਨੀਆਂ ਹੋਈਆਂ, ਤਾਂ ਇਹਨੂੰ ਯੂਜ਼ ਕੀਤਾ ਜਾ ਸਕਦਾ। ਗੋਲਫ ਦੇ ਵਿੱਚ 2 ਏਕੜ+ ਲੋਟ ਇੰਡਸਟਰੀਅਲ ਬੀ ਜ਼ੋਨਿੰਗ ਹੈ ਜੀ। ਸੋ ਇਹਨੂੰ ਤੁਸੀਂ ਅਗਰ ਬਾਏ ਕਰਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ। ਇੱਕ ਆਪਣੇ ਕੋਲ ਪ੍ਰੋਪਰਟੀ ਹੈ ਜੀ ਜਿਹੜੀ ਲੀਜ਼ 'ਤੇ ਤੁਸੀਂ ਲੈ ਸਕਦੇ ਹੋ, ਵੁੱਡ ਸਟਾਕ ਦੇ ਵਿੱਚ 7 ਏਕੜ ਟਰੈਕਟਰ ਟ੍ਰੇਲਰ ਪਾਰਕਿੰਗ ਦੇ ਲਈ। ਇਹ 7 ਏਕੜ ਨੇ, ਤੁਸੀਂ 1 ਏਕੜ, 2, 3, 4, 5 ਜਾਂ ਸਾਰੇ ਦੇ ਸਾਰੇ 7 ਇਕੱਠੇ ਵੀ ਚਾਹੀਦੇ ਆ, ਤਾਂ ਇਹਨਾਂ ਨੂੰ ਅਗਰ ਲੀਜ਼ 'ਤੇ ਲੈਣਾ ਚਾਹੁੰਦੇ ਹੋ, ਫੁੱਲੀ ਫੈਂਸ ਨੇ, ਪੂਰਾ ਸਿਕਿਉਰਿਟੀ ਦੇ ਲਈ ਕੈਮਰਾ ਸਰਵੇਲੈਂਸ, 24/7 ਸਰਵੇਲੈਂਸ ਕੈਮਰਾਜ਼ ਨੇ ਇੱਥੇ, ਫਿਰ ਆਪਣਾ ਮਕੈਨਿਕ ਸ਼ੋਪ ਵੀ ਇਹਦੇ ਵਿੱਚ ਹੈ, ਇੱਕ ਆਫਿਸ ਵੀ ਇਹਦੇ ਵਿੱਚ ਮਿਲ ਜਾਣਾ। ਸੋ ਇਹ ਵੁੱਡ ਸਟਾਕ ਦੇ ਵਿੱਚ ਅਗਰ ਤੁਸੀਂ ਇਹਨੂੰ ਲੀਜ਼ 'ਤੇ ਲੈਣਾ ਚਾਹੁੰਦੇ ਹੋ। ਇੱਕ ਮਿਲਟਨ ਦੇ ਵਿੱਚ 5 ਏਕੜ ਦਾ ਟਰੈਕਟਰ ਟ੍ਰੇਲਰ ਪਾਰਕਿੰਗ ਲੋਟ ਆਪਣੇ ਕੋਲ ਹੈ, ਉਹ ਵੀ 24/7 ਸਿਕਿਉਰਿਟੀ ਸਰਵੇਲੈਂਸ ਕੈਮਰਾ ਸਰਵੇਲੈਂਸਿਸ ਵਗੈਰਾ ਹੈ, ਔਰ ਉਹਦੇ ਵਿੱਚ ਇੱਕ ਪੋਰਟੇਬਲ ਆਫਿਸ ਵੀ ਹੈ, ਟਰੱਕ ਸਟਾਪ ਦੇ ਬਿਲਕੁਲ ਨੇੜੇ ਹੈ, ਹਾਈਵੇ 401 ਅਤੇ ਐਗਜ਼ਿਟ 320 ਦਾ ਏਰੀਆ। ਇਹਨੂੰ ਵੀ ਅਗਰ ਤੁਸੀਂ ਲੀਜ਼ 'ਤੇ ਲੈਣਾ ਮਿਲਟਨ ਦੇ ਵਿੱਚ, ਅਤੇ ਫਿਰ ਆ ਜਾਂਦੇ ਆਪਾਂ ਬਰੈਂਪਟਨ। ਬਰੈਂਪਟਨ ਦੇ ਵਿੱਚ ਆਪਣੇ ਕੋਲ ਦੋ ਟਰੱਕ ਯਾਰਡ ਨੇ, ਇੱਕ ਤਾਂ ਹਾਈਵੇ 407 ਅਤੇ ਵਿੰਸਟਨ ਚਰਚਲ ਦੇ ਨਜ਼ਦੀਕ ਹੈ, ਅਤੇ ਇੱਕ ਆਪਣੇ ਕੋਲ ਹੈ ਹਾਈਵੇ 50 ਅਤੇ ਕੰਟਰੀ ਸਾਈਡ ਦੇ ਏਰੀਏ ਦੇ ਵਿੱਚ। ਲਗਭਗ 6 ਏਕੜ ਦਾ ਟਰੈਕਟਰ ਟ੍ਰੇਲਰ ਪਾਰਕਿੰਗ ਲੋਟ ਹੈ, ਫੁੱਲੀ ਫੈਂਸਡ ਹੈ, ਪੂਰੀ ਪ੍ਰੋਪਰ ਲਾਈਟਿੰਗ ਵਗੈਰਾ ਉੱਥੇ ਵਧੀਆ ਸੈਟਅਪ ਲੱਗਿਆ ਹੋਇਆ, 24 ਘੰਟੇ 7 ਦਿਨ ਕੈਮਰਾਜ ਵਗੈਰਾ ਦੀ ਸਰਵੇਲੈਂਸ ਹੈ, ਲਾਈਵ ਸਿਕਿਉਰਿਟੀ ਵੀ ਉੱਥੇ ਹੁੰਦੀ ਹੈ ਇਸ ਯਾਰਡ ਦੇ ਵਿੱਚ। ਸੋ ਬਰੈਂਪਟਨ ਦੇ ਵਿੱਚ ਇਸ ਯਾਰਡ ਨੂੰ ਵੀ ਅਗਰ 6 ਏਕੜ ਜਾਂ ਘੱਟ ਜਿਸ ਤਰ੍ਹਾਂ ਦੀ ਵੀ ਤੁਹਾਡੀ ਕੋਈ ਰਿਕੁਆਇਰਮੈਂਟ ਹੋਈ ਸਾਡੇ ਨਾਲ ਸੰਪਰਕ ਕਰਕੇ ਬਾਕੀ ਵੇਰਵੇ ਲੈ ਜਾ ਸਕਦੇ ਨੇ। 647-4000-6862 ਸਾਡਾ ਟੀਮ ਦਾ ਫੋਨ ਨੰਬਰ ਹੋਣਾ। ਤੇ ਇਸੇ ਤਰ੍ਹਾਂ ਹੀ ਰੈਜੀਡੈਂਸ਼ੀਅਲ ਪ੍ਰੋਪਰਟੀਜ਼ ਦੀ ਗੱਲ ਕਰੀਏ ਤਾਂ ਮੰਜੀ ਜੀ, ਉਹਨਾਂ ਦੇ ਵਿੱਚ ਆਪਣੇ ਕੋਲ ਇੱਕ ਪ੍ਰੋਪਰਟੀ ਹੈ ਜਿਹੜੀ ਸ਼ਾਇਦ ਆਉਣ ਵਾਲੇ ਦਿਨਾਂ 'ਚ ਅਸੀਂ ਲਿਸਟ ਕਰਾਂਗੇ, ਉਹ ਹੈ ਇੱਥੇ ਮਿਸੀਸਾਗਾ ਰੋਡ ਅਤੇ ਵਿਲੀਅਮਸ ਪਾਰਕ ਦੇ ਨੇੜੇ, ਕਾਰਨਰ ਲੋਟ ਹੈ, ਸੈਮੀ ਡੀਟੈਚਡ ਘਰ ਹੈ, ਪਰ ਮਿਲੀਅਨ ਕੁ ਡਾਲਰ ਦੀ ਰੇਂਜ ਦੇ ਵਿੱਚ ਤੁਹਾਨੂੰ ਲੈ ਕੇ ਦੇ ਸਕਦੇ ਹਾਂ। ਸੋ ਉਹਦੇ ਲਈ ਵੀ ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ। 4 ਬੈਡਰੂਮ ਦਾ ਲੀਗਲ ਬੇਸਮੈਂਟ, 2 ਬੈਡਰੂਮ ਦੀ ਬੇਸਮੈਂਟ ਲੀਗਲ ਬੇਸਮੈਂਟ ਹੈ ਇਹਦੇ ਵਿੱਚ। ਸੋ ਇਹਦੇ ਲਈ ਸਾਡੇ ਨਾਲ ਜਦੋਂ ਤੁਸੀਂ ਕਾਲ ਕਰੋਗੇ ਤਾਂ ਜਾ ਕੇ ਬਾਕੀ ਵੇਰਵੇ ਅਸੀਂ ਸਾਂਝੇ ਕਰ ਦਿਆਂਗੇ। ਅਤੇ ਫਸਟ ਟਾਈਮ ਬਾਇਰਸ ਲਈ ਮੰਜੀ ਜੀ, ਇਸ ਵੇਲੇ ਮੈਂ ਹੁਣ ਕੋਈ ਇੱਕ ਸਪੈਸੀਫਿਕ ਪ੍ਰੋਪਰਟੀ ਦਾ ਜ਼ਿਕਰ ਨਹੀਂ ਕਰਾਂਗਾ, ਪਰ ਮੈਂ ਰਾਤੀ ਦੇਖ ਰਿਹਾ ਸੀਗਾ ਕਿ ਇਸ ਵੇਲੇ ਤਕਰੀਬਨ ਜੇ ਜ਼ਿਆਦਾ ਨਹੀਂ ਤਾਂ ਮੈਂ ਕਹਾਂਗਾ 30-40% ਜਿਹੜੀ ਮਾਰਕੀਟ ਦੇ ਵਿੱਚ ਇਸ ਤਰ੍ਹਾਂ ਦੀ ਇਨਵੈਂਟੋਰੀ ਹੈ ਜਿਹੜੀ ਫਸਟ ਟਾਈਮ ਬਾਇਰਸ ਦੇ ਲਈ ਬਿਲਕੁਲ ਫਿੱਟ ਬੈਠਦੀ ਹੈ। ਸੋ ਜੇ ਤੁਸੀਂ ਸਾਡੇ ਨਾਲ ਸੰਪਰਕ ਕਰੋਗੇ ਤਾਂ ਫਸਟ ਟਾਈਮ ਬਾਇਰਸ, ਜੇ ਤੁਸੀਂ ਅਫੋਰਡ ਕਰਦੇ ਹੋ, ਜੇ ਤੁਹਾਡੇ ਕੋਲ ਕੈਸ਼ ਫਲੋ ਹੈ, ਤੁਹਾਡੇ ਕੋਲ ਡਿਪੋਜ਼ਿਟ ਦੇਣ ਦੇ ਲਈ ਫੰਡਸ ਹੈਗੇ ਨੇ, ਔਖੇ ਹੋ ਕੇ ਨਾ ਕੰਮ ਕਰਿਓ ਜੇ ਤੁਹਾਡੇ ਕੋਲ ਅਫੋਰਡੇਬਿਲਟੀ ਹੈ। ਕਿਉਂਕਿ ਕਈ ਵਾਰ ਮੰਜੀ ਜੀ ਇਸ ਗੱਲ ਦਾ ਵੀ ਲਾਲਚ ਆ ਜਾਂਦਾ, ਜਾਂ ਆਪਾਂ ਕਈ ਵਾਰੀ ਸੁਣਦੇ ਹਾਂ ਬੰਦਾ ਕਹਿੰਦਾ ਜੀ ਦਿਸ ਇਜ਼ ਦਾ ਬੈਸਟ ਟਾਈਮ ਟੂ ਬਾਏ, ਜਿੱਦਾਂ ਮਰਜ਼ੀ ਕਰਕੇ ਬਾਏ ਕਰ ਲਓ। ਹਾਂ, ਜੇ ਅਫੋਰਡ ਕਰਦੇ ਹੋ, ਜੇ ਕੰਟਰੋਲ ਹੈ, ਜੇ ਬੈਕਅਪ ਹੈ, ਫਿਰ ਜਿੱਦਾਂ ਮਰਜ਼ੀ ਕਰਕੇ ਵੀ ਕਰ ਲਓ, ਪਰ ਕੱਲ੍ਹ ਨੂੰ ਇਹ ਨਾ ਹੋਵੇ ਕਿ ਕਹੋ ਯਾਰ ਅਸੀਂ ਕਿਤੇ ਫਸ ਗਏ। ਸੋ ਉਹਦੇ ਲਈ ਵੀ ਅਸੀਂ ਤੁਹਾਨੂੰ ਪ੍ਰੋਪਰ ਗਾਈਡ ਕਰਾਂਗੇ, ਪੂਰਾ ਡਿਊ ਡਿਲੀਜੈਂਸ ਕਰਕੇ, ਸਾਰਾ ਤੁਹਾਡੇ ਫਾਈਨੈਂਸ਼ੀਅਲ ਜਿਹੜੀਆਂ ਵੀ ਰਿਕੁਆਇਰਮੈਂਟਸ ਨੇ ਜਾਂ ਕਿਸ ਤਰੀਕੇ ਦੇ ਨਾਲ ਆਉਣ ਵਾਲੇ ਸਾਲ, 2-4 ਸਾਲ ਦੇ ਲਈ ਤੁਸੀਂ ਆਪਣੇ ਆਪ ਨੂੰ ਪਲਾਨ ਕਰ ਸਕਦੇ ਹੋ। ਸੋ ਉਹਦੇ ਵਿੱਚ ਵੀ ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ। ਸੋ 6474006862 ਇੱਥੇ ਓਨਟੇਰੀਓ ਦੇ ਵਿੱਚ ਤਾਂ ਆਪਾਂ ਚਲੋ ਫੁੱਲੀ ਲਾਇਸੈਂਸਡ ਹੈਗੇ ਹਾਂ ਮਨਜੀ ਜੀ, ਪਰ ਇੱਕ ਅਸੀਂ ਹੈਲਪ ਹੋਰ ਤੁਹਾਡੀ ਕਰ ਸਕਦੇ ਹਾਂ। ਜੇ ਤੁਸੀਂ ਪੰਜਾਬ 'ਚ ਕਿਸੇ ਵੀ ਸ਼ਹਿਰ ਦੇ ਵਿੱਚ ਆਪਣੀ ਕੋਈ ਜ਼ਮੀਨ ਵੇਚਣਾ ਚਾਹੁੰਦੇ ਹੋ ਤਾਂ ਇੱਕ ਟੀਮ ਦੇ ਨਾਲ ਅਸੀਂ ਤੁਹਾਨੂੰ ਕਨੈਕਟ ਕਰ ਸਕਦੇ ਹਾਂ। ਉਹ ਤੁਹਾਡੇ ਲਈ ਤੁਹਾਡੀ ਪ੍ਰੋਪਰਟੀ ਨੂੰ ਬਾਏ ਕਰ ਸਕਦੇ ਆ ਬਹੁਤ ਈਜ਼ੀ ਟਰਮਸ ਤੇ ਔਰ ਬੜਾ ਆਸਾਨੀ ਦੇ ਨਾਲ। ਸਿਰਫ ਉਹਨਾਂ ਦੀਆਂ ਕੁਛ ਕੰਡੀਸ਼ਨਸ ਨੇ, ਇੱਕ ਤਾਂ ਉਹ ਚਾਹੁੰਦੇ ਆ ਕੋਈ ਡਿਸਪਿਊਟ ਵਾਲੀ ਪ੍ਰੋਪਰਟੀ ਨਾ ਹੋਵੇ, ਇੱਕ ਉਸ ਪ੍ਰੋਪਰਟੀ ਦੇ ਵਿੱਚ ਡਿਵੈਲਪਮੈਂਟ ਦਾ ਪੋਟੈਂਸ਼ੀਅਲ ਹੋਵੇ, ਮੇਨ ਹਾਈਵੇਜ਼ ਜਾਂ ਕੋਈ ਮੇਨ ਸਟਰੀਟ ਮੇਨ ਰੋਡਸ ਨੇ ਜਿਹੜੇ ਉਹਨਾਂ ਦੇ ਨੇੜੇ ਹੋਵੇ, ਜਿੰਨਾ ਤਾਂ ਉੱਥੇ ਡਿਵੈਲਪ ਕਰਨ ਲਈ ਉਹਨੂੰ ਕਿਸੇ ਵੀ ਰੂਪ ਦੇ ਵਿੱਚ ਕਮਰਸ਼ੀਅਲ ਤੌਰ 'ਤੇ ਜਾਂ ਰੈਜੀਡੈਂਸ਼ੀਅਲ ਤੌਰ 'ਤੇ ਡਿਵੈਲਪਮੈਂਟ ਦਾ ਸਕੋਪ ਹੋਵੇ ਤਾਂ ਉਹਨੂੰ ਉਹ ਬਾਏ ਕਰ ਲੈਣਗੇ। ਸੋ ਬਜਟ ਦਾ ਵੀ ਕੋਈ ਰੌਲਾ ਨਹੀਂ ਹੈ ਅਤੇ ਆਪਣਾ ਪ੍ਰੋਪਰਟੀ ਦੀ ਸਾਈਜ਼ ਦਾ ਵੀ ਕੋਈ ਰੌਲਾ ਨਹੀਂ ਹੈ, ਚਾਹੇ 1 ਏਕੜ ਤੋਂ ਸ਼ੁਰੂ ਹੋ ਕੇ 100-200-150 ਜਿੰਨਾ ਵੀ ਤੁਹਾਡੇ ਕੋਲ ਹੈ ਉਹ ਤੁਸੀਂ ਦੱਸ ਦਿਓ ਸਾਨੂੰ ਅਤੇ ਅਸੀਂ ਤੁਹਾਨੂੰ ਕਨੈਕਟ ਕਰਵਾ ਦਿਆਂਗੇ। 647-4000-6862 ਦੇ ਉੱਤੇ ਸਾਨੂੰ ਕਾਲ ਕੀਤੀ ਜਾ ਸਕਦੀ ਹੈ। ਅਤੇ ਨਾਲ ਜਾਂਦੇ ਜਾਂਦੇ ਲਾਸਟ ਬਟ ਨੋਟ ਦ ਲੀਸਟ, ਫਾਈਨੈਂਸ਼ੀਅਲ ਸੈਕਟਰ 'ਚ ਹੁੰਦਿਆਂ ਹੋਇਆ ਇੱਕ ਅਸੀਂ ਸਪੈਸ਼ਲ ਪਲਾਨ ਡਿਜ਼ਾਈਨ ਕੀਤਾ ਜੀ ਕਿ ਜੇ ਤੁਸੀਂ $500 ਮੰਜੀ ਦੀ ਮਹੀਨੇ ਦਾ ਸਪੇਅਰ ਕਰ ਸਕਦੇ ਹੋ, ਮੈਂ ਜ਼ਿਆਦਾ ਨਹੀਂ ਕਹਿੰਦਾ, ਬਾਕੀ ਜ਼ਿਆਦਾ ਵਾਲੇ ਵੀ ਬਹੁਤ ਹੋਣਗੇ, ਜੇ ਸਿਰਫ $500 ਤੁਸੀਂ ਮਹੀਨੇ ਦਾ ਸਪੇਅਰ ਕਰ ਸਕਦੇ ਹੋ, ਜਿਹੜਾ ਇਹ ਨਾ ਹੋਵੇ ਕੱਲ੍ਹ ਨੂੰ ਕਹੋ ਕਿ ਯਾਰ 6 ਮਹੀਨੇ ਬਾਅਦ ਜੀ ਇਹ ਬੰਦ ਕਰ ਦਿਓ, ਇੱਦਾਂ ਨਹੀਂ। ਜੇ ਇੰਨਾ ਕੁ ਤੁਸੀਂ ਸਾਈਡ 'ਤੇ ਰੱਖਦੇ ਆ ਰਹੇ ਹੋ, ਤੁਹਾਨੂੰ ਪਤਾ ਕਿ ਕੋਈ ਸੇਵਿੰਗ ਹੈ ਜਾਂ ਉਹਨੂੰ ਯੂਟੀਲਾਈਜ਼ ਕਰ ਸਕਦੇ ਹੋ, ਤਾਂ ਸਾਨੂੰ ਇੱਕ ਕਾਲ ਕਰਿਓ। ਤੁਹਾਡੇ ਲਈ ਅਸੀਂ ਇੱਕ ਬਹੁਤ ਵਧੀਆ ਇੱਕ ਲੌਂਗ ਟਰਮ ਇਨਵੈਸਟਮੈਂਟ ਦਾ ਇੱਕ ਪਲਾਨ ਡਿਜ਼ਾਈਨ ਕਰਕੇ ਦੇ ਸਕਦੇ ਹਾਂ, ਜਿਹੜਾ ਤੁਹਾਡੇ ਲਈ ਜਾਂ ਤੁਹਾਡੇ ਬੱਚਿਆਂ ਦੀ ਪੜ੍ਹਾਈ ਦੇ ਲਈ ਜਾਂ ਤੁਹਾਡੀ ਰਿਟਾਇਰਮੈਂਟ ਦੇ ਲਈ ਕਿਵੇਂ ਕੰਮ ਆਏਗਾ, ਉਹ ਅਸੀਂ ਤੁਹਾਨੂੰ ਡਿਜ਼ਾਈਨ ਕਰਕੇ ਦੇਵਾਂਗੇ। $500 ਮਿਨੀਮਮ ਅਸੀਂ ਤਾਂ ਕਹਿ ਰਹੇ ਹਾਂ, ਅਮਾਊਂਟ ਵੱਧ ਵੀ ਹੋ ਸਕਦੀ ਹੈ, ਥੋੜ੍ਹੀ ਘੱਟ ਵੀ ਹੋ ਸਕਦੀ, ਪਰ ਅਸੀਂ 500 ਤਾਂ ਆ ਕਿ ਉਹਦੀ ਸੀਰੀਅਸਨੈਸ ਲੈ ਕੇ ਵੀ ਭਾਈ ਕੱਲ੍ਹ ਨੂੰ ਕੋਈ ਇਹ ਨਾ ਕਹੇ ਕਿ ਯਾਰ ਬਾਈ ਜੀ ਇਹ ਤਾਂ ਬੰਦ ਕਰਨਾ ਪੈਣਾ ਸਾਨੂੰ, ਇਹ ਹੁਣ ਮੰਥਲੀ ਇੰਨੇ ਕੰਟਰੀਬਿਊਟ ਨਹੀਂ ਕਰ ਹੋਣੇ, ਫਿਰ ਸਾਨੂੰ ਕਾਲ ਨਾ ਕਰਿਓ। ਜੇ ਤੁਸੀਂ ਇੰਨਾ ਕੁ ਅਫੋਰਡ ਕਰਦੇ ਹੋ ਤਾਂ 6474006862 ਟੀਮ ਹਰਜਿੰਦਰ ਗਿੱਲ, ਬਹੁਤ ਮਿਹਰਬਾਨੀ ਮੰਜੀ,
0: ਬਹੁਤ ਬਹੁਤ ਸ਼ੁਕਰੀਆ ਹਰਜਿੰਦਰ। 6474006862 ਤੇ ਹਰਜਿੰਦਰ ਗਿੱਲ ਹੋਰਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਅਤੇ ਸ਼੍ਰੀਲੰਕਾ ਦੀਆਂ ਕੁੜੀਆਂ 111 ਦੌੜਾਂ ਪੂਰੇ 20 ਓਵਰਸ ਵਿੱਚ ਬਣਾ ਕੇ ਸਾਰੇ ਖਿਡਾਰੀ ਉਹਨਾਂ ਦੇ ਆਊਟ ਹੋ ਗਏ ਜੀ। ਅਤੇ ਇੰਡੀਆ ਦੀਆਂ ਕੁੜੀਆਂ ਨੇ ਇਹ ਮੈਚ, ਇਹ ਜਿਹੜਾ ਏਸ਼ੀਆ ਕੱਪ ਫਾਈਨਲ ਹੈ, ਉਹ 72 ਦੌੜਾਂ ਦੇ ਨਾਲ ਜਿੱਤ ਲਿਆ। ਅਤੇ ਬਹੁਤ ਬਹੁਤ ਮੁਬਾਰਕਬਾਦ ਇੰਡੀਆ ਦੀ ਕੁੜੀਆਂ ਦੀ ਟੀਮ ਨੂੰ ਇਹ ਕੱਪ ਜਿੱਤਣ ਦੇ ਲਈ। ਜੁੜੇ ਹੋ ਜੀ ਤੁਸੀਂ ਪ੍ਰੋਗਰਾਮ ਨਜ਼ਰੀਆ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਕੋਈ ਵੀ ਗੱਲਬਾਤ ਤੁਸੀਂ ਪ੍ਰੋਗਰਾਮ ਤੋਂ ਬਾਅਦ ਵਿੱਚ ਮੇਰੇ ਨਾਲ ਕਰਨੀ ਹੁੰਦੀ ਹੈ ਤਾਂ 416-669-1373 'ਤੇ ਕਰ ਸਕਦੇ ਹੋ ਜੀ। ਮੈਨੂੰ ਕਿਸੇ ਦੀ ਕਾਲ ਆਈ ਜੀ 2 ਮਿੰਟ ਪਹਿਲਾਂ ਹੀ ਕਿ ਬਰੈਂਪਟਨ ਦੇ ਵਿੱਚ ਅਗਰ ਤੁਹਾਡੇ ਪਾਸ ਕੋਈ ਘਰ ਤੁਸੀਂ ਰੈਂਟ 'ਤੇ ਆਉਂਦੇ ਮਹੀਨੇ ਜਾਂ ਨਵੰਬਰ 'ਚ ਦੇਣਾ ਚਾਹੁੰਦੇ ਹੋ ਤਾਂ ਬਜਟ ਫੈਮਲੀ ਦਾ ਜਿਹੜਾ ਜੀ ਉਹ $2,300-2,400 ਹੈ। ਸੋ ਚਾਰ ਜਣਿਆਂ ਦੀ ਫੈਮਲੀ ਹੈ, ਮੰਮ ਡੈਡ ਨੇ ਅਤੇ ਹਸਬੈਂਡ ਵਾਈਫ ਨੇ ਅਤੇ ਉਹਨਾਂ ਦੇ ਮੰਮ ਡੈਡ ਨੇ। ਸੋ ਅਗਰ ਬਰੈਂਪਟਨ ਦੇ ਵਿੱਚ ਕਿਤੇ ਵੀ ਕੋਈ ਛੋਟੀ ਪ੍ਰੋਪਰਟੀ ਜਿਹੜੀ ਤੁਸੀਂ ਰੈਂਟ 'ਤੇ ਦੇਣਾ ਚਾਹੁੰਦੇ ਹੋ ਆਉਂਦੇ ਸਮੇਂ ਦੇ ਵਿੱਚ ਅਕਤੂਬਰ ਜਾਂ ਨਵੰਬਰ ਦੇ ਵਿੱਚ, ਕਿਉਂਕਿ ਉਹ ਜਿੱਥੇ ਵੀ ਪਹਿਲਾਂ ਰਹਿ ਰਹੇ ਨੇ ਉਹਨਾਂ ਨੇ ਹਾਲੇ ਕੋਈ ਨੋਟਿਸ ਨਹੀਂ ਦਿੱਤਾ ਉਹਨਾਂ ਨੂੰ, ਉਹ ਕਹਿੰਦੇ ਕਿ ਅਸੀਂ ਪਹਿਲਾਂ ਲੱਭ ਕੇ ਅਤੇ ਫਿਰ ਉਸ ਤੋਂ ਬਾਅਦ ਜਿਹੜਾ ਉਹ ਨੋਟੀਫਾਈ ਕਰਨਾ ਹੈ ਪਹਿਲਾਂ ਜਿਹੜਾ ਲੈਂਡਲੋਰਡ ਹੈ। ਸੋ ਉਹਨਾਂ ਵਾਸਤੇ ਅਗਰ ਤੁਹਾਡੇ ਪਾਸ ਕੋਈ ਵੀ ਇੰਨੇ ਕੁ ਬਜਟ ਦੇ ਵਿੱਚ ਕੋਈ ਪ੍ਰੋਪਰਟੀ ਤੁਸੀਂ ਰੈਂਟ 'ਤੇ ਦੇਣਾ ਚਾਹੁੰਦੇ ਹੋ ਤਾਂ ਮੈਨੂੰ 416-669-1379 'ਤੇ ਸੰਪਰਕ ਕਰ ਲਿਓ। ਇਸ ਤੋਂ ਇਲਾਵਾ ਡਾਊਨਟਾਊਨ ਟੋਰਾਂਟੋ ਦੇ ਵਿੱਚ ਡੌਨ ਵੈਲੀ ਪਾਰਕਵੇ ਐਂਡ ਗਾਰਡਨਰ ਐਕਸਪ੍ਰੈਸ ਦੇ ਕੋਲ ਅਗਰ 2 ਬੈਡਰੂਮ 2 ਵਾਸ਼ਰੂਮ ਵਿਦ 1 ਕਾਰ ਪਾਰਕਿੰਗ ਸਪੇਸ ਦੇ ਨਾਲ 1 ਅਕਤੂਬਰ ਤੋਂ ਸਾਡੇ ਕਲਾਇੰਟ ਨੇ ਕਿਸੇ ਹੋਰ ਪ੍ਰੋਵਿੰਸ ਤੋਂ ਮੂਵ ਹੋਣਾ ਜੀ, ਉਹਨਾਂ ਨੂੰ ਇਹ ਯੂਨਿਟ ਉੱਥੇ ਡੈਫੀਨੇਟਲੀ ਉੱਥੇ ਚਾਹੀਦਾ ਕਿਉਂਕਿ ਉਹਨਾਂ ਦੀ ਜੋਬਸ ਵਗੈਰਾ ਉਸ ਏਰੀਏ ਦੇ ਵਿੱਚ ਨੇ ਹੋਣੀ। ਸੋ ਉਹਦੇ ਲਈ ਵੀ ਤੁਸੀਂ ਮੈਨੂੰ

ਹਲੇ ਹੁਣ ਜਾ ਰਹੇ ਹੋ ਉਹਦੇ ਲਈ ਵੀ ਤੁਹਾਨੂੰ ਸ਼ੁਭ ਛਾਵਾਂ। ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ। ਖੁਸ਼ ਰਹੋ, ਆਬਾਦ ਰਹੋ ਤੁਸੀਂ ਹਮੇਸ਼ਾ ਹੀ। ਔਰ ਮੇਰੇ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ 416-669-1379 'ਤੇ ਕਰ ਸਕਦੇ ਹੋ। ਦਿਓ ਛੁੱਟੀਆਂ, ਤੁਹਾਡਾ ਸਾਡਾ ਸਭ ਦਾ ਰੱਬ ਰਾਖਾ ਜੀ। ਸਤਿ ਸ਼੍ਰੀ ਅਕਾਲ।

0: reflect the views and opinions of the management and staff of CHLO AM 530.
1: Wakey, wakey, wakey, wakey.
2: It's wake up time. It's wake up time.
1: Now is the time to wake up.
3: Crank up the radio. You're listening to the Dave Todless Show, brought to you in part by Culture of Punjab.
4: शो आज के प्रोग्राम में बहनों और भाइयों आप सबका स्वागत है। आशा वादी उम्मीद कर दिया तो अड्डा दिन अच्छा गुजर रहा होगा। साड़ी कोशिश रहेगी अगले घंटे बाद ढेर सारे डॉलर उन्होंने बचत की जाए, चाहे ब्रैम्पटन टीवी अपलायंसेस हो फिर ग्रैंड फर्नीचर हो। सुल्तान जी भी स्टूडियो आ चुके हैं। सुल्तान जी पूरा स्वागत है।
5: थैंक यू वेरी मच जी, बहुत बहुत शुक्रिया।
4: की हाल चाल है वीरे?
5: बिल्कुल ठीक, उपर वाले का शुक्र है।
4: शुक्रिया चाहिए। अच्छा जो टैरिफ का चक्कर आते माड़ी रोशनी पायो।
5: टैरिफ जिहड़ा भाजी एक्चुअली ब्रैम्पटन टीवी एंड अपलायंसेस नहीं बल्कि जिहड़ियां भी साडियां अपलायंसेस कंपनी है उन्हां दे उपर 25% टैरिफ, स्टील दे होम अपलायंसेस ते 25% दा टैरिफ जिहड़ा उह स्टार्ट कर दिता गया। हुण की होया कि जिहड़ा साडे कोल एक या दो वीक पहले दे ऑर्डर प्लेस होए हुए सी उह सानूं जिहड़ियां डिलीवरी रिसीव हो रही साडे वेयर हाउस च ਉਹਦੇ ਚ ਬਿਨਾਂ ਟੈਰਿਫ ਲੱਗੀ ਪ੍ਰਾਈਸ ਸਾਡੇ ਕੋਲ ਆ ਰਹੀ ਹੈ ਤੇ ਬਿਨਾਂ ਟੈਰਿਫ ਲੱਗੀ ਪ੍ਰਾਈਸ ਹੀ ਅਸੀਂ ਆਪਣੇ ਕਸਟਮਰ ਨੂੰ ਦੇਵਾਂਗੇ। ਪਰ ਇਹ ਹੈ ਲਿਮਿਟਿਡ ਇਨਵੈਂਟਰੀ।
4: ਠੀਕ ਹੈ ਠੀਕ
5: ਹੈ। ਇਹਦੇ ਵਿੱਚ ਐਗਜ਼ਾਮਪਲ ਦੇ ਕੇ ਚੱਲਦਾ, 30-inch ਅਪਰਾਈਟ ਫ੍ਰੀਜ਼ਰ ਦੇ ਨਾਲ ਫ੍ਰਿਜ ਲਵੋ ਨਾ ਜੀ, $1,000 ਵਾਲਾ ਟੈਰਿਫ ਲੱਗੀ ਪ੍ਰਾਈਸ ਹੈ $1,300।
4: ਅੱਛਾ,
5: ਅੱਜ ਮਿਲੇਗਾ $1,899 ਦਾ। ਸਾਡੇ ਕੋਲ ਤਕਰੀਬਨ 8 to 10 ਫ੍ਰਿਜ ਇਨ ਸਟਾਕ ਹੈਗੇ ਆ। $1,899 ਚ ਤੁਸੀਂ ਲੈ ਕੇ ਟੈਰਿਫ ਲੱਗੀ ਪ੍ਰਾਈਸ ਤੋਂ ਬਚ ਸਕਦੇ ਹੋ। ਇਸੇ ਹੀ ਤਰ੍ਹਾਂ $2,000 ਵਾਲੀ ਵਾਸ਼ਰ ਐਂਡ ਡਰਾਇਰ ਜਿਹੜੀ ਆ ਉਹਦੀ ਟੈਰਿਫ ਲੱਗੀ ਪ੍ਰਾਈਸ ਹੈ ਜੀ $2,600 ਪਰ $1,799 ਚ ਅੱਜ ਵੀ ਲੈ ਕੇ ਤੁਸੀਂ ਟੈਰਿਫ ਲੱਗੀ ਪ੍ਰਾਈਸ ਤੋਂ ਬਚ ਸਕਦੇ ਹੋ ਕਿਉਂਕਿ ਸਾਡੇ ਕੋਲ ਤਕਰੀਬਨ ਇਹ 20 ਪੇਅਰ ਇਨ ਸਟਾਕ ਹੈਗੇ ਆ। ਵਾਸ਼ਰ ਵੀ ਸਟੀਮ, ਡਰਾਇਰ ਵੀ ਸਟੀਮ ਫੀਚਰ ਦੇ ਨਾਲ ਹੈ, ਪਲੈਟੀਨਮ ਸੀਰੀਜ਼ ਪਲੈਟੀਨਮ ਕਲਰ ਦੇ ਵਿੱਚ ਹੈ। ਜਿਹੜੇ ਕਸਟਮਰ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਦੇਖ ਰਹੇ, ਸਟੈਕੇਬਲ ਵਾਸ਼ਰ ਐਂਡ ਡਰਾਇਰ ਦੇਖ ਰਹੇ, ਉਹਨਾਂ ਨੂੰ ਵੀ ਟੈਰਿਫ ਲੱਗੀ ਪ੍ਰਾਈਸ ਜਿਹੜਾ $1,800 ਵਾਲਾ ਵਾਸ਼ਰ ਐਂਡ ਡਰਾਇਰ ਹੈ $1,499 ਦਾ ਸਟੈਕੇਬਲ ਮਿਲੇਗਾ। ਵਾਸ਼ਰ ਥੱਲੇ, ਡਰਾਇਰ ਉੱਪਰ ਸਟੈਕ ਹੋ ਜਾਏਗਾ। 27-inch ਵਾਈਡ ਤੇ 76-inch ਹਾਈਟ ਚ ਤੁਹਾਡਾ ਵਾਸ਼ਰ ਡਰਾਇਰ ਸਟੈਕਡ ਐਂਡ ਇੰਸਟਾਲ ਹੋ ਜਾਏਗਾ ਸਿਰਫ $1,499 ਦਾ। ਫਰੀ ਡਿਲੀਵਰ ਹੋਣਾ ਹੈ ਤੇ $1,499 ਵੀ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਇਸੇ ਤਰ੍ਹਾਂ ਚਾਹੇ ਬੰਡਲ ਪੈਕੇਜ ਲੈਣ ਜੀ, ਫਰਿੱਜ ਸਟੋਵ ਡਿਸ਼ ਵਾਸ਼ਰ ਜਾਂ ਸਿੰਗਲ ਸਿੰਗਲ ਪੀਸ ਲੈਣ, ਸਾਰੇ ਦੇ ਉੱਪਰ ਟੈਰਿਫ ਲੱਗੀ ਪ੍ਰਾਈਸ ਤੋਂ ਸੇਵਿੰਗ ਕੀਤੀ ਜਾ ਸਕਦੀ ਹੈ। 30% ਦੀ ਸੇਵਿੰਗ ਹੈ, ਕੋਈ ਥੋੜੀ ਜਿਹੀ ਸੇਵਿੰਗ ਨਹੀਂ ਹੈ ਕਿਉਂਕਿ 25% ਟੈਰਿਫ ਲੱਗਿਆ ਤੇ 5% ਫਰੇਟ ਇੰਕਰੀਜ਼ ਹੋਇਆ। ਟੋਟਲ ਜਿਹੜੀ ਨਵੀਂ ਪ੍ਰਾਈਸ ਲਿਸਟ ਸਾਡੇ ਕੋਲ ਆਈ ਹੈ ਉਹਦੇ ਚ 30% ਪ੍ਰਾਈਸ ਇੰਕਰੀਜ਼ ਹੋਈ ਹੈ। $1,000 ਵਾਲੀ ਚੀਜ਼ $1,300, $2,000 ਵਾਲੀ ਚੀਜ਼ $2,600 ਤੇ $3,000 ਵਾਲੀ ਚੀਜ਼ $3,899 ਚ ਹੋ ਗਿਆ। ਪਰ ਸਾਡੇ ਕੋਲ ਫਰਿੱਜ ਸਟੋਵ ਡਿਸ਼ ਵਾਸ਼ਰ 3-piece ਕਿਚਨ ਬੰਡਲ $2,999 ਚ ਆਲਮੋਸਟ 6 ਫਰਿੱਜ, 6 ਸਮੂਥ ਟੋਪ ਇਲੈਕਟ੍ਰਿਕ ਸਟੋਵ ਤੇ 6 ਡਿਸ਼ ਵਾਸ਼ਰਸ ਪਏ ਆ। 6 ਲੱਕੀ ਕਸਟਮਰ ਕੈਨ ਗੈਟ ਇਟ। 10% ਡਿਪੋਜ਼ਿਟ ਦੇ ਕੇ $300-$400 ਨਾਲ ਡੀਲ ਲੌਕ ਕੀਤੀ ਜਾ ਸਕਦੀ ਹੈ। ਡਿਲੀਵਰੀ ਡੇਟ ਸਪਟੰਬਰ, ਅਕਤੂਬਰ, ਨਵੰਬਰ ਦੀ ਕੋਈ ਵੀ ਰੱਖ ਸਕਦੇ ਹੋ। ਪੇਮੈਂਟ 6 ਮਹੀਨੇ 'ਚ ਹੀ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਮਿਲੇਗੀ, ਕੋਈ ਇੰਟਰਸਟ ਨਹੀਂ ਹੈ 6 ਮਹੀਨੇ ਪੇਮੈਂਟ ਦੇ ਵਿੱਚ। $3,000 ਦੀ ਵੀ ਸ਼ੋਪਿੰਗ ਕਰੋ ਤੇ $500 ਮਹੀਨਾ ਕਰਕੇ ਪੇ ਕਰ ਸਕਦੇ ਹੋ। ਬਸ ਵਿਜ਼ਿਟ ਕਰਨਾ, ਕੁਇਕ ਐਕਟ ਕਰਨਾ ਤਾਂ ਕਿ ਜਿਹੜਾ ਥੋੜ੍ਹਾ ਥੋੜ੍ਹਾ ਸਟਾਕ ਸਾਡੇ ਕੋਲ ਅਵੇਲੇਬਲ ਹੈ, ਜਿਹੜਾ ਲਾਸਟ ਵੀਕ ਸਾਡੇ ਕੋਲ ਬਿਨਾਂ ਟੈਰਿਫ ਲੱਗਿਓ ਪ੍ਰਾਈਸ ਆਇਆ ਉਹਨਾਂ ਦੇ ਉੱਪਰ ਤੁਸੀਂ 30% ਦੀ ਐਟਲੀਸਟ ਮਿਨੀਮਮ ਸੇਵਿੰਗ ਕਰ ਸਕੋ। 9054502828 ਸਾਡਾ ਨੰਬਰ ਹੈ। ਪਹੁੰਚਣਾ ਜੀ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। ਬ੍ਰੈਮਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਤੇ ਬ੍ਰੈਮਟਨ ਟੀਵੀ ਐਪ, ਬ੍ਰੈਮਟਨ ਟੀਵੀ APP, ਬ੍ਰੈਮਟਨ ਟੀਵੀ ਐਪ ਸਾਡਾ ਟਿਕਟੋਕ ਅਕਾਊਂਟ ਹੈ, ਇਹਨੂੰ ਜ਼ਰੂਰ ਫੋਲੋ ਕਰਨਾ। ਜਿੰਨੇ ਵੀ ਟਿਕਟੋਕ ਅਕਾਊਂਟ ਨੂੰ ਫੋਲੋ ਕਰ ਰਹੇ ਆ ਉਹਨਾਂ ਦਾ ਨਾਮ ਅਸੀਂ ਲੱਕੀ ਡਰਾਅ 'ਚ ਪਾ ਰਹੇ ਹਾਂ ਤੇ ਲੱਕੀ ਡਰਾਅ 'ਚ ਤੁਸੀਂ ਨਿੰਜਾ ਦਾ ਜੂਸਰ ਵਿਨ ਕਰ ਸਕਦੇ ਹੋ। ਬ੍ਰੈਮਟਨ ਟੀਵੀ ਐਪ, ਟਿਕਟੋਕ ਅਕਾਊਂਟ ਤੇ ਬ੍ਰੈਮਟਨ ਅਪਲਾਈਸਿਸ ਡੋਟ ਕਾਮ ਸਾਡੀ ਵੈਬਸਾਈਟ ਹੈ। 905-450-2828 ਯਾਦ ਰੱਖਣਾ ਕਿ ਜਿੱਥੇ ਲਾਂਡਰੀ 'ਚ ਸੇਵਿੰਗ ਹੋ ਰਹੀ ਹੈ, ਜਿੱਥੇ ਕਿਚਨ ਅਪਲਾਈਸਿਸ 'ਚ ਸੇਵਿੰਗ ਹੋ ਰਹੀ ਹੈ, ਉੱਥੇ ਸਾਡੇ ਟੀਵੀ ਸੈਕਸ਼ਨ 'ਚ ਵੀ ਮੇਰੇ ਕੋਲ ਸਿਰਫ 3 ਟੀਵੀ ਅਵੇਲੇਬਲ ਹੈ, 75 ਇੰਚ ਦਾ ਸੈਮਸੰਗ। 3 ਲੱਕੀ ਕਸਟਮਰ ਕੈਨ ਗੈਟ ਇਟ। ਟੈਰਿਫ ਲੱਗੀ, ਪ੍ਰਾਈਸ ਇਹਦੀ ਹੈ ਜੀ $1099, $1100, 75 ਇੰਚ ਹੈ ਨਾ ਸੈਮਸੰਗ ਦਾ,
4: ਠੀਕ ਹੈ।
5: $799 ਓਨਲੀ,
4: 1100 ਤੋਂ
5: 799 ਓਨਲੀ, 3 ਲੱਕੀ ਕਸਟਮਰ ਕੈਨ ਗੈਟ ਇਟ। ਤੇ 799 ਵੀ 6 ਮਹੀਨੇ ਚ ਪੇ ਕਰਨਾ, 905-450-2828
4: ਬ੍ਰੈਂਪਟਨ ਟੀਵੀ ਐਂਡ

0: ਭਾਈ ਸਾਹਿਬ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
1: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਨੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
2: Are you ready?
3: ਪਿੱਕਾ ਜੰਕਸ਼ਨ ਲੈ ਕੇ ਆਏ ਨੇ ਸਪੈਸ਼ਲ ਆਫਰਸ ਫੋਰ ਫੈਸਟਿਵ ਸੀਜ਼ਨ। ਖਾਸ ਫੈਸਟਿਵ ਸੀਜ਼ਨ ਲਈ ਕੇਟਰਿੰਗ ਸਟਾਰਟ ਸਿਰਫ 999 ਚ,
4: ਜਿਸ ਵਿੱਚ ਮਿਲਣਗੀਆਂ 8 ਆਈਟਮਸ। ਇਹ ਲਾਈਵ ਕੇਟਰਿੰਗ ਵੀ ਕਰਦੇ ਨੇ।
3: ਫੰਕਸ਼ਨ ਵੱਡਾ ਹੋਵੇ ਜਾਂ ਛੋਟਾ, ਕੇਟਰਿੰਗ ਵਾਲਾ ਤਾਂ ਸਿਰਾ ਲਾ ਦੇਣਗੇ।
4: ਇਹਨਾਂ ਕੋਲ ਸ਼ਾਨਦਾਰ ਪਾਰਟੀ ਹਾਲ ਵੀ ਆ, ਉਹ ਵੀ ਰੀਜ਼ਨੇਬਲ ਫੂਡ ਪ੍ਰਾਈਸਸ ਤੇ।
3: ਇਸ ਫੈਸਟੀਵਲ ਸੀਜ਼ਨ ਬਣਾਓ ਆਪਣੀਆਂ ਖੁਸ਼ੀਆਂ ਨੂੰ ਦੁੱਗਣਾ ਤੇ ਪਹੁੰਚੋ ਟਿੱਕਾ ਜੰਕਸ਼ਨ।
4: ਕਾਲ 647-429-4040,
3: 647-429-4040। ਟਿੱਕਾ ਜੰਕਸ਼ਨ, ਖੁਸ਼ੀਆਂ ਦਾ ਸੈਲੀਬ੍ਰੇਸ਼ਨ।
5: ਸੁਲਤਾਨ ਜੀ, ਦੋ ਸਵਾਲ ਨੇ
6: ਜੀ।
5: ਪਹਿਲਾ ਸਵਾਲ, ਜਿਹੜਾ ਟੈਰਿਫ ਦਾ ਸਮਾਨ ਹੈਗਾ, ਬਿਨਾਂ ਟੈਰਿਫ ਤੋਂ ਤੁਸੀਂ ਦੇ ਰਹੇ ਹੋ ਸਾਨੂੰ $400-500 ਜਾਂ ਜਿੰਨੇ ਵੀ ਬਚਦੇ, ਡਿਪੈਂਡ ਕੀ ਬਾਏ ਕਰਦੇ ਆ, ਜੇ ਚੀਜ਼ ਹੋਣ ਲੈ ਲਈਏ ਤੇ ਡਿਲੀਵਰੀ ਕਹੀਏ 3 ਮਹੀਨਿਆਂ ਨੂੰ, ਫਿਰ ਵੀ ਲਾਗੂ ਹੋਊਗਾ?
6: ਜਿਹੜਾ ਤਾਂ ਸਮਾਨ ਇਸ ਟਾਈਮ ਸਾਡੇ ਕੋਲ ਵੇਅਰ ਹਾਊਸ ਚ ਹੈ ਜੀ, ਜਿਹੜਾ ਵੀਕ ਜਾਂ 2 ਵੀਕ ਪਹਿਲੇ ਆਰਡਰ ਪਲੇਸ ਹੋਇਆ ਸੀ ਸਾਨੂੰ ਹੁਣ ਰਿਸੀਵ ਹੋਇਆ, ਉਹ ਤਾਂ ਬਿਨਾਂ ਟੈਰਿਫ ਤੋਂ ਹੀ ਡੀਲ ਲੌਕ ਹੋ ਜਾਏਗੀ 10% ਨਾਲ, $300-400 ਨਾਲ।
5: ਅੱਛਾ ਜੀ,
6: ਡਿਲੀਵਰੀ ਡੇਟ ਸਪਟੰਬਰ ਅਕਤੂਬਰ ਨਵੰਬਰ ਦੀ ਕੋਈ ਵੀ ਰੱਖੀ ਜਾ ਸਕਦੀ ਹੈ।
5: ਹੋ ਗਿਆ।
6: ਤੇ ਜਿਹੜੇ ਕਸਟਮਰ ਅੱਜ ਤੋਂ 2 ਵੀਕ ਬਾਅਦ ਡਿਸਾਈਡ ਕਰਨਗੇ ਤੇ ਜਿਹੜਾ ਟੈਰਿਫ ਲੱਗਾ ਸਮਾਨ ਆਏਗਾ, ਓਬਵੀਅਸਲੀ ਉਹ 30% ਉੱਪਰ ਮਿਲਣਾ। $1000 ਦੀ ਚੀਜ਼ ਲੈਣੀ $1300 ਪੇ ਕਰਨਾ ਪੈਣਾ, 2000 ਦਾ ਵਾਸ਼ਰ ਡਰਾਇਰ ਸਿਲੈਕਟ ਕਰਨਾ $2600 ਪੇ ਕਰਨਾ ਪੈਣਾ।
5: ਓਕੇ, ਵਾਸ਼ਰ ਡਰਾਇਰ ਦੀ ਗੱਲ ਕੀਤੀ ਆ, ਲੌਂਡਰੀ ਕਿੰਨੇ ਕਿਸਮਾਂ ਦੀ ਆਪਣੇ ਕੋਲ ਜਨਾਬ?
6: ਲੌਂਡਰੀ ਭਾਜੀ ਹੁੰਦੀ ਟਾਪ ਲੋਡ ਵਾਸ਼ਰ ਐਂਡ ਡਰਾਇਰ,
5: ਓਕੇ,
6: ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਸਟੈਕੇਬਲ ਵਾਸ਼ਰ ਐਂਡ ਡਰਾਇਰ, ਕੰਪੈਕਟ ਵਾਸ਼ਰ ਐਂਡ ਡਰਾਇਰ, ਐਂਡ 1 ਪੀਸ ਵਾਸ਼ਰ ਵਿਦ ਬਿਲਟ ਇਨ ਡਰਾਇਰ।
5: ਓਕੇ,
6: ਸੋ ਲੋਟਸ ਆਫ ਵਰਾਇਟੀ ਹੈਗੀ ਆ ਜਿਹੜੀ ਕਿ ਲੌਂਡਰੀ ਚ ਚੋਇਸਿਸ ਵੀ ਹੈ, ਵਰਾਇਟੀ ਵੀ ਹੈ, ਚੋਇਸਿਸ ਵੀ ਹੈ। ਉਹਦੀ ਰੀਜ਼ਨ ਇਹ ਆ ਕਿ ਹਰ ਲੌਂਡਰੀ ਰੂਮ ਜਿਹੜੇ ਬਣੇ ਆ ਉਹਨਾਂ ਦੇ ਹਿਸਾਬ ਨਾਲ ਉੱਥੇ ਲੌਂਡਰੀ ਜਾਣੀ ਹੈ।
5: ਠੀਕ ਹੈ,
6: ਜੇ ਕੰਪੈਕਟ ਦੀ ਆਪਾਂ ਗੱਲ ਕਰਦੇ ਹਾਂ ਜੀ, ਕੰਪੈਕਟ 24 ਇੰਚ ਹੁੰਦੀ ਆ, ਮੋਸਟਲੀ ਕੋਂਡੋਮੀਨੀਅਮ ਚ ਜਾਂਦੀ ਹੈ, ਮੋਸਟਲੀ 1 ਬੈਡਰੂਮ 2 ਬੈਡਰੂਮ ਅਪਾਰਟਮੈਂਟਸ ਚ ਲੱਗਦੀ ਹੈ।
5: ਓਕੇ,
6: ਜੇ ਆਪਾਂ ਗੱਲ ਕਰਦੇ ਹਾਂ ਜੀ ਆਲ ਇਨ ਵਨ ਜਿਹੜੀ ਆ ਉਹ ਹੈ ਵਾਸ਼ਰ ਵਿਦ ਬਿਲਟ ਇਨ ਡਰਾਇਰ। ਸੋ ਇਹਦੇ ਵਾਸਤੇ ਇਹ ਲੇਟੈਸਟ AI ਟੈਕਨੋਲੋਜੀ ਦੇ ਨਾਲ ਲਾਂਚ ਕੀਤੀ ਗਈ ਹੈ
5: ਜੀ।
6: ਇਹਦੇ ਵਾਸਤੇ ਸੈਪਰੇਟ ਡਰਾਇਰ ਲੱਗਣਾ ਹੀ ਨਹੀਂ, ਇਹ ਚ ਸਿਰਫ ਵਾਸ਼ਰ ਹੀ ਹੈ ਤੇ ਵਾਸ਼ਰ ਹੀ ਜਿਹੜਾ ਉਹਨੇ ਵਾਸ਼ ਸਾਈਕਲ ਕੰਪਲੀਟ ਕਰਨ ਤੋਂ ਬਾਅਦ ਕਨਵਰਟ ਇਨ ਟੂ ਡਰਾਇਰ
5: ਤੇ
6: ਡਰਾਈ ਸਾਈਕਲ ਕੰਪਲੀਟ ਕਰਨਾ।
5: ਉਹ ਬਟਨ ਤਾਂ ਨਹੀਂ ਦਬਣੇ
6: ਪੈਣੇ? ਨਹੀਂ ਜੀ, ਨਹੀਂ, ਹੀਟ ਪੰਪ ਡਰਾਇਰ ਆ ਇਹਦਾ, ਬਹੁਤ 110 ਤੇ ਹੀ ਚੱਲਦਾ, ਨਹੀਂ ਤਾਂ ਦੂਜੇ ਡਰਾਇਰ ਜਿਹੜੇ ਆ 220 ਤੇ।
5: ਉਹ ਬਿਜਲੀ ਵੀ ਜ਼ਿਆਦਾ ਲੱਗਦੀ ਉਹਦੀ?
6: ਬਿਲਕੁਲ, ਔਰ ਉਹਦੇ ਚ ਵੈਂਟ ਆਊਟ ਵੀ ਚਾਹੀਦਾ ਹੁੰਦਾ। ਇਹ ਵੈਂਟਲੈਸ ਡਰਾਇਰ ਵਿਦ ਬਿਲਟ ਇਨ ਵਾਸ਼ਰ ਤੁਹਾਨੂੰ ਮਿਲ ਰਿਹਾ ਅੱਜ $3000 ਤੋਂ ਦੇ ਰਹੇ ਜੀ, $2199 ਦਾ। ਵੈਸੇ ਇਹ $2700 ਟੈਰਿਫ ਲੱਗ ਗਈ ਆ ਇਹਦੇ ਤੇ, $2700 ਪ੍ਰਾਈਸ ਹੈ ਇਹਦੀ।
5: ਠੀਕ ਹੈ,
6: ਟੈਰਿਫ ਲੱਗੀ ਪ੍ਰਾਈਸ $2700 ਹੈ, ਅੱਜ ਲੈਣਗੇ ਕਸਟਮਰ ਤੇ $2199 ਚ ਹੋਲਡ ਹੋ ਜਾਏਗਾ 3 ਪੀਸ।
5: ਓਕੇ,
6: ਸੋ 3 ਲੱਕੀ ਕਸਟਮਰ ਕੈਨ ਗੈਟ ਇਟ $2199 ਚ ਆਲ ਇਨ ਵਨ। ਤੇ ਫਿਰ ਇੱਕ ਆ ਜਾਂਦੀ ਹੈ ਜੀ ਫਿਟ ਇਨ ਅ ਕਲੋਜ਼ਟ।
5: ਠੀਕ ਹੈ,
6: ਫਿਟ ਇਨ ਕਲੋਜ਼ਟ ਜਿਹੜੀ ਆ ਬੜੀ ਸਟ੍ਰੇਟ ਸ਼ੇਪ ਬਣਾਈ ਹੈ ਉਹਨਾਂ ਨੇ, ਜਿਹੜੀ ਕਿ ਤੁਹਾਡੇ ਕਲੋਜ਼ਟ ਦੇ ਅੰਦਰ ਹੀ ਵਾਸ਼ਰ ਡਰਾਇਰ ਲੱਗ ਜਾਏਗਾ। ਕਲੋਜ਼ਟ ਖੋਲੋਗੇ ਤੇ ਪਤਾ ਲੱਗੇਗਾ ਅੰਦਰ ਵਾਸ਼ਰ ਡਰਾਇਰ ਲੱਗਾ
5: ਜਿਹੜਾ ਤੁਹਾਡੇ ਉੱਥੇ ਲਾਇਆ ਹੋਇਆ ਡਿਸਪਲੇ,
6: ਡਿਸਪਲੇ ਤੇ ਬਿਲਕੁਲ ਲੱਗਾ ਹੋਇਆ। ਚੈੱਕ ਕਰ ਸਕਦੇ ਕਸਟਮਰ ਜਾ ਕੇ ਔਰ ਉਹਨੂੰ ਚੈੱਕ ਕਰਕੇ ਦੇਖ ਕੇ ਕੰਪੇਅਰ ਕਰਕੇ, ਫਿਰ ਜਿਨ੍ਹਾਂ ਦੇ ਵੀ ਕਲੋਜ਼ਟ ਦੇ ਵਿੱਚ ਵਾਸ਼ਰ ਐਂਡ ਡਰਾਇਰ ਹੈ ਉਹ ਜ਼ਰੂਰ ਇਹਨੂੰ ਬੁੱਕ ਕਰ ਲੈਣ, ਕਿਉਂਕਿ ਇਹ ਸਪੈਸ਼ਲ ਤੇ ਅਸੀਂ ਦੇ ਰਹੇ ਹਾਂ ਇਸ ਟਾਈਮ $1999 ਦਾ, ਜਦਕਿ ਇਹਦੇ ਤੇ ਟੈਰਿਫ ਲੱਗੀ ਪ੍ਰਾਈਸ $2600 ਹੈ। ਪਰ ਤੁਸੀਂ ਐਟਲੀਸਟ 30% ਅੱਜ ਦੀ ਡੇਟ ਚ ਸੇਵ ਕਰ ਰਹੇ ਹੋ। ਮੇਰੇ ਕੋਲ ਇਹ ਲਿਮਿਟਿਡ ਇਨਵੈਂਟਰੀ ਇਨ ਸਟਾਕ ਹੈ, ਫਸਟ ਕਮ ਫਸਟ ਸਰਵ। ਜਿਹੜੇ ਵੀ ਕਸਟਮਰ ਗਰੰਟਿਡ 30% ਦੀ ਸੇਵਿੰਗ ਚਾਹੁੰਦੇ ਆ ਉਹ ਅੱਜ ਸ਼ਾਮ ਤੱਕ ਨੂੰ ਇਹਨਾਂ ਡੀਲਰ ਨੂੰ ਲੌਕ ਕਰ ਲੈਣ, ਮਿਸ ਨਾ ਕਰਨ। ਪਹੁੰਚਣਾ ਇਹਦੇ ਵਾਸਤੇ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। ਬ੍ਰੈਮਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਜੀ। 905-450-2828 ਸਾਡਾ ਨੰਬਰ ਹੈ। ਤੇ ਜਿਹੜੇ ਕਸਟਮਰ 65 ਇੰਚ ਸੋਨੀ ਬਰੇਵੀਆ ਮਾਡਲ ਲੈਣਾ ਚਾਹੁੰਦੇ ਮੇਰੇ ਕੋਲ ਵੀ 5 ਪੀਸ ਇਨ ਸਟਾਕ ਹੈਗੇ, 65 ਇੰਚ ਸੋਨੀ ਬਰੇਵੀਆ ਮਾਡਲ, ਸੋਨੀ ਬਰੇਵੀਆ ਜਿਹੜਾ ਲੇਟੈਸਟ ਮਾਡਲ ਹੈ 2026 ਦਾ, ਔਰ ਇਹ ਗੂਗਲ ਫੀਚਰਸ ਦੇ ਨਾਲ ਹੈ। ਗੂਗਲ ਤੇ ਨਾਨ ਗੂਗਲ ਦਾ ਇਹ ਫਰਕ ਹੈ ਕਿ ਨਾਨ ਗੂਗਲ ਚ ਤੁਹਾਡੀਆਂ ਐਪਸ ਆਲਰੇਡੀ ਫੈਕਟਰੀ ਪ੍ਰੀ ਸੈਟਅਪ ਹੁੰਦੀਆਂ, ਪਹਿਲੀਆਂ ਫੈਕਟਰੀ ਵੱਲੋਂ ਹੀ ਸੈਟਅਪ ਹੈ, ਲੇਕਿਨ ਗੂਗਲ ਦੇ ਵਿੱਚ ਤੁਹਾਨੂੰ ਐਪ ਸਟੋਰ ਮਿਲਦਾ, ਤੁਸੀਂ ਅਨਲਿਮਿਟਿਡ ਐਪਸ ਜਿਹੜੀਆਂ ਉਹ ਡਾਊਨਲੋਡ ਵੀ ਕਰ ਸਕਦੇ ਹੋ। ਸੋ ਗੂਗਲ ਫੀਚਰਸ ਦੇ ਨਾਲ ਸੋਨੀ ਬਰੇਵੀਆ ਮਾਡਲ 65 ਇੰਚ ਟੀਵੀ, ਜੇ ਤੁਸੀਂ ਅੱਜ 899 ਚ ਲੈਣਾ ਤੇ ਤੁਹਾਨੂੰ ਇਹ $1100 ਵਾਲਾ ਟੀਵੀ 899 ਚ ਮਿਲ ਜਾਏਗਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ, ਫ੍ਰੀ ਡਿਲੀਵਰ ਵੀ ਹੋਣਾ। 85 ਇੰਚ ਲੈਣਾ ਚਾਹੁੰਦੇ ਹੋ, ਇਹ ਵੀ ਸੋਨੀ ਬਰੇਵੀਆ 3 ਹੈ 85 ਇੰਚ, ਇਹ ਵੀ ਤੁਹਾਨੂੰ $1800 ਇਹਦੀ ਪ੍ਰਾਈਸ ਹੈਗੀ ਹੈ ਜੀ ਇਸ ਟਾਈਮ 1599 ਦਾ ਮਿਲ ਜਾਏਗਾ। ਔਰ ਚਾਹੇ 85 ਇੰਚ ਲਵੋ ਜਾਂ 65 ਇੰਚ ਲਵੋ, 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਹੈ। ਯਾਦ ਰੱਖਣਾ ਸੋਨੀ ਐਂਡ ਸੈਮਸੰਗ ਐਨੀ ਬ੍ਰਾਂਡ ਸਿਲੈਕਟ ਕਰੋਗੇ ਲੋਐਸਟ ਪ੍ਰਾਈਸ ਗਾਰੰਟੀ ਮਿਲੇਗੀ, $400-$600 ਦੀ ਸੇਵਿੰਗ ਹੈ, ਕਿਉਂਕਿ 98 ਇੰਚ ਸੈਮਸੰਗ ਸਿਰਫ 1999 ਦਾ, ਇਹਦੀ ਵੈਸੇ ਰੈਗੂਲਰ $3500 ਸੀ, $1500 ਕਸਟਮਰ ਸੇਵ ਕਰ ਰਹੇ ਸੀ ਤੇ ਟੈਰਿਫ ਲੱਗੀ ਪ੍ਰਾਈਸ ਹੈ $2600, ਪਰ 1999 ਦਾ ਅੱਜ ਵੀ ਮਿਲੇਗਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ 801 ਬੋਵੇ ਡਰਾਈਵ ਵੈਸਟ 905-450-2828 905-450-2828
5: ਜੀ। ਜਿਹੜੀ ਇਨਵੈਂਟੋਰੀ ਹੈਗੀ ਸੁਲਤਾਨ ਜੀ ਕੋਲੇ ਬ੍ਰੈਂਪਟਨ ਟੀਵੀ ਅਪਲਾਈਸਿਸ ਕੋਲੇ, ਜੇ ਤੇ ਟੈਰਿਫ ਨਹੀਂ ਲੱਗਿਆ ਉਹਦੀ ਬੱਚਤ ਤੁਸੀਂ ਹੁਣ ਕਰ ਸਕਦੇ ਹੋ, ਅੱਜ ਕਰ ਸਕਦੇ ਹੋ। ਉਹਦੇ ਲਈ ਸਾਨੂੰ ਸਿਰਫ ਤੇ ਸਿਰਫ ਜਾਣਾ ਪਏਗਾ 905-450-2828 801 ਬੋਵੇ ਡਰਾਈਵ ਨੀਅਰ ਚਨਿਊਸੀ, ਜਾਓ ਉੱਥੇ ਇਹਨਾਂ ਨੇ ਦੱਸ ਦੇਣਾ ਸਾਡੇ ਕੋਲ ਇੰਨੇ ਪੀਸ ਪਏ ਆ, ਇੰਨੇ ਪੀਸ ਪਏ ਆ, ਤੁਸੀਂ 600-800-1000-2000 ਜਿਹੜੀ ਬੱਚਤ ਹੋਏਗੀ ਡਿਪੈਂਡਿੰਗ ਤੁਸੀਂ ਕੀ ਲੈ ਰਹੇ ਹੋ, ਉਹ ਬੱਚਤ ਹੋ ਜਾਏਗੀ। ਪੈਸੇ 6 ਮਹੀਨੇ ਬਾਅਦ ਦੇਣੇ ਆ ਤੁਸੀਂ, ਕੋਈ ਵਿਆਜ ਨਹੀਂ, ਕੋਈ ਇੰਟਰਸਟ ਨਹੀਂ, ਕੋਈ ਕੁਛ ਨਹੀਂ ਹੈ, ਥੋੜੇ ਥੋੜੇ ਕਰਕੇ ਦੇਈ ਚੱਲੋ ਨਾਲ ਦੀ ਨਾਲ, ਇਕੱਠੇ ਦੇਣੇ 2-4 ਦਿਨ ਪਹਿਲਾਂ ਜਦੋਂ 6 ਮਹੀਨੇ ਹੋਣੇ ਉਦੋਂ ਇਕੱਠੇ ਦੇ ਦਿਓ। ਨੰਬਰ ਅਜੇ ਵੀ ਇਹੀ ਹੈ 905-450-2828।

0: ਸੁਲਤਾਨ ਜੀ
1: ਜੀ ਸਰ
0: ਜਿਹੜਾ ਪੈਨਲ ਰੈਡੀ ਹੁੰਦਾ ਉਹ ਦੱਸਿਓ ਕੀ
1: ਪੈਨਲ ਰੈਡੀ ਜਿਹੜਾ ਜੀ ਇਹ ਐਕਚੁਅਲੀ 42 ਇੰਚ ਜਾਂ 48 ਇੰਚ ਫਰਿੱਜ ਹੈ ਜਿਹੜੇ ਕਿ ਪੈਨਲ ਰੈਡੀ ਹੁੰਦੇ ਆ ਇਹ ਪੈਨਲ ਰੈਡੀ ਜਿਹੜਾ ਪੈਨਲ ਤੁਹਾਡੇ ਕਿਚਨ ਚ ਕਿਚਨ ਕੈਬਨਿਟਸ ਦਾ ਪੈਨਲ ਹੋਏਗਾ ਕਿਚਨ ਕੈਬਨਿਟਸ ਵਾਲੇ ਹੀ ਸੇਮ ਪੈਨਲ ਜਿਹੜਾ ਤੁਹਾਡੇ ਫਰਿੱਜ ਦੇ ਉੱਪਰ ਲਗਾ ਦੇਣਗੇ ਸੋ ਜਦੋਂ ਤੁਸੀਂ ਹੈਂਡਲ ਵੀ ਮੈਚਿੰਗ ਹੋਣਗੇ ਕਿਚਨ ਦੇ ਨਾਲ ਜਦੋਂ ਤੁਸੀਂ ਡੋਰ ਖੋਲੋਗੇ ਪਤਾ ਲੱਗੇਗਾ ਅੰਦਰ ਫਰਿੱਜ ਹੈਗਾ ਸੋ ਅਗਰ ਕੋਈ ਪੈਨਲ ਰੈਡੀ ਲੈਣਾ ਚਾਹੁੰਦੇ ਉਹਨਾਂ ਨੂੰ ਤਾਂ ਹਿਊਜ ਸੇਵਿੰਗ ਹੈ ਕਿਉਂਕਿ 30% ਪ੍ਰਾਈਸ ਇੰਕਰੀਜ਼ ਹੋਈ ਹੈ ਜੀ 25% ਟੈਰਿਫ ਹੈ 5% ਜਿਹੜਾ ਫਰੇਟ ਇੰਕਰੀਜ਼ ਹੋਇਆ ਨਵੀਂ ਪ੍ਰਾਈਸ ਲਿਸਟ ਦੇ ਹਿਸਾਬ ਨਾਲ ਇਹ ਟੈਰਿਫ ਲੱਗੀ ਪ੍ਰਾਈਸ 48 ਇੰਚ ਦਾ ਫਰਿੱਜ ਇਕੱਲਾ ਹੀ $16,000 ਦਾ ਜੀ ਲੇਕਿਨ ਅੱਜ ਅਸੀਂ ਦੇ ਰਹੇ ਹਾਂ ਸਿਰਫ ਤੇ ਸਿਰਫ $12,900 ਸੋ ਮੇਰੇ ਕੋਲ ਇਹ ਵੈਰੀ ਲਿਮਿਟਿਡ ਇਨਵੈਂਟਰੀ ਇਨ ਸਟੋਕ ਹੈ ਜੇ ਤੁਸੀਂ ਕੁਇਕ ਐਕਟ ਕਰੋਗੇ 12,900 ਚ ਤੁਹਾਨੂੰ 48 ਇੰਚ ਦਾ ਪੈਨਲ ਰੈਡੀ ਫਰਿੱਜ ਮਿਲ ਜਾਏਗਾ ਫਰੀ ਡਿਲੀਵਰ ਹੋਏਗਾ ਤੇ 6 ਮਹੀਨੇ ਚ ਤੁਸੀਂ ਪੇ ਕਰੋਗੇ ਕੋਈ ਇੰਟਰਸਟ ਨਹੀਂ ਹੈ 905-450-2828 ਨੰਬਰ ਹੈ ਇਹ ਨੰਬਰ ਜ਼ਰੂਰ ਪਾਸ ਔਨ ਕਰਨਾ ਆਪਣੇ ਫਰੈਂਡਸ ਫੈਮਿਲੀ ਫਰੈਂਡਸ ਰੈਲੇਟਿਵ ਨੂੰ ਤਾਂ ਕਿ ਉਹ ਵੀ 30% ਦੀ ਐਟਲੀਸਟ ਸੇਵਿੰਗ ਜਿਹੜੀ ਹੈ ਹਿਊਜ ਸੇਵਿੰਗ ਹੈ ਹੋਮ ਅਪਲਾਈਸਿਸ ਦੇ ਉੱਪਰ ਕਰ ਸਕਣ ਤੇ ਜਦੋਂ ਅਸੀਂ ਤੁਹਾਡੀ ਸੇਵਿੰਗ ਕਰਾਉਂਦੇ ਹਾਂ ਜਦੋਂ ਅਸੀਂ ਸੇਵਿੰਗ ਦੀ ਗੱਲ ਕਰਦੇ ਹਾਂ ਤੇ ਸਿਰਫ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਬਵੇੜ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ ਹੀ ਤੁਹਾਨੂੰ ਸੇਵਿੰਗ ਨਹੀਂ ਹੋ ਰਹੀ ਬਲਕਿ ਗ੍ਰੈਂਡ ਗ੍ਰੈਂਡ ਗ੍ਰੈਂਡ ਸੇਵਿੰਗ ਗ੍ਰੈਂਡ ਗ੍ਰੈਂਡ ਗ੍ਰੈਂਡ ਫਰਨੀਚਰ ਤੋਂ ਵੀ ਕਰਾ ਕੇ ਦੇ ਰਹੇ ਹਾਂ ਗ੍ਰੈਂਡ ਫਰਨੀਚਰ ਵਾਲਿਆਂ ਦਾ ਕਹਿਣਾ ਹੈ ਕਿ ਬੇਸ਼ੱਕ ਜਿਹੜੇ ਕੰਟੇਨਰ ਭਾਅ ਜੀ ਸਪਟੰਬਰ ਦੇ ਫਸਟ ਵੀਕ 'ਚ ਜਾਂ ਜੁਲਾਈ ਦੇ ਲਾਸਟ ਵੀਕ 'ਚ ਆਏ ਸੀ ਉਹ ਸਾਡੇ ਕੋਲ ਬਿਨਾਂ ਟੈਰਿਫ ਲੱਗੀ ਪ੍ਰਾਈਸ ਦੇ ਆ ਅਸੀਂ ਉਹੀ ਪ੍ਰਾਈਸਿਸ ਜਿਹੜੀ ਆ ਆਪਣੇ ਕਸਟਮਰ ਨੂੰ ਦੇਵਾਂਗੇ ਪਰ ਦੇ ਉਨੀ ਕੁ ਦੇਰ ਤੱਕ ਹੀ ਸਕਦੇ ਹਾਂ ਜਿੰਨੀ ਦੇਰ ਸਾਡੇ ਕੋਲ ਸਟੋਕ ਹੈਗਾ ਜੇ ਹੁਣ ਸਟੋਕ ਹੀ 6 ਪੇਅਰ ਆ ਤੇ ਫਿਰ 6 ਹੀ ਕਸਟਮਰਾਂ ਨੂੰ ਮਿਲਣਾ ਜੇ ਸਟੋਕ ਹੀ 2 ਰਹਿ ਗਿਆ ਪੀਸ ਦਾ ਤੇ ਫਿਰ 2 ਕਸਟਮਰ ਨੂੰ ਮਿਲਣਾ ਤੇ ਆਓ ਪੁੱਛਦੇ ਹਾਂ ਕਿਹੜਾ ਕਿਹੜਾ ਸਟੋਕ ਹੈ ਆ ਤੇ ਕਿਹੜੀ ਕਿਹੜੀ ਪ੍ਰਾਈਸ ਦੇ ਵਿੱਚ ਟੈਰਿਫ ਲੱਗੀ ਪ੍ਰਾਈਸ ਤੋਂ ਆਪਾਂ ਬਚ ਸਕਦੇ ਹਾਂ ਸੁੱਖ ਜੀ ਲੰਘਿਆਓ ਆ ਕੇ ਦਿਓ ਪ੍ਰਾਈਸਿਸ ਕਿਹੜੀਆਂ ਕਿਹੜੀਆਂ ਪ੍ਰਾਈਸਿਸ ਹੈ ਜਿਹੜੇ 'ਚ ਤੁਸੀਂ ਸੇਵਿੰਗ ਕਰਾਓਗੇ ਸਾਡੇ ਕਸਟਮਰ ਦੀ ਤੇ ਅੱਜ ਗਰੰਟਿਡ ਸੇਵਿੰਗ ਹੋਣੀ ਚਾਹੀਦੀ ਹੈ
2: ਬਹੁਤ ਸ਼ੁਕਰੀਆ ਧੰਨਵਾਦ ਸੁਲਤਾਨ ਜੀ ਪਹਿਲਾਂ ਤਾਂ ਮੈਂ ਪਰਿਵਾਰਾਂ ਤੱਕ ਇਹ ਮੈਸੇਜ ਦਊਂਗਾ ਜੀ ਆਲਰੇਡੀ ਸੁਲਤਾਨ ਜੀ ਜਿਹੜੇ ਹੁਣ ਕੰਟੇਨਰ ਸਾਡੇ ਕੋਲ ਇਹ 2 ਤੋਂ 3 ਕੰਟੇਨਰ ਜਿਹੜੇ ਮੰਡੇ ਨੂੰ ਪਹੁੰਚ ਰਹੇ ਨੇ ਸੁਲਤਾਨ ਜੀ 28-30% ਪ੍ਰਾਈਸ ਆਲਰੇਡੀ ਜਿਹੜੀਆਂ ਵੱਧ ਚੁੱਕੀਆਂ ਜਿਹੜੀ ਹੁਣ ਨਵੀਂ ਸ਼ਿਪਮੈਂਟ ਮੰਡੇ ਨੂੰ ਸਾਡੇ ਕੋਲ ਰਿਸੀਵ ਹੋ ਰਹੀ ਆ ਉਹ ਸਾਰੀ 28-30% ਟੈਰਿਫ ਦੀ ਵਜ੍ਹਾ ਦੇ ਕਰਕੇ ਪ੍ਰਾਈਸ ਜਿਹੜੀਆਂ ਵੱਧ ਚੁੱਕੀਆਂ ਪਰ ਮੈਂ ਡੀਲਾਂ ਉਹ ਤੁਹਾਨੂੰ ਦਿੰਦਾ ਜਿਹੜਾ ਸਾਡੇ ਕੋਲ ਸਮਾਨ ਇਨ ਸਟੋਕ ਹੈਗਾ ਪਰ ਇਸ ਵੀਕਐਂਡ ਤੱਕ ਹੀ ਉਹ ਤੁਹਾਨੂੰ ਪ੍ਰਾਈਸ ਮਿਲਣੀ ਆ ਕਿਉਂਕਿ ਮੰਡੇ ਤੱਕ ਸਟੋਕ ਨਵਾਂ ਆਉਣਾ ਤੇ ਪ੍ਰਾਈਸ ਜਿਹੜੀਆਂ ਹਾਈ ਹੋ ਜਾਣੀਆਂ ਸੋ ਜਿਹਨਾਂ ਪਰਿਵਾਰਾਂ ਨੇ ਰਿਕਲਾਈਨਰ ਸੋਫਾ ਸੈੱਟ ਲੈਣਾ ਮੈਂ ਚੌਕਲੇਟ ਕਲਰ ਦੇ ਵਿੱਚ ਰਿਕਲਾਈਨਰ ਸੋਫਾ ਸੈੱਟ 3-ਸੀਟਰ ਸੋਫਾ 2-ਸੀਟਰ ਲਪਸਡ ਵਿਦ 4 ਰਿਕਲਾਈਨਰਸ ਤੇ ਨਾਲ ਡ੍ਰੌਪ ਡਾਊਨ ਕੱਪ ਹੋਲਡਰ ਵੀ ਨੇ ਸੁਲਤਾਨ ਜੀ ਸੋਫਾ ਐਂਡ ਲਪਸਡ ਅੱਜ ਜਿੰਨੇ ਵੀ ਪਰਿਵਾਰ ਆਉਣਗੇ ਸਿਰਫ $9.99 ਦਾ ਜੀ ਹਾਂ $1,000 ਦੇ ਵਿੱਚ ਰਿਕਲਾਈਨਰ 3-ਸੀਟਰ ਸੋਫਾ 2-ਸੀਟਰ ਲਪਸਡ 4 ਰਿਕਲਾਈਨਰਾਂ ਦੇ ਨਾਲ ਸਿਰਫ $9.99 ਦਾ ਪਰ ਸੰਡੇ ਤੱਕ ਹੀ ਮਿਲਣਾ ਮੰਡੇ ਨੂੰ ਇਹਦੇ ਤੇ ਵੀ 30% ਤੁਹਾਨੂੰ ਐਕਸਟਰਾ ਪੇ ਕਰਨਾ ਪੈਣਾ $1,000 ਵਾਲਾ ਰਿਕਲਾਈਨਰ ਮੰਡੇ ਨੂੰ $1,300 ਦਾ ਮਿਲੂਗਾ ਸੋ ਵੀਕਐਂਡ ਤੱਕ ਆ ਕੇ ਤੁਸੀਂ ਰਿਕਲਾਈਨਰ ਦੀ ਡੀਲ ਜਿਹੜੀ ਮਿਨੀਮਮ ਡਿਪੋਜ਼ਿਟ ਦੇ ਕੇ ਲੌਕ ਕਰ ਸਕਦੇ ਹੋ ਡਿਲੀਵਰੀ ਤੁਹਾਨੂੰ ਅਕਤੂਬਰ ਨਵੰਬਰ ਜਦੋਂ ਵੀ ਚਾਹੀਦੀ ਉਸ ਹਿਸਾਬ ਨਾਲ ਸਕੈਜੂਲ ਕੀਤੀ ਜਾਊਗੀ ਸੋ 3-ਸੀਟਰ ਸੋਫਾ 2-ਸੀਟਰ ਲਪਸਡ 4 ਰਿਕਲਾਈਨਰਾਂ ਦੇ ਨਾਲ ਸਿਰਫ $9.99 ਦਾ $1,000 ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ ਤੇ ਨਾਲ ਦੀ ਨਾਲ ਸੁਲਤਾਨ ਜੀ ਜਿਹਨਾਂ ਪਰਿਵਾਰ ਨੇ ਨਵੀਂ ਕਿਚਨ ਅਪਗ੍ਰੇਡ ਕੀਤੀ ਆ ਨਾਲ ਕਾਊਂਟਰਟੌਪ ਦੇ ਨਾਲ ਤੁਸੀਂ ਰੀਅਲ ਮਾਰਬਲ ਦਾ ਡਾਈਨਿੰਗ ਟੇਬਲ ਮੈਚ ਕਰਨਾ ਚਾਹੁੰਦੇ ਹੋ ਰੀਅਲ ਮਾਰਬਲ ਦਾ ਟੇਬਲ ਪਲਾਸਟਿਕ ਸ਼ੇਅਰ ਲੈਦਰ ਦੀਆਂ ਡਿਜ਼ਾਈਨਰ 6 ਚੇਅਰਾਂ ਵੀ ਮਿਲਣਗੀਆਂ ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ ਜਿੰਨੇ ਵੀ ਪਰਿਵਾਰ ਸਾਡੇ ਕੋਲ ਰਾਈਵ ਪਹੁੰਚਣਗੇ ਸਿਰਫ $3.99 ਦਾ ਰੀਅਲ ਮਾਰਬਲ ਟੇਬਲ ਵਿਦ 6 ਚੇਅਰ $3.99 ਦਾ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ ਸੋ ਪਰ ਇਹ ਵੀ ਟੇਬਲ ਜੇ ਤੁਸੀਂ ਅਗਲੇ ਵੀਕ ਲੈਣ ਆਉਂਦੇ ਹੋ 30-35% ਇਹਦੇ ਤੇ ਵੀ ਤੁਹਾਨੂੰ ਐਕਸਟਰਾ ਪੇ ਕਰਨਾ ਪਊਗਾ ਟੈਰਿਫ ਦੀ ਵਜ੍ਹਾ ਨਾਲ ਕਰਕੇ ਸੋ ਤੁਸੀਂ ਬੈੱਡ ਸੈੱਟ ਦੇਖ ਰਹੇ ਸੀ ਸੋਫਾ ਸੈੱਟ ਚਾਹੀਦਾ ਕਸਟਮਾਈਜ਼ ਸੋਫਾ ਸੈੱਟ ਲੈਣਾ ਚਾਹੁੰਦੇ ਹੋ ਰੀਅਲ ਲੈਦਰ ਦੇ ਪਾਵਰ ਰਿਕਲਾਈਨਰ ਚਾਹੀਦੇ ਨੇ ਕਿੰਗ ਸਾਈਜ਼ ਦੇ ਬੈੱਡਰੂਮ ਸੈੱਟ ਚਾਹੀਦੇ ਨੇ ਤੇ ਇਸ ਵੀਕਐਂਡ ਤੱਕ ਆ ਕੇ ਆਪਣੀਆਂ ਡੀਲਾਂ ਨੂੰ ਲੌਕ ਕਰ ਸਕਦੇ ਹੋ ਮਿਨੀਮਮ ਡਿਪੋਜ਼ਿਟ ਦੇ ਕੇ ਸੋ ਡਿਲੀਵਰੀ ਤੁਹਾਡੇ ਅਕੋਰਡਿੰਗਲੀ ਜਿਹੜੀ ਸਕੈਜੂਲ ਹੋ ਜਾਊਗੀ ਸੋ ਪਹੁੰਚਣਾ ਕਿੱਥੇ ਜੀ ਡਰੈਸ ਤੇ ਡਾਇਰੈਕਸ਼ਨ ਜ਼ਰੂਰ ਨੋਟ ਕਰ ਲੈਣ ਪਰਿਵਾਰ 294 ਵਾਕਰ ਡਰਾਈਵ ਦੇ ਉੱਪਰ 94 ਵਾਕਟ ਡਰਾਈਵ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 291 ਵਾਕਟ ਡਰਾਈਵ ਗ੍ਰੈਂਡ ਹੋਮ ਫਰਨੀਚਰ। ਬਥੇਰੇ ਜਾਣਕਾਰੀ ਲਈ ਜਾਂ ਪਿਕਚਰ ਮੰਗਵਾਉਣ ਲਈ ਰਾਈਟ ਵੇ ਕਾਲ ਵੀ ਕਰ ਸਕਦੇ ਹੋ 905-302-9494 905-302-9494 ਸੁਲਤਾਨ ਭਾਜੀ।
1: ਲਓ ਜੀ ਦੇਖੋ ਤੁਸੀਂ $1000 ਦਾ ਅੱਜ ਤੁਹਾਨੂੰ ਰਿਕਲਾਈਨਰ ਮਿਲ ਰਿਹਾ ਜਿਹਦੀ ਟੈਰਿਫ ਲੱਗੀ ਪ੍ਰਾਈਸ $1300 ਹੈ। ਅੱਜ ਤੁਹਾਨੂੰ ਰੀਅਲ ਮਾਰਬਲ ਦਾ ਡਾਈਨਿੰਗ ਟੇਬਲ ਵਿਦ 6 ਚੇਅਰ 399 ਦਾ ਮਿਲ ਰਿਹਾ ਜਿਹਦੀ ਟੈਰਿਫ ਲੱਗੀ ਪ੍ਰਾਈਸ $800 ਹੈ। ਸੋ ਕਿਉਂ ਨਾ ਤੁਸੀਂ ਇਹ ਸੇਵਿੰਗ ਕਰੋ, ਕਿਉਂ ਇਸ ਟਾਈਮ ਨੂੰ ਮਿਸ ਕਰ ਦਿਓ, ਕਿਉਂ ਨਾ ਇਹਨਾਂ ਡੀਲਸ ਨੂੰ ਲੌਕ ਕਰ ਲਓ। ਬੇਸ਼ੱਕ ਸਪਟੰਬਰ ਅਕਤੂਬਰ ਨਵੰਬਰ ਜਦੋਂ ਮਰਜ਼ੀ ਡਿਲੀਵਰੀ ਲੈ ਲੈਣਾ, $300-$400 ਨਾਲ ਡਿਪੋਜ਼ਿਟ ਨਾਲ ਡੀਲ ਲੌਕ ਹੋ ਜਾਣੀ ਹੈ। ਪਹੁੰਚਣਾ ਕਿੱਥੇ ਹੈ ਤੁਸੀਂ ਇਸ ਟਾਈਮ? ਗ੍ਰੈਂਡ ਫਰਨੀਚਰ 'ਤੇ। ਨੰਬਰ ਟੂ ਕਾਲ ਇਜ 905-302-9494 905-302-9494

0: ਸੁਲਤਾਨ ਜੀ, ਤੁਸੀਂ ਬਿਲਟ ਇਨ ਕਿਚਨ ਦੀ ਗੱਲ ਕਰਦੇ ਹੋ
1: ਜੀ,
0: ਇਹ ਘਰ ਲੈਣ ਤੋਂ ਬਾਅਦ ਸਿਲੈਕਟ ਕੀਤਾ ਜਾਵੇ, ਘਰ ਲੈਣ ਤੋਂ ਪਹਿਲਾਂ ਕੀਤਾ ਜਾਵੇ, ਕਲੋਜ਼ਿੰਗ ਵੇਲੇ ਕਦੋਂ ਇਹਦਾ ਸਿਲੈਕਸ਼ਨ?
1: ਜਦੋਂ ਡੈਕੋਰ ਸੈਂਟਰ ਤੇ ਬਿਲਡਰ ਬੁਲਾਉਂਦਾ ਜੀ,
0: ਜਦੋਂ ਉਹ ਆ ਕੇ ਕਹਿੰਦਾ ਰੰਗ ਕਿਹੋ ਜਿਹਾ ਚਾਹੀਦਾ, ਕਲਰ ਕਿਹੋ ਜਿਹਾ ਚਾਹੀਦਾ,
1: ਕਲਰ ਚੇਂਜ ਕਰਨੇ ਆ, ਤੁਸੀਂ ਟਾਈਲਸ ਚੇਂਜ ਕਰਨੀ ਆ, ਤੁਸੀਂ ਕਿਚਨ ਚੇਂਜ ਕਰਨਾ, ਕਿਚਨ ਨੂੰ ਜੇ ਚੇਂਜ ਕਰਨਾ। ਅੱਛਾ, ਲੇਕਿਨ ਜਿਨ੍ਹਾਂ ਨੇ ਰੈਨੋਵੇਟ ਕਰਨਾ ਕਿਚਨ,
0: ਹਾਂਜੀ,
1: ਐਗਜ਼ਿਸਟਿੰਗ ਘਰ ਨੂੰ ਅਗਰ ਰੈਨੋਵੇਟ ਕਰਨਾ, ਫਿਰ ਵੀ ਤੁਸੀਂ ਬਿਲਟ ਇਨ ਕਿਚਨ ਚ ਜਾਓ, ਕਿਉਂਕਿ ਜਿੱਦਾਂ ਤੁਸੀਂ ਪਹਿਲੇ ਵੀ ਕਿਹਾ ਜੀ ਕਿ ਪੈਨਲ ਰੈਡੀ ਫਰਿੱਜ ਕੀ ਹੈ, ਉੱਥੇ ਤੁਸੀਂ ਪੈਨਲ ਰੈਡੀ ਫਰਿੱਜ ਵੀ ਲਗਾ ਸਕਦੇ ਹੋ, 42 ਤੇ 48 ਇੰਚ ਫਰਿੱਜ ਵੀ ਲੱਗ ਸਕਦਾ। ਪਰ ਜੇ ਤੁਸੀਂ ਪੈਨਲ ਰੈਡੀ ਫਰਿੱਜ ਨਹੀਂ ਲਗਾਉਣਾ, 42-48 ਇੰਚ ਨਹੀਂ ਲਗਾਉਣਾ, ਨੋ ਪ੍ਰੋਬਲਮ, 36 ਇੰਚ ਫਰਿੱਜ ਦੇ ਨਾਲ ਵੀ ਤੁਹਾਨੂੰ ਬਿਲਟ ਇਨ ਕਿਚਨ ਮਿਲ ਜਾਂਦਾ, ਜਿਹਦੇ ਚ ਬਿਲਟ ਇਨ ਕੁੱਕਟੋਪ ਹੈ, ਬਿਲਟ ਇਨ ਵਾਲ ਓਵਨ ਹੈ, ਬਿਲਟ ਇਨ ਮਾਈਕ੍ਰੋਵੇਵ ਹੈ, ਬਿਲਟ ਇਨ ਡਿਸ਼ਵਾਸ਼ਰ ਹੈ, ਤੇ ਬਿਲਟ ਇਨ ਕਾਊਂਟਰ ਡੈਪਥ ਫਰਿੱਜ ਹੈ। ਕਾਊਂਟਰ ਡੈਪਥ ਫਰਿੱਜ ਵੀ ਜਿਹੜਾ ਪੂਰੇ ਦਾ ਪੂਰਾ ਬਿਲਟ ਹੋ ਜਾਏਗਾ ਤੁਹਾਡੀ ਕਿਚਨ ਕੈਬਨਿਟ ਚ। ਕੁਛ ਕੰਪਨੀਆਂ ਜਿਨ੍ਹਾਂ ਨੇ ਬਿਲਕੁਲ ਕਿਚਨ ਐਸਾ ਫਰਿੱਜ ਲਾਂਚ ਕੀਤੇ ਆ ਜੀ, ਜਿਹੜੇ ਫਲੱਸ਼ ਕਟ ਆਊਟ ਦੇ ਨਾਲ
0: ਬਾਹਰ ਨੂੰ ਨਿਸ਼ਚਿਤ ਕਟ
1: ਬਾਹਰ ਸਟਿਕ ਆਊਟ ਕਰਨਗੇ ਹੀ ਨਹੀਂ। ਜਿਹੜਾ ਕਾਊਂਟਰ ਡੈਪਥ ਫਰਿੱਜ ਹੁੰਦਾ ਉਹਦੇ ਸਿਰਫ ਡੋਰ ਬਾਹਰ ਹੁੰਦੇ ਆ,
0: ਹਾਂਜੀ ਹਾਂਜੀ,
1: ਤੇ ਜਿਹੜਾ ਫਲੱਸ਼ ਹੈ ਉਹਦੇ ਡੋਰ ਵੀ ਅੰਦਰ ਹੀ ਹੁੰਦੇ,
0: ਜਾਨੀ ਪੱਧਰੀ ਹੁੰਦੀ ਹੈ
1: ਬਿਲਕੁਲ ਫਲੱਸ਼ ਕਟ ਆਊਟ ਦੇ ਨਾਲ।
0: ਮੈਂ ਕਿਹਾ ਉਹ ਤਾਂ ਬਹੁਤ ਵਧੀਆ ਲੱਗਦੀ ਹੋਣੀ ਹੈ,
1: ਜ਼ੀਰੋ ਸਪੇਸ, ਹਾਂਜੀ ਬਿਲਕੁਲ, ਉਹ ਬਹੁਤ ਖੂਬਸੂਰਤ ਲੱਗਦੀ ਹੈ ਜੀ। ਮੇਰੇ ਕੋਲ ਇਸ ਟਾਈਮ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਫਲੱਸ਼ ਕਟ ਆਊਟ ਦੇ ਨਾਲ ਫਰਿੱਜ, ਪੂਰੇ ਦਾ ਪੂਰਾ ਬਿਲਟ ਇਨ ਕਿਚਨ ਜਿਹੜਾ ਜੀ, ਇਹ $12,000 ਦਾ ਵੈਸੇ ਕਿਚਨ ਸੀ, ਇਹਦੀ ਅੱਜ ਦੀ ਡੇਟ ਚ ਵੀ ਸੇਲ ਤੋਂ ਬਾਅਦ ਤੁਸੀਂ ਅਗਰ ਟੈਰਿਫ ਪ੍ਰਾਈਸ ਦੇਖੋ ਤੇ ਅੱਜ ਦੀ ਡੇਟ ਚ ਵੀ $8,900 ਹੈ, ਪਰ ਤੁਹਾਨੂੰ ਸਿਰਫ $6,900 ਚ ਬ੍ਰੈਮਟਨ ਟੀਵੀ ਐਂਡ ਅਪਲਾਇੰਸਿਸ ਤੋਂ ਮਿਲ ਜਾਏਗਾ। 905-450-2828 ਨੰਬਰ ਹੈ। ਜੇ ਕੋਈ ਬਿਲਟ ਇਨ ਕਿਚਨ ਬਣਾ ਰਿਹਾ, ਡੈਫੀਨੇਟਲੀ ਰੈਨੋਵੇਟ ਕਰ ਰਹੇ ਹੋ ਕਿਚਨ ਨੂੰ, ਤੇ ਫਿਰ ਤੁਹਾਡਾ ਚੱਕਰ ਲਾਉਣਾ ਬਣਦਾ ਕਿ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ, ਡੈਮੋ ਕਿਚਨ ਚ ਆ ਕੇ ਦੇਖੋ ਕਿ ਬਿਲਟ ਇਨ ਕਿਚਨ ਕੈਸਾ ਲੱਗ ਰਿਹਾ, ਫਿਰ ਇਹਦਾ ਆਰਡਰ ਬੁੱਕ ਕਰੀਓ, ਕਿਉਂਕਿ ਮਿਨੀਮਮ ਤੁਸੀਂ 30% ਟੈਰਿਫ ਲੱਗੀ, ਪ੍ਰਾਈਸ ਇੰਕਰੀਜ਼ਡ ਜਿਹੜੀ ਹੋਈ ਹੈ ਉਹਦੇ ਤੋਂ ਇਸ ਟਾਈਮ ਸੇਵਿੰਗ ਕਰ ਜਾਓਗੇ, $400-500 ਨਾਲ ਤੁਹਾਡੀ ਡੀਲ ਲੌਕ ਹੋ ਜਾਣੀ ਹੈ। 905-450-2828 ਨੰਬਰ ਹੈ ਜੀ, 905-450-2828। ਤੇ ਜਦੋਂ ਅਸੀਂ ਬਿਲਟ ਇਨ ਕਿਚਨ ਦੀ ਗੱਲ ਕਰਦੇ ਹਾਂ, ਇਹ ਵੀ ਯਾਦ ਰੱਖਣਾ 30% ਦੀਆਂ ਪ੍ਰਾਈਸਿਸ ਜਿਹੜੀਆਂ ਤੁਹਾਨੂੰ ਅਸੀਂ ਸੇਵ ਕਰਾ ਰਹੇ ਹਾਂ, ਸਿੰਗਲ ਸਿੰਗਲ ਪੀਸ ਤੇ ਵੀ ਹੈ,
0: ਇਹਦੇ ਵੀ 30% ਦੀ ਸੇਵਿੰਗ ਆ
1: ਜੀ। ਟੈਰਿਫ ਤਾਂ ਸਾਰੇ ਹੋਮ ਅਪਲਾਈਸਿਸ ਤੇ ਲੱਗਾ ਨਾ,
0: ਠੀਕ ਆ,
1: ਸੋ ਇਹਦੇ ਚ ਵੀ 30% ਸੇਵ ਹੋ ਜਾਣਾ, ਸਿੰਗਲ ਸਿੰਗਲ ਪੀਸ ਤੇ ਵੀ 30% ਸੇਵ ਹੋ ਜਾਣਾ। ਕੱਲਾ ਫਰਿੱਜ ਕਿਸੇ ਨੇ ਲੈਣਾ, ਮੇਰੇ ਕੋਲ 36 ਇੰਚ ਫੁੱਲ ਸਾਈਜ਼ ਦਾ ਫ੍ਰੈਂਚ ਡੋਰ ਫਰਿੱਜ ਹੈ, ਬੋਟਮ ਫਰੀਜ਼ਰ, ਡਬਲ ਡੋਰ ਔਨ ਟਾਪ,
0: ਠੀਕ ਹੈ,
1: ਸਿਰਫ ਤੇ ਸਿਰਫ ਟੈਰਿਫ ਲੱਗੀ ਪ੍ਰਾਈਸ ਹੈ $2,200,
0: ਹਾਂਜੀ,
1: $14.99 ਚ ਦਵਾਂਗੇ।
0: ਲਓ ਜੀ, ਬਹੁਤ ਬਚਤ ਹੋ ਰਹੀ ਹੈ, ਪੈਸੇ ਦੀ ਬਚਤ ਇੰਨੀ, ਮੇਰੇ ਖਿਆਲ ਟੈਰਿਫ ਦੇ ਕਰਕੇ ਬਚਤ ਹੋ ਰਹੀ ਹੈ, ਨਹੀਂ
1: ਬਿਲਕੁਲ, ਟੈਰਿਫ 30% ਸਿੱਧਾ ਸਿੱਧਾ ਸੇਵ ਹੋ ਰਿਹਾ, ਕੁਛ ਜਿਹੜਾ ਕੰਪਨੀ ਪ੍ਰਮੋਸ਼ਨਸ ਦਿੰਦੀਆਂ ਹੁੰਦੀਆਂ ਜੀ,
0: ਸੇਵਿੰਗ ਹੁੰਦੀ,
1: ਉਹ ਸੇਵਿੰਗ ਹੋ ਰਹੀ ਹੈ। ਸੋ ਇਸ ਕਰਕੇ $2,200 ਵਾਲਾ ਫੁੱਲ ਸਾਈਜ਼ ਦਾ ਕਾਊਂਟਰ ਡੈਪਥ ਫਰਿੱਜ ਤੁਹਾਨੂੰ ਸਿਰਫ ਤੇ ਸਿਰਫ 36 ਇੰਚ ਜਿਹੜਾ ਦੇ ਰਹੇ ਹਾਂ, $14.99, ਲਿਮਿਟਿਡ ਇਨਵੈਂਟਰੀ ਇਨ ਸਟਾਕ ਹੈ, 8 ਜਾਂ 10 ਫਰਿੱਜ ਇਨ ਸਟਾਕ ਹੋਣਗੇ, ਫਸਟ ਕਮ ਫਸਟ ਸਰਵ, ਗਰੰਟਿਡ ਲੋਐਸਟ ਪ੍ਰਾਈਸ ਇਨ ਮਾਰਕੀਟ ਹੋਲ ਇੰਡਸਟਰੀ। 905-450-2828। ਸਮੂਥ ਟੋਪ ਇਲੈਕਟ੍ਰਿਕ ਸਟੋਵ ਚਾਹੀਦਾ $1,400 ਵਾਲਾ, ਸਿਰਫ ਔਰ ਸਿਰਫ $799 ਦਾ ਮਿਲੇਗਾ। 30 ਇੰਚ ਅਪਰਾਈਟ ਫਰੀਜ਼ਰ ਦੇ ਨਾਲ ਫਰਿੱਜ ਚਾਹੀਦਾ $1,000 ਵਾਲਾ, ਟੈਰਿਫ ਲੱਗੀ ਪ੍ਰਾਈਸ $1,300 ਹੈ, $899 ਦਾ ਮਿਲ ਜਾਏਗਾ। ਤੇ ਪੇਮੈਂਟ 6 ਮਹੀਨੇ ਚ ਹੀ ਕਰਨੀ ਹੈ, ਡਿਲੀਵਰੀ ਬਿਲਕੁਲ ਫਰੀ ਹੈ। $3,000 ਤੱਕ ਦੀ ਵੀ ਸ਼ੋਪਿੰਗ ਕਰੋ ਤੇ $500 ਮਹੀਨਾ ਕਰਕੇ ਪੇ ਕਰ ਸਕਦੇ ਹੋ। ਮਿਸ ਨਾ ਕਰਨਾ, ਕੁਇਕ ਐਕਟ ਕਰਨਾ ਤੇ ਸਾਡਾ ਮੈਸੇਜ ਜ਼ਰੂਰ ਪਾਸ ਔਨ ਕਰਨਾ ਤੁਹਾਡੇ ਉਹਨਾਂ ਫਰੈਂਡਸ, ਫੈਮਿਲੀ ਫਰੈਂਡਸ, ਰਿਲੇਟਿਵ ਨੂੰ ਜਿਹੜੇ ਕਿਚਨ ਰੈਨੋਵੇਟ ਕਰ ਰਹੇ ਆ, ਜਾਂ ਜਿਹੜੇ ਇਸ ਟਾਈਮ ਪਰਚੇਸ ਕਰਨ ਦਾ ਸੋਚ ਰਹੇ ਆ, ਜਾਂ ਜਿਨ੍ਹਾਂ ਦੇ ਘਰਾਂ ਦੀ ਕਲੋਜ਼ਿੰਗ ਜਿਹੜੀ ਸਪਟੰਬਰ, ਅਕਤੂਬਰ, ਨਵੰਬਰ ਚ ਆ ਰਹੀ ਹੈ, ਉਹਨਾਂ ਲਈ ਬੈਸਟ ਚਾਂਸ ਤੇ ਬੈਸਟ ਮੌਕਾ ਹੈ ਕਿ ਉਹ ਆਪਣੀ ਡੀਲ ਨੂੰ $300-400 ਨਾਲ ਲੌਕ ਕਰ ਲੈਣ। 905-450-2828, 905-450-2828। ਤੇ ਯਾਦ ਰੱਖਣਾ, ਜੇ ਲੇਟੈਸਟ ਟੈਕਨੋਲੋਜੀ ਮਿੰਨੀ ਐਲ ਈ ਡੀ, ਮਿੰਨੀ ਐਲ ਈ ਡੀ ਦਾ ਤੁਹਾਨੂੰ ਅੱਜ ਚਾਹੀਦਾ 85 ਇੰਚ ਸੈਮਸੰਗ ਦਾ, ਮਿੰਨੀ ਐਲ ਈ ਡੀ 85 ਇੰਚ ਸੈਮਸੰਗ, $13.99 ਓਨਲੀ, $1800 ਪ੍ਰਾਈਸ ਹੈ ਜੀ ਇਹਦੀ।
0: ਅੱਛਾ
1: ਲੇਕਿਨ ਮਿੰਨੀ ਐਲਈਡੀ ਜਿਹੜੀਆਂ ਉਹ ਡਬਲ ਐਲਈਡੀ ਲਾਈਟਿੰਗ ਦੇ ਨਾਲ ਹੈ। ਆਲਮੋਸਟ ਜਿੱਥੇ ਫੋਰ ਐਗਜ਼ਾਮਪਲ 1000 ਐਲਈਡੀ ਲੱਗਦੀ ਸੀ ਉੱਥੇ ਮਿੰਨੀ ਹੋਣ ਕਰਕੇ 2000 ਹੈ ਪਲੱਸ ਉਹਦੀ ਬ੍ਰਾਈਟਨੈਸ ਇਨਕਰੀਜ਼ ਕੀਤੀ
0: ਗਈ,
1: ਕਲੈਰਿਟੀ ਉਹਦੀ ਵੱਧ ਗਈ। ਸੋ ਲੇਟੈਸਟ ਟੈਕਨੋਲੋਜੀ ਦੇ ਨਾਲ ਮਿੰਨੀ ਐਲਈਡੀ 85 ਇੰਚ ਲੈਣਾ, ਜਿੱਥੇ ਮਰਜ਼ੀ ਗੂਗਲ ਸਰਚ ਕਰ ਲੈਣਾ, $1700-1800 ਤੋਂ ਘੱਟ ਸੈਮਸੰਗ ਦਾ ਮਿੰਨੀ ਐਲਈਡੀ ਨਹੀਂ ਮਿਲਣਾ। 1399 ਦਾ ਮਿਲੇਗਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ, 1399 ਵੀ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। 905-450-2828 ਨੰਬਰ ਹੈ, ਅੱਜ ਸ਼ਾਮ 7 ਵਜੇ ਤੱਕ ਪਹੁੰਚਣਾ ਜਾਂ ਵਿਜ਼ਿਟ ਕਰਨਾ ਜਾਂ ਕਾਲ ਕਰਕੇ ਆਪਣਾ ਪ੍ਰੋਡਕਟ ਹੋਲਡ ਕਰਾ ਦੇਣਾ। 905-450-2828 ਬ੍ਰੈਂਪਟਨ ਅਪਲਾਈਸਿਸ .com 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। 905-450-2828 ਜੀ।

0: ਜੀ
1: ਜੀ
0: ਜਿਹੜੇ ਜੂਸਰ ਆਪਣੇ ਕੋਲੇ
1: ਜੀ
0: ਉਹ ਦੱਸਿਓ ਗਰਮਣਾ ਜੀ।
1: ਇਹ ਜੂਸਰ ਹੈ ਜੀ ਨਿੰਜਾ ਕੰਪਨੀ ਦੇ। ਨਿੰਜਾ ਜਿਹੜੇ ਆ ਜੀ ਇਸ ਟਾਈਮ ਬੈਸਟ ਬ੍ਰਾਂਡ ਕੰਸੀਡਰ ਕੀਤਾ ਜਾਂਦਾ ਕਾਊਂਟਰ ਟੋਪ ਹੋਮ ਅਪਲਾਈਸਿਸ ਦੇ ਉੱਪਰ। ਨਿੰਜਾ ਦਾ ਜੂਸਰ ਸਿਰਫ ਅੱਜ ਤੁਹਾਨੂੰ ਦੇਵਾਂਗੇ $300 ਵਾਲਾ $179 ਚ। ਇਹਦੇ ਚ ਦੋ ਅਟੈਚਮੈਂਟ ਆਉਣਗੀਆਂ, ਇੱਕ ਹੈਗੀ ਵਿਦ ਪਲਪ, ਇੱਕ ਹੈਗੀ ਵਿਦਆਊਟ ਪਲਪ। ਸੋ ਜੇ ਤੁਸੀਂ ਵਿਦ ਪਲਪ ਜੂਸ ਲੈਣਾ ਤੇ ਉਹ ਅਟੈਚਮੈਂਟ ਲਗਾ ਸਕਦੇ ਹੋ, ਵਿਦਆਊਟ ਪਲਪ ਜੂਸ ਲੈਣਾ ਤੇ ਦੂਸਰੀ ਅਟੈਚਮੈਂਟ ਲਗਾ ਸਕਦੇ ਹੋ। $179 ਚ ਮਿਲ ਜਾਏਗਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਜੀ। 905-450-2828 ਨੰਬਰ ਹੈ। ਫਿਰ ਜਿਹੜੇ ਕਸਟਮਰ ਟੀਵੀ ਲੈਣਾ ਚਾਹੁੰਦੇ ਉਹ ਤਾਂ ਬਿਲਕੁਲ ਮਿਸ ਨਾ ਕਰਨ, 75 ਇੰਚ ਸੈਮਸੰਗ ਮੇਰੇ ਕੋਲ $799 ਦਾ ਅਵੇਲੇਬਲ ਹੈ। ਦੋ ਜਾਂ ਤਿੰਨ ਪੀਸ ਓਨਲੀ ਇਨ ਸਟੋਕ ਹੈਗੇ ਆ। ਜਿਹੜੇ ਵੀ ਕਸਟਮਰ ਲੈਣਾ ਚਾਹੁੰਦੇ ਰਾਈਟ ਵੇ ਕਾਲ ਕਰਕੇ ਹੋਲਡ ਕਰਾ ਦੇਣਾ, ਕਿਉਂਕਿ $799 ਵੀ ਤੁਸੀਂ 6 ਮਹੀਨੇ 'ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। 905-450-2828 ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਜੀ। ਅਤੇ ਬ੍ਰੈਂਪਟਨ ਟੀਵੀ ਐਪ, ਬ੍ਰੈਂਪਟਨ ਟੀਵੀ ਐਪ ਤੁਹਾਨੂੰ ਇਹ ਸਾਡਾ ਟਿਕਟੋਕ ਅਕਾਊਂਟ ਮਿਲੇਗਾ, ਇਹਨੂੰ ਜ਼ਰੂਰ ਫੋਲੋ ਕਰਨਾ ਤਾਂ ਕਿ ਤੁਹਾਨੂੰ ਨਵੀਂ ਤੋਂ ਨਵੀਂ ਅਪਡੇਟ ਜਿਹੜੀ ਹੈ ਪ੍ਰਾਈਸਿਸ ਮਿਲਦੀਆਂ ਰਹਿਣ। ਬ੍ਰੈਂਪਟਨ ਟੀਵੀ ਐਪ ਟਿਕਟੋਕ 'ਤੇ ਹੈ। 905-450-2828 ਚਾਹੇ ਤੁਸੀਂ 65 ਇੰਚ ਟੀਵੀ ਲੈਣਾ $599 ਦਾ, ਤੁਸੀਂ 75 ਇੰਚ ਟੀਵੀ ਲੈਣਾ $799 ਦਾ, ਤੁਸੀਂ 85 ਇੰਚ ਟੀਵੀ ਲੈਣਾ $1399 ਦਾ, ਤਾਂ ਜ਼ਰੂਰ ਵਿਜ਼ਿਟ ਕਰਨਾ 801 ਬੋਵੇ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬਵੇਡ ਹੈ। ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ। 905-450-2828 ਐਟਲੀਸਟ 30% ਦੀ ਸੇਵਿੰਗ ਕੀਤੀ ਜਾ ਸਕਦੀ ਹੈ ਇਲੈਕਟ੍ਰੋਨਿਕਸ ਹੋਮ ਅਪਲਾਈਸਿਸ ਐਂਡ ਲਾਂਡਰੀ ਦੇ ਨਾਲ ਨਾਲ। ਜੇ ਤੁਸੀਂ ਗ੍ਰੈਂਡ ਗ੍ਰੈਂਡ ਗ੍ਰੈਂਡ ਫਰਨੀਚਰ 'ਤੇ ਕਾਲ ਕਰ ਲਓਗੇ, ਜੇ ਗ੍ਰੈਂਡ ਫਰਨੀਚਰ 'ਤੇ ਵਿਜ਼ਿਟ ਕਰ ਲਓਗੇ, ਜੇ ਗ੍ਰੈਂਡ ਫਰਨੀਚਰ 'ਤੇ ਚਾਹੇ ਡਾਇਨਿੰਗ ਰੂਮ ਸੈੱਟ ਲੈਣਾ, ਬੈੱਡਰੂਮ ਸੈੱਟ ਲੈਣਾ, ਜਾਂ ਤੁਸੀਂ ਪੂਰੇ ਦਾ ਪੂਰਾ ਲਿਵਿੰਗ ਰੂਮ ਸੈੱਟ ਲੈਣਾ, ਤਾਂ ਤੁਹਾਨੂੰ 30% ਦੀ ਸੇਵਿੰਗ ਵੀ ਕਰਾ ਕੇ ਦੇਵਾਂਗੇ। ਅਤੇ ਹਰ ਲਿਵਿੰਗ ਰੂਮ ਨਾਲ, ਚਾਹੇ ਤੁਸੀਂ ਐੱਲ ਸ਼ੇਪ ਸੋਫਾ ਲਵੋ, ਚਾਹੇ ਤੁਸੀਂ ਰਿਕਲਾਈਨਰ ਸੋਫਾ ਲਵੋ, ਤੁਹਾਨੂੰ ਨਾਲੇ ਸੇਵਿੰਗ ਹੋਏਗੀ, ਨਾਲ ਕੌਫੀ ਟੇਬਲ ਫ੍ਰੀ ਦਿੱਤਾ ਜਾਏਗਾ ਗ੍ਰੈਂਡ ਗ੍ਰੈਂਡ ਗ੍ਰੈਂਡ ਫਰਨੀਚਰ 'ਤੇ ਓਨਲੀ ਫਾਰ ਦਿਸ ਵੀਕੈਂਡ। ਅੱਜ ਸ਼ਾਮ 7 ਵਜੇ ਤੱਕ ਕੁਛ ਵੀ ਪਰਚੇਜ਼ ਕਰਦੇ ਹੋ ਡਾਇਨਿੰਗ ਰੂਮ 'ਚ, ਤੁਹਾਨੂੰ ਚਾਹੇ $399 ਦਾ ਐੱਲ ਸ਼ੇਪ ਸੋਫਾ ਵੀ ਲੈਣਾ, ਤਦ ਵੀ ਤੁਹਾਨੂੰ ਜਿਹੜਾ ਹੈ ਉਹ ਕੌਫੀ ਟੇਬਲ ਫ੍ਰੀ ਮਿਲਣਾ। ਅਤੇ ਪੁੱਛਦੇ ਹੈ ਸੁੱਖੋ ਨਹੀਂ ਸਾਡੇ ਨਾਲ ਲਾਈਨ 'ਤੇ ਆ ਗਏ ਆ, ਆ ਕੇ ਦੱਸੋ ਜੀ ਕਿ ਵਾਕਈ ਇਹ ਤਾਂ ਤੁਸੀਂ ਇੱਕ ਨਵੀਂ ਗੱਲ ਹੀ ਕੱਢ ਦਿੱਤੀ ਹੈ ਕਿ ਚਾਹੇ ਸੋਫਾ ਕਮ ਬੈੱਡ ਲੈਣ $399 ਦਾ, ਤਦ ਵੀ $300 ਦਾ ਕੌਫੀ ਟੇਬਲ ਫ੍ਰੀ।
2: ਬਿਲਕੁਲ ਸੁਲਤਾਨ ਜੀ, ਪਰ ਇਹ ਪ੍ਰਾਈਜ਼ਾਂ ਮੈਂ ਬਾਰ ਬਾਰ ਪ੍ਰੋਗਰਾਮ ਨੂੰ ਦੱਸਦਾ ਕਿ ਸੰਡੇ ਤੱਕ ਆ ਫਿਰ ਤੁਹਾਨੂੰ ਸੇਮ ਮਿਲ ਜੂਗਾ, ਪਰ 30% ਤੁਹਾਨੂੰ ਐਕਸਟਰਾ ਪੇ ਕਰਨਾ ਪੈਣਾ। ਸੋ ਫੋਰ ਐਗਜ਼ਾਮਪਲ ਤੁਸੀਂ 1000 ਵਾਲਾ ਬੈੱਡਰੂਮ ਸੈੱਟ ਦੇਖ ਰਹੇ ਸੀ, ਸੰਡੇ ਤੱਕ ਤਾਂ 1000 ਦਾ ਮਿਲੂਗਾ, ਪਰ ਮੰਡੇ ਨੂੰ ਸੇਮ ਬੈੱਡਰੂਮ ਸੈੱਟ ਤੁਹਾਨੂੰ $1300 ਦਾ ਮਿਲੂਗਾ, 2000 ਵਾਲਾ ਬੈੱਡਰੂਮ ਸੈੱਟ $2600 ਦਾ ਮਿਲੂਗਾ। ਸੋ ਮੰਡੇ ਤੋਂ 30% ਪ੍ਰਾਈਸ ਵੱਧ ਜਾਣੀ ਆ। ਸੋ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਹੈ ਤਾਂ ਸੰਡੇ ਤੱਕ ਆ ਕੇ ਆਪਣੀਆਂ ਡੀਲਾਂ ਨੂੰ ਰਾਖਵਾਂ ਕਰ ਸਕਦੇ ਹੋ। ਤੇ ਨਾਲ ਸੁਲਤਾਨ ਜੀ ਤੁਸੀਂ ਕਿਹਾ ਐਲ ਸ਼ੇਪ ਦਾ ਸੈਕਸ਼ਨਲ, ਜੀ ਹਾਂ ਫੈਬਰਿਕ ਦਾ ਗ੍ਰੇ ਕਲਰ ਦਾ ਐਲ ਸ਼ੇਪ ਦਾ ਸੈਕਸ਼ਨਲ ਸਿਰਫ $399 ਦਾ। ਅੱਜ ਸ਼ਾਮ 7 ਵਜੇ ਤੱਕ ਜਿੰਨੇ ਵੀ ਪਰਿਵਾਰ ਆਉਣਗੇ ਐਲ ਸ਼ੇਪ ਦਾ ਸੈਕਸ਼ਨਲ $399 ਦਾ ਮਿਲੂ।
1: ਔਰ ਦੇਖੋ ਇਹਦੀ $800 ਪ੍ਰਾਈਸ ਹੈ, ਟੈਰਿਫ ਲੱਗੀ $700 ਬਣਦੀ ਹੈ, ਫਿਰ ਵੀ $399 ਦਾ ਮਿਲ ਰਿਹਾ, ਫਿਰ ਵੀ ਨਾਲ ਕੌਫੀ ਟੇਬਲ ਫ੍ਰੀ ਲੈ ਕੇ ਦੇ ਰਹੇ ਹਾਂ, ਸਿਰਫ ਔਰ ਸਿਰਫ ਇਸ ਵੀਕਐਂਡ ਤੇ ਹੈ, ਓਨਲੀ ਫਾਰ ਦਿਸ ਵੀਕਐਂਡ। ਰਾਈਟ ਵੇ ਕਾਲ ਕਰ ਲੈਣੀ ਹੈ 905-302-9494 ਜੀ। ਗੋ ਹੈਡ
2: ਜੀ ਸੁਲਤਾਨ ਜੀ, ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਸੋਲਿਡ ਵੁੱਡ ਦਾ ਬੈੱਡਰੂਮ ਸੈੱਟ ਲੈਣਾ, ਜੀ ਹਾਂ ਕਿੰਗ ਸਾਈਜ਼ ਦਾ ਸੋਲਿਡ ਵੁੱਡ ਦਾ ਬੈੱਡ, ਡਰੈਸਰ ਮਿਰਰ ਸੁਲਤਾਨ ਜੀ ਸਟੇਨਲੈਸ ਸਟੀਲ ਦੇ ਉੱਪਰ ਹੈਂਡਲ ਲੱਗੇ ਹੋਏ ਨੇ, ਨਾਈਟ ਸਟੈਂਡ ਵੀ ਸਟੇਨਲੈਸ ਸਟੀਲ ਦੇ ਹੈਂਡਲ ਲੱਗੇ ਹੋਏ ਨੇ। ਸੋ ਸੋਲਿਡ ਵੁੱਡ ਦਾ ਕਿੰਗ ਸਾਈਜ਼ ਦਾ ਬੈੱਡ, ਡਰੈਸਰ ਮਿਰਰ ਵਿਦ ਸਾਈਡ ਟੇਬਲ, ਕਿੰਗ ਸਾਈਜ਼ ਦਾ ਸੋਲਿਡ ਵੁੱਡ ਦਾ ਕੰਪਲੀਟ ਬੈੱਡਰੂਮ ਸੈੱਟ, ਜਿਹਦੀ ਰੈਗੂਲਰ ਕੀਮਤ $2,2200 ਸੀ, ਇਹ ਵੀ $999 ਦਾ, ਅੱਜ $1,000 ਦਾ ਪੂਰਾ ਬੈੱਡਰੂਮ ਸੈੱਟ ਮਿਲ ਰਿਹਾ। ਪਰ ਸੰਡੇ ਤੱਕ ਮੰਡੇ ਨੂੰ ਇਹ ਵੀ ਲਓਗੇ ਤਾਂ $1,300 ਦਾ ਹੋ ਜਾਣਾ। ਸੋ ਸੰਡੇ ਤੱਕ ਸੋਲਿਡ ਵੁੱਡ ਦਾ ਕਿੰਗ ਸਾਈਜ਼ ਦਾ ਕੰਪਲੀਟ ਬੈੱਡਰੂਮ ਸੈੱਟ $999 ਦਾ, $1,000 ਦਾ ਮਿਲੂਗਾ। ਤੇ ਨਾਲ ਕਿੰਗ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰਸ ਜਿਹੜਾ ਬਿਲਕੁਲ ਤੁਸੀਂ ਫ੍ਰੀ ਲੈ ਕੇ ਜਾ ਸਕਦੇ ਹੋ। ਸ਼ਾਮ 7 ਵਜੇ ਤੱਕ ਤੁਹਾਡਾ ਅਸੀਂ ਇੰਤਜ਼ਾਰ ਕਰ ਰਹੇ ਹਾਂ। 294 ਵਾਕ ਡਰਾਈਵ ਦੇ ਉੱਪਰ, 294 ਵਾਕ ਡਰਾਈਵ ਨੂੰ ਯਾਦ ਰੱਖਣਾ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ।
1: ਤੇ ਇੱਕ ਗੱਲ ਯਾਦ ਰੱਖਣਾ, ਕਿੰਗ ਸਾਈਜ਼ ਬੈਡਰੂਮ ਸੈੱਟ ਲਵੋਗੇ ਗਰੰਟਿਡ ਅੱਜ ਕਿੰਗ ਸਾਈਜ਼ ਮੈਟਰਸ ਵੀ ਨਾਲ ਫ੍ਰੀ ਮਿਲੇਗਾ। ਐਲ ਸ਼ੇਪ ਸੈਕਸ਼ਨਲ ਲਵੋਗੇ ਤੇ ਨਾਲ ਕੋਫੀ ਟੇਬਲ ਫ੍ਰੀ ਮਿਲੇਗਾ। ਤੁਸੀਂ 4 ਰਿਕਲਾਈਨਰ ਦੇ ਨਾਲ ਰਿਕਲਾਈਨਰ ਆਪਣਾ ਸੋਫਾ ਲਵੋਗੇ ਤੇ ਨਾਲ ਕੋਫੀ ਟੇਬਲ ਫ੍ਰੀ ਮਿਲੇਗਾ। ਸੋ $300 ਦੇ ਤੱਕ ਗਿਫਟ ਹੀ ਮਿਲ ਰਿਹਾ, ਪਲੱਸ 30% ਤੁਸੀਂ ਸੇਵ ਵੀ ਕਰਨਾ ਤੇ ਕੋਈ ਵੱਡੀ ਗੱਲ ਨਹੀਂ। ਜੇ ਸਿਰਫ $300-400 ਨਾਲ ਡੀਲ ਲੌਕ ਕਰ ਲਓ, ਡਿਲੀਵਰੀ ਡੇਟ ਸਪਟੰਬਰ ਅਕਤੂਬਰ ਨਵੰਬਰ ਦੀ ਕੋਈ ਵੀ ਰੱਖ ਲੈਣਾ। 905-302-9494, 905-302-9494।

0: ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
1: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਨੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
2: Are you ready?
3: ਪਿੱਕਾ ਜੰਕਸ਼ਨ ਲੈ ਕੇ ਆਏ ਨੇ ਸਪੈਸ਼ਲ ਆਫਰਸ ਫੋਰ ਫੈਸਟਿਵ ਸੀਜ਼ਨ। ਖਾਸ ਫੈਸਟਿਵ ਸੀਜ਼ਨ ਲਈ ਕੇਟਰਿੰਗ ਸਟਾਰਟ ਸਿਰਫ 999 ਚ,
4: ਜਿਸ ਵਿੱਚ ਮਿਲਣਗੀਆਂ 8 ਆਈਟਮਸ। ਇਹ ਲਾਈਵ ਕੇਟਰਿੰਗ ਵੀ ਕਰਦੇ ਨੇ।
3: ਫੰਕਸ਼ਨ ਵੱਡਾ ਹੋਵੇ ਜਾਂ ਛੋਟਾ, ਕੇਟਰਿੰਗ ਵਾਲਾ ਤਾਂ ਸਿਰਾ ਲਾ ਦੇਣਗੇ।
4: ਇਹਨਾਂ ਕੋਲ ਸ਼ਾਨਦਾਰ ਪਾਰਟੀ ਹਾਲ ਵੀ ਆ, ਉਹ ਵੀ ਰੀਜ਼ਨੇਬਲ ਫੂਡ ਪ੍ਰਾਈਸਸ ਤੇ।
3: ਇਸ ਫੈਸਟੀਵਲ ਸੀਜ਼ਨ ਬਣਾਓ ਆਪਣੀਆਂ ਖੁਸ਼ੀਆਂ ਨੂੰ ਦੁੱਗਣਾ ਤੇ ਪਹੁੰਚੋ ਟਿੱਕਾ ਜੰਕਸ਼ਨ।
4: ਕਾਲ 647-429-4040,
3: 647-429-4040। ਟਿੱਕਾ ਜੰਕਸ਼ਨ, ਖੁਸ਼ੀਆਂ ਦਾ ਸੈਲੀਬ੍ਰੇਸ਼ਨ।
5: ਆਈ ਐਮ ਦੇਵ ਟਾਕਲਾ ਐਂਡ ਯੂ ਆਰ ਨਾਟ। ਬ੍ਰੈਂਪਟਨ ਟੀਵੀ ਅਪਲਾਈਸਾਂ ਤੋਂ ਸੁਲਤਾਨ ਜੀ ਸਾਡੇ ਨਾਲ ਸਟੂਡੀਓ ਜੁੜੇ ਹੋਏ ਨੇ। ਸੁਲਤਾਨ ਜੀ, ਅੱਜ ਤੁਹਾਨੂੰ 30% ਮਿਨੀਮਮ, ਘੱਟੋ ਘੱਟ 30% ਬਚਾ ਰਹੇ ਨੇ ਜਿਹੜੀਆਂ ਪ੍ਰਮੋਸ਼ਨਾਂ ਨੇ ਕੰਪਨੀ ਵੱਲੋਂ, ਉਹ ਐਕਸਟਰਾ ਦਿੱਤੀਆਂ ਜਾ ਰਹੀਆਂ। ਸੁਲਤਾਨ ਜੀ, ਮਾੜੇ ਪਾਇਓ ਰੋਸ਼ਨੀ।
6: ਬਿਲਕੁਲ ਜੀ, ਜਿਹੜੇ ਵੀ ਕਸਟਮਰ ਟੀਵੀ ਲੈਣਾ ਚਾਹੁੰਦੇ ਆ ਉਹ ਮਿਸ ਨਾ ਕਰਨ। 98 ਇੰਚ ਟੀਵੀ ਅੱਜ ਤੁਹਾਨੂੰ ਮਿਲ ਰਿਹਾ 1999 ਦਾ, ਸੈਮਸੰਗ ਦਾ, ਜਦਕਿ ਇਹਦੀ ਟੈਰਿਫ ਲੱਗੀ ਪ੍ਰਾਈਸ $2600 ਹੋ ਗਈ ਹੈ। ਇਹ ਨਾ ਹੋਵੇ ਕਿ ਸਾਡੇ ਕੋਲ ਜਿਹੜੇ 1-2 ਟੀਵੀ ਸਟਾਕ 'ਚ ਪਏ ਆ, ਇਸ ਤੋਂ ਬਾਅਦ ਤੁਹਾਨੂੰ 98 ਇੰਚ ਟੀਵੀ ਲੈਣਾ ਪਵੇ ਅਤੇ 2600 ਖਰਚਣਾ ਪਵੇ। 1999 'ਚ ਫਰੀ ਡਿਲੀਵਰ ਕਰਾਓ ਅਤੇ 1999 ਵੀ 6 ਮਹੀਨੇ 'ਚ ਪੇ ਕਰਨਾ। ਇਸੇ ਤਰ੍ਹਾਂ ਲਾਂਡਰੀ ਸੈਕਸ਼ਨ 'ਚ ਖਾਸ ਤੌਰ 'ਤੇ ਮੈਂ ਗੱਲ ਕਰੂੰਗਾ, ਜਿਹੜੇ ਕਸਟਮਰ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਦੇਖ ਰਹੇ ਆ, ਇਹ ਪਲੈਟੀਨਮ ਸੀਰੀਜ਼ ਦਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਹੈ। ਵਾਸ਼ਰ ਵੀ ਸਟੀਮ ਅਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ ਹੈ। $2000 ਇਹਦੀ ਰੈਗੂਲਰ ਪ੍ਰਾਈਸ ਹੁੰਦੀ ਸੀ, ਲੇਕਿਨ ਟੈਰਿਫ ਲੱਗੀ ਪ੍ਰਾਈਸ ਹੈ $2600। ਅੱਜ ਮਿਲ ਰਿਹਾ ਤੁਹਾਨੂੰ 1799 ਦਾ ਪੇਅਰ, ਵਾਸ਼ਰ ਡਰਾਇਰ ਦੋਨੋਂ 1799 'ਚ। ਤੇ ਜੇ ਤੁਸੀਂ ਸਟੈਕੇਬਲ ਵਾਸ਼ਰ ਐਂਡ ਡਰਾਇਰ ਲੈਣਾ, ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋ ਜਾਏਗਾ, ਅੱਜ ਮਿਲਣਾ ਤੁਹਾਨੂੰ 1499 ਦਾ, ਸਿਰਫ 1499। ਉਹ ਵੀ ਫਰੀ ਡਿਲੀਵਰ ਹੋ ਜਾਣਾ ਹੈ ਤੇ 1499 ਤੁਸੀਂ 6 ਮਹੀਨੇ 'ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਜੇ ਤੁਸੀਂ ਫਰਿੱਜ ਇਕੱਲਾ ਦੇਖ ਰਹੇ ਹੋ, ਜੇ ਤਾਂ 30 ਇੰਚ ਫਰਿੱਜ ਲੈਣਾ, 30 ਇੰਚ ਅਪਰਾਈਟ ਫਰੀਜ਼ਰ ਦੇ ਨਾਲ ਫਰਿੱਜ, ਟੈਰਿਫ ਲੱਗੀ ਪ੍ਰਾਈਸ ਹੈ ਇਹਦੀ $1000 ਤੋਂ $1300, ਪਰ ਅੱਜ ਮਿਲੂਗਾ 899 ਦਾ, ਸਿਰਫ 899 ਦਾ। ਤੇ ਜੇ ਤੁਸੀਂ 36 ਇੰਚ ਫਰਿੱਜ ਲੈਣਾ, ਫੁੱਲ ਸਾਈਜ਼ ਦਾ 36 ਇੰਚ ਵਾਈਡ ਫਰੈਂਚ ਡੋਰ ਫਰਿੱਜ ਹੈ, ਬੋਟਮ ਫਰੀਜ਼ਰ, ਡਬਲ ਡੋਰ ਔਨ ਟੋਪ, ਵੈਸੇ ਇਹਦੀ ਪ੍ਰਾਈਸ ਹੈਗੀ ਜੀ, ਟੈਰਿਫ ਲੱਗੀ ਪ੍ਰਾਈਸ ਹੈ $1800, ਅੱਜ ਮਿਲੇਗਾ 1499 ਦਾ, ਤੇ ਡਿਲੀਵਰ ਵੀ ਫਰੀ ਹੋ ਜਾਣਾ, ਪੇਮੈਂਟ ਵੀ ਤੁਸੀਂ 6 ਮਹੀਨੇ 'ਚ ਕਰਨੀ ਹੈ, ਇੰਟਰਸਟ ਵੀ ਕੋਈ ਨਹੀਂ ਹੈ। ਪਹੁੰਚਣਾ ਹੈ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ, ਔਨ ਬੋਵੇਡ ਹੈ। ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਜੀ, ਤੇ ਬ੍ਰੈਂਪਟਨ ਟੀਵੀ ਐਪ ਸਾਡਾ ਟਿਕਟੋਕ ਅਕਾਊਂਟ ਹੈ, ਇਹਨੂੰ ਜ਼ਰੂਰ ਫੋਲੋ ਕਰਨਾ ਤਾਂ ਕਿ ਤੁਹਾਡਾ ਨਾਮ ਜਿਹੜਾ ਹੈ ਉਹ ਅਸੀਂ ਐਂਟਰ ਕਰ ਦਈਏ ਸਾਡੇ ਫੋਲੋਅਰਸ 'ਚ, ਤੇ ਜਦੋਂ ਫੋਲੋਅਰਸ 'ਚ ਨਾਮ ਐਂਟਰ ਹੋ ਜਾਂਦਾ ਤੁਸੀਂ ਵਿਨ ਕਰ ਸਕਦੇ ਹੋ 90 ਦਾ ਜੂਸਰ। ਸੋ ਨਾਮ ਆਪਣਾ ਜ਼ਰੂਰ ਫੋਲੋ ਕਰੋ ਸਾਨੂੰ, ਬ੍ਰੈਂਪਟਨ ਟੀਵੀ ਐਪ ਟਿਕਟੋਕ ਅਕਾਊਂਟ 'ਤੇ 905-450-2828 ਨੰਬਰ ਹੈ, 905-450-2828। ਕਈ ਵਾਰੀ ਇਕੱਲਾ ਵਾਸ਼ਰ ਦੀ ਲੋੜ ਪੈਂਦੀ ਹੈ ਜੀ,
5: ਪੈਂਦੀ ਹੈ,
6: ਤੇ ਇਕੱਲਾ ਵਾਸ਼ਰ ਤੁਹਾਨੂੰ ਅੱਜ $1100 ਵਾਲਾ ਦੇਵਾਂਗੇ, ਓਨਲੀ 599 ਦਾ,
5: ਠੀਕ ਹੈ।
6: ਇਕੱਲੇ ਡਰਾਇਰ ਦੀ ਲੋੜ ਪੈਂਦੀ ਉਹ ਵੀ 599 'ਚ।
5: ਠਹਿਰੋ, ਪਹਿਲਾਂ ਹੁਣ ਦੂਜੇ ਪਾਸੇ ਚੱਲਦੇ ਆ, 32 ਇੰਚ ਟੈਲੀਵਿਜ਼ਨ ਦੇ ਅੱਜ
6: 32 ਇੰਚ ਸੋਲਡ ਆਊਟ ਹੈ,
5: 40 ਇੰਚ
6: 40 ਇੰਚ 199,
5: 55 ਇੰਚ
6: 55 ਇੰਚ 399
5: 'ਚ 55 ਇੰਚ ਟੈਲੀਵਿਜ਼ਨ ਮਿਲ ਰਿਹਾ, ਤੇ 65 ਇੰਚ
6: 65 ਇੰਚ 599
5: 'ਚ 65 ਇੰਚ ਤੇ 75 ਇੰਚ
6: 75 ਇੰਚ 799
5: ਚੱਕ ਲੋ ਜਾ ਕੇ, ਤੇ 85 ਇੰਚ
6: 85 ਇੰਚ 1399
5: ਬੱਲੇ, ਤੇ ਇੱਕੋ ਹੀ ਰਹਿ ਗਿਆ ਬਾਬਾ ਬੋਰਡ 98 ਇੰਚ
6: 1999 ਤੇ ਪੀਸ ਵੀ ਉਹ ਦੋ ਹੀ ਹੈ,
5: ਦੋ ਹੀ ਰਹਿ ਗਏ। 905-450-2828 450-2828 ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ।

0: ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਅੱਜ ਦਾ ਪ੍ਰੋਗਰਾਮ ਸਪਾਂਸਰ ਕਰ ਰਹੇ ਹਾਂ ਤੇ ਤੁਹਾਡੀ ਮਿਨੀਮਮ ਦਾ ਵਰਡ ਮੈਂ ਯੂਜ਼ ਕਰ ਰਿਹਾ, ਮਿਨੀਮਮ 30%, ਕਿਉਂਕਿ ਟੈਰਿਫ ਲੱਗੀਆਂ ਇਨਕਰੀਜ਼ਡ ਪ੍ਰਾਈਸਿਸ ਦੀ ਤਾਂ ਤੁਹਾਡੀ ਸੇਵਿੰਗ ਹੋ ਹੀ ਰਹੀ ਹੈ, ਪਰ ਨਾਲ ਐਡੀਸ਼ਨਲ ਡਿਸਕਾਊਂਟ ਵੀ ਮਿਲ ਰਿਹਾ। ਜਿੱਦਾਂ ਕਿ $1,000 ਵਾਲਾ ਫਰਿੱਜ $1,300 ਦਾ ਹੋਣਾ ਪਰ ਤੁਹਾਨੂੰ $899 ਦਾ ਮਿਲ ਰਿਹਾ। ਜਿੱਦਾਂ $2,000 ਵਾਲੀ ਵਾਸ਼ਰ ਐਂਡ ਡਰਾਇਰ $2,600 ਦੀ ਹੋਣੀ ਹੈ ਪਰ ਤੁਹਾਨੂੰ $1,799 ਦੀ ਮਿਲ ਰਹੀ ਹੈ। ਇਸੇ ਤਰ੍ਹਾਂ ਸਾਡੇ ਨਾਲ ਗ੍ਰੈਂਡ ਫਰਨੀਚਰ ਨੇ ਵੀ ਅੱਜ ਪ੍ਰੋਮਿਸ ਕੀਤਾ ਕਿ ਗ੍ਰੈਂਡ ਫਰਨੀਚਰ ਤੇ ਸੁਲਤਾਨ ਭਾਜੀ ਗ੍ਰੈਂਡ ਪ੍ਰਾਈਸਿਸ ਹੀ ਦੇਵਾਂਗੇ, 30% ਵੀ ਸੇਵ ਕਰਾਵਾਂਗੇ ਤੇ ਐਡੀਸ਼ਨਲ ਡਿਸਕਾਊਂਟ ਵੀ ਜ਼ਰੂਰ ਦੇਵਾਂਗੇ। ਤੇ ਐਡੀਸ਼ਨਲ ਡਿਸਕਾਊਂਟ ਦੇ ਨਾਲ ਕੋਈ ਕੌਫੀ ਟੇਬਲ $100-$200 ਦਾ ਨਹੀਂ, $300 ਦੀ ਵੈਲਿਊ ਦਾ ਕੌਫੀ ਟੇਬਲ ਆ ਜਿਹੜਾ ਫ੍ਰੀ ਮਿਲਣਾ। ਫ੍ਰੀ ਕਿਹਦੇ ਨਾਲ ਮਿਲਣਾ? 4 ਰਿਕਲਾਈਨਰ ਹੈ, ਸੋਫਾ ਤੁਹਾਨੂੰ ਦਿੱਤਾ ਜਾ ਰਿਹਾ ਔਰ ਉਹ ਵੀ $2,000 ਵਾਲਾ ਅੱਧੀ ਪ੍ਰਾਈਸ ਤੇ $999 ਚ ਲੈ ਕੇ 50% ਦੀ ਸੇਵਿੰਗ ਕਰੋਗੇ, ਨਾਲ $300 ਦਾ ਕੌਫੀ ਟੇਬਲ ਫ੍ਰੀ ਮਿਲਣਾ। 905-302-9494 905-302-9494। ਸੁਖਵੀਰ ਜੀ, ਮੈਨੂੰ ਇੱਕ ਟੈਕਸਟ ਮੈਸੇਜ ਆਇਆ ਜੀ, ਭਾਜੀ ਏਅਰਬੀਐਨਬੀ ਕਰਨਾ ਸੀ ਨਿਆਗਰਾ ਫਾਲ ਵੈਲੈਂਡ ਏਰੀਏ ਚ, ਸਾਡੇ ਕੋਲ ਇੱਕ ਘਰ ਹੈ ਟਾਊਨ ਹਾਊਸ ਹੈ ਤੇ 3 ਬੈਡਰੂਮਾਂ ਦਾ ਸਮਾਨ ਚਾਹੀਦਾ, ਨਾਲ ਲਿਵਿੰਗ ਐਂਡ ਡਾਈਨਿੰਗ ਵੀ ਹੋ ਜਾਏ।
1: ਡਨ ਸੁਲਤਾਨ ਜੀ, ਵੈਸੇ ਪੂਰੇ ਘਰ ਦੇ ਫਰਨੀਚਰ ਦੀ ਡੀਲ ਦਿੰਦੇ ਹਾਂ ਜੀ, ਜਿਹਨਾਂ ਪਰਿਵਾਰਾਂ ਨੇ ਪੂਰੇ ਘਰ ਨੂੰ ਫਰਨਿਸ਼ ਕਰਨਾ, ਜਿਹਦੇ ਚ ਆਪ ਮਾਸਟਰ ਬੈਡਰੂਮ ਤੋਂ ਸ਼ੁਰੂਆਤ ਕਰਦੇ ਹਾਂ ਜੀ। ਕਿੰਗ ਸਾਈਜ਼ ਦਾ ਪਰਿਵਾਰਾਂ ਨੇ ਬੈੱਡ ਬਾਏ ਕਰ ਲੈਣਾ ਤੇ ਕਿੰਗ ਸਾਈਜ਼ ਦਾ ਮੈਟਰ ਜਿਹੜਾ ਐਬਸੋਲੂਟਲੀ ਤੁਹਾਨੂੰ ਫ੍ਰੀ ਦਿੱਤਾ ਜਾਊਗਾ। ਦੂਸਰੇ ਰੂਮ ਦੇ ਲਈ ਕੁਈਨ ਸਾਈਜ਼ ਦਾ ਬੈੱਡ ਤੁਸੀਂ ਬਾਏ ਕਰ ਲੈਣਾ ਤੇ ਨਾਲ ਕੁਈਨ ਸਾਈਜ਼ ਦਾ ਮੈਟਰ ਜਿਹੜਾ ਐਬਸੋਲੂਟਲੀ ਫ੍ਰੀ ਮਿਲੂਗਾ। ਥਰਡ ਰੂਮ ਦੇ ਲਈ ਤੁਸੀਂ ਕੁਈਨ ਸਾਈਜ਼ ਦਾ ਬੈੱਡ ਬਾਏ ਕਰ ਲੈਣਾ ਤੇ ਨਾਲ ਕੁਈਨ ਸਾਈਜ਼ ਦਾ ਮੈਟਰ ਜਿਹੜਾ ਤੁਸੀਂ ਫ੍ਰੀ ਆਪਣੇ ਘਰ ਲੈ ਕੇ ਜਾ ਸਕਦੇ ਹੋ। ਤੇ ਫੈਮਿਲੀ ਰੂਮ ਦੇ ਵਿੱਚ ਐਲ ਸ਼ੇਪ ਦਾ ਸੋਫਾ ਸੈੱਟ ਤੁਸੀਂ ਬਾਏ ਕਰ ਲੈਣਾ ਤੇ ਨਾਲ ਕੌਫੀ ਟੇਬਲ ਜਿਹੜਾ ਤੁਸੀਂ ਬਿਲਕੁਲ ਫ੍ਰੀ ਆਫ ਕੋਸਟ ਆਪਣੇ ਘਰ ਲੈ ਕੇ ਜਾਣਾ। ਡਾਇਨਿੰਗ ਟੇਬਲ ਤੇ 6 ਸ਼ੇਅਰ ਤੁਸੀਂ ਬਾਏ ਕਰ ਲੈਣੀਆਂ ਤੇ ਏਰੀਆ ਰੱਗ ਤੁਸੀਂ ਬਿਲਕੁਲ ਫ੍ਰੀ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ 3 ਬੈੱਡ ਤੇ 3 ਨਾਲ ਤੁਹਾਨੂੰ ਮੈਟਰ ਫ੍ਰੀ ਮਿਲਣੇ ਆ, ਡਾਇਨਿੰਗ ਟੇਬਲ 6 ਚੇਅਰਾਂ ਦੇ ਨਾਲ ਏਰੀਆ ਰੱਗ ਫ੍ਰੀ ਮਿਲਣੀ ਆ, ਐਲ ਸ਼ੇਪ ਸੋਫੇ ਦੇ ਨਾਲ ਤੁਹਾਨੂੰ ਕੌਫੀ ਟੇਬਲ ਬਿਲਕੁਲ ਫ੍ਰੀ ਮਿਲਣਾ। ਸੋ ਪੂਰੇ ਘਰ ਦਾ ਫਰਨੀਚਰ, ਪੂਰੇ ਘਰ ਦਾ ਫਰਨੀਚਰ ਜਿਹੜਾ $5,000-$6,000 ਦਾ ਕੰਬੋ ਸੀ, ਜਿੰਨੇ ਵੀ ਪਰਿਵਾਰ ਆ ਜਾਣਗੇ $1,999 ਦੇ ਵਿੱਚ, ਜੀ ਹਾਂ $2,000 ਦੇ ਵਿੱਚ ਪੂਰੇ ਘਰ ਦਾ ਫਰਨੀਚਰ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਪਰ ਇਹ ਫਰਨੀਚਰ ਜੇ ਤੁਸੀਂ ਨੈਕਸਟ ਵੀਕ ਮੰਡੇ ਨੂੰ ਲੈਣ ਆਉਂਦੇ ਹੋ ਤੇ $2,600 ਦਾ ਮਿਲਣਾ। ਜੀ ਹਾਂ $2,600 ਦਾ, ਕਿਉਂਕਿ 30% ਪ੍ਰਾਈਜ਼ਾਂ ਜਿਹੜੀਆਂ ਵਧਣ ਜਾ ਰਹੀਆਂ। ਸੋ ਤੁਸੀਂ ਵਿਕਟ ਟਿਕਾ ਕੇ ਡੀਲਾਂ ਨੂੰ ਰਾਖਵਾਂ ਕਰ ਸਕਦੇ ਹੋ। ਪੂਰੇ ਘਰ ਦਾ ਫਰਨੀਚਰ ਜਿਹੜਾ ਤੁਹਾਨੂੰ $2,000 ਦੇ ਵਿੱਚ ਮਿਲ ਰਿਹਾ, ਜਿਹ 3 ਬੈੱਡ 3 ਮੈਟਰਸ ਨਾਲ ਫ੍ਰੀ ਮਿਲ ਰਹੇ ਆ, ਡਾਇਨਿੰਗ ਟੇਬਲ 6 ਜਿਹੜਾ ਏਰੀਆ ਰੱਗ ਫ੍ਰੀ ਮਿਲ ਰਹੀ ਆ, ਐਲ ਸ਼ੇਪ ਦਾ ਸੋਫਾ ਸੈੱਟ ਨਾਲ ਕੌਫੀ ਟੇਬਲ ਫ੍ਰੀ ਮਿਲ ਰਿਹਾ, ਪੂਰਾ ਘਰ ਫਰਨਿਸ਼ $2,000 ਦੇ ਵਿੱਚ ਤੁਸੀਂ ਕਰ ਸਕਦੇ ਹੋ। ਸੋ ਸਾਰੀਆਂ ਡੀਲਾਂ ਲੈਣ ਵਾਸਤੇ ਤੁਸੀਂ ਪਹੁੰਚਣਾ 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਬਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਭਾਜੀ।
0: ਲਓ ਜੀ, ਜਿਹੜਾ ਪ੍ਰੋਮਿਸ ਕੀਤਾ ਸੀ ਸੁਖਵੀਰ ਨੇ ਪੂਰਾ ਕਰਤਾ, ਹਰ ਪਰਚੇਜ਼ ਦੇ ਨਾਲ ਗਿਫਟ ਵੀ ਦਿੱਤਾ ਜਾ ਰਿਹਾ, $300-$300 ਦੀ ਵੈਲਿਊ ਦਾ ਗਿਫਟ ਹੈਗਾ। ਤੇ ਨਾਲ ਤੁਹਾਨੂੰ ਇੱਕ ਹੋਰ ਚੀਜ਼ ਹੈ ਕਿ ਇਹ $3,000 ਵਾਲਾ ਪੂਰੇ ਘਰ ਦਾ ਫਰਨੀਚਰ $1,999 ਚ ਮਿਲ ਰਿਹਾ, ਜਿਹਦੀ ਕਿ $1,000 ਐਕਸਟਰਾ ਸੇਵਿੰਗ ਵੀ ਹੈ। ਪਰ ਜੇ ਤੁਸੀਂ ਟੈਰਿਫ ਲੱਗੀ ਪ੍ਰਾਈਸ ਗਿਣੋਗੇ ਤੇ ਸੇਮ ਬੰਡਲ ਪੈਕੇਜ ਤੁਹਾਨੂੰ $2,600 ਤੋਂ ਘੱਟ ਨਹੀਂ ਮਿਲਣਾ। ਸੋ 30% ਵੀ ਸੇਵ ਕਰ ਰਹੇ ਹੋ, ਐਕਸਟਰਾ ਸੇਵਿੰਗ ਵੀ ਹੋ ਰਹੀ ਹੈ ਤੇ ਨਾਲ ਦੀ ਨਾਲ ਗਿਫਟ ਵੀ ਦਿੱਤੇ ਜਾ ਰਹੇ ਆ। ਪਹੁੰਚਣਾ ਤੁਸੀਂ ਗ੍ਰੈਂਡ ਫਰਨੀਚਰ ਤੇ 905-302-9494 905-302-9494। ਜਿੱਥੇ ਵੀ ਸੁਣ ਰਹੇ ਹੋ ਮੈਸੇਜ ਨੂੰ ਕਾਲ ਕਰਕੇ ਆਪਣਾ ਨਾਮ ਤੇ ਨੰਬਰ ਦੇ ਕੇ ਹੋਲਡ ਕਰਾ ਲਓ, ਵਿਜ਼ਿਟ ਕਰ ਲੈਣਾ, ਹੋਲਡ ਹੋ ਜਾਏਗਾ ਤੁਹਾਡਾ, ਜਾ ਕੇ ਚੈੱਕ ਕਰੋਗੇ, ਕੰਪੇਅਰ ਕਰੋਗੇ, ਫਿਰ ਡਿਲੀਵਰੀ ਸਕੈਜੂਅਲ ਕਰਾਉਣਾ। 905-302-9494 905-302-9494।

0: ਦੋਨੋਂ 1099 ਚ, ਜਦਕਿ ਇਹਦੀ $1700 ਪ੍ਰਾਈਸ ਹੈ। ਟੈਰਿਫ ਲੱਗੀ ਵੀ $1600 ਬਣਨੀ ਹੈ, ਪਰ ਤੁਹਾਨੂੰ 1099 ਚ ਮਿਲ ਰਿਹਾ। ਇਸੇ ਤਰ੍ਹਾਂ ਸਟੈਕੇਬਲ ਵਾਸ਼ਰ ਐਂਡ ਡਰਾਇਰ ਹੈ 1499 ਚ, ਜਿਹਦੇ ਚ ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋ ਜਾਏਗਾ। ਇਸੇ ਤਰ੍ਹਾਂ ਕਿਚਨ ਅਪਲਾਈਸਿਸ ਚ, ਜੇ ਬਿਲਟ ਇਨ ਕਿਚਨ ਲੈਣਾ ਤਾਂ ਤੁਹਾਨੂੰ $6900 ਚ ਮਿਲ ਜਾਣਾ। ਜੇ ਫਰਿੱਜ, ਸਟੋਵ, ਡਿਸ਼ ਵਾਸ਼ਰ, ਥਰੀ ਪੀਸ ਕਿਚਨ ਬੰਡਲ ਲੈਣਾ ਤਾਂ ਤੁਹਾਨੂੰ 2999 ਚ ਮਿਲ ਜਾਣਾ। ਤੇ ਜੇ ਤੁਸੀਂ ਸਿੰਗਲ ਪੀਸ ਕੱਲਾ ਫੁੱਲ ਸਾਈਜ਼ 36 ਇੰਚ ਦਾ ਫਰਿੱਜ ਲੈਣਾ ਤੇ 1499 ਦਾ ਸਟੇਨਲੈਸ ਸਟੀਲ ਦਾ ਮਿਲਣਾ। ਤੇ ਜੇ ਕੱਲੀ ਡਿਸ਼ ਵਾਸ਼ਰ ਲੈਣੀ ਹੈ 499 ਦੀ ਸਟੇਨਲੈਸ ਸਟੀਲ ਦੀ ਮਿਲਣੀ ਹੈ। ਪਰ ਇਹਦੇ ਲਈ ਤੁਸੀਂ ਹੁਣ ਕੁਇਕ ਐਕਟ ਕਰਨਾ, 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਪਹੁੰਚਣਾ। ਬਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ। 905-450-2828, 905-450-2828।
1: ਉੱਪਰ ਵਾਲਾ ਦੁਆ ਕਰ, ਫਿਰ ਮਿਲਾਂਗੇ। ਡੇਵ ਟਾਲਾ ਨੂੰ ਇਜਾਜ਼ਤ ਦਿਓ। ਹੈਵ ਅ ਵੰਡਰਫੁਲ ਡੇ, ਹੈਵ ਅ ਬਿਊਟੀਫੁਲ ਡੇ।

0: Cowboys.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: Wakey, wakey.
2: Here's wake up time. Here's wake up time.
1: Now is the time to wake up.
3: Crank up the radio. You're listening to the Dave Toddler Show, brought to you in part by Culture of Punjab.
4: From the Dave Toddler News Desk, locally covered, nationally connected.
5: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
6: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਨੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡਸ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
7: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
8: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਜੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
7: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
8: ਇਹਨਾਂ ਕੋਲ ਨੇ ਏ, ਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
7: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।

0: गुड मॉर्निंग आफ्टरनून, वेलकम टू डेव टाला शो। आज के प्रोग्राम में बहनों और भाइयों आप सबका स्वागत है। आशावादी उम्मीद करते हैं तो अड्डा दिन अच्छा गुजर रहा होगा। साड़ी कोशिश रहेगी कि तुहाडे ढेर सारे डालर बचाइए, कुछ न कुछ सानू सलाह मशवरा दईए। लाइफ इंश्योरेंस रिलेटेड हरप्रीत सैनी जी तुहाडे लई कुछ न कुछ जानकारी देणगे। सब तो पहला छतरी छाता की रिपोर्ट दसीए, तापमान अगले चार पांच दिन 22 डिग्री तो लैके 26 डिग्री तक रहेगा। ब्लू जी आले वधिया गेमां खेल रहे ने, देखदे आं इन्हां दा की बनदा। स्टडी परमिट ते एक बंदा इत्थे आया होया, पील रीजन पुलिस ने उसनू अरेस्ट किया है। नाम है तपिंदर सिंह घुमण, उमर है 22 साल दी। अगस्त दे महीने कुछ घरां विच जाके कदे होर जाके उन्हें रॉबरियां कीतियां, डकैतियां मारियां। फिर कहिंदे कैनेडा पहला वर्गा नहीं रहा। एक मदर है, उसने आपदे 2 साल दे बच्चे दा कतल कर दिता मुंडे दा, ते फिर अपनी लाइफ लैण दी कोशिश कीती गई, पुलिस ने उसनू गिरफ्तार कर लिया है। एक टीचर ने एक मुंडे नाल हमबिस्तर हुई, मुंडे की उम्र जिहड़ी है 16 साल, बीबी की उम्र 30 साल दी। जिहड़ा कारगो जहाज अमेरिका च रनवे ते स्लिप होके जाके गां मियामी इंटरनेशनल एयरपोर्ट ते क्रैश हो गए, गां एक गड्डी च बजिया सी, उहदे विच 5 जने सी, 5 दी मौत हो गई। ये लास्ट संडे की गल। लो जी, जाने आने साढ़े नाल संपर्क करने लई, साढ़े कोले वीकेंड ते एयर टाइम अवेलेबल है। नंबर ने 416-677-0609, तुसी अपना रेडियो प्रोग्राम कर सकते हो।
1: वैनिटीज ते न्यू शिपमेंट आ गई है। बाथरूम वैनिटीज दे सिलेक्टेड मॉडल्स से भी अप टू 60% ऑफ। कॉन्ट्रैक्टर्स लई स्पेशल प्राइसेस। ए नहीं नहीं, वैनिटीज दी परचेज ते सिलेक्टेड रेंज ऑफ मिरर्स फ्री। विजन वैनिटीज डिक्सी एंड डेरी दे बिल्कुल नजदीक। कॉल 9056711800, 905-671-1800।
2: कंडीशंस अप्लाई।
3: आ भेने, खरीद लिया गहने?
4: किथे, छान लिया शहर दा कोना कोना, किथे नहीं मिलिया चंगा सोना।
3: ले ए वी गल कोई कहण दी है, सोना तो सोना ही हुंदा है, गल ता ज्वेलरी दे डिजाइन दी है।
4: गल ता तेरी सही है भेन, किथों मिलणगे गहनियां दे सोने डिजाइन?
1: जनक ज्वेलर्स। जनक ज्वेलर्स ते स्टोन ज्वेलरी दी नवी शिपमेंट पहुंच चुकी है, जिदे विच थानू एंटीक जड़ाऊ ते कुंदन सेट्स, रिंग्स, बैंगल्स ते लेटेस्ट डिजाइन दे डिजाइनर इयररिंग्स भी मिलणगे। जनक ज्वेलर्स, कॉल 9052308800।
5: ट्रकिंग वाले वीरो ध्यान नाल सुनो, ट्रक जिद्दां दा भी चलाउंदे हो, मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब। लो जी, तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब, द वन स्टॉप शॉप, 519-622-0660 या quicktrucklube.com। QTL, बिकॉज वी केयर।
0: Are you ready? टिक्का जंक्शन लई 6474294040 केटरिंग करानी है छोटी बड़े फंक्शन लई, नो प्रॉब्लम। 6474294040 लाइव कुकिंग करानी है करे, नो प्रॉब्लम। 6474294040 तुसी इन्हारे बैंकुट हॉल या लॉज में छोटी बड़ी पार्टी करनी है, नो प्रॉब्लम। 6474294040 647-429-4040
6: Culture of Punjab is sponsored by Airport Nissan. For the best deals in Brampton, come to Airport Nissan at the corner of Airport Road and Queen Street, or call 905-791-4900.
7: Taya, sada meat machi da bada hi shaukeen hai. Kehnda party vich non-veg special hona chahida. Bas ve, assi karta phone Punjabi by Nature walean nu. Oh, kare aake live cooking karke gaye. Punjabi by Nature walean nu call kareo.
8: Punjabi by Nature, Airport and Buvet, Tikko Road, 905-794-4667.
9: हां जी ठीक है, पर फॉर्म ते तुसी अखाना नहीं भरया, तुसी मैरिड हो?
10: हां जी जी, महीना के पहला व्याह होया जी कुड़ी नाल।
9: व्याह कुड़ी नाल ही हुंदा है?
10: नहीं जी, मतलब मेरी भैण दा मुंडे नाल होया सी ना।
11: फट्टे मुतेरे।
12: For the Dave Tatla News Desk, locally covered, nationally connected.
0: ਨੈਸ਼ਨਲੀ ਅਤੇ ਲੋਕਲੀ ਕਵਰਡ ਆ ਅਸੀਂ। ਟੋਰਾਂਟੋ ਤੋਂ ਮੋਂਟਰੀਅਲ, ਟੋਰਾਂਟੋ ਤੋਂ ਯੂ ਐਸ ਲਈ ਸਪੈਸ਼ਲ ਡਰਾਈਵਰ ਚਾਹੀਦਾ, ਸਪੈਸ਼ਲ ਪੇ ਮਿਲੇਗੀ, ਚੰਗੀ ਪੇ ਮਿਲੇਗੀ, ਟੌਪ ਦੀ ਪੇ ਮਿਲੇਗੀ, ਬਾਈ ਵੀਕਲੀ ਪੇ ਮਿਲੇਗੀ। ਸੋ ਅਗਰ ਤੁਸੀਂ ਏਜ ਡਰਾਈਵਰ ਹੈ ਔਰ ਜੋਬ ਲੈਣੀ ਚਾਹੁੰਦੇ ਹੋ, ਕੁਲਦੀਪ ਮਾਂਗਟੋਰਾ ਨੂੰ ਫੋਨ ਕਰ ਲਓ 6479726455 6479926455। ਚਾਈਨਾ ਦੀ ਜਿਹੜੀ ਐਕਸਪੋਰਟ ਹੈ ਉਹ ਅਗਸਤ ਦੇ ਮਹੀਨੇ ਵਧੀ ਹੈ, 5% ਨਹੀਂ, 10 ਨਹੀਂ, 15 ਨਹੀਂ, 20 ਨਹੀਂ, 25% 25% ਬੱਲੇ, ਥੈਂਕਸ ਟੂ ਆਪਣੇ ਟੈਰਫ ਜਿਹੜੇ ਲਾਉਣ ਲੱਗਿਆ ਹੋਇਆ ਡੋਨਲਡ ਟਰੰਪ। ਔਰ ਸਾਡੇ ਜਿਹੜੇ ਜਾਲੀ ਮੀਡੀਆ ਨੇ ਇਹ ਡਰਾਉਣ ਲੱਗੇ ਹੋਏ ਆ, ਗਰੋਸਰੀ ਮਹਿੰਗੀ ਹੋਜੂ, ਟੈਰਫ ਨਾਲ ਗਰੋਸਰੀ ਮਹਿੰਗੀ ਹੋਜੂ, ਲੇਕਿਨ ਜਿਹੜੇ ਮਾਹਰ ਲੋਕ ਨੇ ਉਹਨਾਂ ਦੇ ਦੱਸਣ ਮੁਤਾਬਕ ਮੋਸਟ ਗਰੋਸਰੀ ਆਈਟਮ ਹੈਵ ਐਸਕੇਪਡ ਵਿਦ ਦ ਟ੍ਰੇਡ ਟੈਂਸ਼ਨ। ਸੋ ਟ੍ਰੇਡ ਕਰਕੇ ਬਹੁਤ ਸਾਰੇ ਜਿਹੜੇ ਪ੍ਰੋਡਕਟ ਨੇ, ਦਾਲਾਂ ਗੋਭੀਆਂ ਸਬਜ਼ੀਆਂ ਜੋ ਵੀ ਆ, ਉਹਨਾਂ 'ਤੇ ਕੋਈ ਬੜਾ ਅਸਰ ਨਹੀਂ ਪਏਗਾ। ਟ੍ਰਿਪਲ ਏ ਲੈਂਡਸਕੇਪਿੰਗ ਵਾਲੇ ਵੀਰ, ਹੁਣ ਆਉਣ ਵਾਲੇ ਦਿਨਾਂ 'ਚ ਪਤਝੜ ਆ ਜਾਣਾ ਹੈ ਔਰ ਆਪਣੀ ਗਾਰਡਨ ਨੂੰ ਸਾਫ਼ ਕਰਾਉਣਾ ਹੈ, ਪੱਤੇ ਪੁੱਤੇ ਟਾਹਣੀਆਂ ਟੂਣੀਆਂ ਸਾਫ਼ ਸੁਥਰੀਆਂ ਰੱਖਣੀਆਂ ਨੇ ਤਾਂ ਕਿ ਆਉਣ ਵਾਲੀ ਜਿਹੜੀ ਸਮਰ ਆ ਤੁਹਾਡਾ ਐਨ ਵਧੀਆ ਹੋ ਜਾਏ। ਉਹਦੇ ਲਈ ਨੰਬਰ ਨੋਟ ਕਰ ਲਓ 6447 784 1213 784 1213। ਇਸ ਤੋਂ ਪਹਿਲਾਂ ਕਿ ਵਿੰਟਰ ਪੂਰਾ ਜ਼ੋਰ ਫੜੇ, ਤੁਸੀਂ ਡਕ ਸਿਸਟਮ ਸਾਫ਼ ਕਰਾ ਲਓ। ਡਕ ਸਿਸਟਮ ਸਾਫ਼ ਕਰਾਉਣ ਲਈ ਤੁਹਾਨੂੰ ਅਮਨ ਹੋਰਾਂ ਨੂੰ ਫੋਨ ਕਰਨਾ ਪਏਗਾ 416-277-4016। ਡਕ ਸਿਸਟਮ ਐਂਡ ਵਧੀਆ ਸਾਫ਼ ਕਰਨਗੇ, ਜੇ ਚਾਹੋ ਤਾਂ ਕੈਮਰੇ ਕੁਮਰੇ ਪਾ ਕੇ ਵੀ ਦਿਖਾ ਦੇਣਗੇ। $99 ਤੋਂ ਘਰ ਦਾ ਡਕ ਸਿਸਟਮ ਸਾਫ਼ ਕਰਾ ਸਕਦੇ ਹੋ। 416-277-4616।
2: ਹੁਣ ਟੈਂਟ ਕਰਵਾਉਣ ਲਈ ਲੁਧਿਆਣਾ ਜਾਣ ਦੀ ਲੋੜ ਨਹੀਂ, ਆਪਣੇ ਜਸ਼ਨ ਟੈਂਟਸ ਵਾਲੇ ਹੈ ਨਾ, ਕਿਸੇ ਵੀ ਫੰਕਸ਼ਨ ਨੂੰ ਬਣਾਓ ਸ਼ਾਨਦਾਰ
11: ਜਸ਼ਨ ਟੈਂਟਸ ਦੇ ਨਾਲ।
2: ਵਿਆਹ ਹੋਵੇ, ਬਰਥਡੇ ਪਾਰਟੀ,
11: ਕਾਰਪੋਰੇਟ ਇਵੈਂਟਸ ਜਾਂ ਕੋਈ ਵੀ ਖਾਸ ਮੌਕਾ,
2: ਸਾਡੇ ਕੋਲ ਮਿਲਣਗੇ ਫਰੇਮ ਟੈਂਟਸ, ਹਾਈ ਪੀਕ ਟੈਂਟਸ, ਫਲੇਅਰ ਟੌਪ ਟੈਂਟਸ ਅਤੇ ਪੌਪ ਅਪ ਟੈਂਟਸ।
11: ਇਸ ਤੋਂ ਇਲਾਵਾ ਕਿਰਾਏ ਤੇ ਅਵੇਲੇਬਲ ਨੇ ਟੇਬਲਸ, ਚੇਅਰਸ, ਫਲੋਰਿੰਗ ਅਤੇ ਪੋਰਟੇਬਲ ਵਾਸ਼ਰੂਮ।
2: ਘਰਾਂ ਅਤੇ ਟੈਂਟਾਂ ਲਈ ਪ੍ਰੋਫੈਸ਼ਨਲ ਲਾਈਟਿੰਗ ਦੀ ਸੁਵਿਧਾ ਵੀ, ਕੁਆਲਿਟੀ ਸਰਵਿਸ, ਵਾਜਬ ਰੇਟ ਅਤੇ ਸਮੇਂ ਸਿਰ ਡਿਲੀਵਰੀ। ਅੱਜ ਹੀ ਕਾਲ ਕਰੋ ਜਸ਼ਨ 416-294-2857
11: 416-294-2857।
2: ਜਸ਼ਨ ਟੈਂਟਸ, ਹਰ ਫੰਕਸ਼ਨ ਨੂੰ ਦਿਓ ਇੱਕ ਸ਼ਾਨਦਾਰ ਲੁੱਕ।
0: ਮੋਰਗਨ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155B ਸਟੀਲਜ਼ ਐਵਨਿਊ ਨੀਅਰ ਟੌਪ ਰੂਮ ਯੂਨਿਟ 32, 905-460-9099, 905-460-9099, 460-9099 ਇਹਨਾਂ ਦਾ ਨੰਬਰ ਹੈ।
13: ਪੂਰੇ 40 ਸਾਲ ਹੋ ਗਏ ਨੇ ਆਪਣੇ ਵਿਆਹ ਨੂੰ, ਫਿਰ ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਹੈ?
14: ਮੇਰੀ ਮੰਨੋ ਆਪਾਂ ਪਿੰਡ ਨਾ ਚੱਲੀਏ।
13: ਧਰਮ ਨਾਲ ਆ ਤਾਂ ਤੂੰ ਮੇਰੇ ਮਨ ਦੀ ਗੱਲ ਹੀ ਕਹਿਤੀ ਹੈ, ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ?
14: ਗਿੱਲ ਇੰਟਰਨੈਸ਼ਨਲ ਟ੍ਰੈਵਲ ਤੋਂ ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ, ਆਪਣੇ ਕਲਾਇੰਟਸ ਦੇ ਨਾਲ ਪਿਛਲੇ 40 ਸਾਲਾਂ ਤੋਂ
13: 40 ਸਾਲਾਂ ਤੋਂ ਬੇਦਾਗ ਸਰਵਿਸ ਗਿੱਲ ਇੰਟਰਨੈਸ਼ਨਲ ਟ੍ਰੈਵਲ।
14: ਕੁਆਲਿਟੀ ਸਰਵਿਸ, ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ। ਇੰਡੀਆ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ ਚ ਕਰਨਾ ਹੋਏ ਟ੍ਰੈਵਲ,
13: ਸਰਵਿੰਗ ਕੈਨੇਡਾ ਨੇਸ਼ਨ ਵਾਈਡ,
14: 905-671-8400 or 905-796-8800 or visit giltravels.ca।
15: ਹਰ ਕੋਈ ਚਾਹੁੰਦਾ ਹੈ ਕਿ ਉਹਦਾ ਘਰ ਸਭ ਤੋਂ ਸੋਹਣਾ ਦਿਖੇ, ਤੇ ਜੇ ਤੁਸੀਂ ਵੀ ਇਹੀ ਚਾਹੁੰਦੇ ਹੋ ਤਾਂ ਮਿਲੋ AAA ਲੈਂਡਸਕੇਪਿੰਗ ਕੰਪਨੀ ਲਿਮਿਟਿਡ ਵਾਲਿਆਂ ਨੂੰ। ਜੇ ਆਪਣੇ ਘਰ ਦੇ ਬੈਕਯਾਰਡ ਨੂੰ ਬਣਾਉਣਾ ਚਾਹੁੰਦੇ ਹੋ ਹੋਰ ਵੀ ਖੂਬਸੂਰਤ, ਜਾਂ ਫਿਰ ਕਰਵਾਉਣਾ ਚਾਹੁੰਦੇ ਹੋ ਲੈਂਡਸਕੇਪਿੰਗ ਜਾਂ ਇੰਟਰਲੋਕਿੰਗ, ਸਾਰਾ ਕੰਮ ਟੌਪ ਦਾ ਕਰਾਂਗੇ ਅਤੇ ਸਭ ਤੋਂ ਬੈਸਟ ਰੇਟਸ ਵੀ ਦੇਣਗੇ। AAA ਲੈਂਡਸਕੇਪਿੰਗ, ਕਾਲ 647-784-1213, 647-784-1213।
0: I am Dave Tatla and you are not.

0: ਹਰਪ੍ਰੀਤ ਜੀ ਸਟੂਡੀਓ ਸਵਾਗਤ ਹੈ, ਕੀ ਹਾਲ ਹੈ?
1: ਥੈਂਕ ਯੂ ਸੋ ਮਚ ਦੇਵ ਜੀ. ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ.
0: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ. ਅੱਜ ਵਧੀਆ ਦਿਨ ਹੈ ਔਰ ਵਧੀਆ ਦਿਨ ਤੇ ਵਧੀਆ ਵਧੀਆ ਅਸੀਂ ਤੁਹਾਡੇ ਲਈ ਸੇਵਿੰਗ ਲੈ ਕੇ ਆਏ ਹਾਂ. ਅੱਜ ਜੇ ਤੁਸੀਂ ਟਰਮ ਇੰਸ਼ੋਰੈਂਸ ਤੋਂ ਸ਼ੁਰੂ ਕਰੋ ਤਾਂ ਚੰਗਾ ਰਹੇਗਾ. ਇਹ ਸਮਝਾਓ ਕਿ ਟਰਮ ਇੰਸ਼ੋਰੈਂਸ ਹੁੰਦੀ ਕੀ ਹੈ.
1: ਬਿਲਕੁਲ ਦੇਵ ਜੀ. ਸੋ ਜਦੋਂ ਵੀ ਆਪਾਂ ਲਾਈਫ ਇੰਸ਼ੋਰੈਂਸ ਵਗੈਰਾ ਦੀ ਗੱਲ ਕਰਦੇ ਹਾਂ ਨਾ, ਸਪੈਸ਼ਲੀ ਜਿਹੜੇ ਟਰਮ ਇੰਸ਼ੋਰੈਂਸ ਦੇ ਰਿਗਾਰਡਿੰਗ ਕਈ ਕਲਾਇੰਟਸ ਦੇ ਵਿੱਚ ਮਿੱਥ ਪਾਏ ਜਾਂਦੇ ਆ, ਅੱਜ ਆਪਾਂ ਉਹਦੀ ਹੀ ਗੱਲ ਕਰਾਂਗੇ. ਕਿਉਂਕਿ ਜਦੋਂ ਵੀ ਆਪਾਂ ਲਾਈਫ ਇੰਸ਼ੋਰੈਂਸ ਦੀ ਗੱਲ ਕਰਾਂ ਤੇ ਦੋ ਤਰ੍ਹਾਂ ਦੇ ਹੀ ਪਲਾਨ ਹੁੰਦੇ ਆ. ਈਦਰ ਟਰਮ ਇੰਸ਼ੋਰੈਂਸ ਲੈ ਲਓ ਜਿਹਦੇ ਵਿੱਚ ਤੁਸੀਂ ਇੱਕ ਲਿਮਿਟਿਡ ਟਾਈਮ ਦੇ ਲਈ ਕਵਰ ਹੋ ਸਕਦੇ ਆ. ਸੋ ਬੇਸਿਕਲੀ ਤੁਸੀਂ ਇਹ ਕਹਿ ਸਕਦੇ ਆ ਕਿ 10 ਸਾਲ ਤੋਂ ਲੈ ਕੇ 50 ਸਾਲ ਦੇ ਵਿੱਚ ਆਪਾਂ ਕੋਈ ਵੀ ਟਾਈਮ ਪੀਰੀਅਡ ਚੂਜ਼ ਕਰ ਸਕਦੇ ਆ.
0: ਜਿਹੜਾ ਰੇਟ ਹੋਏਗਾ 10 ਦਾ ਹੋਵੇ 15 ਦਾ, ਉਹ ਸੇਮ ਹੀ ਚੱਲੇਗਾ ਸਾਰੇ ਸਾਲਾਂ 'ਚ?
1: ਜਿੰਨਾ ਟਾਈਮ ਪੀਰੀਅਡ ਤੁਸੀਂ ਚੂਜ਼ ਕਰੋਗੇ ਉਨੇ ਟਾਈਮ ਤੱਕ ਦਾ ਰੇਟ ਫਿਕਸ ਹੋ ਜਾਣਾ.
0: ਠੀਕ ਹੈ.
1: ਸੋ ਅਗਰ ਕਿਸੇ ਪਰਸਨ ਨੇ 40 ਸਾਲ ਦੀ ਟਰਮ ਚੂਜ਼ ਕੀਤੀ, ਉਹਦਾ ਮਤਲਬ ਇਹ ਹੈਗਾ ਕਿ ਅੱਜ ਤੋਂ ਲੈ ਕੇ ਅਗਲੇ 40 ਸਾਲ ਤੱਕ ਉਹਦਾ ਸੇਮ ਪ੍ਰਾਈਸ ਚੱਲੂਗਾ. ਬਟ ਇਹਦੇ ਵਿੱਚ ਮੈਕਸੀਮਮ ਏਜ ਗਰੁੱਪ ਵੀ ਆ ਕਿ ਜਿਹੜੀ ਟਰਮ ਇੰਸ਼ੋਰੈਂਸ ਹੈਗੀ ਉਹ ਮੈਕਸੀਮਮ ਏਜ 85 ਤੱਕ ਕੰਮ ਕਰੂਗੀ. ਸੋ ਇਹਦਾ ਮਤਲਬ ਇਹ ਹੈਗਾ ਕਿ ਅਗਰ ਕੋਈ 40 ਸਾਲ ਦਾ ਬੰਦਾ ਆ, ਉਹ 40 ਸਾਲ ਦੀ ਟਰਮ ਲੈਂਦਾ ਤਾਂ 80 ਦੀ ਏਜ ਤੱਕ ਉਹ ਕਵਰ ਆ. ਪਰ ਜੇ ਉਹ 40 ਸਾਲ ਵਾਲਾ ਬੰਦਾ 45 ਸਾਲ ਵਾਲੀ ਟਰਮ ਲਊਗਾ ਤਾਂ 85 ਤੱਕ ਕਵਰ ਹੋ ਜਾਊਗਾ. ਬਟ ਅਗਰ ਉਹ 50 ਸਾਲ ਦੀ ਟਰਮ ਲੈਣਾ ਚਾਹੇ ਤਾਂ ਉਹਨੂੰ ਨਹੀਂ ਮਿਲੂਗੀ. ਮੈਕਸੀਮਮ ਚਾਹੇ 50 ਸਾਲ ਦੀ ਟਰਮ ਹੈਗੀ ਵੀ ਆ, ਪਰ ਉਹਦੇ ਵਿੱਚ ਮੈਕਸੀਮਮ ਏਜ ਗਰੁੱਪ ਬੈਂਡ ਵੀ ਹੈਗਾ ਕਿ 85 ਦੀ ਏਜ ਤੱਕ ਹੀ ਕੰਪਨੀ ਨੇ ਕਵਰ ਕਰਨਾ ਹੈ ਟਰਮ ਇੰਸ਼ੋਰੈਂਸ ਦੇ ਵਿੱਚ. ਬਟ ਮੇਨ ਜ਼ਰੂਰੀ ਚੀਜ਼ ਇਹ ਹੈਗੀ ਹੈ ਕਿ ਜਦੋਂ ਵੀ ਆਪਾਂ ਟਰਮ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਕਈ ਵਾਰੀ ਜਿਹੜੇ ਕਲਾਇੰਟ ਸਾਨੂੰ ਮਿਲਦੇ ਹੈਗੇ ਆ, ਉਹਨਾਂ ਦਾ ਟਰਮ ਇੰਸ਼ੋਰੈਂਸ ਦੇ ਰਿਗਾਰਡਿੰਗ ਨਾ ਥੋੜੇ ਜਿਹੇ ਕਨਫਲਿਕਟ ਹੁੰਦੇ. ਉਹਨਾਂ ਨੂੰ ਹੁੰਦਾ ਹੈ ਕਿ ਟਰਮ ਇੰਸ਼ੋਰੈਂਸ ਆ ਅਗਲੇ 25-30 ਸਾਲ ਦੀ ਆ, ਜੇ ਸਾਨੂੰ ਕੁਛ ਨਹੀਂ ਹੋਇਆ ਤਾਂ ਸਾਡੇ ਤਾਂ ਪੈਸੇ ਵੇਸਟ ਆ.
0: ਹਾਂਜੀ.
1: ਸੋ ਬਹੁਤੀ ਵਾਰੀ ਤਾਂ ਆਪਾਂ ਟਰਮ ਇੰਸ਼ੋਰੈਂਸ ਦੇ ਲਈ ਇਹੀ ਸੁਣਦੇ ਆ. ਪਰ ਕਈ ਵਾਰ ਇੱਦਾਂ ਹੁੰਦਾ ਕਿ ਜੇ ਜਿੰਨੀਆਂ ਸਾਡੀਆਂ ਨੀਡਸ ਹੈਗੀਆਂ ਆ ਉਹਦੇ ਅਕੋਰਡਿੰਗਲੀ ਜੇ ਆਪਾਂ ਟਰਮ ਇੰਸ਼ੋਰੈਂਸ ਪਾਲਿਸੀ ਲਈ ਹੋਵੇ, ਬਾਅਦ ਵਿੱਚੋਂ ਇੱਕ ਤਾਂ ਆਪਣੀ ਕਵਰੇਜ ਹੋ ਗਈ. ਆਪਾਂ ਲਾਈਫ ਇੰਸ਼ੋਰੈਂਸ ਨੂੰ ਨਾ ਕਈ ਵਾਰੀ ਜ਼ਿਆਦਾਤਰ ਇਨਵੈਸਟਮੈਂਟ ਹੀ ਸੋਚ ਲੈਂਦੇ ਆ ਕਿ ਲਾਈਫ ਇੰਸ਼ੋਰੈਂਸ ਦੀ ਪਾਲਿਸੀ ਆਪਾਂ ਲੈ ਲਈ ਆ ਤੇ ਸਾਨੂੰ ਸਾਰਾ ਕੁਛ ਜਿਹੜਾ ਪਲਾਨ ਦੇ ਵਿੱਚ ਆਪਾਂ ਪੈਸਾ ਪਾਇਆ ਉਹ ਮਨੀ ਬੈਕ ਹੋ ਜਾਊਗਾ, ਤੇ ਸਾਨੂੰ ਜਿਹੜੀ ਹੈਗੀ ਆ ਸਾਡੇ ਉਨਾ ਕੁ ਟਾਈਮ ਤੱਕ ਸਾਡੇ ਕੋਲ ਕਵਰੇਜ ਵੀ ਰਹੂਗੀ, ਉਸ ਤੋਂ ਬਾਅਦ ਸਾਨੂੰ ਪੈਸੇ ਵਾਪਸ ਮਿਲ ਜਾਣਗੇ. ਲਾਈਫ ਇੰਸ਼ੋਰੈਂਸ ਦੇ ਇੱਦਾਂ ਦੇ ਪਲਾਨ ਹੈਗੇ ਆ, ਪਰ ਪਹਿਲੇ ਲਾਈਫ ਇੰਸ਼ੋਰੈਂਸ ਦੀ ਰਿਕੁਆਇਰਮੈਂਟ ਇਹ ਆ ਕਿ ਤੁਹਾਡੇ ਕੋਲ ਪ੍ਰੋਪਰ ਪ੍ਰੋਟੈਕਸ਼ਨ ਹੋਣੀ ਚਾਹੀਦੀ ਆ, ਕਿਉਂਕਿ ਲਾਈਫ ਇੰਸ਼ੋਰੈਂਸ ਆਪਾਂ ਕਰਵਾ ਇਸ ਲਈ ਰਹੇ ਹਾਂ ਕਿ ਸਾਡੀ ਫੈਮਿਲੀ ਕਵਰ ਹੋ ਸਕੇ. ਉਹਦੇ ਲਈ ਇਹ ਹੈਗਾ ਕਿ ਹੁਣ ਜੇ ਕੋਈ ਬੰਦਾ ਇੱਥੇ ਨਿਊ ਇਮੀਗ੍ਰੈਂਟ ਆਇਆ ਹੈਗਾ, ਜਿਹਦੀਆਂ ਇੱਕ ਬੰਦਾ ਹੈਗਾ ਜਿਹਦੀਆਂ ਮਿਲੀਅਨ ਡਾਲਰ ਦੀ ਮੋਰਗੇਜ ਪਈ ਹੈਗੀ ਆ, ਸੋ ਹੁਣ ਇਹ ਵਾਲੇ ਪਰਸਨ ਜਿਹਨਾਂ ਦੀਆਂ ਲਾਇਬਿਲਟੀਜ਼ ਹੈਗੀਆਂ ਆ, ਜਿਹੜੇ ਨਿਊ ਇਮੀਗ੍ਰੈਂਟ ਉੱਤਰੇ ਆ ਜਾਂ ਕੋਈ ਵਰਕ ਪਰਮਿਟ ਤੇ ਆ, ਕੋਈ ਸਟੂਡੈਂਟ ਵੀਜ਼ਾ ਦੇ ਉੱਪਰ ਆ, ਇਹਨਾਂ ਨੂੰ ਕੋਈ ਪਰਮਾਨੈਂਟ ਇੰਸ਼ੋਰੈਂਸ ਦੀ ਐਡੀ ਜ਼ਰੂਰਤ ਨਹੀਂ ਹੈਗੀ, ਕਿਉਂਕਿ ਪਹਿਲੀ ਨੀਡ ਉਹਨਾਂ ਦੀ ਇਹੀ ਆ ਕਿ ਉਹਨਾਂ ਦੇ ਕੋਲ ਪ੍ਰੋਪਰ ਪ੍ਰੋਟੈਕਸ਼ਨ ਹੋਣੀ ਚਾਹੀਦੀ ਆ. ਜੇ ਹੁਣ ਮਿਲੀਅਨ ਡਾਲਰ ਦੀ ਆਪਣੀ ਮੋਰਗੇਜ ਪਈ ਆ ਤੇ ਆਪਾਂ ਕਹੀ ਜਾਈਏ ਕਿ ਟਰਮ ਇੰਸ਼ੋਰੈਂਸ ਦੇ ਵਿੱਚ ਤਾਂ ਪੈਸੇ ਵੇਸਟ ਹੋ ਜਾਣੇ ਆ, ਆਪਾਂ ਸਿਰਫ ਲੱਖ 2 ਲੱਖ ਡਾਲਰ ਵਾਲੀ ਪਰਮਾਨੈਂਟ ਮਨੀ ਬੈਕ ਵਾਲਾ ਪਲਾਨ ਲੈ ਲਈਏ, ਤੇ ਕੱਲ ਨੂੰ ਜੇ ਕੁਛ ਹੈਪਨ ਹੋ ਜਾਵੇ ਤਾਂ ਫੈਮਿਲੀ ਨੂੰ ਤਾਂ 2 ਲੱਖ ਡਾਲਰ ਹੀ ਮਿਲਿਆ ਨਾ,
0: 8 ਲੱਖ ਦਾ ਫੇਰ
1: ਘਾਟਾ, 8 ਲੱਖ ਦੀ ਤਾਂ ਮੋਰਗੇਜ ਫਿਰ ਵੀ ਪਈ ਆ. ਸੋ ਇਦਾਂ ਦੇ ਸਿਨੈਰੀਓਸ ਦੇ ਵਿੱਚ ਟਰਮ ਇੰਸ਼ੋਰੈਂਸ ਬਹੁਤ ਵਧੀਆ ਰੋਲ ਨਿਭਾਉਂਦੀ ਆ, ਕਿਉਂਕਿ ਪ੍ਰੀਮੀਅਮ ਘੱਟ ਹੁੰਦਾ ਆ ਐਂਡ ਤੁਸੀਂ ਵਧੀਆ ਅਮਾਊਂਟ ਦੀ ਕਵਰੇਜ ਲੈ ਸਕਦੇ ਆ. ਐਂਡ ਸਪੈਸ਼ਲੀ ਇਹਦੇ ਵਿੱਚ ਇਹ ਚੀਜ਼ ਹੈਗੀ ਆ ਕਿ ਜੇ ਕੱਲ ਨੂੰ ਇਨਕੇਸ ਆਪਾਂ ਨੂੰ ਲੱਗੇ ਆਪਾਂ ਇਸ ਪਲਾਨ ਨੂੰ ਪਰਮਾਨੈਂਟ ਦੇ ਵਿੱਚ ਚੇਂਜ ਕਰਨਾ ਹੈਗਾ, ਮਨੀ ਬੈਕ ਪਲਾਨ 'ਚ ਚੇਂਜ ਕਰਨਾ, ਬਿਨਾਂ ਕਿਸੇ ਮੈਡੀਕਲ ਅੰਡਰ ਰਾਈਟਿੰਗ ਤੋਂ ਆਪਾਂ ਚੇਂਜ ਕਰ ਸਕਦੇ ਆ. ਸੋ ਬਹੁਤ ਤਰ੍ਹਾਂ ਦੀ ਆਪਸ਼ਨਸ ਹੈਗੀਆਂ ਆ. ਲਾਈਫ ਇੰਸ਼ੋਰੈਂਸ ਦਾ ਪਹਿਲਾ ਪ੍ਰਸਪੈਕਟਿਵ ਇਹੀ ਸਮਝ ਕੇ ਚੱਲਿਆ ਕਰੋ ਕਿ ਲਾਈਫ ਇੰਸ਼ੋਰੈਂਸ ਆਪਾਂ ਤਾਂ ਕਰਵਾ ਰਹੇ ਹਾਂ ਕਿਉਂਕਿ ਸਾਨੂੰ ਪ੍ਰੋਟੈਕਸ਼ਨ ਦੀ ਜ਼ਰੂਰਤ ਆ ਕਿ ਕੱਲ ਨੂੰ ਅਗਰ ਇਨਕੇਸ ਕਿਸੇ ਮੇਨ ਅਰਨਿੰਗ ਮੈਂਬਰ ਨੂੰ ਕੁਛ ਹੋ ਜਾਂਦਾ ਹੈਗਾ, ਉਸ ਤੋਂ ਬਾਅਦ ਫੈਮਿਲੀ ਕੋ ਇਨਫ ਪੈਸੇ ਹੋਣ ਜਿਹਦੇ ਨਾਲ ਐਟਲੀਸਟ ਉਹ ਪ੍ਰਿੰਸੀਪਲ ਘਰ ਤਾਂ ਪੇ ਆਫ ਕਰ ਸਕਣ. ਬਹੁਤ ਪਰਸਨ ਤਾਂ ਇੱਦਾਂ ਦੀ ਵੀ ਹੈਗੀ ਆ, ਮੇਰੇ ਕਾਫੀ ਕਲਾਇੰਟ ਇੱਦਾਂ ਦੀ ਆ, ਉਹ ਅਗਰ ਕੋਈ ਇਨਵੈਸਟਮੈਂਟ ਪ੍ਰੋਪਰਟੀ ਵੀ ਐਡ ਆਨ ਕਰਦੇ ਆ ਨਾ, ਰਾਈਟ ਅਵੇ ਕਾਲ ਆ ਜਾਂਦੀ ਆ ਕਿ ਹਰਪ੍ਰੀਤ ਸਾਡੀ ਇੰਨੀ ਮੋਰਗੇਜ ਵਧ ਗਈ, ਸਾਡੀ ਕਵਰੇਜ ਇਨਕਰੀਜ਼ ਕਰਵਾ ਦਿਓ.
0: ਬਿਊਟੀਫੁਲ.
1: ਸੋ ਪਰ ਇੱਦਾਂ ਦੇ ਕਲਾਇੰਟ ਹੈਗੇ ਘੱਟ ਆ, ਕਈਆਂ ਨੂੰ ਵਿੱਚ ਤਾਂ ਇਹ ਹੁੰਦਾ ਕਿ ਪ੍ਰਿੰਸੀਪਲ ਘਰ ਵੀ ਕਵਰ ਹੋ ਜਾਵੇ ਉਨਾ ਹੀ ਬਹੁਤ ਜ਼ਰੂਰੀ ਆ. ਸੋ ਇਸ ਕਰਕੇ ਮੈਂ ਹਮੇਸ਼ਾ ਕਹਿੰਦੀ ਹੁੰਦੀ ਕਿ ਪਹਿਲਾਂ ਜ਼ਰੂਰੀ ਇਹ ਹੈਗਾ ਕਿ ਪਹਿਲਾਂ ਪ੍ਰਿੰਸੀਪਲ ਘਰ ਦੀ ਮੋਰਗੇਜ ਕਵਰ ਅਪ ਹੋਵੇ ਐਂਡ ਉਸ ਤੋਂ ਬਾਅਦ ਫਿਰ ਤੁਸੀਂ ਸੋਚ ਸਕਦੇ ਆ ਕਿ ਹਾਂ ਸਾਡੀਆਂ ਹੋਰ ਐਕਸਟਰਾ ਲਾਇਬਿਲਟੀਜ਼ ਹੈਗੀਆਂ ਉਹਦੀ ਪ੍ਰੋਟੈਕਸ਼ਨ ਹੋਵੇ.
0: ਇਹ ਸਾਰੀਆਂ ਗੱਲਾਂ ਤੋਂ ਪਹਿਲਾਂ ਇੱਕ ਹੋਰ ਗੱਲ ਹੈ, ਹਰਪ੍ਰੀਤ ਹੋਰਾਂ ਦਾ ਫੋਨ ਨੰਬਰ ਆਪਣੇ ਫੋਨ 'ਚ ਸੇਵ ਕਰ ਲਓ ਜਾਂ ਯਾਦ ਕਰ ਲਿਓ. ਜੇ ਕਦੇ ਗੱਡੀ ਚਲਾ ਰਹੇ ਹਾਂ, ਹਿੰਮਤ ਕਰਨ ਦੀ ਲੋੜ ਨਹੀਂ, ਮੈਨੂੰ ਜਦੋਂ ਮਰਜ਼ੀ ਫੋਨ ਕਰ ਲਿਓ, ਮੇਰੇ ਨੰਬਰ ਤੁਹਾਡੇ ਸਾਰਿਆਂ ਕੋਲੇ ਆ. ਇਹਨਾਂ ਨਾਲ ਫੋਨ ਤੇ ਡਿਟੇਲਾਂ ਪੁੱਛਿਓ. ਮੈਂ ਸਮਝਦਾ ਜੇ ਸਾਹਮਣੇ ਬਹਿ ਜਾਣ ਆ ਕੇ ਫਿਰ ਚੰਗੀ ਤਰ੍ਹਾਂ ਸਮਝਾ ਸਕਦੇ ਆ.
1: ਬਿਲਕੁਲ ਜੀ, ਫਿਰ ਸਾਰੇ ਪਲਾਨ ਚੰਗੀ ਤਰ੍ਹਾਂ ਸਮਝ ਸਕਦੇ ਆ ਕਿ ਇਹਦੇ ਵਿੱਚ ਕੀ ਐਡ ਆਨ ਹੋ ਸਕਦਾ, ਕੱਲ ਨੂੰ ਕੀ ਚੀਜ਼ਾਂ ਚੇਂਜ ਹੋ ਸਕਦੀਆਂ. ਡੈਫੀਨੇਟਲੀ
0: ਫੋਨ ਨੰਬਰ ਦਿਓ,
1: 416-817-6500, 416-817-6500.
2: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ। ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
3: ਇੰਡੀਅਨ ਫਰੂਟ ਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ, ਸਭ ਤੋਂ ਵਧੀਆ ਪ੍ਰਾਈਸਿਸ ਤੇ। ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟ ਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ ਔਨ 25 ਸੈਂਡਲਵੁੱਡ ਪਾਰਕਵੇ ਨੀਅਰ ਹੋਰਾਂਥਰੋ ਸਟਰੀਟ ਬ੍ਰਾਂਟਨ।
0: ਨਾ ਚਾਚਾ ਜੀ, ਆਹ 3 ਮਹੀਨੇ ਹੋ ਗਏ ਤੁਹਾਨੂੰ ਮੋੜਗੇ ਤੇ ਕਾਗਜ਼ ਇਕੱਠੇ ਕਰਦਿਆਂ ਨੂੰ, ਹੁਣ ਤਾਂ ਤੁਹਾਡੀ ਮੋੜਗੇ ਚ ਪ੍ਰੂਫ ਨਹੀਂ ਹੋਈ।
4: ਹੈ ਓ ਤੂੰ ਰੇਫੜਾ, ਉਹ ਮੋੜਗੇ ਚ ਪ੍ਰੂਫ ਕਰਾਣੀ ਪਤਾ ਕਿੰਨਾ ਔਖਾ ਕੰਮ ਹੈ, 100 ਪਾਪੜ ਵੇਲਨੇ ਪੈਂਦੇ ਆ, ਲੱਗਿਆ ਗੱਲਾਂ ਮਾਰਦਾ।
0: ਓ ਚਾਚਾ ਜੀ, ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕੋਈ ਫਰਸਟ ਜਾਂ ਸੈਕੰਡ ਮੋੜਗੇ ਦੀ ਲੋੜ ਹੋਵੇ, ਰੀਫਾਈਨੈਂਸਿੰਗ ਦੀ ਲੋੜ ਹੋਵੇ, ਟਰੱਕ ਲੋਨ ਜਾਂ ਇਕਵਿਪਮੈਂਟ ਲੋਨ ਚਾਹੀਦਾ ਹੋਵੇ, ਬਿਜ਼ਨਸ ਲੋਨ ਜਾਂ ਪ੍ਰਾਈਵੇਟ ਲੈਂਡਿੰਗ ਦੀ ਹੀ ਲੋੜ ਕਿਉਂ ਨਾ ਹੋਵੇ, ਤਾਂ ਸੁਣਦੇ ਮੇਰੀ ਗੱਲ, ਜੇ ਸਾਰੇ ਪਾਸਿਓਂ ਹੋ ਗਈ ਨਾ ਤਾਂ ਬਾਹ ਫੜੂ ਕਮਲਜੀਤ ਸਰਾ 416-356-1870 416-355-1870 ਪੈ ਗਈ ਪੱਲੇ।
5: ਓਏ ਕਿਦਾਂ ਦੀ ਗੱਲਾਂ ਕਰਦੇ ਹੋ ਬਈ, ਗੱਡੀ ਲੈਣੀ ਹੈ ਕੋਈ ਆਲੂ ਪਿਆਤੇ ਲੈਣੇ ਨਹੀਂ, ਤਾਂ ਜੀ ਗੱਡੀ ਲੈਣੀ ਹੋਵੇ ਉਹ ਵੀ ਬੈਸਟ ਪ੍ਰਾਈਸ ਸੇਲ ਐਂਡ ਸਰਵਿਸ ਨਾਲ ਤੇ ਏਅਰਪੋਰਟ ਨਿਸਾਨ, ਚੁੱਪ ਕਰਕੇ ਆਜੋ, ਨਵੀਂ ਜਾਂ ਪੁਰਾਣੀ ਗੱਡੀ ਲੈ ਆਜੋ। ਦੈਟਸ ਰਾਈਟ ਆ ਭਾਈ, ਏਅਰਪੋਰਟ ਨਿਸਾਨ ਕਾਰਨਰ ਆਫ ਏਅਰਪੋਰਟ ਐਂਡ ਕੁਈਨ ਸਟਰੀਟ 905-791-4900-791-4900 ਆਜੋ ਆਜੋ।
0: ਅਨੀਸ਼ਾ ਜੀ ਵੈਲਕਮ ਟੂ ਦ ਸ਼ੋ।
6: ਸਤਿ ਸ਼੍ਰੀ ਅਕਾਲ ਦੇਵ ਭਾਜੀ, ਸਾਡੇ ਕੋਲ ਹੈਗੀ ਇਸ ਵੇਲੇ ਇੰਟਰਨੈਟ ਤੇ ਮੋਬਾਈਲ ਫੋਨ ਦੀ ਬਹੁਤ ਹੀ ਵਧੀਆ ਡੀਲਸ, ਅਨਲਿਮਿਟਿਡ ਡੇਟਾ ਪਲਾਨਸ ਵਿਦ 5-year ਪ੍ਰਾਈਸ ਗਾਰੰਟੀ, $55 US ਤੇ ਮੈਕਸੀਕੋ ਰੋਮਿੰਗ, $65 ਇੰਟਰਨੈਸ਼ਨਲ ਰੋਮਿੰਗ ਇੰਕਲੂਡਿੰਗ 64 ਕੰਟਰੀਜ਼, ਨੋ ਕੰਟਰੈਕਟ। ਤੇ ਇਸ ਆਫਰ ਨੂੰ ਲੈਣ ਲਈ ਤੁਸੀਂ ਕਾਲ ਕਰਿਓ 647-946-2525 ਤੇ ਸਾਡੇ ਕੋਲ ਇੰਟਰਨੈਟ ਦੀ ਆਫਰਸ ਵੀ ਹੈਗੀ, ਹਾਈ ਸਪੀਡ ਅਨਲਿਮਿਟਿਡ ਯੂਸੇਜ $55 ਤੋਂ ਸਟਾਰਟਿੰਗ, ਤੇ ਫੋਨ ਨੰਬਰ ਸੇਮ ਹੈਗਾ 647-946-2525।
7: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ, ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, because we care.
8: ਜ਼ਿੰਦਗੀ ਦੇ ਸਫ਼ਰ ਵਿੱਚ ਮੁਸ਼ਕਿਲ ਤਾਂ ਕਿਤੇ ਵੀ ਆ ਸਕਦੀ ਹੈ, ਐਕਸੀਡੈਂਟ ਜਾਂ ਸੱਟ ਲੱਗਣ ਕਾਰਨ ਜ਼ਿੰਦਗੀ ਦੀ ਗੱਡੀ ਖਲੋ ਗਈ ਹੈ, ਕੰਮ ਤੇ ਵੀ ਨਹੀਂ ਜਾ ਸਕਦੇ, ਸਾਰੇ ਪਾਸਿਓਂ ਸਮੱਸਿਆਵਾਂ ਨੇ ਘੇਰ ਲਿਆ ਹੈ, ਤਾਂ ਦਿਲ ਨਾ ਛੱਡੋ, ਅਸੀਂ ਹਾਂ ਤੁਹਾਡੇ ਦੁੱਖ ਵੰਡਾਉਣ ਲਈ। ਸਾਡੇ ਐਕਸਪੀਰੀਅੰਸਡ ਲਾਇਰ ਰੂਪਾ ਬਰਾੜ ਤੁਹਾਨੂੰ ਟਾਈਮ ਤੇ ਵੱਧ ਤੋਂ ਵੱਧ ਬੈਨੀਫਿਟਸ ਦਵਾ ਸਕਦੇ ਹਨ, ਇੱਥੋਂ ਤੱਕ ਕਿ ਫੀਸ ਵੀ ਕਲੇਮ ਮਿਲਣ ਤੋਂ ਬਾਅਦ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਰੂਪਾ ਬਰਾੜ, ਕਾਲ 416-991-5939, 416-999-5939।
9: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਆਇਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 bedroom, 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 feet ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 feet ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ, ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ, ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222, 416-265-2222.
10: From the Dave Tatlett News Desk, locally covered, nationally connected.
0: ਰਿਚਮੰਡ ਹਿੱਲ ਵਿੱਚ ਘਰ 'ਚ ਦਾਖਲ ਹੋ ਕੇ ਹਮਲਾ, 4 ਗ੍ਰਿਫਤਾਰ, 5ਵੇਂ ਦੀ ਭਾਲ ਜਾਰੀ। ਟਰੰਪ ਦੀ ਧਮਕੀ ਨਾਲ ਬੰਬਾਰਡੇਅਰ ਦੇ ਨਿਵੇਸ਼ਕਾਂ 'ਚ ਚਿੰਤਾ ਵਧੀ, ਸ਼ੇਅਰ ਜਿਹੜੇ ਨੇ ਉਹਨਾਂ 'ਚ ਉਤਰਾਅ ਚੜਾਅ ਦੇਖਣ ਨੂੰ ਮਿਲਿਆ। ਇਹ ਭੁੱਲ ਗਿਆ ਟਰੰਪ ਬਾਬੂ, ਕੰਪਨੀ ਨੇ ਕੈਂਸਸ ਦੇ ਵਜੀਟਾ ਸ਼ਹਿਰ ਵਿੱਚ ਇੱਕ ਫੈਕਟਰੀ ਆਲਰੇਡੀ ਮੌਜੂਦ ਹੈ ਜਿੱਥੇ ਕਰੀਬ 1200 ਕਰਮਚਾਰੀ ਕੰਮ ਕਰਦੇ ਨੇ। ਜਿਹੜੀ ਚੇਨ ਸਪਲਾਈ ਆ ਉਹਨਾਂ ਰਲਾ ਕੇ 20,000 ਕੰਮ ਕਰਦੇ ਨੇ, ਜਾਣੀ 30,000 ਤੋਂ ਲੋਕ ਆਲਰੇਡੀ ਕੰਮ ਕਰਦੇ ਨੇ ਉੱਥੇ। ਟਰੰਪ ਨੇ ਕੈਨੇਡਾ ਤੋਂ ਸ਼ਰਾਬ, ਮੋਟਰਸਾਈਕਲ ਤੇ ਡੈਰੀ ਤੇ ਪਾਬੰਦੀ ਲਗਾ ਕੇ ਵਪਾਰ ਯੁੱਧ ਨੂੰ ਤੇਜ਼ ਕੀਤਾ। ਲੈ ਕੇ ਚੱਲਦੇ ਆ ਗ੍ਰੈਂਡ ਫਰਨੀਚਰ ਤੇ ਸੁੱਖ ਸਾਹਿਬ ਹਾਜ਼ਰ ਨੇ ਜਨਾਬ।
11: ਬਹੁਤ ਸ਼ੁਕਰੀਆ, ਧੰਨਵਾਦ ਦੀਪ ਜੀ। ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇਵਾਂਗੇ ਜੀ ਪਰਿਵਾਰਾਂ ਤੱਕ, ਇਸ ਵੀਕਐਂਡ ਤੱਕ ਜਿੰਨੇ ਵੀ ਪਰਿਵਾਰ ਫਰਨੀਚਰ ਦੀ ਸ਼ੋਪਿੰਗ ਬਾਰੇ ਸੋਚ ਰਹੇ ਨੇ, ਕਿੰਗ ਸਾਈਜ਼ ਦੇ ਬੈਡਰੂਮ ਸੈੱਟ ਚਾਹੀਦੇ ਨੇ, ਪਿਓਰ ਲੈਦਰ ਦੇ ਪਾਵਰ ਰਿਕਲਾਈਨਰ ਚਾਹੀਦੇ ਨੇ, ਕਸਟਮਾਈਜ਼ ਸੋਫਾ ਸੈੱਟ ਲੈਣਾ ਚਾਹੁੰਦੇ ਹੋ ਜਾਂ ਰੀਅਲ ਲੈਦਰ ਦੇ ਪਾਵਰ ਰਿਕਲਾਈਨਰ ਤੁਸੀਂ ਆਪਣੇ ਘਰ ਲੈ ਕੇ ਜਾਣਾ ਚਾਹੁੰਦੇ ਹੋ, ਤੇ ਸੰਡੇ ਤੱਕ, ਜੀ ਹਾਂ ਇਸ ਸੰਡੇ ਤੱਕ ਸਾਰੀਆਂ ਡੀਲਾਂ ਨੂੰ ਤੁਸੀਂ ਲੌਕ ਕਰ ਸਕਦੇ ਹੋ, ਕਿਉਂਕਿ ਨੈਕਸਟ ਵੀਕ ਤੋਂ, ਜੀ ਹਾਂ ਅਗਲੇ ਵੀਕ ਤੋਂ 25-30% ਜਿਹੜੀਆਂ ਪ੍ਰਾਈਸ ਅੱਪ ਜਾ ਰਹੀਆਂ, ਕਿਉਂਕਿ ਟੈਰਿਫ ਲੱਗਣ ਜਾ ਰਿਹਾ, ਸੋ 30% ਤੁਸੀਂ ਪ੍ਰਾਈਸ ਉੱਪਰ ਜਾਣਗੀਆਂ ਜੇ ਤੁਸੀਂ ਨੈਕਸਟ ਵੀਕ ਆ ਕੇ ਲੋਕ ਕਰ ਲਓ ਮਿਨੀਮਮ ਡਿਪੋਜ਼ਿਟ ਦੇ ਕੇ ਡਿਲੀਵਰੀ ਤੁਹਾਨੂੰ ਅਕਤੂਬਰ ਨਵੰਬਰ ਦਸੰਬਰ ਤੱਕ ਚਾਹੀਦੀ ਆ ਕਿਉਂਕਿ ਇਸ ਸੰਡੇ ਤੱਕ ਜੇ ਤੁਸੀਂ ਫਰਨੀਚਰ ਦੀ ਬਾਇੰਗ ਕਰਦੇ ਹੋ 30% ਸੇਵ ਕਰ ਸਕਦੇ ਹੋ ਜੀ ਹਾਂ ਹਜ਼ਾਰ ਵਾਲਾ ਬੈਡਰੂਮ ਸੈੱਟ ਇਸ ਵੀਕ ਤਾਂ 1000 ਦਾ ਮਿਲੂਗਾ ਅਗਲੇ ਵੀਕ 1300 ਡਾਲਰ ਦਾ 2000 ਵਾਲਾ ਬੈਡਰੂਮ ਸੈੱਟ 2600 ਡਾਲਰ ਦਾ ਮਿਲੂਗਾ ਸੋ 30% ਪ੍ਰਾਈਜ਼ਾਂ ਜਿਹੜੀਆਂ ਵਧਣ ਜਾ ਰਹੀਆਂ ਸੋ ਇਸ ਵੀਕਐਂਡ ਤੱਕ ਫਰਾਈਡੇ ਸੈਟਰਡੇ ਸੰਡੇ ਤੱਕ ਤੁਸੀਂ ਆ ਕੇ ਆਪਣੀਆਂ ਡੀਲਾਂ ਲੌਕ ਕਰ ਸਕਦੇ ਹੋ ਮਿਨੀਮਮ ਡਿਪੋਜ਼ਿਟ ਦੇ ਕੇ ਡਿਲੀਵਰੀ ਜਦੋਂ ਵੀ ਤੁਹਾਨੂੰ ਚਾਹੀਦੀ ਹੈ ਸਕੈਜੂਲ ਹੋ ਜੂਗੀ ਫਰਾਈਡੇ ਸੈਟਰਡੇ ਸੰਡੇ ਤੱਕ ਤੁਸੀਂ ਪਹੁੰਚ ਸਕਦੇ ਹੋ ਸੋ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਲੈਣਾ ਜੀ ਹਾਂ ਸਖਤ ਲੱਕੜੀ ਦਾ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਕਿੰਗ ਸਾਈਜ਼ ਦਾ ਬੈੱਡ ਡਰੈਸਰ ਮਿਰਰ ਨਾਲ ਸਾਈਡ ਟੇਬਲ ਕਿੰਗ ਬੈੱਡ ਡਰੈਸਰ ਮਿਰਰ ਨਾਲ ਸਾਈਡ ਟੇਬਲ ਸੋਲਿਡ ਵੁੱਡ ਦਾ ਕਿੰਗ ਸਾਈਜ਼ ਦਾ ਕੰਪਲੀਟ ਬੈਡਰੂਮ ਸੈੱਟ ਜਿਹਦੀ ਰੈਗੂਲਰ ਕੀਮਤ 2500 ਡਾਲਰ ਸੀ 999 ਦਾ ਜੀ ਹਾਂ ਆ ਇਸ ਸੰਡੇ ਤੱਕ ਇਸ ਵੀਕਐਂਡ ਤੱਕ ਤੁਸੀਂ ਇਹ ਬੈਡਰੂਮ ਸੈੱਟ 1000 ਡਾਲਰ ਦਾ ਲੈ ਸਕਦੇ ਹੋ ਜੇ ਨੈਕਸਟ ਵੀਕ ਆਉਂਦੇ ਹੋ ਤੇ ਇਹੀ ਬੈਡਰੂਮ ਸੈੱਟ 1300 ਡਾਲਰ ਦਾ ਮਿਲੂਗਾ ਜੀ ਹਾਂ 30% ਜਿਹੜੀਆਂ ਪ੍ਰਾਈਜ਼ਾਂ ਫਰਨੀਚਰ ਦੇ ਉੱਪਰ ਵਧਣ ਜਾ ਰਹੀਆਂ ਸੋ ਇਸ ਵੀਕਐਂਡ ਤੱਕ ਤੁਸੀਂ ਆਪਣੀਆਂ ਡੀਲਾਂ ਆ ਕੇ ਰਾਖਵੀਆਂ ਕਰ ਸਕਦੇ ਹੋ 294 ਵੋਕਰ ਡਰਾਈਵ ਦੇ ਉੱਪਰ 294 ਵੋਕਰ ਡਰਾਈਵ ਨੂੰ ਯਾਦ ਰੱਖਣਾ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ ਕੁਈਨ ਵਾਲੇ ਬਾਲਮਰ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵੋਕਰ ਡਰਾਈਵ ਗ੍ਰੈਂਡ ਹੋਮ ਫਰਨੀਚਰ ਗ੍ਰੈਂਡ ਹੋਮ ਫਰਨੀਚਰ ਦੇ ਭਾਜੀ
0: ਬੜੀ ਮਿਹਰਬਾਨੀ ਜਨਾਬ ਬੜੀ ਮਿਹਰਬਾਨੀ ਥੈਂਕ ਯੂ ਸੋ ਮਚ ਖਬਰਾਂ ਜੋ ਖਬਰ ਹੈ ਦਿੱਲੀ ਤੋਂ ਆਈ ਆ ਮੁੱਖ ਮੰਤਰੀ ਰੇਖਾ ਗੁਪਤਾ ਨੇ ਐਸ ਸੀ ਡੀ ਨੂੰ ਦਿੱਲੀ ਵਿਚ ਚੱਲ ਰਹੇ ਗੈਰ ਕਾਨੂੰਨੀ ਪੀ ਜੀ ਅਤੇ ਹੋਸਟਲਾਂ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਨੇ ਗੁਲਜ਼ਾਰ ਦੀ ਮੌਤ ਦਾ ਮਾਮਲਾ ਸਿੱਟ ਕਰੇਗੀ ਜਾਂਚ ਚਾਰ ਗ੍ਰਿਫ਼ਤਾਰ ਕੇਸ ਸੁਸਾਈਡ ਦਾ ਸੀ ਮਿਸਾਗਾ ਹਾਈਵੇ ਹਾਦਸੇ ਤੋਂ ਬਾਅਦ ਬਫਲੋ ਏਰੀਏ ਦੇ ਪਿਤਾ ਨੇ ਲੱਤਾਂ ਗੁਆਤੀਆਂ ਹਰਪ੍ਰੀਤ ਜੀ ਤੇ ਜਿਹੜਾ ਉਹਦਾ ਪੁੱਤਰ ਸੀ ਉਹਦੇ ਬਹੁਤ ਸਾਰੀਆਂ ਸਰਜਰੀਆਂ ਹੋਈਆਂ ਬਾਪ ਦਾ ਨਾਮ ਸੀ ਵਿਸ਼ਵਾਸ 43 ਸਾਲ ਦੀ ਉਮਰ ਸੀ ਮੁੰਡਾ 12 ਸਾਲਾਂ ਦਾ ਹੈ ਮਰੀਫ ਉਹਦਾ ਨਾਮ ਹੈ ਇਹ 5:30 ਡੇ ਪਟਾਲਾ ਸ਼ੋ ਜਾਣੇ ਆ ਆਉਂਦੇ ਆ ਸਟੇ ਟਿਊਨ ਸਾਨੂੰ ਜੋਕ ਵੀ ਸੁਣਾਉਣੇ ਆ
12: ਆਰ ਯੂ ਰੈਡੀ
0: ਟਿੱਕਾ ਜੰਕਸ਼ਨ ਲਈ 6474294040 ਕੇਟਰਿੰਗ ਕਰਾਉਣੀ ਆ ਛੋਟੀ ਵੱਡੇ ਫੰਕਸ਼ਨ ਲਈ ਨੋ ਪ੍ਰੋਬਲਮ 6474294040 ਲਾਈਵ ਕੁਕਿੰਗ ਕਰਾਉਣੀ ਆ ਘਰੇ ਨੋ ਪ੍ਰੋਬਲਮ 6474294040 ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ ਨੋ ਪ੍ਰੋਬਲਮ 6474294040 647-429-4040
13: ਕੀ ਹੋਇਆ ਤੂੰ ਇੰਨਾ ਰੋ ਕਿਉਂ ਰਿਹਾ
14: ਉਹ ਮੇਰੀ ਮੁਰਗੀ ਮਰ ਗਈ ਯਾਰ
13: ਚੱਲ ਰੋ ਨਾ ਹੌਸਲਾ ਰੱਖ ਮੇਰਾ ਵੀ ਤਾਂ ਕੁੱਤਾ ਮਰ ਗਿਆ ਸੀ ਮੈਂ ਕਿਹੜਾ ਰੋ ਰਿਹਾ
14: ਉਹ ਯਾਰ ਤੇਰਾ ਕੁੱਤਾ ਅੰਡੇ ਥੋੜਾ ਦਿੰਦਾ ਸੀ
13: ਹੈ
15: ਫਿੱਟੇ ਮੂੰਹ ਤੇਰੇ
0: ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ ਨਾ ਨਾ ਨਾ ਨਾ ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ ਕੁੱਤੇ ਹੁੰਦੇ ਤਾਂ ਵਫਾ ਨਾ ਕਰਦੇ ਜਨਾਬ ਤਾਂ ਕੁੱਤਿਆਂ ਤੋਂ ਵੀ ਉੱਤੇ ਨਿਕਲੇ ਤੁਹਾਨੂੰ ਲੈ ਕੇ ਚੱਲਦੇ ਹਾਂ ਬ੍ਰੈਂਪਟਨ ਟੀਵੀ ਐਂਡ ਅਪਲਾਇੰਸ 905-450-2828 ਸੁਲਤਾਨ ਜੀ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ ਸੁਲਤਾਨ ਜੀ ਵੈਲਕਮ ਟੂ ਦ ਸ਼ੋਅ ਸਰ
16: ਥੈਂਕ ਯੂ ਵੈਰੀ ਮਚ ਜੀ ਬਹੁਤ ਬਹੁਤ ਸ਼ੁਕਰੀਆ ਫਰਿਜ ਦੇਅਰ ਪ੍ਰੋਫੈਸ਼ਨਲ ਐਂਡ ਗੈਲਰੀ ਬੋਸ਼ ਜਰਮਨ ਬ੍ਰਾਂਡ ਹੈ ਸੋਨੀ ਐਂਡ ਸੈਮਸੰਗ ਵਰਗੀਆਂ ਕੰਪਨੀਜ਼ ਇਹਦੇ ਚ ਪਾਰਟੀਸਪੇਟ ਕਰ ਰਹੀਆਂ ਟੀਵੀ ਦੀ ਜੇ ਗੱਲ ਕਰੀਏ ਜੀ ਸਾਡੇ ਕੋਲ ਇਸ ਟਾਈਮ ਜਿਹੜੀ ਪ੍ਰਮੋਸ਼ਨ ਹੈ ਉਹਦੇ ਚ 55 ਇੰਚ ਕਿਸੇ ਨੇ ਲੈਣਾ 800 ਡਾਲਰ ਵਾਲਾ 399 ਦਾ ਮਿਲੇਗਾ ਜੇ 65 ਇੰਚ ਟੀਵੀ ਲੈਣਾ ਚਾਹੁੰਦੇ ਜੀ 1000 ਡਾਲਰ ਵਾਲਾ 699 ਦਾ ਮਿਲੇਗਾ ਜੇ 75 ਇੰਚ ਟੀਵੀ ਲੈਣਾ ਜੀ ਤੇ 1300 ਡਾਲਰ ਵਾਲਾ 899 ਚ ਮਿਲੇਗਾ ਜੇ 85 ਇੰਚ ਟੀਵੀ ਦੀ ਗੱਲ ਕਰੀਏ 2300 ਡਾਲਰ ਵਾਲਾ 1599 ਦਾ ਦਿੱਤਾ ਜਾ ਰਿਹਾ ਤੇ 6 ਮਹੀਨੇ ਚ ਪੇ ਕਰਨਗੇ ਕਸਟਮਰ ਕੋਈ ਇੰਟਰਸਟ ਨਹੀਂ ਹੈ ਫ੍ਰੀ ਹੋਮ ਡਿਲੀਵਰੀ ਹੈ ਜੀ ਇਸੇ ਤਰ੍ਹਾਂ ਸਾਡੇ ਹੋਮ ਅਪਲਾਇੰਸਿਸ ਸੈਕਸ਼ਨ ਚ ਵੀ ਬਿਲਟ ਇਨ ਕੁੱਕਟੋਪ ਬਿਲਟ ਇਨ ਵਾਲ ਓਵਨ ਬਿਲਟ ਇਨ ਮਾਈਕ੍ਰੋਵੇਵ ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪ ਫਰਿਜ ਪੂਰੇ ਦਾ ਪੂਰਾ ਬਿਲਟ ਇਨ ਕਿਚਨ 12000 ਡਾਲਰ ਵਾਲਾ ਸਿਰਫ 6900 ਡਾਲਰ ਦਾ ਮੋਰ ਦੈਨ 5000 ਡਾਲਰ ਦੀ ਸੇਵਿੰਗ ਹੈ ਵੈਸੇ ਸਾਡੇ ਕੋਲ ਸਪੈਸ਼ਲ ਤੇ ਜਿਹੜਾ ਸਿੰਗਲ ਪੀਸ ਫਰਿੱਜ ਜੇ ਤੁਸੀਂ ਬੇਸਮੈਂਟ ਅਪਾਰਟਮੈਂਟ ਲਈ ਕੋਂਡੋਮੀਨੀਅਮ ਲਈ ਜਾਂ ਸੈਕਿੰਡ ਫਰਿੱਜ ਗਰਾਜ ਰੱਖਣ ਲਈ ਲੈਣਾ ਚਾਹੁੰਦੇ ਜੀ ਇਹ ਵੀ 1200 ਡਾਲਰ ਵਾਲਾ 699 ਦਾ ਇਹ 30 ਇੰਚ ਅਪਰਾਈਟ ਫਰੀਜ਼ਰ ਦੇ ਨਾਲ ਫਰਿੱਜ ਹੈ 68 ਇੰਚ ਦੀ ਹਾਈਟ ਹੈ ਜੀ ਸਿਰਫ 699 ਦਾ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੋਂ ਮਿਲੇਗਾ ਜਿੱਥੇ ਵਾਸ਼ਰ ਐਂਡ ਡਰਾਇਰ ਤੇ $800 ਦੀ ਸੇਵਿੰਗ ਹੈ। ਫਰੰਟ ਲੋਡ ਵਾਸ਼ਰ ਐਂਡ ਡਰਾਇਰ $2600 ਵਾਲਾ ਜੀ ਸਿਰਫ $1899 ਦਾ, ਅਲਟਰਾ ਫਰੈਸ਼ ਵੈਂਟ ਸਿਸਟਮ ਦੇ ਨਾਲ ਸਿਰਫ ਔਰ ਸਿਰਫ $1799 ਚ ਪੇਅਰ ਮਿਲੇਗਾ ਤੇ 6 ਮਹੀਨੇ ਚ ਤੁਸੀਂ ਪੇ ਕਰਨਾ $800 ਫਰੰਟ ਲੋਡ ਵਾਸ਼ਰ ਐਂਡ ਡਰਾਇਰ ਤੇ ਸੇਵਿੰਗ ਹੈ। ਕੱਲਾ ਵਾਸ਼ਰ $599 ਦਾ ਮਿਲ ਜਾਏਗਾ, ਸਿੰਗਲ ਪੀਸ ਕੱਲਾ ਡਰਾਇਰ ਚਾਹੀਦਾ ਜੀ $499 ਦਾ ਮਿਲ ਜਾਏਗਾ, ਕੱਲੀ ਡਿਸ਼ ਵਾਸ਼ਰ ਚਾਹੀਦੀ ਹੈ ਜੀ $1000 ਵਾਲੀ $499 ਦੀ ਮਿਲੇਗੀ ਤੇ ਫ੍ਰੀ ਡਿਲੀਵਰ ਹੋ ਜਾਣੀ ਹੈ। 801 ਬੋਵੇ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ, ਬਰੈਂਪਟਨ ਟੀਵੀ ਐਂਡ ਅਪਲਾਈਸਿਸ, ਜਾਂ ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ brampton appliances.com। ਇਹ ਵਨ ਵਰਲਡ ਹੈ ਜੀ, 9054502828, 905-450-2828 ਜੀ।
0: ਤੁਸੀਂ ਬਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਜਾ ਕੇ ਇਸ ਦਾ ਫਾਇਦਾ ਚੱਕ ਸਕਦੇ ਹੋ, 905-450-2828 ਬਰੈਂਪਟਨ ਟੀਵੀ ਐਂਡ ਅਪਲਾਈਸਿਸ। ਥੈਂਕ ਯੂ ਸਰ,
16: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
15: ਕੀ ਤੁਸੀਂ ਵੀ ਡਾਕਟਰ, ਡੈਂਟਿਸਟ, ਆਈਟੀ ਪ੍ਰੋਫੈਸ਼ਨਲ ਜਾਂ ਇਨਕਾਰਪੋਰੇਟਿਡ ਬਿਜ਼ਨਸ ਓਨਰ ਹੋ ਐਂਡ ਯੂ ਹੈਵ ਰਿਟੇਨਡ ਅਰਨਿੰਗਸ ਇਨ ਯੂਅਰ ਕਾਰਪੋਰੇਸ਼ਨ ਐਸ ਵੈਲ? ਦ ਪ੍ਰੋਬਲਮ ਇਜ਼ ਕਿ ਜਦੋਂ ਵੀ ਤੁਸੀਂ ਇਸ ਪੈਸੇ ਨੂੰ ਵਿਦਡ੍ਰਾ ਕਰਨਾ ਇਨ ਦ ਫਾਰਮ ਆਫ ਸੈਲਰੀ ਔਰ ਡਿਵੀਡੈਂਟਸ, ਬੋਥ ਆਰ ਟੈਕਸੇਬਲ, ਬਟ ਦ ਸੋਲੂਸ਼ਨ ਟੂ ਦਿਸ ਪ੍ਰੋਬਲਮ ਇਜ਼ ਕਿ ਤੁਹਾਡੀਆਂ ਰਿਟੇਨਡ ਅਰਨਿੰਗਸ ਨੂੰ ਸਪੈਸ਼ਲਾਈਜ਼ਡ ਟੈਕਸ ਐਫੀਸ਼ੀਐਂਟ ਸਟ੍ਰੈਟੇਜੀਸ ਇਨਵੈਸਟ ਕੀਤਾ ਜਾ ਸਕਦਾ, ਜਿੱਥੇ ਪੈਸਾ ਟੈਕਸ ਸ਼ੈਲਟਰ ਗਰੋ ਕਰੇਗਾ ਔਰ ਤੁਸੀਂ ਇਸ ਪੈਸੇ ਨੂੰ ਟੈਕਸ ਐਫੀਸ਼ੀਐਂਟਲੀ ਯੂਜ਼ ਕਰਨਾ ਫਾਰ ਐਨੀ ਫਿਊਚਰ ਗੋਲ ਔਰ ਫਾਰ ਯੋਰ ਰਿਟਾਇਰਮੈਂਟ। ਨੀਡ ਟੂ ਨੋ ਮੋਰ? ਦਿਸ ਇਜ਼ ਉਮਰਪ੍ਰੀਤ ਚਾਵਲਾ, ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ, ਐਂਡ ਨੰਬਰ ਟੂ ਕਾਲ ਇਜ਼ 647-446-1616, 647-446-1616।
0: ਹਰਪ੍ਰੀਤ ਜੀ, ਕੁਛ ਗੱਲਾਂ ਨਾ ਅਸੀਂ ਸਿੱਖਦੇ ਹਾਂ, ਤੁਸੀਂ ਮੈਨੂੰ ਦੱਸ ਸਕਦੇ ਵੀ ਆਹ ਐਂ ਨਾ ਬੋਲ, ਆਹ ਐਂ ਕਰ ਲਾ, ਜਾਂ ਮੈਂ ਤੁਹਾਨੂੰ ਦੱਸ ਸਕਦਾ, ਇਟ ਵਰਕਸ, ਇੱਕ ਦੂਜੇ ਨੂੰ ਸਿੱਖਦੇ ਹਾਂ। ਕਈ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਜੋ ਪੁਰਾਣੇ ਮੁਲਕਾਂ ਚੋਂ ਆਏ ਹਾਂ, ਜਿਹੜੇ ਵੀ ਮੁਲਕਾਂ ਚੋਂ ਆਪਾਂ ਆਏ ਹਾਂ, ਉਹ ਇੱਥੇ ਚੱਲਦੀਆਂ ਨਹੀਂ ਗੀਆਂ, ਉਹਨਾਂ ਉਹ ਸਿੱਖਣੀਆਂ ਪੈਂਦੀਆਂ। ਜਿਨ੍ਹਾਂ ਦੇ ਘਰੇ ਆ ਕੇ ਕੋਈ ਵਿਜ਼ਟਰ ਰਹਿੰਦੇ ਆ ਜਾਂ ਸਟੂਡੈਂਟ ਲੱਗ ਰਹੇ ਹੋ, ਉਹ ਸਾਡਾ ਫਰਜ਼ ਬਣਦਾ ਉਹਨਾਂ ਨੂੰ ਸਮਝਾਉਣ ਦਾ। ਹੁਣ ਇੱਕ ਬਿਜ਼ਨਸ ਸੀਗਾ ਪਿਛਲੇ ਫਰਾਈਡੇ ਦੀ ਗੱਲ ਆ, ਮੀਆਂ ਬੀਬੀ ਆਪਦੇ ਛੋਟੇ ਬੱਚੇ ਨਾਲ ਉੱਥੇ ਗਏ ਕੋਈ ਸਮਾਨ ਖਰੀਦਣ, ਸਮਾਨ ਪਸੰਦ ਆਇਆ ਨਹੀਂ ਪਸੰਦ ਆਇਆ ਉਹ ਬਾਅਦ ਦੀ ਗੱਲ ਆ। ਬਾਹਰ ਆ ਗਏ, ਛੋਟਾ ਜਿਹਾ ਬੱਚਾ ਸੀ, ਉਹਨੇ ਡੈਪਰ ਚ ਪੂ ਕੀਤਾ ਹੋਇਆ ਸੀਗਾ, ਡੈਪਰ ਚੇਂਜ ਕਰਕੇ ਉੱਥੇ ਨਾਲ ਹੀ ਬਾਹਰ ਰੱਖਤਾ। ਦੱਸੋ ਉਹ ਮਿੱਤਰਾ, ਜੇ ਤੈਨੂੰ ਗੱਡੀ ਚੋਂ ਮੁਸ਼ਕ ਆਉਂਦਾ, ਜਿਹੜੇ ਹੋਰ ਬੰਦਿਆਂ ਨੇ ਉੱਥੋਂ ਨੇ ਜਾਣਾ, ਉਹਨਾਂ ਨੂੰ ਹੀ ਨੀ ਮੁਸ਼ਕ ਆਊ? ਮੁੰਡਾ ਬੱਚਾ ਤਾਂ ਤੇਰਾ ਨਾ, ਸਾਡਾ ਤਾਂ ਨੀ ਹੈ, ਡੈਪਰ ਨਾਲ ਲੈ ਜਾ। ਗਾਂ ਕੀ ਕਹਿੰਦੇ ਹੁੰਦੇ, ਗੈਸ ਸਟੇਸ਼ਨ ਵੀ ਆਉਂਦੇ ਆ, ਉੱਥੇ ਕਿਤੇ ਰੱਖ ਦੇ, ਹਰੇਕ ਪਲਾਜ਼ੇ ਚ ਉਹਨਾਂ ਨੇ ਗਾਰਬੇਜ ਬਿਨ ਜੇ ਰੱਖੇ ਹੋਏ ਆ, ਉਹ ਚ ਰੱਖ ਦੇ, ਐਨ ਦੁਕਾਨ ਦੇ ਮੂਹਰੇ ਮੇਨ ਡੋਰ ਦੇ ਮੂਹਰੇ ਉੱਥੇ ਰੱਖ ਕੇ ਤੁਰ ਗਿਆ। ਦੱਸੋ ਹੁਣ ਇਹੋ ਜਿਹੇ ਬੰਦਿਆਂ ਨੂੰ ਕਿਹੜਾ ਅਕਲ ਦੇਵੇ? ਖੈਰ, ਬੈਂਕ ਆਫ ਮੋਂਟਰੀਅਲ ਪਹਿਲੀ 5 ਬੈਂਕਾਂ ਚੋਂ ਬੈਂਕ ਹੈ ਜਿਨ੍ਹਾਂ ਨੇ ਆਨਲਾਈਨ ਟ੍ਰੇਡਿੰਗ ਕਮਿਸ਼ਨ ਐਲੀਮੀਨੇਟ ਕਰਤਾ। ਟੈਂਕਰਾਂ ਤੇ ਅਮਰੀਕੀ ਹਮਲਿਆਂ ਤੇ ਬਦਲਾ ਲੈਣ ਲਈ ਇਰਾਨ ਨੇ ਹਰਮੋਦ ਨੇੜੇ ਜਹਾਜ਼ਾਂ ਤੇ ਹਮਲਾ ਕਰ ਦਿੱਤਾ। ਦਲਜੀਤ ਦੋਸਾਂਝ ਦੀ ਇੱਕ ਜਿਹੜਾ ਨਵਾਂ ਗਾਣਾ ਆਇਆ ਡੈਵਲ ਮਿਊਜ਼ਿਕ, ਉਹ ਬੜਾ ਚੱਲਣ ਲੱਗਿਆ ਹੋਇਆ। ਖੈਰ, ਗੁਰਬਾਣੀ ਰੇਡੀਓ ਲੈਣਾ ਤਾਂ $20 ਦਾ ਮਿਲੇਗਾ, ਕੋਸਟ ਪ੍ਰਾਈਸ ਤੇ ਮਿਲੇਗਾ, ਧਰਮ ਦੇ ਨਾਮ ਤੇ ਪੈਸੇ ਨਹੀਂ ਕਮਾਏ ਜਾਂਦੇ, ਨਾ ਉਹ ਮਿੱਤਰੋ, ਨਾ ਨਾ ਨਾ ਨਾ। 416-740-8100, 740-8100 ਉਹਨਾਂ ਦਾ ਨੰਬਰ ਹੈ। ਬਲੋਚਿਸਤਾਨ ਦੇ ਖਾਰਨ ਵਿੱਚ IBO ਦੌਰਾਨ ਸੁਰੱਖਿਆ ਬਲਾਂ ਨੇ 11 ਅੱਤਵਾਦੀਆਂ ਨੂੰ ਮਾਰ ਦਿੱਤਾ। ₹40,000 ਰਿਸ਼ਵਤ ਲੈਂਦਾ ਪੰਜਾਬ ਪੁਲਿਸ ਦਾ ASI ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂ। ਸਾਊਦੀ ਹਮਲਿਆਂ ਦਾ ਸਾਹਮਣਾ ਕਰ ਰਿਹਾ, ਫਿਰ ਪਾਕਿਸਤਾਨ ਅਤੇ ਤੁਰਕੀ ਸਾਊਦੀ ਹਮਲਿਆਂ ਦਾ ਸਾਹਮਣਾ ਕਰ ਰਿਹਾ ਹੈ, ਲੇਕਿਨ ਪਾਕਿਸਤਾਨ ਅਤੇ ਤੁਰਕੀ ਮੱਕਾ ਸਮਝੌਤੇ ਨੂੰ ਲਾਗੂ ਕਿਉਂ ਨਹੀਂ ਕਰ ਰਹੇ? ਵੀ ਉਹਦਾ ਸਾਈਨ ਕਰੇ ਜੀ, ਏਕ ਪੇ ਹਮਲਾ ਹੋਗਾ, ਹਮ ਸਾਰੇ ਇੱਕ ਸਾਥ ਹੈ। ਮੱਕਾ ਸਮਝੌਤੇ ਚ ਸ਼ਾਮਲ ਤਿੰਨੇ ਦੇਸ਼ਾਂ ਦੇ ਹਮਲੇ ਦੇ ਰੂਪ ਲਿਆ ਜਾ ਰਿਹਾ ਹੈ। ਫਰਾਂਸ ਦਾ ਮਸ਼ਹੂਰ ਆਈਫਲ ਟਾਵਰ ਸੋਮਵਾਰ ਨੂੰ ਕਰਮਚਾਰੀਆਂ ਦੀ ਹੜਤਾਲ ਕਾਰਨ ਬੰਦ ਕਰ ਦਿੱਤਾ। ਕਰਮਚਾਰੀਆਂ ਦਾ ਦੋਸ਼ ਹੈ ਕਿ ਹਫ਼ਤੇ ਦੇ ਅੰਤ ਵਿੱਚ ਇੱਕ ਹਿੰਦੂ ਧਾਰਮਿਕ ਸਮੂਹ ਦੇ ਆਉਣ ਤੋਂ ਬਾਅਦ ਜਿਹੜੀਆਂ ਔਰਤਾਂ ਸੀ, ਮਹਿਲਾ ਸਟਾਫ ਸੀ, ਉਹਨਾਂ ਨੇ ਆਖਿਆ ਤੁਸੀਂ ਇਮਾਰਤ ਛੱਡਣ ਲਈ ਬਾਹਰ ਚਲੇ ਜਾਓ। ਪੈਰਿਸ ਦਾ ਜਿਹੜਾ ਮੇਅਰ ਹੈ, ਉਹਨੇ ਹੁਣ ਇਨਵੈਸਟੀਗੇਸ਼ਨ ਲਾਂਚ ਕਰਤੀ। ਆਪਣੇ ਮੁਲਕਾਂ 'ਚ ਜਿਹੜਾ ਕੋਈ ਮਰਜ਼ੀ ਕਰੋ ਤੁਸੀਂ, ਜਿਹੜੇ ਵੀ ਮੁਲਕ 'ਚ ਆਉਂਦੇ ਹੋ, ਜਿਹੜਾ ਵੀ ਤੁਹਾਡਾ ਧਰਮ ਆ, ਇਹਨਾਂ ਮੁਲਕਾਂ 'ਚ ਜਾ ਕੇ ਆਪਦੇ ਕਾਨੂੰਨ ਜੇ ਕਿਉਂ ਲਾਗੂ ਕਰਦੇ ਹੋ ਯਾਰ? ਐਨੀਵੇ, ਸਾਡੇ ਨਾਲ ਅਭਿਸ਼ੇਕ ਜੀ ਹਾਜ਼ਰ ਨੇ। ਜਨਾਬ
17: ਸਤਿ ਸ਼੍ਰੀ ਅਕਾਲ। ਦੇਵ ਭਾਜੀ, ਮੈਂ ਅਭਿਸ਼ੇਕ ਰਿਐਲਟਰ, ਅੱਜ ਬਹੁਤ ਹੀ ਸੋਹਣੀ ਐਕਸਕਲੂਸਿਵ ਲਿਸਟਿੰਗਸ ਲੈ ਕੇ ਆਇਆ ਜੀ। ਉਸ ਤੋਂ ਪਹਿਲੇ ਸਾਰੇ ਲਿਸਨਰਸ ਨੂੰ ਬਹੁਤ ਬਹੁਤ ਧੰਨਵਾਦ। ਆਪਾਂ ਲੰਡਨ ਵਾਲਾ ਘਰ ਕਰਤਾ ਹੈ, ਫਰਮ ਸੋਲਡ। ਹੁਣ ਸੁਣੋ ਜੀ, ਕਮਰਸ਼ੀਅਲ ਲਿਸਟਿੰਗਸ, ਜੇ ਤੁਸੀਂ ਆਪਣਾ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਹੋ, ਸਾਡੇ ਕੋਲ ਪ੍ਰੋਫਿਟੇਬਲ ਬ੍ਰੈਕਫਾਸਟ ਪਲੇਸ ਬਹੁਤ ਹੀ ਵੱਡੀ ਫੇਮਸ ਫਰੈਂਚਾਈਜ਼ੀ ਦੇ ਨਾਲ ਵਿਦ ਪੈਟੀਓ ਐਂਡ ਇਨਡੋਰ ਸਿਟਿੰਗ ਅਵੇਲੇਬਲ ਹੈ GTA ਦੇ ਅੰਦਰ। ਇਹਦੇ ਨਾਲ ਨਾਲ ਸਾਡੇ ਕੋਲ ਬੋਸਟਨ ਪੀਜ਼ਾ, ਬਰਗਰ ਕਿੰਗ, ਬਰੀਟੋ ਬੋਇਸ, ਤੇ ਕਨਵੀਨੀਅੰਸ ਸਟੋਰ ਵੀ ਅਵੇਲੇਬਲ ਨੇ, ਹਾਈਲੀ ਪ੍ਰੋਫਿਟੇਬਲ, ਐਕਸਲੈਂਟ ਲੋਕੇਸ਼ਨਸ। ਸੇਂਟ ਥਾਮਸ ਦੇ ਅੰਦਰ ਕਮਰਸ਼ੀਅਲ ਬਿਲਡਿੰਗ ਅਵੇਲੇਬਲ ਹੈ ਜਿਹਦੇ ਅੰਦਰ ਕਨਵੀਨੀਅੰਸ ਸਟੋਰ ਬਣਿਆ ਹੋਇਆ, ਦੋ ਰੈਜੀਡੈਂਸ਼ੀਅਲ ਅਪਾਰਟਮੈਂਟ ਨੇ ਸਿਰਫ ਔਰ ਸਿਰਫ 6,99,000 ਦੇ ਅੰਦਰ। ਰੈਜੀਡੈਂਸ਼ੀਅਲ ਲਿਸਟਿੰਗ ਦੇ ਅੰਦਰ ਦੇਖ ਭਾਜੀ, ਮਿਸਿਸ ਸਾਗਾ ਲੌਰਨੇ ਪਾਰਕ ਏਰੀਆ ਦੇ ਅੰਦਰ ਲਗਜ਼ਰੀ ਹੋਮ, 5+3 ਬੈਡਰੂਮ ਦਾ, 6500 ਸਕੁਅਰ ਫੁੱਟ ਲਿਵਿੰਗ ਸਪੇਸ, 60x250 ਫੁੱਟ ਦਾ ਪ੍ਰੀਮੀਅਮ ਲੋਟ, ਐਬਸੋਲੂਟਲੀ ਅਮੇਜ਼ਿੰਗ ਲਗਜ਼ੂਰੀਅਸ ਪ੍ਰਾਪਰਟੀ ਅਵੇਲੇਬਲ ਹੈ ਜੀ। ਕਿਪਲਿੰਗ ਸਟੇਸ਼ਨ ਦੇ ਨਾਲ ਇੱਕ ਬੈਡ ਇੱਕ ਬਾਥ ਦਾ ਕੌਂਡੋ, ਨਵੀਂ ਬਿਲਡਿੰਗ, ਸਿਰਫ ਔਰ ਸਿਰਫ 3,99,000 ਦੇ ਅੰਦਰ। ਇਨਵੈਸਟਮੈਂਟ ਪ੍ਰਾਪਰਟੀ ਲੰਡਨ ਦੇ ਅੰਦਰ ਸਿਰਫ ਔਰ ਸਿਰਫ 7.5 ਲੱਖ ਦੇ ਅੰਦਰ, ਵਿਦ ਲੀਗਲ ਬੇਸਮੈਂਟ, ਕੈਸ਼ ਫਲੋ ਪੋਜ਼ਿਟਿਵ ਪ੍ਰਾਪਰਟੀ, $4,300 ਰੈਂਟ ਤੇ ਚੜੀ ਹੋਈ ਅਵੇਲੇਬਲ ਹੈ। ਬੈਰੀ ਦੇ ਅੰਦਰ 4 ਬੈਡਰੂਮ ਦਾ ਘਰ, 1 ਬੈਡਰੂਮ ਦੀ ਬੇਸਮੈਂਟ, ਆਫ ਮਾਰਕੀਟ ਡੀਲ ਹੈ। ਜੇਕਰ ਤੁਸੀਂ ਬਾਏ, ਸੈਲ ਜਾਂ ਇਨਵੈਸਟ ਕਰਨਾ ਚਾਹੁੰਦੇ ਹੋ, ਮੈਨੂੰ ਹੁਣੇ ਕਾਲ ਕਰੋ, ਅਭਿਸ਼ੇਕ ਰਿਅਲਟਰ, 6347927,000, 6479927,000।
0: ਬੜੀ ਮਿਹਰਬਾਨੀ ਸਰ, ਥੈਂਕ ਯੂ ਸੋ ਮਚ।

0: ਹਾਂਜੀ ਹਰਪ੍ਰੀਤ ਜੀ
1: ਬਕੁਲਦੇਵ ਜੀ, ਸੋ ਜਿੱਥੇ ਆਪਾਂ ਟਰਮ ਇੰਸ਼ੋਰੈਂਸ ਪਾਲਿਸੀਜ਼ ਦੀ ਗੱਲ ਕਰ ਰਹੇ ਸੀਗੇ, ਕਿਉਂਕਿ ਟਰਮ ਇੰਸ਼ੋਰੈਂਸ ਦੇ ਜਿਹੜੇ ਬੈਨੀਫਿਟਸ ਹੈਗੇ ਆ ਉਹਨਾਂ ਦੇ ਬਾਰੇ ਆਪਾਂ ਗੱਲ ਕੀਤੀ ਆ ਕਿ ਅਗਰ ਤੁਹਾਡੀਆਂ ਲਾਇਬਿਲਟੀਜ਼ ਹੈਗੀਆਂ, ਅਗਰ ਤੁਹਾਡੀਆਂ ਫੈਮਿਲੀਜ਼ ਦੇ ਵਿੱਚ ਛੋਟੇ ਬੱਚੇ ਹੈਗੇ ਆ, ਤੁਹਾਨੂੰ ਪਤਾ ਆ ਕਿ ਇਨ ਕੇਸ ਕੋਈ ਵੀ ਅਨਸਰਟਨ ਡੈਥ ਹੋ ਜਾਂਦੀ ਹੈਗੀ ਆ, ਉਸ ਟਾਈਮ ਦੇ ਉੱਪਰ ਤੁਹਾਡੀ ਫੈਮਿਲੀ ਦੇ ਕੋਲ ਇਨਫ ਫਾਈਨੈਂਸਿਸ ਅਵੇਲੇਬਲ ਹੋਣੇ ਚਾਹੀਦੇ ਆ। ਸੋ ਟਰਮ ਇੰਸ਼ੋਰੈਂਸ ਦੇ ਨਾਲ ਬਹੁਤ ਵਧੀਆ ਤੁਸੀਂ ਆਪਣੀ ਕਵਰੇਜ ਲੈ ਸਕਦੇ ਆ, ਕਿਉਂਕਿ ਟਰਮ ਇੰਸ਼ੋਰੈਂਸ ਦਾ ਪ੍ਰੀਮੀਅਮ ਘੱਟ ਹੁੰਦਾ ਹੈ, ਈਵਨ ਦੋ ਤੁਸੀਂ 10 ਸਾਲ ਦੇ ਟਰਮ ਦੇ ਨਾਲ ਸਟਾਰਟ ਕਰ ਸਕਦੇ ਆ, ਤਾਂ ਕਿ ਲੇਟਰ ਆਨ ਅਗਰ ਤੁਸੀਂ ਵਿਦ ਇਨ 5 ਔਰ ਵਿਦ ਇਨ 7 ਈਅਰਸ ਦੇ ਵਿੱਚ ਟਰਮ ਨੂੰ ਟਰਮ ਦੇ ਵਿੱਚ ਚੇਂਜ ਕਰਨਾ ਹੈਗਾ। ਸੋ ਤੁਸੀਂ 10 ਸਾਲ ਦੇ ਟਰਮ ਨੂੰ ਅਗਲੇ 5 ਜਾਂ 7 ਸਾਲਾਂ ਦੇ ਵਿੱਚ 10 ਤੋਂ 20 ਸਾਲ ਜਾਂ 30 ਸਾਲ ਦੇ ਵਿੱਚ ਵੀ ਚੇਂਜ ਕਰ ਸਕਦੇ ਆ। ਅੱਗੇ ਕੀ ਹੁੰਦਾ ਸੀਗਾ ਕਿ ਟਰਮ ਇੰਸ਼ੋਰੈਂਸ ਦੇ ਵਿੱਚ ਸਿਰਫ ਪਰਮਾਨੈਂਟ ਕਰਨ ਦੀ ਆਪਸ਼ਨ ਹੁੰਦੀ ਸੀਗੀ, ਟਰਮ ਨੂੰ ਟਰਮ ਚੇਂਜ ਕਰਨ ਦੀ ਆਪਸ਼ਨ ਨਹੀਂ ਹੁੰਦੀ ਸੀਗੀ, ਬਟ ਹੁਣ ਬਹੁਤੀਆਂ ਕੰਪਨੀਆਂ ਦੇ ਵਿੱਚ ਇਹ ਆਪਸ਼ਨ ਹੈਗੀ ਆ ਕਿ ਅਗਰ ਤੁਸੀਂ 10 ਸਾਲ ਦੀ ਟਰਮ ਅੱਜ ਲਈ ਆ ਆਪਣੀਆਂ ਲਾਇਬਿਲਟੀਜ਼ ਨੂੰ ਦੇਖਦੇ ਹੋ, ਐਂਡ ਲੇਟਰ ਔਨ ਤੁਸੀਂ ਅਗਲੇ 5-7 ਸਾਲ ਦੇ ਵਿੱਚ 10 ਨੂੰ 20 ਸਾਲ ਦੇ ਵਿੱਚ ਚੇਂਜ ਕਰਨਾ ਹੈਗਾ, ਜਾਂ 10 ਸਾਲ ਦੀ ਟਰਮ ਨੂੰ 30 ਸਾਲ ਦੇ ਵਿੱਚ ਚੇਂਜ ਕਰਨਾ ਹੈ, ਬਿਨਾਂ ਕਿਸੇ ਮੈਡੀਕਲ ਅੰਡਰ ਰਾਈਟਿੰਗ ਤੋਂ ਤੁਸੀਂ ਚੇਂਜ ਕਰ ਸਕਦੇ ਆ। ਸੋ ਤੁਸੀਂ ਕੋਈ ਵੀ ਅਮਾਊਂਟ ਵੀ ਚੂਜ਼ ਕਰ ਸਕਦੇ ਆ ਕਿ ਅਗਰ ਤੁਸੀਂ ਅੱਜ $1 million ਦੀ ਕਵਰੇਜ ਲਈ ਆ, ਲੇਟਰ ਔਨ ਤੁਸੀਂ ਸਿਰਫ $7-8 lakh ਨੂੰ ਹੀ ਅੱਗੇ ਟਰਮ ਨੂੰ ਚੇਂਜ ਕਰਨਾ, ਉਹ ਵੀ ਆਪਸ਼ਨ ਅਵੇਲੇਬਲ ਹੈਗੀ ਆ। ਸੋ ਕੋਈ ਵੀ ਤੁਹਾਡੇ ਕੁਐਸਚਨਸ ਹੈਗੇ ਆ ਇੰਸ਼ੋਰੈਂਸ ਦੇ ਨਾਲ ਰਿਲੇਟਡ, ਟਰਮ ਇੰਸ਼ੋਰੈਂਸ ਤੁਹਾਡੇ ਲਈ ਵਧੀਆ ਆ ਜਾਂ ਪਰਮਾਨੈਂਟ ਪਲਾਨ ਵਧੀਆ ਆ, ਤੁਹਾਨੂੰ ਡਿਵੀਡੈਂਡ ਵਾਲੇ ਆਪਸ਼ਨਸ ਦੀ ਬਾਰੇ ਇਨਫੋਰਮੇਸ਼ਨ ਚਾਹੀਦੀ ਆ, ਜਾਂ ਫਿਰ ਤੁਸੀਂ ਯੂਨੀਵਰਸਲ ਪਲਾਨਸ ਦੇ ਬਾਰੇ ਇਨਫੋਰਮੇਸ਼ਨ ਚਾਹੁੰਦੇ ਆ ਜਿਨ੍ਹਾਂ ਦੇ ਵਿੱਚ ਤੁਸੀਂ ਐਕਸਟਰਾ ਇਨਵੈਸਟ ਮਾਰਕੀਟ ਦੇ ਵਿੱਚ ਕਰ ਸਕਦੇ ਆ। ਸੋ ਬਹੁਤ ਤਰ੍ਹਾਂ ਦੀਆਂ ਆਪਸ਼ਨਸ ਜਿਹੜੀਆਂ ਹੈਗੀਆਂ ਲਾਈਫ ਇੰਸ਼ੋਰੈਂਸ ਪਲਾਨਸ ਦੇ ਵਿੱਚ ਅਵੇਲੇਬਲ ਹੈਗੀਆਂ। ਅਗਰ ਤੁਹਾਨੂੰ ਕੋਈ ਮੈਡੀਕਲ ਇਸ਼ੂਜ਼ ਹੈਗੇ ਆ, ਤੁਹਾਨੂੰ ਰੈਗੂਲਰ ਇੰਸ਼ੋਰੈਂਸ ਪਾਲਿਸੀ ਨਹੀਂ ਮਿਲ ਰਹੀ, ਜਾਂ ਤੁਹਾਨੂੰ ਰੇਟਸ ਜਿਹੜੇ ਹੈਗੇ ਉਹ ਕਾਫੀ ਇਨਕਰੀਜ਼ ਹੋ ਕੇ ਮਿਲੇ ਆ, ਇੱਕ ਵਾਰ ਜ਼ਰੂਰ ਤੁਸੀਂ ਸਾਡੇ ਨਾਲ ਡਿਸਕਸ ਕਰ ਸਕਦੇ ਆ। ਸਾਡੇ ਕੋਲ ਬਹੁਤ ਸਾਰੀਆਂ ਨਾਨ ਮੈਡੀਕਲ ਆਪਸ਼ਨਸ ਅਵੇਲੇਬਲ ਹੈਗੀਆਂ। ਨੰਬਰ ਹੈਗਾ ਜੀ 416-817-6500-416-817-6500।
0: ਬਰਮਿੰਗਮ ਦੇ ਜਸ਼ਾਨ ਸ਼ੌਕਤ ਨੂੰ ਘਰ ਦੇ ਬਾਹਰ ਚਾਕੂ ਮਾਰ ਕੇ ਕਤਲ ਕਰ ਦਿੱਤਾ, 11 ਗ੍ਰਿਫਤਾਰੀਆਂ ਹੋਈਆਂ। ਦਿੱਲੀ ਦੀ ਜਿਹੜੀ ਮਾਦ ਡਿੱਗੀ ਸੀ, ਨੀਰਜ ਮਲਬੇਰੇ ਥੱਲੇ ਦੱਬਿਆ ਪੁਕਾਰਦਾ ਰਿਹਾ, ਭਰਾ ਮੈਂ ਮਰ ਰਿਹਾ, ਭਰਾ ਮੈਂ ਮਰ ਰਿਹਾ, ਮੈਨੂੰ ਬਚਾਓ। ਬਿਹਾਰ ਵਿਚ 8 ਨਦੀਆਂ ਉਫਾਨ ਤੇ ਹਨ, 14 ਜ਼ਿਲ੍ਹਿਆਂ ਵਿਚ ਹੜ੍ਹ ਆ ਗਿਆ ਹੈ, ਯੂਪੀ ਦੇ 3 ਜ਼ਿਲ੍ਹਿਆਂ ਵਿਚ ਸਕੂਲ ਬੰਦ, ਉੱਤਰਾਖੰਡ ਦੇ ਪੌੜੀ ਵਿਚ ਜ਼ਮੀਨ ਖਿਸਕ ਗਈ, ਮੱਧ ਪ੍ਰਦੇਸ਼ ਮੀਂਹ ਰੁਕ ਗਿਆ ਹੈ। ਆਪਣੇ ਵੀਰ ਜੇ ਜੇ ਨਿਜਰ, ਇਹਨਾਂ ਕੋਲ ਬਹੁਤ ਵਧੀਆ ਵਧੀਆ ਬਿਜ਼ਨਸ ਪ੍ਰਾਪਰਟੀ ਆਉਂਦੀਆਂ ਰਹਿੰਦੀਆਂ ਹਨ, ਜਿਵੇਂ ਮੋਟਲ, ਹੋਟਲ, ਗੈਸ ਸਟੇਸ਼ਨ, ਪਲਾਜ਼ਾ। ਬਹੁਤੇ ਬਿਜ਼ਨਸ ਦੇ ਨਾਲ ਰਿਹਾਇਸ਼ ਦਾ ਵੀ ਇੰਤਜ਼ਾਮ ਹੁੰਦਾ ਹੈ। ਆਪਣੇ ਵੀਰ ਜੇ ਜੇ ਨਿਜਰ ਨੂੰ ਕਾਲ ਕਰੋ ਜੀ 647-201-6002-647-201-6002-201-6002।
2: ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ, 3 ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, because we care.
0: ਅਗਰ ਤੁਮ ਮੁਝੇ ਪਸੰਦ ਨਹੀਂ ਕਰਤੇ, ਅਗਰ ਤੁਮ ਮੁਝੇ ਪਸੰਦ ਨਹੀਂ ਕਰਤੇ, ਯੇ ਮੇਰੀ ਸਮੱਸਿਆ ਨਹੀਂ ਹੈ, ਯੇ ਆਪਕੀ ਸਮੱਸਿਆ ਹੈ। ਇਟਸ ਯੋਰ ਪ੍ਰੋਬਲਮ, ਦੈਟਸ ਰਾਈਟ, ਇਟਸ ਯੋਰ ਪ੍ਰੋਬਲਮ। ਮੋਰਗਨ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ, ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90,000 ਰੁਪਏ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155B ਸਟੀਲਜ਼ ਐਵਨਿਊ ਨੀਅਰ ਟੋਬਰਮ ਯੂਨਿਟ 32, 905-460-9099-905-460-9099-460-9099, ਇਹਨਾਂ ਦਾ ਨੰਬਰ ਹੈ।
3: ਚਲੋ ਬੱਚਿਓ, ਉਦਾਹਰਨ ਦੇ ਕੇ ਸਪਸ਼ਟ ਕਰੋ ਕਿ ਬਾਜ਼ ਦੀ ਨਿਗਾਹ ਤੇਜ਼ ਹੁੰਦੀ ਹੈ।
4: ਮੈਡਮ ਜੀ ਮੈਂ ਦੱਸਾਂ?
3: ਹਾਂ ਹਾਂ ਬੇਟਾ ਦੱਸੋ।
4: ਮੈਡਮ ਜੀ ਬਾਜ਼ ਦੀ ਨਿਗਾਹ ਤੇਜ਼ ਹੁੰਦੀ ਹੈ, ਉਦਾਹਰਨ ਵਜੋਂ ਬਾਜ਼ ਨੂੰ ਕਦੇ ਵੀ ਐਨਕ ਲਾਉਂਦੇ ਨਹੀਂ ਦੇਖਿਆ ਗਿਆ।
3: ਹੈਂ?
5: ਫਿੱਟੇ ਮੂੰਹ ਤੇਰੇ।
0: ਆਈ ਐਮ ਦੇਵ ਟਾਟਲਾ। and you are not.

0: ਦਿੱਲੀ ਵਿਚ ਗੈਰ ਕਾਨੂੰਨੀ ਤੌਰ ਤੇ ਬਣਾਈਆਂ ਇਮਾਰਤਾਂ ਨੂੰ ਢਾਉਣ ਲਈ ਬਲਡੋਜ਼ਰ ਦੀ ਵਰਤੋਂ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਸਾਰੇ ਹੋਸਟਲਾਂ ਤੇ ਨਿਰੀਖਣ ਰੱਖਣ ਦਾ ਨਿਰਦੇਸ਼ ਦਿੱਤਾ। ਰਾਹੁਲ ਗਾਂਧੀ ਨੇ ਆਪਣੇ ਮੋਬਾਇਲ ਫੋਨ ਤੇ ਮੰਤਰੀ ਨੂੰ ਟੁੱਟੀਆਂ ਸੜਕਾਂ ਦਿਖਾਈਆਂ। ਰਾਏਬਰੇਲੀ ਵਿਚ ਅਧਿਕਾਰੀਆਂ ਨੂੰ ਪੁੱਛਿਆ, ਓਏ ਜੇਕਰ ਸਰਕਾਰ ਪੈਸੇ ਦਿੰਦੀ ਹੈ ਤਾਂ ਕੰਮ ਕਿਉਂ ਨਹੀਂ ਕਰਦੇ? ਤੁਹਾਨੂੰ ਪਤਾ ਖਾਣ ਵਾਲਿਆਂ ਦੀ ਲਿਸਟ ਵੀ 10-12 ਜਾਣੇ ਹੋਣੇ ਵਿਚ। ਕੱਚਾ ਤੇਲ $100 ਤੋਂ ਪਾਰ 6 ਹਫ਼ਤਿਆਂ ਵਿਚ ਸਭ ਤੋਂ ਮਹਿੰਗਾ। ਅਮਰੀਕਾ ਤੇ ਇਰਾਨ ਵਿਚਕਾਰ ਵਾਧੇ ਤਣਾਅ ਕਾਰਨ ਇਹ ਜਿਹੜਾ ਪੈਟਰੋਲ ਡੀਜ਼ਲ ਅਤੇ ਐਲ ਪੀ ਦੀਆਂ ਕੀਮਤਾਂ ਹੋਰ ਵੀ ਮਹਿੰਗੀਆਂ ਹੋ ਸਕਦੀਆਂ ਨੇ। ਇੱਕ ਵਾਰ ਫੇਰ ਚੱਲਦੇ ਹਾਂ ਲਾਈਵ ਔਨ ਲੋਕੇਸ਼ਨ। ਸੁਲਤਾਨ ਜੀ ਸਾਡੇ ਨਾਲ ਫੇਰ ਜੁੜ ਚੁੱਕੇ ਨੇ। ਸੁਲਤਾਨ ਜੀ ਪੁਰਾਣੇ ਸਵਾਗਤ ਹੈ।
1: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ।
0: ਅਗਲੀ ਅਪਡੇਟ ਦਿਓ ਜਨਾਬ।
1: ਬਿਲਕੁਲ ਭਾਜੀ, ਜਿਹੜੀਆਂ 30% ਪ੍ਰਾਈਸ ਇਨਕਰੀਜ਼ ਹੋ ਗਈਆਂ ਆਲਰੇਡੀ, ਉਹਦੀ ਅਪਡੇਟ ਦੇ ਰਹੇ ਹਾਂ। ਪਰ ਜਿਹੜਾ ਸਟਾਕ ਸਾਡੇ ਕੋਲ ਵੇਅਰ ਹਾਊਸ ਪਿਆ, ਉਹ ਸਾਡੇ ਕੋਲ ਬਿਨਾਂ ਟੈਰਿਫ ਤੋਂ ਪ੍ਰਾਈਸਿਸ ਆਈਆਂ ਹੋਈਆਂ। ਉਹ 2-2, 3-3 ਪੀਸ ਇਨ ਸਟਾਕ ਹੈਗੇ ਆ। ਕੋਈ ਵੀ ਕਸਟਮਰ ਲੈਣਾ ਚਾਹੁੰਦੇ ਆ, $1,000 ਵਾਲਾ ਫਰਿੱਜ ਜਿਹੜਾ ਅੱਜ ਦੀ ਡੇਟ ਚ $1,300 ਦਾ ਹੋ ਗਿਆ, ਹਜੇ ਵੀ ਤੁਹਾਨੂੰ $899 ਦਾ ਮਿਲ ਸਕਦਾ। 3-4 ਪੀਸ ਇਨ ਸਟਾਕ ਹੈਗੇ ਜੀ। ਜਿਨ੍ਹਾਂ ਨੇ ਫਰਿੱਜ, ਸਟੋਵ, ਡਿਸ਼ਵਾਸ਼ਰ, 3 ਪੀਸ ਕਿਚਨ ਬੰਡਲ ਲੈਣਾ, 3 ਪੀਸ ਕਿਚਨ ਬੰਡਲ ਜਿਹੜਾ $29.99 ਦਾ ਦੇ ਰਹੇ ਹਾਂ, ਔਰ ਸਿਰਫ 3 ਬੰਡਲ ਪੈਕੇਜਿਸ ਸਾਡੇ ਕੋਲ ਅਵੇਲੇਬਲ ਹੈ। ਅਦਰਵਾਈਜ਼ ਇਹ $38.99 ਦਾ 8 September ਤੋਂ ਆਲਰੇਡੀ ਕੱਲ ਤੋਂ ਹੋ ਗਿਆ ਜੀ। ਸੋ 905-450-2858 ਨੰਬਰ ਹੈ। ਫਰੰਟ ਲੋਡ ਵਾਸ਼ਰ ਐਂਡ ਡਰਾਇਰ ਜਿਹੜਾ ਅੱਜ ਦੀ ਡੇਟ ਚ $2,600 ਦਾ ਤੁਹਾਨੂੰ ਸਿਰਫ $17.99 ਦਾ ਮਿਲ ਜਾਏਗਾ। $800 ਤੁਸੀਂ ਵਾਸ਼ਰ ਐਂਡ ਡਰਾਇਰ ਤੇ ਸੇਵ ਕਰ ਸਕਦੇ ਹੋ। ਪਹੁੰਚਣਾ ਇਹਦੇ ਲਈ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਜੀ। ਤੇ ਬਿਗ ਸਕਰੀਨ ਟੀਵੀ ਲੈਣ ਵਾਲੇ ਕਸਟਮਰ ਵੀ ਮਿਸ ਨਾ ਕਰਨ, ਕਿਉਂਕਿ 85 ਇੰਚ ਦੇ ਸਿਰਫ 3 ਟੀਵੀ ਮੇਰੇ ਕੋਲ ਸਟਾਕ ਚ ਹੈ। ਸੋਨੀ ਬਰੇਵੀਆ 3 ਅਪਡੇਟਡ ਮਾਡਲ ਹੈ। ਸੋਨੀ ਬਰੇਵੀਆ ਕੋਈ ਵੀ ਮਾਡਲ ਲੈਣਾ ਚਾਹੁੰਦੇ ਹੋ, ਸੋਨੀ ਬਰੇਵੀਆ 3 ਤੁਹਾਨੂੰ ਦੇ ਰਹੇ ਹਾਂ। 2026 ਦਾ ਲੇਟੈਸਟ ਮਾਡਲ, $2,200 ਵਾਲਾ, $15.99 ਚ $700 ਤੁਸੀਂ 85 ਇੰਚ ਸੋਨੀ ਟੀਵੀ ਤੇ ਵੀ ਸੇਵ ਕਰੋਗੇ। ਪੇਮੈਂਟ 6 ਮਹੀਨੇ ਚ ਹੀ ਕਰਨੀ ਹੈ। ਚਾਹੇ ਟੀਵੀ ਲੈਣੇ ਆ ਜੀ 32 ਇੰਚ ਤੋਂ ਲੱਗ ਕੇ 98 ਇੰਚ ਤੱਕ, ਆਲ ਸਾਈਜ਼ ਆਫ ਟੀਵੀ ਮਿਲਣਗੇ। ਚਾਹੇ ਤੁਸੀਂ ਟੋਪ ਲੋਡ ਵਾਸ਼ਰ ਐਂਡ ਡਰਾਇਰ, ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਸਟੈਕੇਬਲ ਵਾਸ਼ਰ ਐਂਡ ਡਰਾਇਰ ਲੈਣਾ ਚਾਹੁੰਦੇ ਹੋ, ਜਾਂ ਫਰਿੱਜ, ਸਟੋਵ, ਡਿਸ਼ ਵਾਸ਼ਰ, ਸਟੇਨਲੈਸ ਸਟੀਲ ਦੇ ਲੋਐਸਟ ਪ੍ਰਾਈਸ ਗਾਰੰਟੀ ਦੇ ਨਾਲ ਫ੍ਰੀ ਹੋਮ ਡਿਲੀਵਰੀ ਹੋਏਗੀ। 6 ਮਹੀਨੇ ਚ ਤੁਸੀਂ ਪੇ ਕਰੋਗੇ। 905-450-2858 ਨੰਬਰ ਹੈ। 905-450-2828 ਜੀ।
0: ਤੇ ਪੈਸੇ 6 ਮਹੀਨਿਆਂ ਚ ਦੇਣੇ ਨੇ, ਕੋਈ ਇੰਟਰਸਟ ਨਹੀਂ, ਕੋਈ ਵਿਆਜ ਨਹੀਂ। ਬ੍ਰੈਂਪਟਨ ਟੀਵੀ ਅਪਲਾਈਸਿਸ, 905-450-2828। ਥੈਂਕ ਯੂ ਸਰ।
1: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
2: Dave Tatla News Desk, locally covered, nationally connected.
0: Harpreet ji.
3: Hanji.
0: ਹਿੰਦੁਸਤਾਨ ਚ ਗਰੀਬੀ ਬਹੁਤ ਹੈ। ਜਿੱਥੇ ਗਰੀਬੀ ਹੈ ਉਹਦਾ ਅੰਤ ਹੀ ਕੋਈ ਨੀ। ਵਿਚਾਰੇ ਝੋਪੜੀਆਂ ਚ ਬਹਿੰਦੇ, ਇੱਕ ਵਕਤ ਦੀ ਰੋਟੀ ਨੀ ਮਿਲਦੀ ਉਹਨਾਂ ਨੂੰ। ਦੀਵਾਲੀ ਵੇਲੇ ਜੇ ਮੂਹਰੇ ਖੜੇ ਹੋਣ ਦੁਕਾਨ ਦੇ, ਚਾਰ ਮਾਰ ਦਿਆ ਚਪੇੜਾ, ਇਹ ਨੀ ਇੱਕ ਬਰਫੀ ਜਾਂ ਇੱਕ ਸਮੋਸਾ ਉਹਨਾਂ ਨੂੰ ਦੇ ਦੋ। ਖੈਰ, ਮੇਰੇ ਗੱਲ ਕਰਨ ਦਾ ਮਕਸਦ ਕੋਈ ਹੋਰ ਸੀ। ਭਾਰਤ ਰੂਸ ਤੋਂ 75 Sukhoi 57 ਲੜਾਕੂ ਜਹਾਜ਼ ਖਰੀਦਣ ਬਾਰੇ ਸੋਚ ਰਿਹਾ, ਜਿਹਦੀ ਕੀਮਤ 1,00,000 ਕਰੋੜ ਤੱਕ ਹੋ ਸਕਦੀ ਹੈ। ਮੋਦੀ ਪੁਤਿਨ ਬ੍ਰਿਕਸ ਮੇਲਨ ਦੇ ਪਹਿਲਾਂ ਸਮਝੌਤੇ ਦੇ ਦਸਖਤ ਕਰ ਸਕਦੇ ਨੇ। ਭਾਰਤ 35 ਮਹੀਨਿਆਂ ਤੋਂ ICC ODI ਰੈਂਕਿੰਗ ਵਿਚ ਸਿਖਰ ਤੇ ਹੈ। ਸਤੰਬਰ ਚ 2023 ਵਿਚ ਪਾਕਿਸਤਾਨ ਨੂੰ ਪਛਾੜਿਆ ਸੀ, ਉਦੋਂ ਦਾ ਨੰਬਰ 1 ਹੈ। ਨਿਊਜ਼ੀਲੈਂਡ ਨੰਬਰ 2 ਤੇ ਹੈ। ਹਰਪੀ ਜੀ ਕੀ ਕਹਿਣਾ ਚਾਹੋਗੇ? ਮੇਰੀਆਂ ਤੇ ਖਬਰਾਂ ਦੇ ਨਾਲ ਇੰਨਾ ਹੀ ਹੁੰਦਾ, ਫਾਸਟ ਕੰਮ ਆ ਆਪਣੇ ਇੱਥੇ।
3: ਸੋ ਲਾਈਫ ਇੰਸ਼ੋਰੈਂਸ ਦੇ ਦੇਵ ਜੀ ਆਪਾਂ ਪਲਾਨਸ ਦੀ ਗੱਲ ਕਰ ਰਹੇ ਸੀਗੇ। ਲਾਈਫ ਇੰਸ਼ੋਰੈਂਸ ਤੋਂ ਇਲਾਵਾ ਜਿਹੜੀਆਂ ਪਰਸਨਲ ਇੰਸ਼ੋਰੈਂਸ ਰਿਕੁਆਇਰਮੈਂਟ ਹੈਗੀਆਂ ਆ, ਸੋ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ, 3 ਤਰ੍ਹਾਂ ਦੇ ਪਲਾਨ ਹੈਗੇ ਆ ਜਿਹਦੇ ਨਾਲ ਆਪਾਂ ਸਾਰੇ ਰਿਸਕ ਆਪਣੇ ਕਵਰ ਕਰ ਸਕਦੇ ਹਾਂ। ਜਿੱਥੇ ਲਾਈਫ ਇੰਸ਼ੋਰੈਂਸ ਪਾਲਿਸੀਜ਼ ਦੇ ਨਾਲ ਅਸੀਂ ਇਸ ਚੀਜ਼ ਦਾ ਆਪਣੀ ਫੈਮਿਲੀ ਦਾ ਰਿਸਕ ਕਵਰ ਕਰਦੇ ਹਾਂ ਕਿ ਕੱਲ੍ਹ ਨੂੰ ਅਗਰ ਕੋਈ ਮੇਨ ਇਨਕਮ ਅਰਨਰ ਨੂੰ ਕੁਛ ਹੁੰਦਾ ਹੈਗਾ ਤਾਂ ਉਸ ਟਾਈਮ ਦੇ ਉੱਪਰ ਸਾਡੀਆਂ ਫੈਮਿਲੀ ਪ੍ਰੋਟੈਕਟਿਡ ਹੋਣ। ਉੱਥੇ ਜਿਹੜੇ ਲਿਵਿੰਗ ਬੈਨੀਫਿਟਸ ਹੈਗੇ ਆ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਪਲਾਨ ਹੋਇਆ, ਡਿਸੇਬਿਲਿਟੀ ਇੰਸ਼ੋਰੈਂਸ ਪਲਾਨ ਹੋਇਆ, ਉਹਦੇ ਦੇ ਵਿੱਚ ਜਿਉਂਦੇ ਜੀ ਅਸੀਂ ਆਪਣੇ ਆਪ ਨੂੰ ਪ੍ਰੋਟੈਕਟ ਕਰ ਸਕਦੇ ਹਾਂ। ਸੋ ਕ੍ਰਿਟੀਕਲ ਇਲਨੈਸ ਦੇ ਵਿੱਚ ਅਗਰ ਕੋਈ ਮੇਜਰ ਡਿਜ਼ੀਜ਼ ਹੋ ਜਾਂਦੀ ਆ ਉਸ ਟਾਈਮ ਦੇ ਉੱਪਰ ਸਾਡੇ ਕੋਲ ਪ੍ਰੋਟੈਕਸ਼ਨ ਹੁੰਦੀ ਆ, ਤੇ ਡਿਸੇਬਿਲਟੀ ਇੰਸ਼ੋਰੈਂਸ ਦੇ ਵਿੱਚ ਆਪਣੀ ਇਨਕਮ ਰਿਪਲੇਸਮੈਂਟ ਦੀ ਕਵਰੇਜ ਆ ਕਿ ਕੱਲ ਨੂੰ ਅਗਰ ਕੋਈ ਵੀ ਇੰਜਰੀ ਹੁੰਦੀ ਆ, ਕੋਈ ਪਰਸਨ ਮਹੀਨਾ ਦੋ ਮਹੀਨੇ ਪੰਜ ਮਹੀਨੇ ਕੰਮ ਤੇ ਨਹੀਂ ਜਾਂਦਾ ਤਾਂ ਉਸ ਟਾਈਮ ਦੇ ਉੱਪਰ ਉਹਨਾਂ ਦੀ ਜਿਹੜੀ ਇਨਕਮ ਹੈਗੀ ਆ ਉਹ ਇੰਸ਼ੋਰੈਂਸ ਕੰਪਨੀ ਵੱਲੋਂ ਰਿਪਲੇਸ ਹੋ ਸਕੇ। ਤਿੰਨੋਂ ਪ੍ਰੋਡਕਟ ਦਾ ਆਪਾਂ ਕੰਬੀਨੇਸ਼ਨ ਕਰ ਸਕਦੇ ਹਾਂ, ਇੱਕੋ ਪਲਾਨ ਦੇ ਵਿੱਚ ਆਪਾਂ ਆਪਣੀ ਕਵਰੇਜਿਸ ਐਡ ਆਨ ਕਰ ਸਕਦੇ ਹਾਂ, ਆਪਣੀ ਆਪਣੇ ਸਪਾਊਸ ਦੀ ਕਵਰੇਜ ਐਡ ਆਨ ਹੋ ਸਕਦੀ ਆ, ਤੇ ਜੇ ਤੁਸੀਂ ਆਪਣੇ ਬੱਚਿਆਂ ਦੀ ਕਵਰੇਜ ਵੀ ਪਾਉਣੀ ਹੋਵੇ ਉਹ ਵੀ ਨਾਲ ਚਾਈਲਡ ਰਾਈਡਰ ਜਿਹੜਾ ਹੈਗਾ ਉਹ ਐਡ ਹੋ ਜਾਂਦਾ ਆ। ਸੋ ਤੁਸੀਂ ਸਾਰੀਆਂ ਪਲਾਨਸ ਜਿਹੜੀਆਂ ਹੈਗੀਆਂ ਇੱਕੋ ਪਾਲਿਸੀਜ਼ ਦੇ ਵਿੱਚ ਕਰ ਸਕਦੇ ਹਾਂ। ਕੋਈ ਵੀ ਤੁਹਾਡੀ ਕੁਐਸਚਨਸ ਹੈਗੀ ਆ, ਆਲਰੇਡੀ ਤੁਹਾਡੇ ਕੋਲ ਐਗਜ਼ਿਸਟਿੰਗ ਪਾਲਿਸੀ ਆ, ਤੁਸੀਂ ਉਹਨੂੰ ਹਜੇ ਤੱਕ ਰਿਵਿਊ ਨਹੀਂ ਕਰਵਾਇਆ, ਇੱਕ ਵਾਰ ਜ਼ਰੂਰ ਰਿਵਿਊ ਕਰਾ ਕੇ ਇਹ ਚੀਜ਼ ਫਾਇੰਡ ਆਊਟ ਕਰ ਲਿਓ ਕਿ ਕਿਹੜੀ ਅਮਾਊਂਟ ਦੀ ਕਵਰੇਜ ਹੈਗੀ ਆ, ਕਿਹੜੀ ਕੰਡੀਸ਼ਨ ਦੇ ਵੇਲੇ ਤੁਹਾਡੇ ਕੋਲ ਕਵਰੇਜ ਹੈਗੀ ਆ, ਤੇ ਤੁਹਾਡਾ ਐਡਰੈਸ ਬੈਨੀਫਿਸ਼ਰੀ ਅਪਡੇਟਡ ਹੈਗੀ ਆ ਕਿ ਨਹੀਂ। ਨੰਬਰ ਹੈਗਾ ਜੀ 416-817-6500,
0: 416-817-6500। ਔਰ ਆਪਣਾ ਆਫਿਸ
3: ਆਫਿਸ ਹੈਗਾ ਜੀ ਮੈਕਵੀਨ ਐਂਡ ਮੇਫਿਲ ਡਰਾਈਵ ਦੇ ਉੱਪਰ ਬ੍ਰੈਂਪਟਨ ਦੇ ਵਿੱਚ, ਮੈਕਵੀਨ ਤੇ ਮੇਫਿਲ ਦਾ ਇੰਟਰਸੈਕਸ਼ਨ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟਾਪ ਚੋਇਸ ਇੰਸ਼ੋਰੈਂਸ ਆਫਿਸ।
0: ਇੱਕ ਫਰਮ ਹੈ ਜਿਨ੍ਹਾਂ ਨੂੰ ਏਜ਼ ਐ ਡਰਾਈਵਰ ਚਾਹੀਦੇ ਨੇ ਟੋਰਾਂਟੋ ਤੋਂ ਮੌਂਟਰੀਅਲ, ਟੋਰਾਂਟੋ ਤੋਂ US ਲਈ ਜਾਣਾ ਹੈ, ਕੰਪਨੀ ਬਹੁਤ ਵਧੀਆ ਹੈ, ਪੈਸੇ ਵੀ ਟੌਪ ਦੇ ਦਿੰਦੇ ਆ। ਔਰ ਕੁਲਦੀਪ ਮੰਗਟ ਹੋਰਾਂ ਨੂੰ ਫੋਨ ਕਰ ਲਓ 6479726455-647-972-6455, ਇਨ੍ਹਾਂ ਦੇ ਨੰਬਰ ਨੇ। ਅਗਰ ਤੁਸੀਂ ਟਰੱਕ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਸੁਣ ਲਓ,
4: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਮਕੈਨਿਕ ਨੂੰ ਗੋਦ ਲੈ ਲਿਆ,
5: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
4: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ,
6: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ,
4: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
6: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
7: ਕੋਈ ਇਹੋ ਜਿਹੀ ਜਗ੍ਹਾ ਦੱਸੋ ਜਿੱਥੇ ਬੈਠ ਕੇ ਮੈਂ ਫੈਮਿਲੀ ਦੇ ਨਾਲ ਫੂਡ ਵੀ ਇੰਜੋਏ ਕਰ ਸਕਾਂ, ਤੇ ਕੋਈ ਪਾਰਟੀ ਕਰਨੀ ਹੋਵੇ ਤੇ ਤਾਂ ਵੀ ਉੱਥੇ ਹੀ ਜਾਵਾਂ।
8: ਤਾਂ ਫਿਰ ਟਿੱਕਾ ਜੰਕਸ਼ਨ ਹੀ ਜਾਈ, ਇਹ ਟੌਪ ਕਲਾਸ ਫੈਮਿਲੀ ਰੈਸਟੋਰੈਂਟ, 100 ਲੋਕਾਂ ਦੀ ਸੀਟਿੰਗ, 100 ਤੋਂ 125 ਦੀ ਕੈਪੈਸਿਟੀ ਵਾਲਾ ਬੈਂਕਟ ਹਾਲ ਵੀ। ਵੀਕਡੇ ਸਵੇਰੇ 11 ਵਜੇ ਤੋਂ ਰਾਤੀ 11 ਵਜੇ ਤੱਕ, ਤੇ ਫਰਾਈਡੇ ਤੋਂ ਸੈਟਰਡੇ ਸਵੇਰੇ 11 ਵਜੇ ਤੋਂ ਤੜਕੇ 2 ਵਜੇ ਤੱਕ, ਡੀਜੇ ਨਾਈਟ ਦੇ ਨਾਲ।
7: ਸੁਪਰ VIP ਡੀਲਸ ਲਈ ਮੈਂਬਰਸ਼ਿਪ ਵੀ ਲੈ ਸਕਦੇ ਹੋ। ਕਾਲ 6474294040, ਟਿੱਕਾ ਜੰਕਸ਼ਨ, 2958 Queen Street East, Unit 26, Brampton.
0: ਜੀ ਜੇ ਤੁਹਾਨੂੰ 50-60 ਮਿਲੀਅਨ ਡਾਲਰ ਅੱਜ ਰੱਬ ਉੱਤੋਂ ਛੱਪੜ ਪਾੜ ਕੇ ਤੁਹਾਡੇ ਝੋਲੀ ਪਾ ਦੇਵੇ, ਕੀ ਕਰੋਗੇ? ਮੈਂ ਦੱਸਾਂ ਮੈਂ ਕੀ ਕਰਾਂਗਾ। ਜਿਹੜੇ ਅਮੀਰ ਜਾਦਿਆਂ ਨੂੰ ਸ਼ੌਕ ਨੇ ਆ ਗੱਡੀਆਂ ਗੁੱਡੀਆਂ ਨੀ ਲੈਣੀਆਂ ਮੈਂ ਮਹਿੰਗੀਆਂ, ਤਾਂ ਮੈਂ ਟੁੱਟੀ ਕੋਈ ਲਊਂਗਾ, ਕਿਉਂਕਿ ਮਗਰ ਪੈ ਜਾਂਦੇ ਡਾਕੂ। 100 ਸਾਲ ਪੁਰਾਣੇ ਜਿਹੜੇ ਦਰਖਤ ਨੇ ਜੰਗਲਾਂ ਚ, ਉਹ ਪਟਾ ਕੇ ਆਪਦੇ ਗਾਰਡਨ ਚ ਲਾਉਂਦੇ ਆ।
3: ਇਹ ਨੀ ਤੁਸੀਂ ਕਰਨ ਲੱਗੇ?
0: ਨਹੀਂ, ਜੇ ਕਰ ਲਾਂਗੇ ਉਹ ਹੈਲੀਕਾਪਟਰ ਨਾਲ ਪਹਿਲਾਂ ਪੱਟਦੇ ਆ, ਜਿਵੇਂ ਵੀ ਪੱਟਦੇ ਵੱਡੀਆਂ ਮਸ਼ੀਨਾਂ ਨਾ, ਫਿਰ ਹੈਲੀਕਾਪਟਰ ਚੱਕ ਕੇ ਲਿਆਉਂਦਾ ਜਿੱਥੇ ਤੁਹਾਡੇ ਘਰੇ ਟੋਆ ਪੱਟਿਆ ਹੋਣਾ। ਪਰ ਘਰ ਵੀ ਵੱਡਾ ਚਾਹੀਦਾ, ਫਿਰ ਪਹਿਲਾਂ 10 ਏਕੜ ਦਾ ਲੋਟ ਲਵਾਂਗੇ, ਉਹ ਚ ਫਿਰ ਘਰ ਪਾਵਾਂਗੇ। ਉਸ ਓਨੈਸਟਲੀ ਇਹ 100 ਸਾਲ ਪੁਰਾਣੇ ਰੁੱਖ ਲਾਉਣ ਦਾ ਨਵਾਂ ਚੱਲਿਆ ਅਮੈਰੀਕਾ ਦੇ ਵਿੱਚ, ਜਿਹੜੇ ਆਪਣੇ ਨਾ ਵੀ ਜਿਹੜਾ ਮੈਜਰਿੰਗ ਟੂਲ ਹੈ ਵੀ ਤੁਸੀਂ ਕਿੰਨੇ ਚੰਗੇ ਹੋ ਜਾਂ ਮਾੜੇ ਹੋ, ਇਹ ਡਿਪੈਂਡ ਕਰਦਾ ਤੁਹਾਡੇ ਕੋਲ ਪੈਸੇ ਕਿੰਨੇ ਆ, ਉਹਦੇ ਹਿਸਾਬ ਨਾਲ ਤੁਸੀਂ ਚੰਗੇ ਹੋ, ਜੇ ਪੈਸੇ ਨਹੀਂ ਤੁਸੀਂ ਮਾੜੇ ਹੋ। ਹੁਣ ਉੱਥੇ ਜਿਹੜੇ ਅਮੀਰ ਜਾਦੇ ਆ, ਜਿਹਦੇ ਘਰੇ ਪਿੱਛੇ 2-4 100 ਸਾਲ ਪੁਰਾਣੇ ਦਰਖਤ ਲੱਗੇ ਹੋਣ, ਉਹ ਅਮੀਰਾਂ ਚ ਗਿਣਿਆ ਜਾਂਦਾ, ਉਹ ਵਾ ਇਹ ਰਿਟੌਰ ਆ। ਪਰ ਜਿਹੜੇ ਆਪਣੇ ਆ, ਆਪਣੇ ਤਾਂ ਛੋਟੇ ਮੋਟਿਆਂ ਦੇ ਮਗਰੀ ਪੈ ਜਾਂਦੇ ਆ। ਖੈਰ ਉਸ ਪਾਸੇ ਨਾ ਜਾਂਦੇ ਹੋਏ ਤੁਹਾਨੂੰ ਇੰਡੀਆ ਭੇਜੀਏ। ਐਂ ਕਰੋ, ਟੋਰਾਂਟੋ ਤੋਂ ਅੰਮ੍ਰਿਤਸਰ 2045, ਟੋਰਾਂਟੋ ਦਿੱਲੀ 1490, ਪਾਕਿਸਤਾਨ ਦਾ 1-way, ਟੋਰਾਂਟੋ ਕਰਾਚੀ 1130, ਟੋਰਾਂਟੋ ਇਸਲਾਮਾਬਾਦ 1190, ਹੋਰ ਵੀ ਬੜੀਆਂ, ਡੋਮਿਨਿਕਨ ਜਨਰਲ ਰਿਪਬਲਿਕ 1185, ਮੈਕਸੀਕੋ 1060, ਕਟਾਰੀਆ ਟੂਰ ਐਂਡ ਟਰੈਵਲ 905-678-1200, 905-678-1200, ਉਹਨਾਂ ਦੇ ਨੰਬਰ ਨੇ।
9: Indian Fruitland, one stop for all your grocery needs. ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ। ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
10: ਇੰਡੀਅਨ ਫਰੂਟ ਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ, ਸਭ ਤੋਂ ਵਧੀਆ ਪ੍ਰਾਈਸਿਸ ਤੇ ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟ ਲੈਂਡ ਦੀ 7th ਲੋਕੇਸ਼ਨ ਵੀ ਖੁੱਲ ਗਈ ਹੈ ਔਨ 25 ਸੈਂਡਲਵੁੱਡ ਪਾਰਕਵੇ ਨੀਅਰ ਹੋਰਾਂਥਰੋ ਸਟਰੀਟ ਬ੍ਰੈਂਪਟਨ।

ਇੱਥੇ ਤਾਂ ਬਲੈਕ ਤੇ ਬਲੈਕ ਚੱਲਦੀ ਆ, ਕੋਕੇਨਾ ਚੱਕੀ ਆਉਂਦੇ ਆ, ਚਾਲੀ ਚਾਲੀ ਪੰਜਾਹ ਪੰਜਾਹ ਮਿਲੀਅਨ ਡਾਲਰ ਦੀਆਂ ਫੋਟੋਆਂ ਅਖਬਾਰਾਂ ਚ ਛਪਦੀਆਂ ਨੇ। ਸ਼ਰਮ ਨਾਮ ਦੀ ਜਿਹੜੀ ਚਿੜੀ ਆ ਉਹ ਆਉਣ ਲੱਗੇ ਇੰਡੀਆ ਛੱਡੇ।

0: ਮੁੱਲਾ ਪਰਦਾਖਾ ਦੀ ਗੱਲ ਕੀਤੀ ਹੈ ਨਾ ਹਰਪ੍ਰੀਤ ਜੀ, ਇਹ ਇਹਦੇ ਨਾਲ ਇੱਕ ਪਿੰਡ ਹੈ ਸਾਹਨਪੁਰ, ਉੱਥੇ ਭਿਖਾਰੇ ਦਿੰਦੇ ਆ ਜਿਹਨਾਂ ਦੇ ਅੰਗ ਪੈਰ ਚੋਂ ਖੜ ਖੁੜ ਜਾਣ ਜਾਂ ਸੁੱਕਣ ਲੱਗ ਜਾਣ ਲੱਤ ਵਾਹ, ਉੱਥੇ ਭਿਖਾਰੇ ਦਿੰਦੇ ਆ। ਪਤਾ ਨੀ ਕਿੰਨੇ ਸਾਲਾਂ ਤੋਂ ਦੇ ਰਿਹਾ, ਜੈਨਰੇਸ਼ਨ ਚੱਲ ਰਹੀਆਂ ਨੇ, ਦੁਨੀਆਂ ਭਰ ਤੋਂ ਲੋਕ ਜਾ ਕੇ ਉੱਥੇ ਠੀਕ ਆ ਕੇ ਹੋ ਕੇ ਆ ਰਹੇ ਨੇ। ਐਨੀਵੇ
1: ਆਦਮੀ ਅੱਛੇ ਰਸਤੇ ਪਰ ਨਹੀਂ ਜਾਂਦਾ, ਪਰ ਬੁਰੇ ਰਸਤੇ ਪਰ ਸਭੀ ਜਾਂਦੇ ਹੈ। ਇਸ ਲਈ ਦਾਰੂ ਵੇਚਣੇ ਵਾਲਾ ਕਹੀਂ ਨਹੀਂ ਜਾਤਾ, ਪਰ ਦੂਧ ਵੇਚਣੇ ਵਾਲੇ ਕੋ ਘਰ ਘਰ ਗਲੀ ਗਲੀ ਕੋਨੇ ਕੋਨੇ ਮੇਂ ਜਾਣਾ ਪੜਤਾ ਹੈ, ਔਰ ਦੂਧ ਵੇਚਣੇ ਵਾਲੇ ਸੇ ਬਾਰ ਬਾਰ ਪੁੱਛਾ ਜਾਤਾ ਹੈ, ਪਾਣੀ ਤੋ ਨਹੀਂ ਡਾਲਾ, ਪਾਣੀ ਤੋ ਨਹੀਂ ਡਾਲਾ, ਪਰ ਦਾਰੂ ਮੇਂ ਖੁਦ ਹਾਥੋਂ ਸੇ ਪਾਣੀ ਮਿਲਾ ਮਿਲਾ ਕਰ ਪੀਤੇ ਹੈ। ਵਾਹ ਵਾਹ ਵਾਹ ਰੇ ਦੁਨੀਆ, ਵਾਹ ਰੇ ਦੁਨੀਆ, ਵਾਹ ਰੇ ਦੁਨੀਆ, ਤੇਰੀ ਰੀਤ ਜੋ ਭਾਗਯ ਮੇਂ ਹੈ ਵੋ ਭਾਗ ਕਰ ਆਏਗਾ, ਜੋ ਨਹੀਂ ਹੈ ਵੋ ਆ ਕਰ ਵੀ ਭਾਗ ਜਾਏਗਾ। ਜ਼ਿੰਦਗੀ, ਯੇ ਜ਼ਿੰਦਗੀ ਕੋ ਇਤਨਾ ਸੀਰੀਅਸ ਲੈਣੇ ਕੀ ਜ਼ਰੂਰਤ ਨਹੀਂ ਹੈ ਯਾਰੋ, ਯਹਾਂ ਸੇ ਜ਼ਿੰਦਾ ਬਚ ਕਰ ਨਾ ਕੋਈ ਗਯਾ ਹੈ ਨਾ ਕੋਈ ਜਾਏਗਾ। ਇੱਕ ਸੱਚ ਬਾਤ ਯੇ ਵੀ ਹੈ ਕਿ ਅਗਰ ਜ਼ਿੰਦਗੀ ਇਤਨੀ ਅੱਛੀ ਹੋਤੀ ਤੋ ਹਮ ਯੇ ਦੁਨੀਆ ਮੇਂ ਰੋਤੇ ਰੋਤੇ ਨਾ ਆਤੇ, ਮਗਰ ਏਕ ਮੀਠਾ ਸੱਚ ਯੇ ਵੀ ਹੈ ਕਿ ਅਗਰ ਜ਼ਿੰਦਗੀ ਬੁਰੀ ਹੋਤੀ ਤੋ ਜਾਤੇ ਜਾਤੇ ਲੋਗੋ ਕੋ ਰੁਲਾ ਕਰ ਨਾ ਜਾਤੇ। ਵਾਹ ਰੇ ਆਦਮੀ, ਤੇਰਾ ਕੈਰੇਕਟਰ ਲਾਸ਼ ਕੋ ਹਾਥ ਲਗਾਤਾ ਹੈ ਤੋ ਨਹਾਤਾ ਹੈ, ਪਰ ਬੇਜਵਾਨ ਜੀਵ ਕੋ ਮਾਰ ਕੇ ਖਾਤਾ ਹੈ। ਯੇ ਮੰਦਿਰ ਮਸਜਿਦ ਭੀ ਕਿਆ ਗਜਬ ਕੀ ਜਗ੍ਹਾ ਹੈ ਦੋਸਤੋ, ਯਹਾਂ ਗਰੀਬ ਬਾਹਰ ਔਰ ਅਮੀਰ ਅੰਦਰ ਭੀਕ ਮਾਂਗਤਾ ਹੈ। ਵਿਚਿੱਤ੍ਰ ਦੁਨੀਆ ਕਾ ਕਠੋਰ ਸੱਚ, ਬਾਰਾਤ ਮੇਂ ਦੁਲੇ ਸਬਸੇ ਪੀਛੇ ਔਰ ਦੁਨੀਆ ਆਗੇ ਚਲਤੀ ਹੈ, ਮੈਯਤ ਮੇਂ ਜਨਾਜਾ ਆਗੇ ਔਰ ਦੁਨੀਆ ਪੀਛੇ ਚਲਤੀ ਹੈ, ਯਾਨੀ ਦੁਨੀਆ ਖੁਸ਼ੀ ਮੇਂ ਆਗੇ ਔਰ ਦੁੱਖ ਮੇਂ ਪੀਛੇ ਜਾਤੀ ਹੈ। ਅਜਬ ਤੇਰੀ ਦੁਨੀਆ, ਗਜਬ ਤੇਰਾ ਖੇਲ, ਮੋਮਬੱਤੀ ਜਲਾ ਕਰ ਮੁਰਦੋ ਕੋ ਯਾਦ ਕਰਨਾ ਔਰ ਮੋਮਬੱਤੀ ਬੁਝਾ ਕਰ ਜਨਮ ਦਿਨ ਮਨਾਨਾ। ਨਈ ਸਦੀ ਮਿਲ ਰਹੀ ਹੈ ਦਰਦ ਭਰੀ ਸੌਗਾਤ, ਬੇਟਾ ਕਹਤਾ ਹੈ ਬਾਪ ਸੇ ਤੇਰੀ ਕਿਆ ਔਕਾਤ, ਪਾਣੀ ਆਖੋ ਕਾ ਮਰਾ ਮਰੀ ਸ਼ਰਮ ਔਰ ਲਾਜ, ਕਹੇ ਬਹੂ ਅਬ ਸਾਸ ਸੇ ਘਰ ਮੇਂ ਮੇਰਾ ਰਾਜ, ਭਾਈ ਵੀ ਕਰਤਾ ਨਹੀਂ ਭਾਈ ਕਾ ਵਿਸ਼ਵਾਸ, ਬਹਿਨ ਪਰਾਈ ਹੋ ਗਈ ਸਾਰੀ ਖਾਸਮ ਖਾਸ, ਮੰਦਿਰ ਮੇਂ ਪੂਜਾ ਕਰੇ ਘਰ ਮੇਂ ਕਰੇ ਕਲੇਸ਼, ਬਾਪੂ ਕੋ ਬੋਝ ਸਮਝੇ ਪੱਥਰ ਲਗੇ ਗਣੇਸ਼, ਬਚੇ ਕਹਾਂ ਅਬ ਸੇਜ ਹੈ ਦਯਾ ਧਰਮ ਔਰ ਈਮਾਨ, ਪੱਥਰ ਕੇ ਭਗਵਾਨ ਹੈ ਪੱਥਰ ਦਿਲ ਕੇ ਇਨਸਾਨ।

0: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: Wakey, wakey, wakey, wakey.
2: It's wake up time. It's wake up time.
1: Now is the time to wake up.
0: Crank up the radio. You're listening to the Dave Todless Show, brought to you in part by Culture of Punjab.
3: Culture of Punjab, serving the South Asian community in and around the GTA. For exciting packages, promotional offers, and inquiries, please call 416-677-0609. That's 416-677-0609. Culture of Punjab.
4: ਸਾਸ਼ਕਾਲ ਜੀ, ਕਲਚਰ ਆਫ ਪੰਜਾਬ ਦੇ ਵਿੱਚ ਮੈਂ ਹਾਂ ਹਰਮਨਪ੍ਰੀਤ ਸਿੰਘ ਤੇ ਅੱਜ ਮੈਂ ਇਕੱਲੀ ਆਈ ਆ ਤੁਹਾਡੇ ਸਾਰਿਆਂ ਦੇ ਨਾਲ ਗੱਲਾਂ ਬਾਤਾਂ ਕਰਨ ਦੇ ਲਈ। ਮਤਲਬ ਬੜੀ ਚੈਨ ਦੀ ਕਹਿ ਲਓ ਜਾਂ ਕਹਿ ਲਓ ਚੈਨ ਦਾ ਸਾਹ ਆ ਰਿਹਾ ਮੈਨੂੰ, ਕਿਉਂਕਿ ਅੱਜ ਗੁਰਪ੍ਰੀਤ ਸੰਧਾ ਵਾਲੀਆਂ ਮੇਰੇ ਨਾਲ ਨਹੀਂ ਆਇਆ, ਬੜਾ ਸੁੱਖ ਦਾ ਸਾਹ ਲੈ ਰਹੀ ਹਾਂ। ਬਾਕੀ ਅੱਜ ਮੇਰੇ ਨਾਲ ਨਾ ਇੱਕ ਸਪੈਸ਼ਲ ਪਰਸਨੈਲਿਟੀ ਆਈ ਹੈ, ਕਿਉਂਕਿ ਮੈਂ ਸੋਚਿਆ ਵੀ ਗੁਰਪ੍ਰੀਤ ਦੀ ਥਾਂ ਤੇ ਕਿਸੇ ਹੋਰ ਨੂੰ ਵੀ ਮੌਕਾ ਮਿਲਣਾ ਚਾਹੀਦਾ ਨਾ ਗੱਲਾਂ ਬਾਤਾਂ ਕਰਨ ਦੇ ਲਈ। ਸੋ ਕੌਣ ਨੇ ਦੱਸਦੀ ਹਾਂ ਤੁਹਾਨੂੰ, ਪਹਿਲਾਂ ਗਾਣਾ ਸੁਣ ਲਓ।

0: ਸਕਦਾ ਕੋਈ ਰੀਸ। ਅਸੀਂ ਹਾਂ ਕਲਚਰ ਆਫ ਪੰਜਾਬ,
1: ਕਲਚਰ ਆਫ ਪੰਜਾਬ,
0: ਬਿਹਤਰੀਨ ਪੰਜਾਬੀ ਐਂਟਰਟੇਨਮੈਂਟ ਦੀ ਮੂੰਹ ਬੋਲਦੀ ਤਸਵੀਰ, ਏਸ਼ੀਅਨ ਕਮਿਊਨਿਟੀ ਦਾ ਮਨਪਸੰਦ ਰੇਡੀਓ ਸ਼ੋਅ ਕਲਚਰ ਆਫ ਪੰਜਾਬ,
1: ਤੇਜ਼ੀ ਨਾਲ ਵੱਧ ਰਹੇ ਰੇਡੀਓ ਸ਼ੋਅ ਜਿਸ ਨੂੰ

0: ਅੱਜਕੱਲ ਪੰਜਾਬ ਦੇ ਵਿੱਚ ਵਿਆਹਾਂ ਦਾ ਸੀਜ਼ਨ ਚੱਲਦਾ ਪਿਆ ਹੈ, ਸੋ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਨਾ ਵਿਆਹਾਂ ਦੇ ਵਿੱਚ ਫਜ਼ੂਲ ਖਰਚੀ ਬਹੁਤ ਹੁੰਦੀ ਹੈ। ਤੇ ਇਸੇ ਲਈ ਮੈਂ ਨਾ ਆਪਣੇ ਨਾਲ ਅੱਜ ਸਟੂਡੀਓ ਦੇ ਵਿੱਚ ਇੱਕ ਵਿਆਹ ਦੇ ਵਿੱਚੋਂ ਬਰਾਤੀ ਨੂੰ ਨਾਲ ਲੈ ਕੇ ਆਈ ਆ।
1: ਤਾਂ ਜੋ ਨਾ ਮੂੰਹ ਸੰਭਾਲ ਕੇ ਬੋਲੋ ਮੈਡਮ ਜੀ,
0: ਕੀ ਹੋਇਆ ਸਰ?
1: ਮੇਰਾ ਨਾ ਜੱਗਾ ਨਿੱਕਾ ਭਾਈਆ ਮੈਂ ਲਾੜੇ ਦਾ।
0: ਓ ਸੌਰੀ,
1: ਜੱਗਾ ਜੀ ਮਤਲਬ ਹੁੰਦਾ?
0: ਨਹੀਂ ਮੈਨੂੰ ਪਤਾ ਨਹੀਂ ਸੀ।
1: ਉਹਦੇ ਨਾਲ ਹੀ ਉਸੇ ਕਾਰ ਚ ਮੂਰਲੀ ਸੀਟ ਤੇ ਬਹਿ ਕੇ ਜਾਣਾ ਮੈਂ।
0: ਅੱਛਾ, ਮੈਂ ਤੁਹਾਨੂੰ ਨਿੱਕਾ ਭਾਈਆ ਜੀ ਤਾਂ ਕਹਿ ਨਹੀਂ ਸਕਦੀ, ਜੱਗਾ ਜੀ ਠੀਕ ਹੈ?
1: ਜੋ ਮਰਜੀ ਕਹਿ ਲਓ ਬਸ।
0: ਠੀਕ ਹੈ ਜੀ, ਜੱਗਾ ਜੀ ਅੱਜ ਅਸੀਂ ਤੁਹਾਨੂੰ ਨਾ ਵਿਆਹਾਂ 'ਚ ਹੁੰਦੀ ਫਜ਼ੂਲ ਖਰਚੀ ਬਾਰੇ ਪੁੱਛਾਂਗੇ।
1: ਤਾਂ ਪਹਿਲਾਂ ਚਾਰ ਤਾਂ ਮੈਨੂੰ ਸੁਣਾ ਤਾ, ਹੋਰ ਕਿੰਨੀ ਗ੍ਰਾਂ ਦੱਸੋਗੇ?
0: ਅੱਛਾ ਠੀਕ,
1: ਮੇਰੇ ਕੋਲ ਟਾਈਮ ਹੈ ਨਾ, ਜਿਹੜੀ ਕੰਮ ਦੀ ਗੱਲ ਕਰਨੀ ਆ ਕਰ ਲਓ ਮੇਰੇ ਕੋਲੋਂ।
0: ਅੱਛਾ ਪਹਿਲਾਂ ਗਾਣਾ ਸੁਣਾ ਦੀ।
1: ਅਰੇ ਘਰ ਦੇ ਡੀਕ ਦੇਣੇ ਪੈਣੀ ਭਾਈਆ, ਕਿੱਥੇ ਜਾ ਵੜਿਆ?
0: ਨਹੀਂ ਅਸੀਂ ਤੁਹਾਡਾ ਟਾਈਮ ਨਹੀਂ ਵੇਸਟ ਕਰਾਂਗੇ,
1: ਕੰਮ ਕਰਨ ਵਾਲਾ ਤਾਂ ਮੈਂ ਕਿਤੇ ਵਿਹਲਾ। ਦੱਸ
0: ਜਨਾਬ, ਗਾਣਾ ਸੁਣਾ।
1: ਤੁਸੀਂ ਪਤਾ ਨਹੀਂ ਸਾਡੇ ਰੂੜੇ ਦੇ ਉੱਪਰ ਗੱਲਾਂ ਕਰਦੇ ਹੋ, ਅਸੀਂ ਫਜ਼ੂਲ ਖਰਚੀਆਂ ਕਰਦੇ, ਮੁੰਡਾ ਵਿਆਹਣ ਲੱਗੇ ਸੀ, ਕੋਈ ਹੱਦ ਕਰ ਲਾਂਗੇ ਤੁਸੀਂ? ਸਾਡੇ ਕੋਲ ਪੈਸੇ ਮੰਗ ਲਏ ਅਸੀਂ।
0: ਆਪਾਂ ਗਾਣਾ ਸੁਣ ਲਈਏ?
1: ਸੁਣ ਲਓ, ਮੈਂ ਕਿਹੜਾ ਰੋਕਿਆ।
0: ਹਾਂ ਫਿਰ ਆਪਾਂ ਗੱਲਾਂ ਅੱਗੇ ਤੋਰਦੇ ਆ।
1: ਹਾਂ ਗਾਣਾ ਲਾਉਣਾ ਕਿੰਨੇ ਆ ਵੀ?
0: ਨਹੀਂ ਆ, ਕੰਪਿਊਟਰ ਰੱਖਿਆ ਹੋਇਆ ਸੀ।
1: ਅੱਛਾ, ਚਲੋ ਵੀ ਇਹਨੂੰ ਦੱਸ ਦੇ ਵੀ ਨਿੱਕੇ ਭਾਈ ਨੇ ਸੁਣਨਾ, ਚੰਗਾ ਸੁਣਾਵੇ।
0: ਠੀਕ ਹੈ ਜੀ।

0: ਵਿਆਹ ਦਾ ਨਾਂ ਲੈਂਦੇ ਹੀ ਨਾ ਘਰ ਦੇ ਵਿੱਚ ਜਿਹੜੀਆਂ ਬੀਬੀਆਂ ਹੁੰਦੀਆਂ ਨੇ ਸਪੈਸ਼ਲੀ ਉਹਨਾਂ ਨੂੰ ਕੱਪੜੇ ਸਵਾਉਣ ਦੀ ਕਾਹਲੀ ਪੈ ਜਾਂਦੀ
1: ਹੈ। ਉਹ ਤਾਂ ਬਾਲੀ ਗੱਲ ਆ ਜੀ, ਬਹੁਤਾ ਧਰਮ ਸੁਧੀ ਗੱਲ ਆ। ਮੈਂ ਇੰਨਾ ਤੰਗ ਆ ਗਿਆ ਆਪਣੀ ਘਰ ਵਾਲੀ ਤੋਂ, ਮੇਰੇ ਵੀਰ ਦਾ ਵਿਆਹ, ਮੇਰੇ ਵੀਰ ਦਾ ਵਿਆਹ, ਮੇਰੇ ਵੀਰ ਦਾ ਵਿਆਹ, ਮੇਰੇ ਵੀਰ। ਮੈਂ ਤੇਰੇ ਕੋਈ ਵੀਰ ਹਾਲੋ ਘਰ ਦੱਸ?
0: ਨਹੀਂ ਚਾਹ ਹੁੰਦਾ ਹੈ
1: ਹਾਂਜੀ। ਇੱਕ ਮਿੰਟ ਮੇਰੀ ਗੱਲ ਸੁਣੋ, ਭਾਵੇਂ ਮੁੰਡਾ ਨਿੱਕਾ ਭਾਈ ਆ, ਮੇਰੀ ਆਵਾਜ਼ ਉਹ ਤੱਕ ਨਹੀਂ ਜਾਂਦੀ ਨਾ।
0: ਨਹੀਂ ਨਹੀਂ,
1: ਐਡਾ ਮੈਨੂੰ ਦੁਖੀ ਕਰ ਮਾਰਿਆ ਜਨਾਨੀ ਨੇ, ਐਡਾ ਮੈਨੂੰ ਦੁਖੀ ਕਰ ਮਾਰਿਆ ਜਨਾਨੀ। ਮੈਂ ਉਹਨੂੰ ਵੀਰ ਹੈਗਾ, ਮੈਂ ਕਿਹਾ ਵੀ ਗੱਲ ਪਤਾ ਕੀ ਆ, ਦੇਖ ਐਤਕੀ ਆਪਣਾ ਕੋਈ ਠੇਕਾ ਠੁਕਾ ਉਦੋਂ ਦਾ ਰਹਿ ਗਿਆ।
0: ਅੱਛਾ,
1: ਵੀ ਐਤਕੀ ਫਸਲ ਥੋੜੀ ਮਾੜੀ ਹੋ ਗਈ, ਤੂੰ ਪੂਰਾ ਮਾੜਾ ਸੂਟ ਸਵਾਣਾ। ਮੈਂ ਇਹਦੇ ਨਾਲ ਚੱਲ ਗਿਆ ਜੀ।
0: ਅੱਛਾ,
1: ਤਿੰਨ ਮੇਰੇ ਨਿਆਣੇ ਬਾਹਰ ਰੋਂਡੇ, ਸਕੂਟਰ ਤੇ ਮੈਂ ਗਈ, ਉਹਨਾਂ ਨੂੰ ਕੁਲਫੀਆਂ ਲੈ ਕੇ ਦੇਣ ਡਿਆ ਤੇ ਕਦੀ ਮੈਂ ਗੋਲ ਗੱਪੇ ਖਵਾਉਂਦੇ। ਅੰਦਰ ਬੈਠੀ ਨੇ ਜਿਹੜੀ ਦੁਕਾਨ ਖਿਲਾਈ, ਇਹਨੇ ਜਿਹੜੀ ਦੁਕਾਨ ਖਿਲਾਈ, ਪਤਾ ਨੀ ਐਸਾ ਕਿਹੜਾ ਉਹ ਕਿਹੜਾ ਰੰਗ ਤੂੰ ਨੀ ਪਾਉਂਦੀ, ਜਿਹੜਾ ਗੁਲਾਬੀ ਆ ਕਿਹੜਾ ਕਿੰਨੀ
0: ਹਾਂਜੀ ਪਿੰਕ।
1: ਹਾਏ ਹਾਏ, ਉਹ ਤਾਂ ਵਿਚਾਰਾ ਹੱਥ ਜੋੜ ਕੇ ਛੱਡਾ, ਕਹਿੰਦਾ ਭੈਣ ਜੀ ਕਿਸੇ ਹੋਰ ਦੁਕਾਨ ਤੋਂ ਲੈ ਲੈ, ਸਾਡੇ ਵਾਲੇ ਪਿੰਕ ਮੋਗੇ।
0: ਅੱਛਾ, ਨਹੀਂ ਪਰ ਚਾਹ ਹੁੰਦਾ ਨਾ ਹਰ ਕਿਸੇ ਨੂੰ।
1: ਨਹੀਂ ਤਾਂ ਠੀਕ ਹੈ, ਤੂੰ ਲੈ ਖੇ ਸਵਾ ਜੋ ਮਰਜ਼ੀ ਕਰ।
0: ਹਾਂਜੀ,
1: ਅਗਲੀ ਗੱਲ ਸੁਣ ਲਓ। ਉਹ ਤੋਂ ਬਾਅਦ ਮੈਂ ਜਿਹੜੇ ਗੇੜੇ ਮਾਰਿਆ, ਜਿਹੜੀਆਂ ਹੁੰਦੀਆਂ ਕਿਹੜੀਆਂ ਜਿਹੜੀਆਂ ਸੀਕੇ ਦਿੰਦੀਆਂ, ਕੀ ਨਾ ਰੱਖਦੇ
0: ਹੋ? ਉਹ ਜਿਹੜੀਆਂ ਬੁਟੀਕ ਵਾਲੀਆਂ,
1: ਉਹ ਜੋ ਵੀ ਹੁੰਦੀਆਂ ਟੀਕ ਵਾਲੀਆਂ। ਔਰ ਮੈਂ ਤਾਂ ਟੀਕ ਵਾਲੀਆਂ ਰੱਖਿਆ ਨਾ ਉਹਨਾਂ ਨੇ।
0: ਕਿਉਂ?
1: ਉਹਨੇ ਤਾਂ ਸੂਟ ਨਹੀਂ ਹੁੰਦਾ ਜਿੰਨੀ ਸਵਾਈ ਪਾ ਦਿੰਦੀ ਉੱਥੇ।
0: ਅੱਛਾ ਜੀ,
1: ਮੈਂ ਉਹਨੂੰ 36,000 ਮੈਂ ਕਿਹਾ ਵੀ ਬੀਬੀ ਐਂ ਦੱਸ, ਸੂਟ ਮੈਂ ਕਿਹਾ, ਮੈਂ ਪੈਸੇ ਮੇਰੇ ਲੱਗੇ, ਤੂੰ ਪੈਸੇ ਕਾਹਦੇ ਭਾਲਦੀ?
0: ਓਹੋ,
1: ਚਾਰ ਤੂੰ ਸੀਣਾ ਮਾਰਦੀ ਤੇ ਮੈਂ ਟੀਕ ਵਾਲੀ ਹੋ ਗਈ।
0: ਨਹੀਂ,
1: ਟੀਕੇ ਵਾਲੀਆਂ ਬੀਬੀਆਂ ਉਹ ਠੀਕ ਜੀ, ਉਹਨੇ ਮੈਂ ਉੱਥੇ ਟੀਕਾ ਲਵਾਂ।
0: ਅੱਛਾ,
1: ਉਹ ਤੋਂ ਬਾਅਦ ਅਗਲੀ ਸੁਣ।
0: ਹਾਂਜੀ,
1: ਉਹ ਮੈਂ ਟੈਚੀ ਭਾਗ ਨਿਆਣੇ ਸੁੱਟ ਕੇ ਬੋਰੀ ਬਿਸਤਰਾ ਉੱਥੇ ਆਇਆ, ਆਣ ਕੇ ਫਿਰ ਡੁਸਕਣ ਲੱਗ ਪਈ। ਮੈਂ ਕੀ ਹੋ, ਕਹਿੰਦੀ ਮੈਨੂੰ ਹੁਣ ਆਪਣੀਆਂ, ਮੈਨੂੰ ਪਸੰਦ ਨਹੀਂ ਆ, ਮੈਂ ਛਿੱਜ ਗਿਆ।
0: ਓਹੋ, ਟਾਈਟ ਹੋਣਾ,
1: ਪਤਾ ਨੀ ਕੀ ਖੇ ਸਵਾਹ ਹੋਣਾ। ਪਰ ਹੁਣ ਮੈਂ ਮੌਕੇ ਤੇ ਕਰਦਾ ਪਾਇਆ, ਪਤਾ ਕੀ?
0: ਕੀ?
1: ਉਹੀ ਜਿਹੜਾ ਪਤਾ ਨੀ ਪਿਛਲੀ ਵਾਰ ਪਤਾ ਨੀ ਕਿੱਥੇ ਕਿਹਦੇ ਵਿਆਹ ਤੇ ਸਵਾਇਆ ਸੀ, ਹਰਿਆ ਸੂਟ ਪਾ ਕੇ ਫਿਰ ਤੁਰੀ ਫਿਰਦੀ।
0: ਓਹੋ, ਚਲੋ
1: ਤਾਂ ਮੈਂ ਕਿਹਾ ਵੀ ਮੇਰੀ ਖੱਜਲ ਖਵਾਈ ਕਾਹਦੀ, ਕਾਹਦੀ ਜਦੋਂ ਪਾਉਣਾ ਹੀ ਨਹੀਂ ਸੀ, ਮੈਨੂੰ ਪਸੰਦ ਨੀ ਪਿੰਕ ਹੈ ਨਾ, ਤਾਂ ਰਿਵਾਜ਼ ਮੁੱਕ ਗਿਆ।
0: ਚੱਲ ਕੋਈ,
1: ਮੈਂ ਜਿੱਦਣ ਗਈ ਸੀ ਮੂੰਹ ਚੱਕ ਕੇ ਉਦਣ ਸੀ ਮੁੱਕਦੀ।
0: ਦੇਖੋ ਭਾਈ,
1: ਦੇਖੋ ਗੱਲ ਭਾਈ ਹੈ ਨੀ, ਕਹਿੰਦੇ ਮੈਨੂੰ ਮਿਲਣਾ ਜੱਗਾ
0: ਜੱਗਾ ਜੀ,
1: ਦੇਖੋ ਆਪਣਾ ਤਾਂ ਇੰਨਾ ਪਿਆਰ ਕਰਕੇ ਆਪਾਂ ਇੰਨੀਆਂ ਗੱਲਾਂ ਕਰਦੀਆਂ, ਪਰ ਆਹ ਗੱਲ ਤੁਸੀਂ ਉਹਨੂੰ ਨਾ ਦੱਸਿਆ ਜੀ।
0: ਠੀਕ ਹੈ ਜੀ, ਜੱਗਾ ਜੀ ਤੁਸੀਂ ਠੰਡੇ ਹੋ, ਗਾਣਾ ਸੁਣਾਉਣੀ ਹੈ ਮੈਂ ਤੁਹਾਨੂੰ।

0: ਸਕਦਾ ਕੋਈ ਰੀਸ।
1: ਅਸੀਂ ਹਾਂ ਕਲਚਰ ਆਫ ਪੰਜਾਬ,
2: ਕਲਚਰ ਆਫ ਪੰਜਾਬ,
0: ਬਿਹਤਰੀਨ ਪੰਜਾਬੀ ਐਂਟਰਟੇਨਮੈਂਟ ਦੀ ਮੂੰਹ ਬੋਲਦੀ ਤਸਵੀਰ, ਏਸ਼ੀਅਨ ਕਮਿਊਨਿਟੀ ਦਾ ਮਨਪਸੰਦ ਰੇਡੀਓ ਸ਼ੋਅ ਕਲਚਰ ਆਫ ਪੰਜਾਬ,
1: ਤੇਜ਼ੀ ਨਾਲ ਵੱਧ ਰਹੇ ਰੇਡੀਓ ਸ਼ੋਅ ਜਿਸ ਨੂੰ

0: Holdar Gadda Singh reporting, sir. ਸਸਰੀਕਾਲ ਜੀ।
1: ਸਸਰੀਕਾਲ ਗੰਡਾ ਸਿੰਘ ਜੀ,
0: ਕੀ ਹਾਲ ਚਾਲ ਹੈ?
1: ਮੈਂ ਬਿਲਕੁਲ ਠੀਕ ਹਾਂ, ਤੁਸੀਂ ਸੁਣਾਓ?
0: ਬਾਜੀ ਆਪਾਂ ਵੀ ਕਾਇਮ ਆ।
1: ਹੋਰ ਫੇਰ ਅੱਜ ਕਿੱਦਾਂ, ਕੀ ਗੱਲ ਸੁਣਾਉਣ ਆਏ ਹੋ?
0: ਦੇਖੋ ਜੀ, ਗੱਲਾਂ ਸੀ ਜਿਹੜੀਆਂ ਮਰਜੀ ਸਾਹਿਬ, ਤੁਹਾਨੂੰ ਤੰਗੀ ਆ?
1: ਉਹ ਅੱਜ ਫੇਸ ਸਟੈਂਡ ਤੇ
0: ਬਸ ਥੋੜਾ ਹੋਰੇ ਹੋ ਜਾ, ਪਰੇ ਤਾਰ ਨੰਗੀ ਆ।
1: ਤੁਸੀਂ ਇਹ ਗੱਲ ਕਿੱਥੋਂ ਸੁਣ ਲਈ?
0: ਮੈਨੂੰ ਉਹ ਮੁੰਡੇ ਨੇ ਸੁਣਾਈ ਜਿਹੜਾ ਤੇਰੇ ਨਾਲ ਹੁੰਦਾ ਸੀ। ਕਿਹੜਾ?
1: ਗੁਰਪ੍ਰੀਤ।
0: ਉਹ ਕਹਿੰਦਾ ਭਾਜੀ ਨੂੰ ਏਦਾਂ ਕਿਉਂ? ਮੈਂ ਕਹਿੰਦਾ ਜੀ।
1: ਅੱਛਾ, ਮਤਲਬ ਉਹਦੀਆਂ ਗੱਲਾਂ ਮੰਨੋਗੇ ਹੁਣ ਤੁਸੀਂ?
0: ਮੈਂ ਕਿਹਾ ਗੱਲ ਪਤਾ ਕਿ ਮੁੰਡਾ ਬੀਬਾ, ਤੂੰ ਐਂ ਬਦਨਾਮ ਨਾ ਕਰ।
1: ਅੱਛਾ,
0: ਮੈਨੂੰ ਉਹਦੀ ਗੱਲ ਸੁਣ ਕੇ ਨਾ ਯਾਦ ਆ ਗਿਆ ਚੁਟਕਲਾ।
1: ਕਿਹੜਾ ਚੁਟਕਲਾ?
0: ਚੁਟਕਲਾ ਬਾ ਡਾਕਟਰ ਤੋਂ ਮੈਨੂੰ ਯਾਦ ਆ ਗਿਆ ਵੀ ਉਹ ਨਾ ਮਰੀਜ਼ ਗਿਆ ਡਾਕਟਰ ਕੋ।
1: ਅੱਛਾ।
0: ਕਹਿੰਦਾ ਡਾਕਟਰ ਸਾਹਿਬ ਮੇਰਾ ਨਾ ਪੇਟ ਖਰਾਬ ਆ।
1: ਓਹੋ, ਫੇਰ?
0: ਕਹਿੰਦਾ ਵੀ ਕੀ ਗੱਲ, ਕੁਛ ਖਾ ਲਿਆ ਗਲਤ? ਕਹਿੰਦਾ ਵੀ ਖਾਧਾ ਤਾਂ ਕੁਛ ਨੀ, ਬਸ ਜਾ ਕੇ ਇੱਕ ਲੱਸੀ ਦਾ ਪੀ ਕੇ ਉਤੋਂ ਚਾਹ ਪੀਤੀ ਗਈ ਆ।
1: ਜਿਹੜਾ ਸੋਨੇ ਦਾ ਰੇਟ ਆ,
2: ਸੋਨੇ ਦਾ ਰੇਟ ਆ?
1: ਹਾਂਜੀ,
2: ਸੋਨੇ ਦਾ ਰੇਟ ਰੂਟ ਤਾਂ ਕਿੱਥੇ ਰਹਿ ਗਿਆ ਹੁਣ?
1: ਮਤਲਬ ਸੋਨਾ ਇੰਨਾ ਮਹਿੰਗਾ ਹੋ ਗਿਆ, ਇੰਨਾ ਮਹਿੰਗਾ ਹੋ ਗਿਆ ਵੀ ਆ ਵਿਆਹਾਂ ਦੇ ਵਿੱਚ ਗਹਿਣੇ ਕਿੱਥੋਂ ਬਣਾਉਣੇ ਆ?
2: ਮੈਂ ਗਹਿਣੇ ਕਾਹਦੇ ਬਣਾਉਣੇ? ਗਹਿਣੇ ਮੈਂ ਤਾਂ ਉਹੀ ਤਾਂ ਕਹੀ ਜਾਂਦਾ।
1: ਕੀ?
2: ਮੈਂ ਕਿਹਾ ਵੀ ਆਹ ਭਲਾ ਹੋਵੇ ਜਿੰਨਾ ਬਣਾਏ ਆ। ਕੀ ਬਣਾਏ ਉਹਨਾਂ ਨੇ?
1: ਕੀ ਬਣਾਏ?
2: ਆ ਜਿਹੜੇ ਜਾਲੀ ਬਣਾਉਂਦੇ ਆ।
1: ਆਰਟੀਫਿਸ਼ੀਅਲ ਜਿਹੜੀ? ਅੱਛਾ ਜੀ,
2: ਉਹਨੇ ਤਾਂ ਬਚਾ ਤੇ ਸਾਡੇ ਵਾਲੇ।
1: ਅੱਛਾ,
2: 1400-1500 ਦਾ ਹਾਸੂਰ ਜਿਹਾ ਲੈ ਕੇ ਖੜਾ ਚੜਾਓ।
1: ਤੁਸੀਂ ਨਕਲੀ ਬਣਵਾਇਆ
2: ਤੇ ਹੋਰ ਕੀ ਕਰੀਏ ਦੱਸੋ?
1: ਅਸਲੀ ਕਿਉਂ ਨੀ?
2: ਅਸਲੀ ਹੈ, ਹੱਦ ਕਰਦੀ ਤੂੰ ਕਿੱਦਾਂ ਨੀ?
1: ਕੀ ਹੋ ਗਿਆ?
2: ਚਾਰ ਮੇਰੇ ਸਾਲੇ ਆ।
1: ਅੱਛਾ,
2: ਪਹਿਲਾਂ ਜਦੋਂ ਵਿਆਹ ਕੀਤਾ ਵੱਡੇ ਸਾਲੇ ਦਾ, ਉਦੋਂ ਸੱਸ ਮੇਰੀ ਨੇ ਪਲਨੀ ਵਾਲੀਆਂ ਬਣਾਤੀਆਂ।
1: ਅੱਛਾ ਜੀ।
2: ਉਦੋਂ ਬਾਅਦ ਨਿੱਕੇ ਦਾ ਕੀਤਾ, ਫਿਰ ਚੀਨੀ ਬਣਾਤੀ। ਉਦੋਂ ਨਿੱਕੇ ਦਾ ਕੀਤਾ, ਬਾਪੂ ਦਾ ਕੜਾ ਵੀ ਜਾਂਦਾ ਲੱਗਾ।
1: ਅੱਛਾ,
2: ਤੇ ਮੇਰੀ ਅੱਖ ਸੀ ਛਾਪ, ਹੁਣ ਕਹਿੰਦੇ ਨਿੱਕੇ ਨਾ ਬਣਾਤੀ।
1: ਨਹੀਂ ਦੇਖੋ,
2: ਮੇਰੇ ਨਿੱਕੇ ਭਾਈ ਦੇ ਫਾਇਦਾ ਕੀ ਹੋਇਆ ਦੱਸੋ ਮੈਨੂੰ?
1: ਨਹੀਂ, ਉਹ ਤਾਂ ਮੈਂ ਠੀਕ ਆ, ਸਹਿਮਤ ਆ ਤੁਹਾਡੀ ਗੱਲ ਨਾਲ, ਪਰ ਕਿਤੇ ਨਾ ਕਿਤੇ ਅਸਲੀ ਸੋਨੇ ਦਾ ਤਾਂ ਆਪਣਾ ਹੀ ਰੋਹਬ ਹੁੰਦਾ।
2: ਨਹੀਂ, ਅਸਲੀ ਸੋਨੇ ਦਾ ਰੋਹਬ ਕਿਤੇ ਭੱਜ ਪਿਆ, ਸੋਨੇ ਜਿਹੜਾ ਕੰਨਾਂ ਨੂੰ ਖਾਵੇ ਭਾਜੀ, 33,000 ਨੂੰ ਤਾਂ ਸੋਨਾ ਹੋ ਗਿਆ।
1: ਹਾਂਜੀ, ਇਹ ਤਾਂ ਹੈ। ਨਹੀਂ, ਨਾਲੇ ਪਤਾ ਕੀ, ਸੋਨੇ ਦੇ ਹੋਰ ਵੀ ਬੜੇ ਨੁਕਸਾਨ ਹਨ ਨਾ।
2: ਜੀ, ਇੱਕ ਮਿੰਟ
1: ਹਾਂਜੀ,
2: ਆ ਮੇਰੇ ਫੋਨ ਕਰਨ ਦੇ, ਇੱਕ ਮਿੰਟ।
1: ਕਿਹਨੂੰ?
2: ਯਾ ਸਾਡੇ ਬਿੰਦਰ ਜੂਡਰ। ਹੈਲੋ, ਹਾਂ
1: ਜਨਾਬ,
2: ਤੈਨੂੰ ਸਾੜਿਆ ਕਿਹਾ ਸੀ ਟਾਈਮ
1: ਨਾਲ? ਤੁਸੀਂ ਰੇਡੀਓ ਤੇ ਗਾਲਾਂ ਨਹੀਂ ਕਰ ਸਕਦੇ।
2: ਸੌਰੀ ਸੌਰੀ, ਤੈਨੂੰ ਕਿਹਾ ਬੰਦਿਆਂ ਨੂੰ ਪਿਚਾਰਿਆ ਕਰੋ, ਤੂੰ ਕੀ ਗੱਲ ਕੀਤੀ, ਤੈਨੂੰ ਤੰਗੀ ਕੀ ਆ? ਤੇਰੇ ਲੱਤਾਂ ਮੈਂ ਕਿਹਾ ਮੈਂ ਤੋੜਦਾ ਹੋ ਕੇ ਤੈਨੂੰ ਦੱਸਾਂ ਗੱਲ, ਤੇਰੇ ਪੈਸੇ ਦੇ ਦਾਂਗੇ, ਪੈਸੇ ਤੇਰੇ ਲੈ ਕੇ ਭੱਜ ਲਿਆ
1: ਜਨਾਬ।
2: ਨਹੀਂ ਤਾਂ ਉੱਥੇ ਸਾਡੀ ਨੱਕ ਕੱਢੀ ਕੇ ਫੇਰ ਤੂੰ ਕੀ ਕਰ ਦੇਗਾ? ਤੈਨੂੰ ਮੈਂ ਬੰਦਿਆਂ ਨੂੰ ਦੱਸ ਦਿੱਤੀ ਗੱਲ ਵੀ ਜਿਹੜਾ ਤੈਨੂੰ ਸੋਨਾ ਕਿਹਾ ਟਾਈਮ ਨਾਲ ਪਹੁੰਚਾ ਦੀ। ਮੈਂ ਰੇਡੂਏ ਤੇ ਬੈਠਿਆ ਸੀ, ਤੇਰੀ ਸ਼ਿਕਾਇਤ ਲਾ ਦਾਂਗੇ ਆਪਣਾ, ਚੱਲਦੇ ਨਾ।
1: ਹਾਂਜੀ ਹਾਂਜੀ, ਚੱਲਦੇ ਆ।
2: ਤੇਰੀ ਤਾਂ ਗੱਲ ਕਰਾ ਦਾਂਗੇ, ਅਸੀਂ ਦੱਸਾਂ ਗੱਲ ਵੀ ਸਾਡੇ ਨਾਲ ਐਂ ਕੀਤਾ ਇਹਨਾਂ ਨੇ।
1: ਚੱਲ ਕੋਈ ਨੀ, ਤੁਸੀਂ ਖਾਂਦੇ
2: ਹੋ। ਮੈਂ ਲਾ ਕੇ ਬੈਠੇ ਇਹਨਾਂ ਦੀ ਸਿੱਧੀ ਗੱਲ ਹੈ, ਉਹ ਬਿੰਦਰ ਠਣਦਾਰ ਨਾਲ। ਹੈਂ? ਡਰ ਗਿਆ ਜੀ, ਡਰ ਗਿਆ। ਆ ਵਧੀਆ।
1: ਹਾਂ ਕੋਈ ਨੀ, ਚਲੋ ਤੁਸੀਂ
2: ਗਾਣਾ ਗੁਣਾ ਲਾਓ।
1: ਉਹੀ ਲਾਉਣ ਲੱਗੀ।

0: ਵਿੱਚ ਨਾ ਬੰਦੇ ਨੇ ਆਪ ਤਾਂ ਤਿਆਰੀ ਖਿੱਚਣੀ ਹੁੰਦੀ ਆ, ਪਰ ਉਹਨੂੰ ਹੁੰਦਾ ਵੀ ਘਰ ਵੀ ਕਿਤੇ ਮੇਰਾ ਲਿਸ਼ਕ ਜਾਵੇ,
1: ਲਿਸ਼ਕਾ ਦੋ
0: ਹਾਂ, ਇਹਨੂੰ ਵੀ ਰੰਗ ਰੁੰਗ ਕਰਾ ਦੋ ਐਨਕਾਂ।
1: ਮੈਂ ਤੈਨੂੰ ਕੀ ਦੱਸਾਂ, ਇਹਦੇ ਚ ਬੰਦਾ ਹੁਣ ਕੀ ਕਰੇ, ਪੁਰਾਣੇ ਸਮੇਂ ਹੁੰਦੇ ਸੀ ਉਦੋਂ ਮੈਨੂੰ ਆਪ ਚੇਤਾ ਹੀ, ਬਾਪੂ ਸਾਡੇ ਨੇ ਡਰਮ ਲੈ ਲੈਣਾ ਜੀ, ਉਹਨੂੰ ਕੱਟ ਕੇ ਵਿੱਚ ਕਲੀ ਪਾ ਕੇ ਘੋਲ ਲੈਣੀ, ਕੁਛ ਬੰਦਿਆਂ ਕੋ ਕਰਾ ਲੈਣੀ, ਕੁਛ ਦਿਹਾੜੀ ਤੇ ਕਰਾ ਲੈਣੀ, ਕੁਛ ਕੁਚੀਆਂ ਪਰਾਲੀ ਵਾਲੀ ਆਪ ਹੀ ਫੜ ਲੈਣੀ,
0: ਤੁਸੀਂ ਆਪ ਵੀ ਪੇਂਟ ਕੀਤਾ ਹੈ,
1: ਸਾਰੇ ਕੰਮ ਕਰਕੇ ਰੱਖੇ।
0: ਓ ਅੱਛਾ ਜੀ,
1: ਅੱਜ ਕੱਲ ਦੀਆਂ ਬੁੜੀਆਂ ਜੀ ਪੇਂਟ ਨਹੀਂ ਜਾਣ ਦਿੰਦੀਆਂ, ਪਤਾ ਨੀ ਪੁੱਟੀ ਕਰਾਉਣੀ ਆ, ਮੈਨੂੰ ਤਾਂ ਆਹ ਨੀ ਸਮਝ ਆਉਂਦੀ ਕਿੰਨੀ ਕਦੀ ਨਿਆਣੇ ਨੂੰ ਪੋਟੀ ਕਰਾਉਣੀ ਆ, ਉਧਰੋਂ ਕਦੀ ਪੋਟੀ ਕਰਾਉਣੀ ਆ। 3 ਦਿਨ ਮੇਰੇ ਇਸੇ ਕੰਮ ਚ ਨਿਕਲ ਗਏ, ਮੈਂ ਉੱਥੋਂ ਘਰੋਂ ਸਾਰਾ ਦਿਨ ਜਵਾਕਾਂ ਦਾ ਉਹ ਪੋਟੀ ਕਰਾਉਣੀ ਪੋਟੀ ਕਰਾਉਣੀ, ਮੈਂ ਉੱਥੇ ਜਾ ਕੇ ਕਹੀ ਜਾਵਾਂਗੀ ਦੁਕਾਨ ਤੇ ਜਾ ਕੇ, ਮੈਂ ਕਿਹਾ ਭਾਈ ਸਾਹਿਬ ਅਸੀਂ ਨਾ ਘਰੇ ਪੋਟੀ ਕਰਾਉਣੀ, ਕਹਿੰਦਾ ਭਾਜੀ ਕਰਾ ਲਓ ਮੇਰੇ ਕੋਲ ਕੁੜੀਆਂ ਕੱਲੀਆਂ ਆਉਂਦੇ ਹੋ ਤੁਸੀਂ। ਇੱਕ ਦਿਨ ਮੈਂ ਲਿਖਾ ਕੇ ਲੈ ਕੇ ਗਿਆ, ਫਿਰ ਉੱਥੇ ਕੋਈ ਉਹ ਵਿਚਾਰਾ ਕੋਈ ਬਿਹਾਰ ਦਾ ਸੀਗਾ ਮਿਸਤਰੀ, ਉਹ ਕਹਿੰਦਾ ਸਾਹਿਬ ਜੀ ਪੋਟੀ ਨੀ ਹੁੰਦੀ ਪੁੱਟੀ ਹੁੰਦੀ, ਮੈਂ ਕਿਹਾ ਉਹੀ ਤੇ ਮੈਂ ਕਹਿਣ ਡਿਆ। ਘਰੇ ਪੋਟੀ ਨਹੀਂ ਕਰਾਉਂਗੇ ਕੀ ਗੱਲ, ਕੁੜੀ ਨੀ ਆਊਗੀ ਪਹਿਲਾਂ ਘਰੇ ਪੋਟੀ ਨੀ ਹੋਈ ਹੈ ਨਾ ਜੀ। ਇਹ ਗੱਲਾਂ ਥੋੜੀਆਂ ਗਲਤ ਫਜ਼ੂਲ ਖਰਚੀਆਂ, ਇਹ ਨੀ ਕਰਨੀ ਚਾਹੀਦੀਆਂ, ਤੁਸੀਂ ਆਪਣੇ ਮੁੰਡੇ ਨੂੰ ਕੁੜੀ ਵਾਲੀ ਕਿਹੜਾ ਘਰ ਨੂੰ ਵਿਆਹਣੀ,
0: ਹਾਂਜੀ ਇਹ ਤਾਂ ਹੈ ਬਿਲਕੁਲ,
1: ਨਾਲੇ ਜਿਹਨੇ ਆਉਣਾ ਵਾ ਉਹਦਾ ਆਪਣਾ ਘਰ ਵਾ, ਜਲਦੀ ਚ ਪਹੁੰਚੋ ਆਪੇ ਕਰਾ ਲੂ,
0: ਨਾਲੇ ਪਸੰਦ ਦਾ ਕਰਾ ਲੂ,
1: ਹਾਂ ਸੋਈ ਨੀ ਗੱਲ, ਨਾਲੇ ਗੱਲ ਪਤਾ ਕੀ ਆ, ਤੁਸੀਂ ਜਿੰਨੀ ਮਰਜ਼ੀ ਪੋਟੀਆਂ ਪੁੱਟੀਆਂ ਕਰਾ ਲਓ, 2-4 ਸਾਲ ਬਾਅਦ ਜਦੋਂ ਉਹਨਾਂ ਦੇ ਜਵਾਕ ਥੋੜੇ ਪੈਨਸਲਾਂ ਘਸਾਉਣ ਜੋਗੇ ਹੋ ਗਏ, ਉਹਨਾਂ ਫੇਰ ਪੋਟੀ ਦੇ ਪੈਨਸਲਾਂ ਫੇਰ ਦੇਣੀਆਂ ਫਾਇਦਾ ਕੀ। ਬਾਕੀ ਮੈਂ ਭੈਣ ਜੀ ਲਾੜੇ ਦਾ ਨਿੱਕਾ ਭਾਈ ਆ, ਕੋਈ ਮਾੜੀ ਗੱਲ ਤਾਂ ਨਹੀਂ ਕੀਤੀ,
0: ਨਹੀਂ ਜੀ ਬਿਲਕੁਲ ਸਿਆਣੀ ਗੱਲ ਕੀਤੀ ਹੈ।

0: ਹਾਂਜੀ ਭੈਣ ਜੀ,
1: ਹਾਂਜੀ ਆ
0: ਨਹੀਂ ਬੋਲਦੇ ਨਹੀਂ ਆ, ਮੈਨੂੰ ਇਸ਼ਾਰਾ ਕਰ ਦਿੰਦੇ ਆ ਭਾਈ ਸਾਹਿਬ।
1: ਨਹੀਂ ਨਹੀਂ ਨਹੀਂ ਕੋਈ ਚੱਕਰ ਨਹੀਂ, ਮੈਂ ਵੀ ਬੋਲ ਰਹੀ ਹਾਂ। ਇਹ
0: ਭਾਈ ਸਾਹਿਬ ਦਾ ਵੈਸੇ ਕੰਮ ਕੀ ਹੈ ਨਾ, ਕੰਨਾਂ ਦੇ ਸਿੰਗ ਜੇ ਕੋਲ ਆਏ?
1: ਨਹੀਂ ਇਹ ਸਿੰਗ ਨਹੀਂ ਹੈਗੇ ਜੀ, ਇਹਨਾਂ ਨੂੰ ਹੈਡਫੋਨਸ ਕਹਿੰਦੇ ਨੇ।
0: ਹਾਂਜੀ ਹੈਡਫੋਨ ਤਾਂ ਮੈਨੂੰ ਚੇਤਾ, ਇੱਕ ਮਿੰਟ। ਓ ਹੈਲੋ
1: ਜਨਾਬ,
0: ਔਰ ਰੇਡੂਆ ਤੇ ਹਾਂ, ਰੇਡੂਆ ਤੇ ਆ ਜਾਓ।
1: ਕਿਹਨੂੰ ਫੋਨ ਕਰ
0: ਜੱਗਾ? ਓ ਜੱਗਾ ਬੋਲਦਾ ਯਾਰ। ਆਹੋ
1: ਕਿਹਨੂੰ ਫੋਨ ਕਰ ਰਹੇ
0: ਹੋ? ਉਹਨੇ ਟਰਾਲੀ ਗਈ ਸੀ ਆਪਾਂ ਟੈਂਟ ਦਾ ਸਮਾਨ। ਓ ਹੈਲੋ, ਉਹ ਟਰਾਲੀ ਆਈ ਨਹੀਂ ਆਇਆ ਓਏ?
1: ਤੁਹਾਡੇ ਸਾਰੇ ਕੰਮ ਪੈਂਡਿੰਗ ਨੇ?
0: ਨਹੀਂ ਜੀ, ਉਹ ਟੈਂਟ ਦਾ।
1: ਅੱਛਾ,
0: ਉਹਨੂੰ ਕਹਿ ਲੈ ਸਰ, ਮੈਨੂੰ ਕਹਾ ਟੈਂਟ ਮਾਮਾ ਜਾਂ ਗੰਦੀਆਂ ਚਾਣੀਆਂ ਭੇਜੀਆਂ ਤਾਂ ਨੀਟ ਡੋਲ ਕੇ ਭੇਜਾਂਗੇ ਜੀ। ਹੈਂ
1: ਜਨਾਬ
0: ਕੀ ਕਹਿੰਦਾ? ਗੰਦੀ ਉਹ ਸਾਰੀਆਂ ਰੂੜੀ ਤੇ ਲਾ ਦੇ ਤੂੰ, ਆਪੇ ਗੱਲ ਕਰ ਲੈ ਉਹਨੂੰ, ਕਿ ਭਾਈਆ ਨਹੀਂ ਮੰਨਦਾ। ਹੱਦ ਕਰਦੇ, ਮੇਰੇ ਸਾਲੇ ਦਾ ਵਿਆਹ ਯਾਰ, ਨਿੱਕਾ ਮੁੰਡਾ ਵਿਆਹਣਾ, ਤੁਸੀਂ ਹੱਦ ਕਰਦੇ ਹੈ
1: ਭਾਈਆ ਜੀ।
0: ਉਹਨੇ ਪਹਿਨ ਲੈਣੇ ਮੁੜ ਕੇ, ਨਾਲੇ ਉਹਦੀਆਂ ਪਲੇਟਾਂ ਤੋੜੋ ਯਾਰ ਜੀ, ਤੁਹਾਨੂੰ ਪਤਾ ਲੱਗੇ ਪਿਛਲੀ ਯਾਰ ਤੇ ਦੇ ਦੇ ਪੈਸੇ ਕਿ ਨਹੀਂ, ਅਜੇ ਰਹਿੰਦੇ ਆ। ਚਲ ਫਿਰ ਨਾ ਤੋੜਿਆ, ਚੰਗਾ
1: ਭਾਈਆ ਜੀ।
0: ਹਾਂਜੀ ਇੱਕ, ਹਾਂਜੀ
1: ਕੀ ਹੋ ਗਿਆ ਤੁਸੀਂ?
0: ਉਹ ਟੈਂਟ ਵਾਲਾ ਸੀ ਜੀ, ਬੜਾ ਤੰਗ ਕਰਦਾ।
1: ਹਾਂ ਸੱਚ, ਟੈਂਟ ਤੋਂ ਮੈਨੂੰ ਚੇਤੇ ਆਇਆ, ਇਹ ਜਿਹੜੇ ਟੈਂਟ ਵਾਲੇ ਇੰਨਾ ਦੁਖੀ ਕਰਦੇ ਨੇ,
0: ਬੜਾ ਜੀ ਬੜਾ ਦੁਖੀ ਕਰਦੇ
1: ਹਨ। ਵੀ ਇੱਕ ਪਾਸੇ ਤਾਂ ਬੰਦੇ ਨੂੰ ਵਿਆਹ ਦਾ ਜੱਬ ਹੁੰਦਾ, ਦੂਜੇ ਪਾਸੇ ਇਹਨਾਂ ਨੇ ਜੱਬ ਪਾਇਆ ਹੁੰਦਾ।
0: ਮੈਂ ਕਿਹਾ ਪੁੱਛੋ ਨਾ ਜੀ,
1: ਮਤਲਬ ਪਤਾ ਨਹੀਂ ਕਿ
0: ਪਿਛਲੇ ਜਦੋਂ ਮੇਰੇ ਵੱਡੇ ਸਾਲੇ ਦਾ ਵਿਆਹ ਸੀ ਜੀ, ਉਦੋਂ ਮੈਂ ਦੋ ਬਹਿਰੇ ਕੁੱਟੇ ਜੀ।
1: ਕਿਉਂ?
0: ਉਹ ਇਸੇ ਕਰਕੇ ਕੁੱਟਾ ਜੀ, ਪੰਜ ਮਿੰਟੀ ਮੂਲੀਆਂ ਜਿਹਾ ਛਿਲ ਕੇ ਲਿਆਇਆ ਕਰੇ।
1: ਅੱਛਾ,
0: ਅਸੀਂ ਜੀ ਪਤਾ ਨਹੀਂ ਫਲਾਣੇ ਵਾਲੇ ਜੀ ਵਧਾਈ ਦੇ ਦਿਓ।
1: ਹਾਂ ਵਧਾਈਆਂ ਮੰਗਦੇ ਨੇ।
0: ਉਦੋਂ ਬਾਅਦ ਇੱਕ ਦੂਜਾ ਲਿਆਇਆ ਜੀ, ਉਹਦੇ ਵਿੱਚ ਪਤਾ ਨਹੀਂ ਗਜਰੇਲਾ ਜਿਹਾ ਰੱਖੀ ਫਿਰੇ,
1: ਅਸੀਂ
0: ਜੀ ਫਲਾਣੇ ਵਾਲੇ ਜੀ ਵਧਾਈ ਦੇ ਦਿਓ।
1: ਅੱਛਾ,
0: ਇੱਕ ਫੇਰ ਮਗਰ ਆਈਸਕ੍ਰੀਮ ਜੀ ਰੱਖੀ ਫਿਰੇ, ਮੈਂ ਜੀ ਫਲਾਣੇ ਵਾਲੇ ਜੀ ਵਧਾਈ ਦੇ ਦਿਓ। ਮੈਂ ਫਿਰ ਪਛਾਣ ਕੇ ਤਿੰਨੋਂ ਫੈਂਟੇ।
1: ਕਿਉਂ?
0: ਮੈਂ ਕਿਹਾ ਮੇਰੇ ਕੋਲ ਮੂੰਹ ਗਾੜ ਨਿਕਲ ਚੱਲੀ ਸੀ,
1: ਇੱਥੇ ਨਹੀਂ ਕੱਢਣੀ।
0: ਹਾਂ ਮੈਂ ਕਿਹਾ ਵੀ ਤੁਸੀਂ ਉੱਥੇ ਬੈਠੇ ਤੇ ਮਾਮੇ ਉੱਕੋ ਪਲੇਟ ਚ ਉਦੋਂ ਸਮੋਸੇ ਖਾਣ ਡਿਆ, ਪਕੌੜੇ ਖਾਣ ਡਿਆ ਜੇ, ਆਹ ਤੁਹਾਡੀਆਂ ਹੱਡੀਆਂ ਅਜੇ ਤੱਕ ਇੱਥੇ ਪਈਆਂ ਜਿਹੜੀਆਂ ਤੁਸੀਂ ਕੱਢੀਆਂ, ਕੁੱਕੜ ਖਾਧੇ ਆ।
1: ਅੱਛਾ,
0: ਉਦੋਂ ਤੁਸੀਂ ਇਕੱਠੇ ਆ ਤੇ ਵਧਾਈ ਲੈਣ ਲੱਗੇ, ਇੱਕੋ ਇੱਕ ਤਰ੍ਹਾਂ ਫਿਰਦਾ।
1: ਮਤਲਬ ਉਹੀ ਨਾ ਕਿ ਇੱਥੇ ਵੀ ਤਾਂ ਫਜ਼ੂਲ ਖਰਚੀ ਹੋ ਜਾਂਦੀ ਆ।
0: ਹਾਂ ਜੀ,
1: ਅਸੀਂ ਲੋਕ ਚਾਹ ਚਾਹ ਦੇ ਵਿੱਚ ਉਹਨਾਂ ਨੂੰ ਪੈਸੇ ਦੇ ਦਿੰਦੇ ਆ ਤਿੰਨੋਂ ਥਾਈ।
0: ਉਹ ਵਧਾਈਆਂ ਹੀ ਨਹੀਂ ਬਾਣ ਜੀ।
1: ਹਾਂਜੀ ਇਹ ਤਾਂ ਹੈ,
0: ਮੈਂ ਕਹਿੰਦਾ ਵੀ ਵਧਾਈਆਂ ਤੇ ਰੋਕ ਲੱਗਣੀ ਚਾਹੀਦੀ, ਬਾਕੀ ਠੀਕ ਆ।
1: ਅੱਛਾ, ਬਾਕੀ ਵਿਆਹ ਬਿਲਕੁਲ ਠੀਕ ਨੇ।
0: ਇੱਕ ਜ਼ਰੂਰ ਚਾਹੀਦੀ ਆ ਵੀ ਜਿਹੜਾ ਮੁੰਡੇ ਦਾ ਨਿੱਕਾ ਭਾਈਆ ਹੋਵੇ,
1: ਹਾਂਜੀ,
0: ਉਹਦੇ ਕੋਲੋਂ ਕਿਸੇ ਨੇ ਫੇਰ ਗਾਲ ਨਿਕਲ ਚੱਲੀ ਸੀ ਵੀ ਨਹੀਂ ਮੰਗਣੀ ਵਧਾਈ।
1: ਅੱਛਾ ਜੀ।
2: Culture of Punjab, serving the South Asian community in and around the GTA. For exciting packages, promotional offers, and inquiries, please call 416-677-0609. That's 416-677-0609. Culture of Punjab.
0: ਸੁੱਖ ਨਾਲ ਛੇਬਰਾਂ ਲੱਗੀਆਂ ਨੇ, ਅੱਜ ਮੈਂ ਵੀ ਤੇਰੇ ਘਰੇ ਤਾਈ ਹੁਣ।
1: ਹਾਂਜੀ
0: ਹੁਣ ਮੈਂ ਕਿਹਾ ਵੀ ਗਲਤ ਗੱਲ ਹੋਈ ਭੈਣ ਜੀ?
1: ਨਹੀਂ ਕੁਛ ਨਹੀਂ, ਤੁਸੀਂ ਬੋਲੋ।
0: ਮੈਂ ਸਿਰਫ ਇਹ ਕਹਿ ਰਿਹਾ ਵੀ ਤੂੰ ਹੁਣ ਬੈਠ ਕੇ ਨਾ ਪਾਏਗਾ ਤਾਂ ਫੇਰ ਕੀ ਹੋਜੂ?
1: ਹਾਂਜੀ
0: ਨਾ ਮੰਨਿਆ ਜੀ, ਕਰਜ਼ਾ ਚੁੱਕ ਕੇ ਭੱਠੇ ਵਾਲੇ ਆਧਾਰ ਦੀ ਇੱਟ ਫੜ ਕੇ ਮਿਸਤਰੀ ਨੂੰ ਸ਼ਰਾਬ ਸ਼ਰੂਬ ਪਿਆ ਕੇ ਪੈਸੇ ਜੇ ਦੇਣ ਵਾਲੇ, ਪਤਾ ਨਹੀਂ ਵਿਆਹ ਚ ਲੜਾਈ ਪਵੇ ਬਾਅਦ ਚ ਆ ਕੇ ਪਾਵੇ।
1: ਓਹੋ,
0: ਬੈਠ ਕੋਨੇ ਪਾ ਲਈ?
1: ਨਹੀਂ ਪਰ
0: ਬੈਠ ਕੇ ਮੁੰਡਾ ਸੋਹਣਾ, ਮੁੰਡਾ ਸੋਹਣਾ, ਉੱਥੇ ਲਵਾਈਆਂ ਸਮਾਨ ਲਿਆ ਕੇ ਰੱਖਤਾ।
1: ਚਲੋ ਕੋਈ ਨਹੀਂ,
0: ਵਿੱਚ ਕੜਾਈਆਂ ਦੁਈਆਂ ਫਿਰਦੀਆਂ, ਵਿੱਚ ਉਹ ਪੀਪੇ ਤੁਰੇ ਫਿਰਦੇ ਆ, ਵਿੱਚ ਖੰਡ ਤੁਰੀ ਫਿਰਦੀ ਆ, ਤੇ ਮੈਂ ਰਾਤੀ ਕਿਤੇ ਹਨੇਰੇ ਚ ਬੱਤੀ ਬੰਨ੍ਹ ਲਈ।
1: ਅੱਛਾ ਜੀ,
0: ਤੇ ਮੈਂ ਸੋਚਿਆ ਵੀ ਚੱਲ ਹੁਣ ਅੰਦਰ ਕਿਸੇ ਨੂੰ ਕੀ ਤੰਗ ਕਰਨਾ, ਵੀ ਕੰਮ ਧੰਦੇ ਵਾਲੇ ਬੰਦੇ ਚੱਲ ਬੈਠ ਕੇ ਪੈ ਜਾਂਦੇ।
1: ਹਾਂਜੀ,
0: ਮੈਂ ਉੱਥੇ ਪੈ ਗਿਆ। ਅੱਧੀ ਰਾਤ ਨੂੰ ਮੈਂ ਚੰਗਿਆੜਾ ਮਾਰਦਾ ਉੱਠਿਆ।
1: ਕਿਹੜੀ ਗੱਲੋਂ?
0: ਮੈਨੂੰ ਕੀੜੀਆਂ ਚੜ ਗਈਆਂ।
1: ਓਹੋ,
0: ਮੈਂ ਸੋਚਿਆ ਵੀ ਆਹ ਤਾਂ ਗੱਦਾ ਇੱਥੇ ਰੱਖਿਆ, ਬਾਅਦ ਪਤਾ ਲੱਗਾ ਖੰਡ ਵਾਲੀ ਬੋਰੀ ਤੇ ਮੈਂ ਪਿਆ ਰਹੀ ਸੀ।
1: ਓਏ ਹੋਏ,
0: ਥੋੜਾ ਪੈਗ ਪੁਗ ਜਿਹਾ ਲੱਗਾ ਮੈਨੂੰ, ਪਤਾ ਨਹੀਂ ਲੱਗਾ।
1: ਅੱਛਾ ਅੱਛਾ,
0: ਸਵੇਰ ਨੂੰ ਮੈਂ ਫਿਰ ਜਿਹੜੀ ਰੇਲ ਬਣਾਈ, ਮੈਂ ਕਿਹਾ ਤੁਸੀਂ ਫਿਰ ਮੇਰੇ ਮੂੰਹ ਗਾਲ ਨਿਕਲ ਜਾਣੀ।
1: ਨਹੀਂ ਨਹੀਂ,
0: ਕਿ ਨਿੱਕੇ ਭਾਈ ਦੀ ਮਿਲਣੀ ਕਰਾਉਣੀ, ਪਤਾ ਲੱਗਿਆ ਅਗਲਾ ਆਖਣਾ ਮੈਂ ਖੁਰਕ ਪਈ, ਉਹਦੇ ਦੱਸਣ ਜਾਊਂਗਾ ਵੀ ਹਾਂ ਵੀ ਇਹ ਤਾਂ ਬੋਰੀ ਤੇ ਸੌਂਗ ਸੀ ਕੀੜੀਆਂ ਲੜੀਆਂ।
1: ਇਹ ਤਾਂ ਗੱਲ ਤੁਹਾਡੀ ਬਿਲਕੁਲ ਸਹੀ ਹੈ,
0: ਘਰ ਵਾਲੇ ਫਜ਼ੂਲ ਖਰਚ। ਹੁਣ ਮੈਂ ਕਿਹਾ ਵੀ ਇੰਨੀ ਖੰਡ ਤੂੰ ਖਾ ਲੇਗਾ ਸ਼ੂਗਰ, ਤੈਨੂੰ ਸ਼ੂਗਰ ਮੇਰੀ ਸੱਸ ਨੂੰ।
1: ਅੱਛਾ, ਪਰ ਜਿਹੜੇ ਲੋਕ ਆਉਣੇ ਨੇ,
0: ਲੋਕ ਆਉਣੇ ਉਹਨਾਂ ਦਾ ਵੀ ਤਾਂ ਹਾਲ ਇਹੋ ਹੀ ਹੁੰਦਾ।
1: ਨਹੀਂ ਤਾਂ
0: ਲੋਕੀ ਦਾ ਮੈਂ ਤਾਂ, ਮੇਰਾ ਆਪਣਾ ਚਾਚਾ, ਤਿੰਨ ਗੋਲੀਆਂ ਕਿਹੜੀ ਹੁੰਦੀ ਆ?
1: ਕਿਹੜੀ?
0: ਸਿਸੂ ਸਿਸੂ ਕਿਹੜੀ ਲੀਨ ਹੁੰਦੀ ਆ?
1: ਇਨਸੂਲਿਨ
0: ਆ ਜੋੜੀ ਵੀ ਹੁੰਦੀ ਆ। ਤਿੰਨ ਗੋਲੀਆਂ ਖਾ ਲੈਣੀਆਂ, ਪੱਟ ਚ ਉਹਦਾ ਟੀਕਾ ਲਾ ਲੈਣਾ, ਉਹਦੇ ਵਾਂਗੂ ਲਿਆਓ ਰਸਗੁੱਲਾ।
1: ਓਹੋ, ਇਹ ਕੰਮ ਮਾੜਾ
3: ਹੈ ਮੇਰੇ ਰੱਬ ਜੀ, ਮੇਰਾ ਬਿਜ਼ਨਸ ਨਹੀਂ ਜੇ ਚੱਲਦਾ। ਬਾਬਾ ਜੀ ਬੜੇ ਪਾਪੜ ਮੇਲ ਮੇਲ ਦੇਖ ਲਏ ਨੇ, ਕੋਈ ਗੱਲ ਨਹੀਂ ਬਣਦੀ। ਬਾਬਾ ਜੀ ਪ੍ਰਸ਼ਾਦ ਚੜਾਉਂਗਾ, $5 ਦਾ ਪ੍ਰਸ਼ਾਦ ਚੜਾਉਂਗਾ। ਬਾਬਾ ਜੀ ਮੇਰਾ ਬਿਜ਼ਨਸ ਚਲਾ ਦਿਓ।
4: ਓਏ ਮੈਨੂੰ ਕਿਉਂ ਡਿਸਟਰਬ ਕਰ ਰਿਹਾ ਹੈ? ਦੇਵ ਤਾਤਰੇ ਨੂੰ ਕਾਲ ਕਰ, ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ ਬਈ। ਸਪੈਸ਼ਲ ਪੈਕੇਜ ਨੇ ਉਹਨਾਂ ਕੋਲ, ਫੋਨ ਕਰ 416-677-0609 416-677-0609।
5: ਚੁਟਕਲਾ ਚੁਟਕਲਾ ਚੁਟਕਲਾ। ਹਾਂਜੀ ਮੂੰਹ ਖੋਲੋ ਜਰਾ। ਹਾਂਜੀ ਹਾਂਜੀ ਕੀ ਤਕਲੀਫ ਆ ਜੀ?
1: ਮੈਨੂੰ ਨਾ ਖਾਣ ਤੋਂ ਬਾਅਦ ਭੁੱਖ ਨੀ ਲੱਗਦੀ ਤੇ ਸੌਣ ਤੋਂ ਬਾਅਦ ਨੀਂਦ ਨੀ ਆਉਂਦੀ।
5: ਇਹ ਕੋਈ ਵੱਡੀ ਤਕਲੀਫ ਨੀ, ਇੱਕ ਮਿੰਟ ਇਹ ਆ ਇੱਕ ਤੇ ਆ ਲਾ ਦੂਜੀ।
1: ਅੱਛਾ ਜੀ,
5: ਬਸ ਇਹ ਦੋ ਪੁੜੀਆਂ ਨਾਲ ਤੁਸੀਂ ਠੀਕ ਹੋ ਜਾਣਾ। ਪਹਿਲੀ ਪੁੜੀ ਜਿਹੜੀ ਹੈ ਨਾ ਉਹ ਤੁਸੀਂ ਸੌਣ ਤੋਂ ਬਾਅਦ ਖਾਣੀ ਹੈ, ਦੂਜੀ ਉੱਠਣ ਤੋਂ ਪਹਿਲਾਂ ਖਾ ਲਿਓ।
1: ਤੁਸੀਂ ਵਿਆਹ ਵਾਲੇ ਕਾਰਡ ਆਪ ਵੰਡਣ ਗਏ ਸੀ?
0: ਹਾਂਜੀ, ਮੇਰੀ ਡਿਊਟੀ ਲਾਤੀ ਨਾ ਜੀ।
1: ਅੱਛਾ,
0: ਮੇਰੇ ਕੋਲ ਕਾਰ ਹੈ ਨਾ ਜੀ ਮਰੂਤੀ, ਗੈਸ ਤੇ ਕਰਾਈ ਹੈ।
1: ਓਹੋ,
0: ਕਹਿੰਦਾ ਵੀ ਭਾਈਆ ਤੇਰਾ ਕਿਹੜਾ ਪੈਟਰੋਲ ਦਾ ਖਰਚਾ, ਤੂੰ ਲੈ ਜਾ।
1: ਅੱਛਾ, ਫਿਰ
0: ਤੁਸੀਂ ਚਾਹ ਚਾਹ ਮੈਂ ਵੀ ਸਿਲੰਡਰ ਖਾ ਲਿਆ।
1: ਓਹੋ,
0: ਕੋਈ ਸਿਲੰਡਰ ਆ ਕੇ ਜਦੋਂ ਅਸੀਂ ਕਾਰ ਵੰਡਣ ਗਏ ਹਾਂ, ਪਹਿਲਾਂ ਤੇ ਮੈਂ ਸ਼ਹਿਰ ਵੜਦੇ ਚਲਾਨ ਕਰਾਇਆ।
1: ਕਿਹੜੀ ਗੱਲੋਂ?
0: ਇਸੇ ਚੀਜ਼ ਦਾ, ਗੈਸ ਵਾਲੇ ਦਾ।
1: ਓ, ਉੱਥੇ ਅਲਾਊਡ ਨਹੀਂ ਹੈਗੀ।
0: ਉਹ ਪਤਾ ਨਹੀਂ ਮੈਨੂੰ ਥੋੜਾ ਪਤਾ ਹੋਣਾ, ਅਸੀਂ ਪਿੰਡਾਂ 'ਚ ਰਹਿਣ ਵਾਲੇ ਬੰਦੇ,
1: ਸਾਨੂੰ
0: ਕੀ ਮਤਲਬ ਗੈਸ ਵਾਲੇ ਦਾ ਚਲਾਨ?
1: ਓਹੋ,
0: ਕਹਿੰਦਾ ਭਾ ਤੂੰ ਸਿਲੰਡਰ ਖਾਇਆ? ਮੈਂ ਕਿਹਾ ਮਾਮਾ ਤੇਰਾ ਕੁਝ ਪੁੱਛ ਕੇ ਖਾਇਆ?
1: ਹਾਂ ਹਾਂ, ਆਪਣੇ ਪੈਸਿਆਂ ਦਾ ਖਾਇਆ।
0: ਮੇਰਾ ਘਰੋਂ ਖਾਇਆ? ਮੈਂ ਕਿਹਾ ਸਾਡੇ ਘਰ ਭਾਵੇਂ ਅਸੀਂ ਪਾਥੀਆਂ ਨਾ ਸਾਰੀਆਂ, ਸਿਲੰਡਰ ਗੱਡੀ ਦਾ ਹੈਗਾ ਨਾ, ਤੈਨੂੰ ਤੰਗੀ ਆ?
1: ਅੱਛਾ,
0: ਉਹ ਗੁੱਸਾ ਕਰ ਗਿਆ। ਮੈਂ 150-200 ਦਿੰਦਾ ਵੀ ਸੀ, ਉਹ 500 ਮੰਗੇ। ਮੈਂ ਕਿਹਾ ਤੂੰ ਕੱਟ ਚਲਾਨ।
1: ਓ, ਪਰ ਵੈਸੇ ਇੱਥੇ ਸਿਆਣਪ ਕਰ ਗਏ ਤੁਸੀਂ।
0: ਕਿਉਂ ਜੀ?
1: ਕਿਉਂਕਿ ਜੇ ਉਹਨੂੰ 150-200 ਦਿੰਦੇ ਹੋ ਉਹਦੀ ਜੇਬ 'ਚ ਪੈਣਾ ਸੀ, ਇੱਦਾਂ ਸਰਕਾਰ ਦੇ ਖਜ਼ਾਨੇ 'ਚ ਜਾਊਗਾ, ਹੈਨਾ?
0: ਨਾਰੀਅਲ ਦੀ ਬਰਫੀ ਪਾ ਦੇ ਤੇ ਨਾਰੀਅਲ ਦੀ ਉਹ ਇੱਕ ਪਾ ਦੇ ਰਸਗੁੱਲੇ ਜਿਹਾ ਟਾਈਪ।
1: ਅੱਛਾ,
0: ਤੇ ਮੈਂ ਕਿਹਾ ਲੱਡੂ ਪਾ ਦੇ ਸਸਤੇ ਨਾਲ।
1: ਅੱਛਾ, ਪਰ ਤੁਸੀਂ ਸਾਡੇ ਲਈ ਤਾਂ ਡੱਬਾ ਲੈ ਕੇ ਨਹੀਂ ਆਇਆ ਨਾ?
0: ਤੁਹਾਨੂੰ ਆਪਾਂ ਨਾਲ ਲੈ ਕੇ ਚੱਲਾਂ, ਆਪਾਂ ਬਰਾਤੇ ਜਾਣਾ, ਨਿਬੇੜ ਲਓ ਕੰਮ, ਫਿਰ ਚੱਲਦੇ।
1: ਚਲੋ ਠੀਕ ਆ ਜੀ।
3: ਮੇਰੇ ਰੱਬ ਜੀ, ਮੇਰਾ ਬਿਜ਼ਨਸ ਨਹੀਂ ਜੇ ਚੱਲਦਾ। ਬਾਬਾ ਜੀ ਬੜੇ ਪਾਪੜ ਵੇਲ ਵੇਲ ਦੇਖ ਲਏ ਨੇ, ਕੋਈ ਗੱਲ ਨਹੀਂ ਬਣਦੀ। ਬਾਬਾ ਜੀ ਪ੍ਰਸ਼ਾਦ ਚੜਾਉਂਗਾ, $5 ਦਾ ਪ੍ਰਸ਼ਾਦ ਚੜਾਉਂਗਾ। ਬਾਬਾ ਜੀ ਮੇਰਾ ਬਿਜ਼ਨਸ ਚਲਾ ਦਿਓ।
4: ਓਏ ਮੈਨੂੰ ਕਿਉਂ ਡਿਸਟਰਬ ਕਰ ਰਿਹਾ ਹੈ? ਦੇਵ ਤਾਤਰੇ ਨੂੰ ਕਾਲ ਕਰ, ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ ਬਈ। ਸਪੈਸ਼ਲ ਪੈਕੇਜ ਨੇ ਉਹਨਾਂ ਕੋਲ, ਫੋਨ ਕਰ 416-677-0609 416-677-0609।
1: ਵਿਆਹਾਂ ਦੇ ਵਿੱਚ ਵੇਸਟੇਜ ਬਹੁਤ ਹੁੰਦੀ ਹੈ।
0: ਅੱਛਾ ਜੀ,
1: ਅਸੀਂ ਲੋਕ ਤਾਂ ਚਾਈ ਚਾਈ ਚੀਜ਼ਾਂ ਬਣਵਾਉਂਦੇ ਆ ਵੀ ਆਹ ਵੀ ਬਣਾ ਦਿਓ, ਉਹ ਵੀ ਬਣਾ ਦਿਓ, ਉਹ ਵੀ ਬਣਾ ਦਿਓ, ਪਰ ਲੋਕੀ ਜਿਹੜੇ ਨੇ ਉਹ ਵੇਸਟੇਜ ਕਰਦੇ ਨੇ ਜਿਹਦੇ ਨਾਲ
0: ਥੋੜੀ ਜੀ ਦਾਲ ਚਾਰ ਚੌਲ ਉਹ ਖਰਾਬ ਕਰਦੇ ਜੀ।
1: ਨਹੀਂ, ਉਹ ਤਾਂ
0: ਸਾਡੇ ਜਿਦਾਂ ਬੀਬੀਆਂ ਜੀ,
1: ਹਾਂਜੀ
0: ਉਹ ਕਿਤੇ ਖੜ ਕੇ ਥੋੜਾ ਖਾਂਦੀ ਜੀ।
1: ਅੱਛਾ,
0: ਉਹਨਾਂ ਦਾ ਪਲੇਟ ਭਰ ਕੇ ਚੌਲਾਂ ਦੀ, ਦੋ ਦਿਨ ਦਾਲ ਦੂਲ ਦੀਆਂ ਸਬਜ਼ੀ ਦੀਆਂ, ਫੁਲਕਾਂ ਵਾਲੀ ਪਲੇਟ ਲਾ ਕੇ ਰੱਖੇ, ਭੁੰਜੇ ਹੀ ਬਣਾਉਣਾ ਉਧਰ ਪਿੱਛੇ ਹੋ ਕੇ।
1: ਇੰਨਾ ਕੁਛ
0: ਟੈਂਟ ਦੇ ਉਹਨੇ, ਫਿਰ ਹੁਣ ਪੇਟ ਭਰ ਕੇ ਖਾਣਾ ਹੀ ਕੰਮ ਤਾਂ ਲੱਭ ਕਰਨਾ ਹੁੰਦਾ।
1: ਇਹ ਤਾਂ ਹੈ ਵੈਸੇ।
0: ਉਦੋਂ ਬਾਅਦ ਜੇ ਮੰਨ ਲਓ ਵੱਧ ਗਿਆ ਸ਼ਰੀਕੇ ਭਾਈਚਾਰੇ ਵਾਲੇ, ਕਹਿੰਦੇ ਸਵੇਰ ਨੂੰ ਡਿੱਗੀਆਂ ਦੁੱਧ ਲੈ ਕੇ ਆਏ, ਕੋਈ ਪਾਈ ਆ, ਕੋਈ ਅੱਧਾ ਕਿਲੋ, ਕੋਈ ਕਿਲੋ, ਫਿਰ ਡਿੱਗੀਆਂ 'ਚ ਵੀ ਤਾਂ ਪਾਉਣੇ ਜੀ ਕੁਛ ਨਾ ਕੁਛ।
1: ਅੱਛਾ, ਮਤਲਬ ਦੇਖ ਕੇ ਵੀ ਤੋੜ ਦਿਓ?
0: ਹਾਂ, ਡੋਲੂ ਡੋਲੂ ਦੇ ਵਿੱਚ ਨਾ ਰੋਟੀ ਦੇ ਕੇ ਤੋੜ ਦੇਈ ਦੀ ਸ਼ਰੀਕੇ ਭਾਈਚਾਰੇ 'ਚ, ਹੁਣ ਰਾਤ ਦੀ ਰੋਟੀ ਤਾਂ ਬਣਦੀ ਹੈ ਨਾ ਜੀ।
1: ਚਲੋ ਵੇਸਟੇਜ ਇੱਦਾਂ ਨਹੀਂ ਹੁੰਦੀ ਕਿਤੇ ਨਾ ਕਿਤੇ, ਪਰ ਉਸ ਤੋਂ ਬਾਅਦ ਜਿਹੜੇ ਆ ਦਾਜ ਦੂਜ ਦਾ ਕੰਮ ਹੁੰਦਾ।
0: ਦਾਜ ਤਾਂ ਅਸੀਂ ਮੰਗੇ ਨੀ ਕਿਸੇ ਕੋਲ ਜੀ।
1: ਨਹੀਂ ਨਹੀਂ, ਪਰ ਜਿਹੜਾ
0: ਕੋਈ ਨਾ ਮੈਂ ਮੰਗੇ ਨਾ ਮੰਗੇ ਨੇ ਵੀ ਮੇਰੇ ਸੜ ਲੈਣਾ।
1: ਪਰ ਤੁਹਾਡੀ ਵਾਈਫ
0: ਜਦੋਂ ਦਾਜ ਦੇ ਸਖਤ ਵਿਰੋਧ ਆ,
1: ਤੁਸੀਂ
0: ਅਸੀਂ ਇੰਨਾ ਜ਼ਿਆਦਾ ਵਿਰੋਧ 'ਚ ਆ ਵੀ ਅਸੀਂ ਤੇ ਉੱਕਾ ਹੀ ਨਹੀਂ ਮੰਗਦੇ।
1: ਜਨਾਬ ਇੱਕ ਮਿੰਟ,
0: ਮੇਰੇ ਕੋਲ ਗੱਲਾਂ ਬੜੀਆਂ, ਤੁਸੀਂ ਗਾਣਾ ਗੁਣਾ ਮੈਨੂੰ ਪਹਿਲਾਂ ਲਾ ਲਓ, ਫਿਰ ਮੈਂ ਤੁਹਾਨੂੰ ਦਾਜ ਦੀ ਗੱਲ ਸੁਣਾਉਣਾ।
1: ਠੀਕ ਹੈ ਜੀ।

0: ਵਿਆਹਾਂ ਦੇ ਵਿੱਚ ਨਾ ਇੱਕ ਬੰਦਿਆਂ ਨੂੰ ਬੜੀ ਆਦਤ ਹੁੰਦੀ ਆ ਵੀ ਦਾਰੂ ਵਧੀਆ ਕੁਆਲਿਟੀ ਦੀ ਹੋਣੀ ਚਾਹੀਦੀ ਆ, ਸ਼ਰਾਬਾਂ ਪਿਆਉਂਦੇ ਹੋ ਤੁਸੀਂ ਲੋਕ ਉੱਥੇ, ਫਿਰ ਉੱਥੇ ਹੀ ਲੜਾਈਆਂ ਹੁੰਦੀਆਂ ਨੇ ਜਿਹਨਾਂ ਨਾਲ ਬਹਿ ਬਹਿ ਕੇ ਪੀਨੇ ਹੋ। ਇਹ ਦੇਖੋ ਚੰਗੀ ਗੱਲ ਤਾਂ ਨੀ ਹੈਗੀ, ਇੱਕ ਪਾਸੇ ਵੇਸਟੇਜ ਹੁੰਦੀ ਆ, ਇੱਕ ਪਾਸੇ ਪੈਸੇ ਦੀ ਖਰਾਬੀ ਹੁੰਦੀ ਆ, ਦੂਜੇ ਪਾਸੇ ਵਿਆਹ ਦਾ ਜਿਹੜਾ ਮਾਹੌਲ ਆ ਉਹ ਵੀ ਵਿਗੜਦਾ। ਉਹ ਤਾਂ ਠੀਕ ਆ, ਮੈਂ ਮੰਨਦੀ ਆ, ਪਰ ਜਿਹੜੀਆਂ
1: ਫਿਰ ਠੀਕ ਆ ਤੇ ਫਿਰ ਤੰਗੀ ਕਾਦੀ ਆ,
0: ਫਿਰ ਲੜਦੇ ਕੱਲ ਹੀ ਹੁੰਦੇ ਆ।
1: ਲੜਦਾ ਤੁਸੀਂ ਮੈਨੂੰ ਲੜਦੇ, ਹੁਣ ਅਗਲਾ ਬੰਦਾ ਸਾਨੂੰ ਬੱਕਰੇ ਬੁਲਾ ਕੇ ਚੱਲ ਜੇ।
0: ਅੱਛਾ,
1: ਅਗਲਾ ਬੜਕ ਮਾਰ ਕੇ ਚਲੇ ਗਿਆ
0: ਤਾਂ ਉਹਨਾਂ ਨੂੰ ਸੱਦਿਆ ਕਰ ਲਈ।
1: ਕੀ ਗੱਲ, ਮੂੰਹ 'ਚ ਚੂੜੀਆਂ ਪਾਈਆਂ ਨੇ?
0: ਨਹੀਂ ਨਹੀਂ, ਮੂੰਹ 'ਚ ਨਹੀਂ, ਬਾਹਾਂ 'ਚ ਹੁੰਦੀਆਂ ਨੇ ਚੂੜੀਆਂ।
1: ਜਿੱਥੇ ਮਰਜ਼ੀ ਪਾ ਲੈ, ਤੁਹਾਨੂੰ ਤੰਗੀ ਆ।
0: ਪਰ ਫਿਰ ਇਦਾਂ ਦੇ ਬੰਦੇ ਵਿਆਹਾਂ 'ਤੇ ਸੱਦਦੇ ਕਿਉਂ?
1: ਅਸੀਂ ਕਦੋਂ ਸੱਦਿਆ?
0: ਫਿਰ
1: ਹੁਣ ਉਹਦਾ ਵੱਡੇ ਭਾਈਏ ਦਾ ਯਾਰ ਉਹ ਆ ਗਿਆ।
0: ਓਹੋ,
1: ਮੈਂ ਕਿਹਾ ਵੀ ਤੂੰ ਆ ਗਿਆ ਠੀਕ ਆ, ਤੇ ਉਹ ਮੈਨੂੰ ਕਹਿੰਦਾ ਵੀ ਹਾਂ ਵੀ ਮੈਨੂੰ ਸਤਿ ਸ਼੍ਰੀ ਅਕਾਲ ਬੁਲਾਵੇ। ਮੈਂ ਕਿਹਾ ਤੂੰ ਸਾਲਿਆ ਗੱਡੇ ਦੇ ਬਾਅਦ ਚ ਜਾਈਦਾ, ਉਦੋਂ ਦਾ ਸਰਪੰਚ ਹੀ ਸਾਂਭ ਲਿਆ ਸੀ।
0: ਠੀਕ ਹੈ ਜੀ, ਕੋਈ ਚੱਕਰ ਹੀ ਨਹੀਂ।
1: ਨਾਲੇ ਜੀ ਉਹ ਵੀ ਤਾਂ ਸਰਕਾਰ ਨੇ ਮਹਿਕਮਾ ਬਣਾਇਆ ਜੀ, ਉਹਨਾਂ ਵਿਚਾਰਿਆਂ ਵੀ ਤਾਂ ਫਿਰ ਆਪਣੇ ਤੋਂ ਖਾਣਾ ਜੀ।
0: ਵਿਆਹਾਂ ਸ਼ਾਦੀਆਂ ਤੋਂ ਹੀ ਹਨਾ। ਤੁਸੀਂ ਆਪਣੇ ਵਿਆਹ ਦੇ ਵਿੱਚ ਦਾਜ ਲਿਆ ਸੀ?
1: ਨਹੀਂ, ਮੈਂ ਲਿਆ ਜੀ।
0: ਕੋਈ ਗੱਡੀ ਨੀ, ਕੋਈ ਮੋਟਰਸਾਈਕਲ ਨੀ, ਕੋਈ?
1: ਤੂੰ ਤਾਂ ਦੇ ਗਏ ਸੀ ਮੋਟਰਸਾਈਕਲ ਜਾਂ ਹਾਰ ਜਾ ਪਾ ਕੇ।
0: ਅੱਛਾ,
1: ਮੈਂ ਨੀ ਲਿਆ।
0: ਪਰ ਇਹ ਵੀ ਤਾਂ ਤੁਸੀਂ ਲਿਆ ਨੀ ਤਾਂ ਕੀ ਕੀਤਾ?
1: ਮਤਲਬ ਤੂੰ ਆਏ ਨਾ ਜਿਹੜਾ, ਮਤਲਬ ਘਰੇ ਹੁਣ ਡਾਕ ਹੀ ਗਈ ਬੰਦਾ, ਹੁਣ ਨਾਲ ਥੋੜਾ ਮੋੜ ਦੇਗੀ।
0: ਨਹੀਂ, ਫਿਰ ਇਹ ਵੀ
1: ਤਾਂ ਬੰਦੇ ਪੰਜ ਚਾਰ ਆਏ ਸੀ ਸ਼ਗਨ ਤੇ, ਜਿਹੜਾ ਮੈਨੂੰ ਕੜਾ ਪਾ ਗਈ ਹੈ ਨਾ ਜੀ।
0: ਅੱਛਾ,
1: ਮਤਲਬ ਚੇਨੀ ਪਾ ਦੀ, ਦੋ ਕੁ ਛਾਪਾਂ ਪਾ ਦੀਆਂ ਤੇ ਮਾਂ ਨੂੰ ਕਾਂਡੇ ਪਾ ਦੇ ਜੀ, ਤੇ ਬਾਪੂ ਨੂੰ ਕਹਿੰਦੇ ਕੜਾ ਪਾਉਣਾ। ਮੈਂ ਕਿਹਾ ਪਾ ਦੋ ਜੀ, ਸਾਨੂੰ ਅਸੀਂ ਦਾਜ ਨੀ ਲਿਆ ਜੀ।
0: ਤੇ ਜਨਾਬ, ਇਹ ਵੀ ਤਾਂ ਫਜ਼ੂਲ ਖਰਚੀ ਹੋਈ ਹੁੰਦੀ ਹੈ। ਅਗਲੇ
1: ਚਲੋ ਆਪਣੇ, ਮਤਲਬ ਹੁਣ ਬਾਪੂ ਸਾਡਾ ਜੀ, ਅਗਲੇ ਦਾ ਕੁੜਮਾ ਜੀ ਟਰਾਲੀ ਭਰ ਕੇ ਸਮਾਨ ਦੀ, ਹੁਣ ਮਤਲਬ ਠੀਕ ਹੈ, ਅਸੀਂ ਹੁਣ ਮੋੜ ਸੁੱਟ ਦੇ, ਤੂੰ ਆ ਗਿਆ।
0: ਮਤਲਬ
1: ਅਸੀਂ ਦਾਜ ਨੀ ਲਿਆ, ਮਤਲਬ ਕੁੱਲ ਮਿਲਾ ਕੇ
0: ਦਾਜ ਮੰਗਿਆ ਨੀ ਪਰ ਰੱਖ ਲਿਆ।
2: ਤੁਹਾਡਾ ਕੁੱਤਾ ਤੇ ਨਾ ਡੰਗਰ ਜਿਹਾ ਯਾਦ ਏਲਾ, ਮੇਰੀ ਬਿੱਲੀ ਸਿਆਣੀ ਆ।
3: ਉਹ ਕਿਵੇਂ?
2: ਮੇਰੀ ਬਿੱਲੀ ਨਾ ਆਪਣਾ ਨਾਂ ਲੈ ਲੈਂਦੀ ਆ।
3: ਹੈ, ਕੀ ਨਾਂ ਆ ਉਹਦਾ?
2: ਮਿਆਉਂ।
0: ਸੱਭਿਆਚਾਰਕ ਗਰੁੱਪ ਨਾਂ ਦੇ ਬੰਦੇ ਲਾਏ ਜਾਂਦੇ ਨੇ,
1: ਹਾਂਜੀ,
0: ਹੈ ਨਾ। ਉਹ ਬੜਾ ਨੱਚਦੀਆਂ ਨੇ ਪਰ ਉਹਨਾਂ ਦੇ ਵਿੱਚ ਸੱਭਿਆਚਾਰ ਤਾਂ ਕਿਤੇ ਦੇਖਦਾ ਨੀ।
1: ਤੁਸੀਂ ਜ਼ਰੂਰ ਵੇਖਣਾ ਜੀ।
0: ਨਹੀਂ, ਫਿਰ ਦੇਖੋ ਗੱਲ ਇਹ ਆ ਵੀ ਆਪਣਾ ਸੱਭਿਆਚਾਰ ਵੀ ਤਾਂ ਕਿਤੇ ਹੋਣਾ ਚਾਹੀਦਾ ਨਾ। ਵਿਆਹ ਸ਼ਾਦੀਆਂ 'ਚ ਉੱਥੇ ਹੀ ਆਪਣੀਆਂ ਧੀਆਂ ਭੈਣਾਂ ਹੁੰਦੀਆਂ ਨੇ।
1: ਸੱਭਿਆਚਾਰ ਨੂੰ ਜੀ ਕੀ, ਉਹਨਾਂ ਫੁਲਕਾਰੀਆਂ ਜੀਆਂ ਤਾਂ ਲਈਆਂ ਹੁੰਦੀਆਂ, ਚਰਖਾ ਵੀ ਲੈ ਕੇ ਆਉਂਦੇ ਆ। ਇੱਕ ਮਿੰਟ
0: ਹਾਂਜੀ।
1: ਹੈਲੋ, ਹਾਂ ਓਏ,
0: ਹੁਣ ਕਿਹਨੂੰ ਫੋਨ ਕਰ ਰਹੇ ਹੋ?
1: ਜੱਗਾ ਬੋਲਦਾ ਓਏ।
0: ਜਨਾਬ,
1: ਮੇਰੀ ਗੱਲ ਸੁਣ ਲੈ, ਮੈਂ ਤੈਨੂੰ ਦੱਸਾਂ ਗੱਲ ਬੰਦਿਆਂ ਨੂੰ। ਉਹ ਪਿਛਲੀ ਵਾਰ ਵਾਲੀਆਂ ਨਾ ਲੈ ਕਾਲੀਆਂ ਕਾਲੀਆਂ ਹੀ ਆ। ਹੈਂ ਅੱਛਾ ਮੇਰੀ ਗੱਲ ਸੁਣੋ, ਭੱਬਰ ਜੀ ਹੈਗੀ ਓਏ। ਚੱਲ ਸੋਰੀ ਸੋਰੀ ਯਾਰ ਵੀਰ, ਮੈਨੂੰ ਥੋੜਾ ਪਤਾ ਤੇਰੀ ਘਰ ਵਾਲੀ ਆ।
0: ਜਨਾਬ ਆਰਾਮ ਨਾਲ।
1: ਅੱਛਾ ਅੱਛਾ ਉਹ ਨਹੀਂ ਨੱਚਦੀ ਹੁਣ? ਅੱਛਾ ਅੰਨੇ ਅਸਾ ਚੋ ਤਾਂ ਭਾਬੀ ਹੋਗੀ ਨਾ ਸਾਡੀ ਹੁਣ। ਹਾਂ ਅੱਛਾ ਚੰਗੀਆਂ ਲਿਆਈ ਯਾਰ, ਪਿਛਲੀ ਵਾਰ ਚਾਚਾ ਟਿੱਚਰਾ ਕਰਦਾ ਕਹਿੰਦਾ ਤੁਸੀਂ ਤਾਂ ਮਾਮਾ ਚਾਰ ਲਾਈਟਾਂ ਵੀ ਲਾਈਆਂ, ਉਹ ਤਾਂ ਫੇਰ ਨਹੀਂ ਸੀ ਮੂੰਹ ਆਉਂਦੀ ਦੀਦੀ ਦੇ ਉਹਨਾਂ ਦੇ।
0: ਹਾਂਜੀ
1: ਉਹਨੂੰ ਮਾਮੇ ਦੀ ਆਪਣੀ ਨਿਗਾਹ ਘੱਟ ਸੀ, ਹੁਣ ਆਪਰੇਸ਼ਨ ਕਰਾਤਾ ਉਹਦਾ। ਹਾਂ ਹਾਂ ਹਾਂ ਹਾਂ ਉਹ ਨਹੀਂ ਗੱਲ ਕੋਈ, ਪੈਸੇ ਯਾਰ ਹੱਦ ਕਰਦਾ ਯਾਰ, ਤੈਨੂੰ ਟਾਈਮ ਨਾ ਦਵਾਉ ਮੈਂ।
0: ਹੈਲੋ ਜਨਾਬ।
1: ਉਹ ਨਹੀਂ ਵੀਰ ਐਤਕੀ ਨਹੀਂ ਕੁੱਟਦੇ, ਕਿਉਂ ਇੱਦਾਂ ਕਰਦਾ?
0: ਆਪਾਂ ਰੇਡੀਓ ਤੇ ਆ।
1: ਹਾਂਜੀ ਮੈਂ ਰੇਡੀਓ ਤੇ ਹੈ, ਮੈਂ ਟਾਈਮ ਨਾ ਆ ਜੀ। ਉਹ ਚੰਗੀਆਂ ਲੈ ਡਾਂਸਰਾਂ ਹੀ ਤਾਂ ਦੱਸਾਂ ਗੱਲ। ਆਹੋ ਇਹ ਨਾ ਤੂੰ ਕੋਟ ਜਾ ਪਾ ਕੇ ਇਕੱਲਾ ਹੀ ਤੇਰਾ ਫਿਰ
0: ਹੁਣ ਕੱਟੂਗੇ।
1: ਹਾਂਜੀ ਚੰਗਾ ਚੰਗਾ ਫਿਰ ਇੱਧਰ ਮੈਡਮ। ਹਾਂ ਤੂੰ ਮਾਮਾ ਪੁੱਛ ਕੇ ਅੱਗੇ ਲੈਣਾ ਸੋਹਣੀ ਹੈ ਕਿ ਨਹੀਂ। ਚੱਲ ਕੱਟ ਫੋਨ। ਹਾਂ ਹਾਂਜੀ ਹਾਂਜੀ ਹਾਂਜੀ ਮੈਡਮ ਜੀ।
0: ਤੁਸੀਂ ਵੀ ਵਿਆਹ ਤੇ ਸੱਦ ਰਹੇ ਹੋ?
1: ਨਹੀਂ ਜੀ ਮੈਂ ਨਹੀਂ ਕੀਤੇ ਜੀ, ਮਤਲਬ ਉਹ ਮੁੰਡਾ ਸਾਡਾ ਜੀ ਜਿਹੜਾ ਸਾਲਾ ਮੇਰਾ ਜੀ ਜਿਹਦੇ ਪੈ ਗਿਆ, ਕਹਿੰਦਾ ਭਾਈਆ ਵੀ ਡਾਂਸਰਾਂ ਦਾ ਚੰਗੀਆਂ ਚਾਹੀਦੇ, ਫਿਰ ਮੇਰੀ ਜ਼ਿੰਮੇਵਾਰੀ ਲਾਈ ਹੈ ਮੁੰਡਾ ਆਪਣਾ ਜਾਣੂ ਜੀ।
0: ਅੱਛਾ ਮਤਲਬ ਤੁਸੀਂ ਵੀ ਉਹਨਾਂ ਲੋਕਾਂ ਚੋਂ ਇੱਕ ਹੋ?
1: ਨਹੀਂ ਨਹੀਂ ਨਹੀਂ ਮੈਂ ਤਾਂ ਮਤਲਬ ਹੁਣ ਜੀ ਅਗਲੇ ਨੇ ਕਹਿਤਾ ਜੀ ਮੈਂ ਵਿਆਹ ਦੇ ਲਾਉਣੀ ਜੀ ਡਾਂਸਰਾਂ, ਹੁਣ ਮੈਂ ਕਿਵੇਂ ਰੋਕਦਾ ਜੀ?
0: ਅੱਛਾ ਜੀ ਠੀਕ ਆ।
1: ਮਤਲਬ ਅਗਲੇ ਦੀ ਡਿਮਾਂਡ ਆ ਜੀ, ਮੈਂ ਹੁਣ ਕਹਿਤਾ ਉਹਨਾਂ ਪੈਸੇ ਲੈਣੇ ਜੀ, ਉਹਨਾਂ ਨੱਚਣਾ, ਉਹਨਾਂ ਸ਼ਰਾਬ ਪੀ ਕੇ ਉਹਨਾਂ ਦੇ ਉੱਤੋਂ ਦੀ ਪੈਸੇ ਸੁੱਟਣੇ ਜੀ।
0: ਹੈ ਤੇ ਜਨਾਬ ਉਹ ਵੀ ਤਾਂ ਫਜ਼ੂਲ ਖਰਚੀ ਹੋਣੀ।
1: ਅਗਲੇ ਨੇ ਕਰ ਰਹੇ ਤੁਹਾਨੂੰ ਤੰਗੀ ਆ, ਦੱਸੋ ਤੁਹਾਡੀ ਜੇਬ 'ਚ ਹੋਣਾ ਫਜ਼ੂਲ ਖਰਚੀ, ਫਜ਼ੂਲ ਖਰਚੀ ਘੰਟਾ ਹੋ ਗਿਆ ਲੈ ਦੇ, ਮੈਂ ਤੰਗੀ ਤੁਹਾਨੂੰ ਹੀ ਦਿੰਦੇ, ਤੁਹਾਡੇ ਕੋਲ ਰੁਪਈਆ ਧੇਲੀ ਮੰਗਿਆ ਸੀ। ਤੁਸੀਂ ਇੱਥੇ ਸੱਦ ਕੇ ਬੰਦੇ ਬੇਇੱਜ਼ਤੀ ਕਿਉਂ ਕਰਨ ਸਾਡੀ?
0: ਮੈਂ ਬੇਇੱਜ਼ਤੀ ਨਹੀਂ ਕਰ ਰਹੀ, ਮੈਂ ਤਾਂ ਨਾਰਮਲ ਗੱਲ ਕਰ ਰਹੀ।
1: ਇਹਦੇ 'ਚ ਨਾਰਮਲ ਗੱਲ ਕਰੀ, ਫਜ਼ੂਲ ਖਰਚੀ ਫਜ਼ੂਲ ਖਰਚੀ ਲਾਈ ਤੂੰ ਦੱਸ ਹੈ ਕਿੱਦਾਂ ਦੀ ਬੀਬੀ ਆਖੀ? ਤੂੰ ਮੇਰਾ ਮੂੰਹ ਕੀ ਵੇਖੀ ਨਾ ਯਾਰ।
0: ਵੈਸੇ ਮੈਨੂੰ ਤੁਹਾਡੇ ਵਿਚਾਰ ਜਾਣ ਕੇ ਨਾ ਬੜੀ।
1: ਇੱਕ ਮਿੰਟ। ਹੈਲੋ ਹਾਂ
0: ਹੁਣ ਕਿਹਨੂੰ ਫੋਨ ਕਰ ਰਹੇ ਹੋ?
1: ਹਾਂ ਰੈਡ ਵਾਲੇ ਲਾ ਗਏ ਜੀ ਇਹਨੂੰ।
0: ਜਨਾਬ
1: ਕੀ ਉਹਦਾ ਗੱਡੀਆਂ ਨਾਲ? ਓਏ ਉਹਨੂੰ ਕਹਿ ਸਾਰੀਆਂ ਨੋਵਾ ਚਾਹੀਦੀਆਂ, ਨੋਵਾ।
0: ਓਹੋ
1: ਉਹ ਪਿਛਲੀ ਵਾਰ ਪਾਰਟੀਆਂ ਜਾਂ ਟਾਟਾ ਸੁਮਾ ਨਾ ਕਰਾ ਲਿਓ। ਹੈਂ ਮੁੰਡੇ ਵਾਲੀ ਗੱਡੀ ਕੀ ਆਉਂਦੇ ਆ?
0: ਆਪਾਂ ਪਹਿਲਾਂ ਗੱਲ ਕਰ ਲਈਏ।
1: ਉਹ ਖੜ ਜਾ ਮੈਡਮ ਜੀ, ਉਹ ਤਾਂ ਸਾਡੀਆਂ ਗੱਡੀਆਂ ਨੇ। ਹੈਂ ਓਏ ਉਹ ਮੈਂ ਰੇਟ ਹੋਏ ਤੇ ਆਇਆ, ਤੂੰ ਵਿੱਚੋਂ ਦਾਣੇ ਲੈਣੇ, ਮੈਂ ਜੋ ਮਰਜ਼ੀ ਕਰ ਲਿਆ ਵਾ, ਤੂੰ ਆਪਣੀ ਗੱਲ। ਹਾਂਜੀ ਹਾਂਜੀ
0: ਆਰਾਮ ਨਾਲ,
1: ਤੂੰ ਆਪਣੀ ਗੱਲ ਕਰ ਮੇਰੇ ਨਾਲ। ਕੀ ਆਦਾ ਗੱਡੀਆਂ ਵਾਲਾ ਉਹ? ਹੈਂ
0: ਬਸ ਆਪਾਂ ਪਹਿਲਾਂ ਗੱਲ ਕਰ
1: ਲਈਏ। ਓਏ ਉਹਨਾ ਮੈਂ ਯਾਰ ਹੁਣ ਮੇਰੀ ਜਾਨ ਲੈ
0: ਲਾ,
1: ਚੱਲ ਜੂ ਮੈਂ ਟਰਾਲੀ ਤੇ ਚੱਲ ਜੂਗਾ, ਜਾ ਤੂੰ ਜਾ ਦਫਾ ਜਾ। ਉਹ ਚੰਗਾ
0: ਜਨਾਬ ਆਰਾਮ ਨਾਲ ਆਪਾਂ ਪਹਿਲਾਂ ਗੱਲ ਕਰ ਲਈਏ।
1: ਕੀ ਆ ਦੱਸੋ? ਹਾਂ
0: ਮੈਨੂੰ ਇੱਕ ਗੱਲ ਦੱਸੋ ਵੀ ਆ ਇੱਕੋ ਜਿਹੀਆਂ ਨੋਵਾ ਤੇ ਜਾ ਕੇ ਕੋਈ ਵੱਖਰਾ ਵਿਆਹ ਹੋ ਜੂਗਾ?
1: ਤੁਹਾਨੂੰ ਤੰਗੀ ਆ?
0: ਕੋਈ ਤੰਗੀ ਨਹੀਂ ਆ,
1: ਪੈਸੇ ਨਹੀਂ ਦੇਣੇ ਆ
0: ਤੇ ਪੈਸਾ ਹੀ ਤਾਂ ਖਰਾਬ ਕਰ ਰਹੇ ਹੋ।
1: ਇਹਦੇ ਪੈਸਾ ਕਦੋਂ ਖਰਾਬ ਹੋ ਗਿਆ?
0: ਜੇ ਅਲੱਗ ਅਲੱਗ ਗੱਡੀਆਂ ਆ ਵੀ ਜਾਣਗੀਆਂ ਕਿਸੇ ਸਸਤੀ ਗੱਡੀ 'ਚ ਚੱਲ ਜਾਓਗੇ ਤਾਂ ਕਿਹੜਾ ਵਿਆਹ ਨਹੀਂ ਹੋਣਾ?
1: ਮੈਂ ਸਸਤੀ ਗੱਡੀ 'ਚ ਹੁਣ ਮਤਲਬ ਨਿੱਕਾ ਪਾਈਏ, ਸਸਤੀ ਗੱਡੀ 'ਚ ਜਾਂਦਾ ਚੰਗਾ ਲੱਗਦਾ ਤੁਹਾਨੂੰ?
0: ਤੁਸੀਂ ਮੁੰਡੇ ਦੇ ਨਾਲ ਪੈਸੇ?
1: ਮੇਰੀ ਸੁਣ ਲਓ ਗੱਲ, ਮੈਨੂੰ ਹੁਣ ਪਤਾ ਲੱਗ ਗਿਆ
0: ਕੀ
1: ਮੈਨੂੰ ਇਹ ਸਿੱਧੀ ਗੱਲ, ਮੈਨੂੰ ਇਹ ਦੱਸ ਵੀ ਜਿਹੜੀ ਉਹ ਕਰਨਾਲ ਵਾਲੀ ਚਾਚੀ ਉਹਦੇ ਨਾਲ ਤੇਰਾ ਕੀ ਲਿੰਕ ਆ?
0: ਕਿਹੜੀ
1: ਕਰਨਾਲ ਵਾਲੀ ਚਾਚੀ ਨਾਲ ਮੇਰੀ ਨਹੀਂ ਬਣਦੀ, ਮੈਨੂੰ ਪਤਾ ਕਿਧਰੇ ਕਿਧਰੇ ਤੇਰੀ ਰਿਸ਼ਤੇਦਾਰੀ ਪਿੱਛੇ ਬੇਇੱਜ਼ਤੀ ਕਰਨੀ, ਮੈਨੂੰ ਸੱਦਿਆ ਤੂੰ ਮੇਰੇ ਇੱਥੇ?
0: ਮੈਂ ਕੋਈ
1: ਉਹ ਜਾ ਜੋ ਮਰਜ਼ੀ ਕਰਦਾ, ਮੈਂ ਤੈਨੂੰ ਦੱਸਾਂ ਗੱਲ, ਮੈਂ ਇਕੱਲੇ ਇਕੱਲੇ ਨੂੰ ਜਾਣਦਾ
0: ਜਨਾਬ। ਮੈਂ ਕੋਈ ਬੇਇੱਜ਼ਤੀ
1: ਮੈਂ ਕਰਨੂੰ ਤੁਹਾਡੇ ਨਾਲ ਜੋ ਕਰਨਾ ਸਾਥਤਾ ਵਾ, ਮੇਰੀ ਬੇਇੱਜ਼ਤੀ ਕੀਤੀ ਤੇ ਸੱਦ ਕੇ ਤੁਸੀਂ?
0: ਓਹੋ
1: ਨਿੱਕਾ ਭਾਈ ਜੱਗਾ ਮੇਰਾ ਨਾਂ ਨਿੱਕਾ ਭਾਈਆ, ਮੈਂ ਮੁੰਡੇ ਦਾ, ਮੈਂ ਵੇਰਾ ਕਿੱਦਾਂ ਜਾਂਦੀ ਭਰਾ ਵਾ, ਮੈਂ ਵੇਰਾ ਕਿੱਦਾਂ ਵਿਆਹ ਹੁੰਦਾ ਉੱਥੇ ਨਾਲੇ ਚਾਚੀ।

0: is AM 530. CHLO AM. Serving Brampton, Mississauga, Toronto, the GTA, and the world at AM530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: Wakey, wakey, wakey, wakey.
2: It's wake up time. It's wake up time.
1: Now is the time to wake up.
0: Crank up the radio. You're listening to the Dave Todless Show, brought to you in part by Culture of Punjab.
3: Culture of Punjab, serving the South Asian community in and around the GTA. For exciting packages, promotional offers, and inquiries, please call 416-677-0609. That's 416-677-0609. Culture of Punjab.
4: Hanji Harman ji ki haal ne?
5: Eh ki ho gaya?
4: Kuch na kuch ta ho gaya ji.
5: Eh kyon hoya?
4: ਮੈਂ ਸੋਚਿਆ ਵੀ ਮੈਂ ਐਵੇਂ ਨਾ ਹੁਣ ਐਵੇਂ ਮਤਲਬ ਆਪਣਾ ਆਪ ਲੁਕਾ ਕੇ ਜੀ ਰੱਖਦੇ ਸੀ।
5: ਕੀ ਮਤਲਬ?
4: ਹੁਣ ਮੈਂ ਜੀ ਆਪਣਾ ਅਸਲੀ ਰੂਪ ਜੀ ਤੁਹਾਡੇ ਸਾਹਮਣੇ ਜੀ ਰੱਖਤੇ ਜੀ।
5: ਹਾਏ ਹਾਏ ਹਾਏ, ਸ਼ੁਕਰ ਹੈ ਕਿਤੇ ਇਹਦੇ ਮੂੰਹੋਂ ਵੀ ਜੀ ਨਿਕਲਿਆ।
4: ਹੁਣ ਮੈਂ ਤਾਂ ਜੀ ਆਈ ਬੋਲਿਆ ਕਰੂੰ।
5: ਓ ਵੈਰੀ ਗੁੱਡ,
4: ਆਈ ਗੱਲਾਂ ਕਰਿਆ ਕਰੂੰ।
5: ਮਤਲਬ ਇੰਨਾ ਚੇਂਜ ਆਉਣ ਦਾ ਕਾਰਨ?
4: ਵੈਸੇ ਜੀ ਮੈਂ ਕਿਹਾ ਜੀ ਕੀ ਲੈ ਜਾਣਾ ਦੁਨੀਆਂ ਤੋਂ ਜੀ।
5: ਤੂੰ ਕਿਤੇ ਮਤਲਬ
4: ਦੁਨੀਆਂ ਮੇਲਾ ਦੋ ਦਿਨ ਦਾ ਖੇਡ ਕੇ ਮਿੱਤਰਾ ਲੰਘਾ ਲੈ, ਐਵੇਂ ਕਿਉਂ ਸਿਆਪਾ ਪਾਉਣਾ ਗੱਲ ਤੂੰ?
5: ਅੱਗੇ
4: ਮੇਲਾ ਲਾ ਲੈ, ਮੇਲਾ ਲਾ ਲੈ। ਹੋਰ ਕੀ,
5: ਤੂੰ ਕਿਤੇ ਪ੍ਰਵਚਨ ਤਾਂ ਨੀ ਸੁਣ ਕੇ ਆਇਆ?
4: ਨਹੀਂ, ਇੰਜਾਂ ਦੀ ਤਾਂ ਕੋਈ ਗੱਲ ਨੀ ਹੈਗੀ।
5: ਫੇਰ
4: ਵਾ ਠੀਕ ਆ ਜੀ, ਬਹੁਤ ਵਧੀਆ।
5: ਚੱਲ ਠੀਕ ਆ, ਹੁਣ ਸਤਿ ਸ਼੍ਰੀ ਅਕਾਲ ਤਾਂ ਕਰਦੇ ਆ ਪਾ ਗਏ ਆ।
4: ਸਤਿ ਸ਼੍ਰੀ ਅਕਾਲ ਜੀ, ਮੈਂ ਤਾਂ ਕਰਦੇ ਹੱਥ ਜੋੜ ਕੇ ਖੜੇ ਜੀ।
5: ਤੁਸੀਂ ਐਂ ਕਰੋ, ਗਾਣਾ ਜਰਾ ਸੁਣ ਕੇ ਆਓ, ਜਦ ਤੱਕ ਮੈਂ ਇਹਨੂੰ ਸਹੀ ਕਰਾਂ ਜਰਾ।

0: ਸਕਦਾ ਕੋਈ ਰੀਸ। ਅਸੀਂ ਹਾਂ ਕਲਚਰ ਆਫ ਪੰਜਾਬ,
1: ਕਲਚਰ ਆਫ ਪੰਜਾਬ,
0: ਬਿਹਤਰੀਨ ਪੰਜਾਬੀ ਐਂਟਰਟੇਨਮੈਂਟ ਦੀ ਮੂੰਹ ਬੋਲਦੀ ਤਸਵੀਰ, ਏਸ਼ੀਅਨ ਕਮਿਊਨਿਟੀ ਦਾ ਮਨਪਸੰਦ ਰੇਡੀਓ ਸ਼ੋਅ ਕਲਚਰ ਆਫ ਪੰਜਾਬ,
1: ਤੇਜ਼ੀ ਨਾਲ ਵੱਧ ਰਹੇ ਰੇਡੀਓ ਸ਼ੋਅ ਜਿਸ

ਦਾ ਕੋਈ ਰੀਸ ਕਲਚਰ ਆਫ ਪੰਜਾਬ ਤੇਜ਼ੀ ਨਾਲ ਵੱਧ ਰਹੇ ਰੇਡੀਓ ਸ਼ੋਅ ਜਿਸ ਨੂੰ

0: ਹਾਂਜੀ ਹੁਣ ਦੱਸੋ ਜੀ ਕਿਹਦੇ ਕੋਲ ਨਲਕੇ ਪਟਾਉਣੇ ਜੀ?
1: ਹੁਣ ਤਾਂ ਨੀ ਰਹੂੰਗਾ,
0: ਮੇਰਾ ਖਿਆਲ ਹੈ ਜੀ ਹੁਣ ਤਾਂ ਨਾ ਜੀ ਪੰਜਾਬ ਸਰਕਾਰ ਨੂੰ ਕਹਿਣਾ ਚਾਹੀਦਾ ਜੀ ਨਲਕੇ ਪਟਾ ਲੈ, ਪ੍ਰਚਾਰ ਕਰਾ ਲੈ,
1: ਹੋ ਗਿਆ
0: ਨੀਤੀਆਂ ਦਾ ਪ੍ਰਚਾਰ ਕਰਾ ਲੈ,
1: ਤੇ ਦੂਜੇ ਦਾ ਨਾਮ ਤਾਂ ਸੁਣ ਲਾ।
0: ਦੂਜੇ ਦਾ ਨਾਮ ਨੂੰ ਇਹੀ ਪਤਾ
1: ਕੌਣ ਆ?
0: ਅਸ਼ਕੇ ਕੁਮਾਰ ਹੁਣ।
1: ਆਏ ਤੈਨੂੰ ਕਿੱਦਾਂ ਪਤਾ?
0: ਭਾਈ ਜਿਹੜੀ ਕਬੱਡੀ ਮੈਚ ਮੂਜਾ ਜਾਂਦੇ ਹੋਣ ਲੱਗੀ ਅਸ਼ਕੇ ਕੁਮਾਰ ਹੀ ਆਉਂਦਾ ਰਿਹਾ।
1: ਅਸ਼ਕੇ ਨੀ ਆ, ਅਕਸ਼ੇ ਕੁਮਾਰ ਆ।
0: ਹਾਂ ਤਾਂ ਮੈਂ ਵੀ ਅਸ਼ਕੇ ਕੁਮਾਰ ਹੀ ਕਹਿੰਦਾ।
1: ਉਹ ਅਕਸ਼ੇ,
0: ਅਸ਼ਕੇ,
1: ਉਹ ਕੱਕਾ ਪਹਿਲਾਂ ਆ।
0: ਹੈਂ?
1: ਕੱਕਾ ਪਹਿਲਾਂ ਆ
0: ਭਾਜੀ, ਕੱਕਾ ਪਹਿਲਾਂ ਦੇ ਅਸ਼ਕੇ ਕੁਮਾਰ ਨਹੀਂ, ਉਹ ਤਾਂ ਫਿਰ ਕੁਮਾਰ ਅਸ਼ਕੇ ਬਣ ਜੂਗਾ।
1: ਉਹ ਨਹੀਂ, ਸ਼ਸ਼ੇ ਤੋਂ ਕੱਕਾ ਪਹਿਲਾਂ ਅਕਸ਼ੇ ਕੁਮਾਰ।
0: ਅਕਸ਼ੇ ਕੁਮਾਰ?
1: ਹਾਂ ਹਾਂ ਐਗਜੈਕਟਲੀ।
0: ਇਹ ਤਾਂ ਫਿਰ ਬਈ ਖਰਾਬ ਜਿਹਾ ਨਾ ਆ।
1: ਕਿਉਂ?
0: ਅੱਕ ਦਾ ਕਾਹਤੋਂ ਨਾਂ ਲੈਣਾ ਜਦੋਂ ਆਪਾਂ ਨੀਤੀਆਂ ਦੀ ਗੱਲ ਕਰਦੇ ਹਾਂ ਜੀ। ਨਾਲੇ ਜੇ ਹੁਣ ਤੋਂ ਹੀ ਅੱਕ ਕੇ ਫਿਰ ਤਾਂ ਕੋਈ ਫਾਇਦਾ ਨਹੀਂ। ਅਸ਼ਕੇ ਕੁਮਾਰ ਜਿਹੜਾ ਜਿਹੜਾ ਵੀ ਦੱਸਦੇ ਤੁਸੀਂ ਜੀ, ਮੈਨੂੰ ਪਤਾ ਜੀ ਕਿਉਂ ਪ੍ਰਚਾਰ ਕਰਾਉਣਾ ਜੀ।
1: ਕਿਉਂ?
0: ਕਿਉਂਕਿ ਕਹਿੰਦੇ ਜੀ ਬੰਦਾ ਖਿਲਾੜੀ ਬਹੁਤ ਤਗੜਾ ਜੀ, ਤੇ ਨਾਲੇ ਤੈਨੂੰ ਪਤਾ ਆਪਣੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਉਹ ਵੀ ਤਗੜੇ ਖਿਲਾੜੀ ਹੋ ਗਏ ਹੁਣ ਸਿਆਸਤ ਦੇ।
1: ਆਏ ਹਾਏ,
0: ਕਹਿੰਦੇ ਬੈਂਗਲੋਰ ਤੱਕ ਜਾ ਕੇ ਕੰਪਨੀ ਨੂੰ ਦੱਸਿਆ ਵੀ ਭਾਈ ਸਾਡੇ ਚੰਡੀਗੜ੍ਹ ਮੋਹਾਲੀ ਬਹੁਤ ਜਗ੍ਹਾ ਵੀਰੇ, ਆ ਜਾਓ ਭਾਈ।
1: ਕੱਲਾ ਬੈਂਗਲੋਰ ਨੀ, ਤਾਇਵਾਨ, ਪਤਾ ਨੀ ਉਹ ਬੁਰਜ ਖਲੀਫਾ ਵੀ ਦੇਖ ਕੇ ਆਏ, ਕਿੰਨਾ ਕੁਛ ਦੇਖ ਆਇਆ ਉਹ।
0: ਕਹਿੰਦੇ ਸਾਰਾ ਕੁਝ ਮੈਂ ਪੰਜਾਬ ਚ ਬਣਾ ਦੇਣਾ, ਤੁਸੀਂ ਦਸੰਬਰ ਤੱਕ ਵੇਖੋਗੇ ਵੀ ਪੰਜਾਬ ਨੂੰ ਤੁਸੀਂ ਪਛਾਣ ਨੀ ਸਕਣਾ ਵੀ ਹੈ ਯਾਰ ਆ ਤਾਂ ਆਪਣਾ ਹੀ ਪੰਜਾਬ ਲੱਗਦਾ। ਮੈਂ ਤਾਂ ਫਿਕਰ ਪੈ ਗਿਆ ਮੈਂ ਪਿੰਡ ਜਾਣਾ।
1: ਕਿਉਂ?
0: ਵੀ ਪਤਾ ਲੱਗੇ ਸਾਡਾ ਘਰ ਘਾਟ ਜਾ ਵੀ ਅਜੀਬੋ ਗਰੀਬ ਜਿਹਾ ਬਣਿਆ ਹੋਵੇ ਜੀ, ਪਤਾ ਲੱਗੇ ਕੱਚਾ ਜਿਹਾ ਕੋਠਾ ਸਾਡਾ, ਅਸੀਂ ਆਖੇ ਵੀ ਆਹ 10 ਮੰਜ਼ਲੀ ਬਿਲਡਿੰਗ ਕਿੰਨੇ ਬਣਾਤੀ।

0: ਹੌਲਦਾਰ ਗੰਡਾ ਸਿੰਘ ਰਿਪੋਰਟਿੰਗ ਸਰ। ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਗੰਡਾ ਸਿੰਘ ਜੀ,
0: ਕੀ ਹਾਲ ਨੇ ਜੀ?
1: ਠੀਕ ਆ, ਸ਼ੁਕਰ ਆ ਤੁਸੀਂ ਆਏ ਹੋ।
0: ਦੇਖੋ ਜੀ, ਸ਼ੁਕਰ ਵਾਲੀ ਕਿਹੜੀ ਗੱਲ ਆ, ਵੈਸੇ ਉਹਨਾਂ ਨਾਲ ਸ਼ੁਕਰ ਨਹੀਂ ਆ, ਤਾਂ ਸ਼ਨੀਵਾਰ ਨਹੀਂ ਮੇਰਾ ਖਾ।
1: ਨਹੀਂ ਨਹੀਂ, ਸ਼ੁਕਰ ਆ ਮੀਨਸ ਥੈਂਕ ਗੋਡ ਕਿ ਤੁਸੀਂ ਆਏ ਆ।
0: ਅੱਛਾ, ਗੋਡ ਦਾ ਥੈਂਕ ਕਰਦੇ ਤੁਸੀਂ?
1: ਹਾਂ।
0: ਸਾਡਾ ਨਹੀਂ ਕਰਦੇ ਜਿਹੜੇ ਆਏ ਆ?
1: ਉਹ ਤੁਹਾਡਾ ਵੀ ਕਰ ਲੈਣੀ, ਮੈਂ ਅੱਗੇ ਕਲਪੀ ਪਈਆਂ ਉਦੋਂ ਦੀ।
0: ਅੱਛਾ ਜੀ।
1: ਉਹ ਗੁਰਪ੍ਰੀਤ ਨੂੰ ਪਤਾ ਨਹੀਂ ਕੀ ਹੋ ਗਿਆ।
0: ਕੀ ਗੱਲ ਹੋ ਗਈ?
1: ਉਹ ਪਤਾ ਨਹੀਂ, ਮੈਨੂੰ ਲੱਗਦਾ ਉਹਨੂੰ ਕਿਤੇ ਕਰੰਟ ਲੱਗ ਗਿਆ।
0: ਉਹ ਮੈਨੂੰ ਕਹਿੰਦਾ ਸੀਗਾ ਵੀ ਮੈਂ ਪਤਾ ਨੀ ਇੱਕ ਦਿਨ ਇਹ ਪੱਖਾ ਲਾਉਂਦੇ ਨੇ ਸ਼ੂ ਚੁੰਗਲਾਂ ਦੇ ਲਈਆਂ।
1: ਬਸ ਉਹਦਾ ਹੀ ਕਾਰਾ ਸਾਰਾ, ਹੁਣ ਉਹ ਜੀ ਤੋਂ ਬਿਨਾਂ ਗੱਲ ਹੀ ਨੀ ਕਰਦਾ।
0: ਚੰਗੀ ਗੱਲ ਆ ਵੈਸੇ, ਮਤਲਬ ਜੀ ਕਹੋ ਜੀ ਕਹੋ।
1: ਹਾਂ ਇਹ ਤਾਂ ਹੈ ਵੈਸੇ।
0: ਇਹ ਨਾ ਵੈਸੇ ਮੈਂ ਨਿੱਕੇ ਹੁੰਦੇ ਪੜਿਆ ਸੀ ਬੱਸ ਚ
1: ਕੀ
0: ਜੀ ਕਹੋ ਤੇ ਜੀ ਕਹੋ।
1: ਬੱਸ ਚ ਪੜਿਆ ਸੀ? ਅੱਛਾ, ਇਹ ਕੀ ਚੱਕਰ ਆ?
0: ਬੱਸ ਵਿੱਚ ਮੈਂ ਪੜਿਆ ਉੱਥੇ, ਤੇ ਜਦੋਂ ਕੰਡਕਟਰ ਨੂੰ ਮਤਲਬ ਇੱਕ ਬੰਦੇ ਨੇ ਬੋਲਿਆ ਏਦਾਂ, ਉਹਨੇ ਬੋਲਿਆ ਜੀ, ਮੈਨੂੰ ਹਰੇਕ ਨੂੰ ਸ਼੍ਰੀ ਮਾਨ ਜੀ ਕਹਿਣਾ, ਤੇ ਮੈਂ ਕਿਹਾ ਵੀ ਕਹਿੰਦਾ ਵੀ ਫੇਰ ਕੀ ਕਰਦੇ? ਮੈਂ ਕਿਹਾ ਵੀ ਸ਼੍ਰੀ ਮਾਨ ਜੀ ਗਾ ਕੇ ਚੱਕ ਲਈਦਾ।
1: ਮੈਨੂੰ ਇੱਕ ਰਾਜ ਦੀ ਗੱਲ ਪਤਾ ਲੱਗੀ ਆ।
2: ਕਿਹੜੀ ਜੀ?
1: ਤੈਨੂੰ ਕਰੰਟ ਲੱਗਾ?
2: ਨਹੀਂ ਜੀ।
1: ਲੱਗਾ ਆ?
2: ਨਾ ਜੀ, ਕਰੰਟ ਤਾਂ ਸਾਡੇ ਦੁਸ਼ਮਣਾਂ ਨੂੰ ਨਾ ਲੱਗੀ ਜੀ, ਮੈਂ ਤਾਂ ਕਹਿੰਦਾ ਜੀ।
1: ਨਹੀਂ, ਮੈਨੂੰ ਗੰਡਾ ਸਿੰਘ ਜੀ ਦੱਸ ਕੇ ਗਏ ਆ।
2: ਗੰਡਾ ਸਿੰਘ ਨੂੰ ਆਪ ਨੂੰ ਵੀ ਲੱਗਾ ਸੀ ਗੱਲ, ਤੈਨੂੰ ਦੱਸਿਆ ਨਾ?
1: ਨਹੀਂ।
2: ਉਹਦੀ ਘਰ ਵਾਲੀ ਜਿਹੜੀ ਸੀ, ਨਾਲੇ ਕਹਿੰਦਾ ਜੀ ਉਹਨੂੰ ਸੁਣਨ ਨੂੰ ਹਟ ਗਿਆ, ਦਿਸ ਨੂੰ ਹਟ ਗਿਆ ਜੀ। ਉਹਨੇ ਸੁਣ ਲਿਆ ਜੀ ਘਰੇ ਸਾਰੀਆਂ ਗੱਲਾਂ,
1: ਮੈਨੂੰ ਦੱਸਦੇ ਸੀ।
2: ਨਹੀਂ ਬਸ, ਉਹਨੇ ਅਗਲੀ ਗੱਲ ਨੀ ਨਾ ਦੱਸੀ।
1: ਕੀ?
2: ਬਸ ਵੇ ਭਾਬੀ ਨੇ ਢਾ ਲਿਆ ਜੀ ਜਦੋਂ ਘਰੇ ਗਿਆ ਜੀ।
1: ਫੇਰ ਤਾਂ ਮੋਰ ਮੂਰ ਚੰਗੇ ਸੇਕੇ ਹੋਣੇ।
2: ਮੋਰ ਉਹੀ ਗੱਲ ਜੀ, ਉਹਨੇ ਤਾਂ ਜੀ ਤਾਰਾਂ ਤੂਰਾਂ ਬੰਨ ਕੇ ਐਸੀਆਂ ਐਸੀਆਂ ਥਾਵਾਂ ਤੇ ਮਾਰਿਆ, ਕਹਿੰਦੀ ਵੀ ਬਸ ਹੁਣ ਨਾ ਹਾਈ ਨੈਕ ਵਾਲਾ ਕੋਟ ਪਾ ਕੇ ਜਾਈ, ਬਸ ਬਾਕੀ ਤੇਰੀਆਂ ਲਾਸਾਂ ਨੀ ਦੀਦੀਆਂ। ਮੂੰਹ ਤੇ ਕੁਛ ਨੀ ਕੀਤਾ ਉਹਨੇ, ਦਸਤਾਨੇ ਪਾ ਕੇ ਨੀ ਆਇਆ ਸੀ ਅੱਜ, ਬਸ ਤਾਂ ਹੀ ਪਾਏ ਸੀ।
1: ਮੈਨੂੰ ਤਾਂ ਲੱਗੇ ਪਤਾ ਨੀ ਉਹਨੂੰ ਠੰਡ ਲੱਗੀ ਜਾਂਦੀ ਆ।
2: ਨਹੀਂ, ਠੰਡ ਤਾਂ ਕੀ, ਉਹਦੀ ਤਾਂ ਐਸੀ ਗਰਮੀ ਅੰਦਰ ਪੇਸ਼ ਕੀਤੀ ਆ, ਮੈਂ ਪੁੱਛੋ ਨਾ ਤੁਸੀਂ ਵੀ ਕਿਆ ਬਣਿਆ ਉਹਦੇ ਨਾਲ। ਸਬਮਰਸੀਬਲ ਮੋਟਰ ਜਦੋਂ ਪਹਿਲੀ ਵਾਰ ਲਾਈ ਸੀ ਜੀ, ਉਦੋਂ ਹੀ ਬੋਰ ਕਰਾਉਣ ਲੱਗੇ ਸੀ
1: ਅਸੀਂ।
2: ਬੋਰ ਸ਼ੁਰੂ ਕੀਤਾ ਜੀ, ਤਿੰਨ ਦਿਨ ਹੋ ਗਏ ਜੀ, ਕਹਿੰਦਾ ਜੀ ਪੈਪ ਨੀ ਤੁਰਦੀ। ਖਵਾਜੇ ਪੀਰ ਨੂੰ ਕਹਿੰਦਾ ਜੀ ਹੁਣ ਜੀ ਚੌਲ ਖਵਾਉਣੇ ਪੈਣੇ ਜੀ। ਮਾਤਾ ਪੀਰ ਨੇ ਚੌਲ ਬਣਾ ਲਈ ਜੀ, ਚੌਲ ਬਣਾ ਕੇ ਦੁਪਹਿਰੀ ਜਦੋਂ ਖਾਣ ਲੱਗੀ, ਉਹ ਬੋਰ ਵਾਲੇ ਜਾਵੜ ਜੀ ਘਰੇ, ਕਹਿੰਦੇ ਹੁਣ ਤਾਂ ਗਰਮੀ ਆ ਫੇਰ ਆਵਾਂਗੇ।
1: ਅੱਛਾ,
2: ਸ਼ਾਮ ਤੱਕ ਮੈਂ ਖਾ ਗਈ ਜੀ।
1: ਓਹੋ,
2: ਮੈਂ ਚੌਲ ਖਾ ਗਿਆ, ਬੋਰ ਵਾਲੇ ਕਹਿੰਦੇ ਚੌਲ ਨੀ ਕੀਤੇ ਜੀ, ਇਹ ਪੈਪ ਨੀ ਤੁਰਦਾ। ਮੈਂ ਕਿਹਾ ਤੂੰ ਪਰੇ ਹੋ, ਮੈਂ ਸਾਰੇ ਖਾ ਕੇ ਦੇਖੀ ਹੋਣੇ ਕਿਵੇਂ ਤੁਰਦਾ।
1: ਅੱਛਾ,
2: ਬਸ ਉਹ ਤੋਂ ਬਾਅਦ ਮੈਂ ਤਾਂ ਨੀ ਤੁਰਿਆ, ਬਾਪੂ ਜੀ ਫਿਰ ਡੰਡਾ ਲੈ ਕੇ ਮੈਨੂੰ ਜ਼ਰੂਰ ਤੁਰਿਆ ਸੀ।

0: Culture of Punjab, serving the South Asian community in and around the GTA. For exciting packages, promotional offers, and inquiries, please call 416-677-0609. That's 416-677-0609. Culture of Punjab.
1: ਅੱਜ ਦੀਆਂ ਅਖਬਾਰਾਂ 'ਚ ਜਿਹੜੀ ਫੋਟੋ ਆਈ ਹੈ ਜੀ,
2: ਕਿਹੜੀ?
1: ਵੀ ਜਿਹੜੇ ਸੁਨੀਲ ਜਾਖੜ ਹੋਈ ਹੈ ਜੀ, ਮਤਲਬ ਮੈਨੂੰ ਐ ਨੀ ਸਮਝ ਲੱਗੀ ਵੀ ਲੀਡਰ ਜੀ ਵੈਸੇ ਤਾਂ ਵਿਧਾਨ ਸਭਾ 'ਚ ਇੱਧਰ ਉੱਧਰ ਹੋਣ ਜੀ, ਫੇਰ ਤਾਂ ਇੱਕ ਦੂਜੇ ਨੂੰ ਅੱਖਾਂ ਹੀ ਬੜੀਆਂ ਕਾਢਦੇ ਜੀ, ਤੇ ਸੁਨੀਲ ਜਾਖੜੂਰੀ ਜੀ ਬਾਦਲ ਸਾਹਿਬ ਦੇ ਗੋਡੀ ਹੱਥ ਲਾਈ ਜਾਂਦੇ ਜੀ ਦਿੱਲੀ ਜੀ।
2: ਇਹ ਕੀ ਚੱਕਰ ਆ?
1: ਪਤਾ ਨੀ, ਕਹਿੰਦੇ ਜਿਹੜੀ ਮਾਲਵਾ ਏਰੀਆ ਜੀ, ਮਾਲਵਾ ਬੈਲਟ ਆ ਜੀ, ਮੈਨੂੰ ਐ ਨੀ ਸਮਝ ਲੱਗੀ ਪੰਜਾਬ ਨੂੰ ਇੰਨੀਆਂ ਬੈਲਟਾਂ ਕਿਉਂ ਲਾਈਆਂ ਜੀ। ਨਾਲੇ ਕਹਿੰਦੇ ਪੰਜਾਬੀ ਪਹਿਰਾਵਾ ਜੀ ਚਾਦਰਾ ਕੁੜਤਾ ਹੁੰਦਾ ਜੀ,
2: ਹੁਣ
1: ਚਾਦਰੇ ਦੇ ਉੱਤੋਂ ਦੀ ਬੈਲਟ ਥੋੜਾ ਲਾਈ ਚੰਗੀ ਲੱਗਦੀ।
2: ਉਹ ਕਾਕਾ ਉਹ ਬੈਲਟ ਨੀ, ਮਤਲਬ ਉਹ ਪਾਰਟਿਕੂਲਰ ਏਰੀਆ ਨੂੰ ਇਦਾਂ ਕਹਿੰਦੇ ਜਿੱਦਾਂ ਇੱਕ ਦੁਆਬਾ ਬੈਲਟ ਆ, ਇੱਕ ਮਾਲਵਾ ਬੈਲਟ ਆ, ਮਾਝਾ ਬੈਲਟ ਆ, ਇਦਾਂ।
1: ਨਹੀਂ, ਬੈਲਟ ਤਾਂ ਇੱਕੋ ਹੀ ਏਰੀਏ ਤੇ ਬੰਨੀ ਜਾਂਦੀ ਹੈ ਜੀ, ਥਾਂ ਥਾਂ ਏਰੀਏ ਤੇ ਥੋੜਾ ਬੰਨ ਸਕਦੇ ਜੀ ਆਪਾਂ।
2: ਠੀਕ ਆ,
1: ਹਾਂਜੀ,
2: ਤੇਰੇ ਸਮਝ ਤੋਂ ਉੱਪਰਲੀਆਂ ਗੱਲਾਂ ਨੇ।
1: ਹਾਂ, ਮੈਂ ਉਹੀ ਮੈਂ ਪੁੱਛਣਾ ਚਾਹੁੰਦਾ ਸੀ ਜੀ, ਮਤਲਬ ਕਹਿੰਦੇ ਸੇਮ ਦਾ ਪਤਾ ਨੀ ਇਲਾਜ ਕਰਾਉਣ ਦੇ ਲਈ ਜੀ ਸਿਆਸਤ ਛੱਡਤੀ ਜੀ।
2: ਮੈਂ ਵੀ ਸੁਣਿਆ ਕਿ ਨਾ ਅਕਾਲੀ ਅਤੇ ਕਾਂਗਰਸੀ ਇਕੱਠੇ ਹੋ ਗਏ ਸੇਮ ਕਰਕੇ।
1: ਹਾਂ, ਬਈ ਕਹਿੰਦੇ ਭਾਈ ਸੇਮ ਚੋਂ ਕੱਢੋ ਸਾਨੂੰ,
2: ਮਤਲਬ ਸੇਮ ਸੇਮ ਚੋਂ।
1: ਹਾਂ, ਉਹ ਕਹਿੰਦੇ ਵੀ ਸੇਮ ਨੇ ਸਾਨੂੰ ਸੇਮ ਸੇਮ ਕਰਤਾ ਜੀ,
2: ਸੇਮ ਟੂ ਸੇਮ ਹੋ ਗਿਆ।
1: ਕਹਿੰਦੇ ਜੇ ਅਸੀਂ ਸੇਮ ਦਾ ਕੁਛ ਨਾ ਕੀਤਾ ਫਿਰ ਆਉਂਦੀਆਂ ਇਲੈਕਸ਼ਨਾਂ ਦੇ ਵਿੱਚ ਲੋਕਾਂ ਨੇ ਸਾਡੀ ਸੇਮ ਸੇਮ ਕਰ ਦੇਣੀ ਆ।

0: ਰੱਬ ਜੀ ਮੇਰਾ ਬਿਜ਼ਨਸ ਨਹੀਂ ਜੇ ਚੱਲਦਾ। ਬਾਬਾ ਜੀ ਬੜੇ ਪਾਪੜ ਮੇਲ ਮੇਲ ਦੇਖ ਲਏ ਨੇ, ਕੋਈ ਗੱਲ ਨਹੀਂ ਬਣਦੀ। ਬਾਬਾ ਜੀ ਪ੍ਰਸ਼ਾਦ ਚੜਾਉਂਗਾ, $5 ਦਾ ਪ੍ਰਸ਼ਾਦ ਚੜਾਉਂਗਾ। ਬਾਬਾ ਜੀ ਮੇਰਾ ਬਿਜ਼ਨਸ ਚਲਾ ਦਿਓ।
1: ਓਏ ਮੈਨੂੰ ਕਿਉਂ ਡਿਸਟਰਬ ਕਰ ਰਿਹਾ ਹੈ? ਦੇਵ ਤਾਤਲੇ ਨੂੰ ਕਾਲ ਕਰ, ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ ਬਈ। ਸਪੈਸ਼ਲ ਪੈਕੇਜ ਨੇ ਉਹਨਾਂ ਕੋਲ, ਫੋਨ ਕਰ 416-677-0609 416-677-0609।
0: ਹਾਂਜੀ ਮੈਡਮ ਜੀ, ਬੋਲਦੇ ਨੀ ਜੀ ਤੁਸੀਂ?
2: ਬੋਲਦੀ
0: ਤੁਸੀਂ ਉਹ ਗੱਲ ਨੀ ਸੁਣਾਉਂਦੇ ਜੀ, ਮੈਂ ਇਹਦੀ ਗੱਲ ਸੁਣੀ ਹੈ ਜੀ, ਸੱਚੀ ਹੈ ਜੀ। ਉਹ
2: ਕਿਹੜੀ ਗੱਲ?
0: ਕਹਿੰਦੀ ਹਰਿਆਣੇ ਦਾ ਜਿਹੜਾ ਮੁੰਡਾ ਸੀ ਜੀ, ਛੋਟੀ ਜੀ ਉਮਰ ਦਾ ਜੀ,
2: ਉਹ ਕਟਨ ਲਿਆ।
0: ਹਾਂਜੀ
2: ਗੂਗਲ ਬੋਏ,
0: ਮਤਲਬ ਉਹਦਾ ਨਾਮ ਹੈ, ਸਮਝ ਗਿਆ ਜੀ ਕਿਵੇਂ ਰੱਖਿਆ ਹੋਊਗਾ ਜੀ।
2: ਕਿਵੇਂ ਰੱਖਿਆ?
0: ਪਹਿਲਾਂ ਤਾਂ ਜੀ ਮਤਲਬ ਉਹ ਜਰਾ ਖੇਡਦਾ ਰਿਹਾ ਹੋਊਗਾ ਜੀ, ਤੇ ਮਤਲਬ ਪਾਪਾ ਕਰਿਆ ਹੋਊਗਾ ਤੇ ਉਹਨੇ ਕਿਹਾ ਹੋਣਾ ਵੀ ਕਿੱਧਰ ਗਿਆ ਉਹ। ਮਾਂ ਨੇ ਕਹਿਤਾ ਹੋਣਾ ਵੀ ਹਾਂ ਮਤਲਬ ਬਾਹਰ ਖੇਡਦਾ, ਤੇ ਪਾਪੇ ਨੇ ਲਿਆ ਕੇ ਫਿਰ ਅੰਦਰ ਆਖਤਾ ਹੋਣਾ, ਅੰਦਰੋਂ ਫਿਰ ਰੋਣ ਦੀ ਆਵਾਜ਼ ਆਈ ਹੋਣੀ, ਫਿਰ ਮਾਂ ਨੇ ਪੁੱਛਿਆ ਹੋਣਾ
2: ਕੀ
0: ਕੁੱਟ ਲਿਆ।
2: ਉਹ ਕੁੱਟ ਲਿਆ ਨੀ ਆ, ਉਹ ਕੁੱਟ ਲਿਆ ਆ।
0: ਹਾਂ ਕੁੱਟ ਲਿਆ ਹੀ ਆ।
2: ਹਾਂ ਤੇਰੇ ਆਪਣੇ ਲੌਜਿਕ ਹਰ ਥਾਂ ਤੇ ਆਪਣੀ
0: ਗੱਲ ਬੋਲਣਾ ਹੀ ਆ, ਜਿਵੇਂ ਮਰਜ਼ੀ ਕਰੋ ਵੀ ਉਹਨੇ ਤਾਂ ਪੁੱਛਣਾ ਹੈ ਵੀ ਕੁੱਟ ਲਿਆ।
2: ਕਾਕਾ ਤੂੰ ਉਹਦੇ ਨਾਂ ਤੇ ਨਾ ਜਾ, ਜਿੰਨੀ ਉਹਨੂੰ ਨੌਲੇਜ ਆ ਨਾ।
0: ਉਹ ਮੈਂ ਉਹੀ ਕਹਿਣਾ ਵੀ ਉਹਨੂੰ ਨੌਲੇਜ ਤਾਂ ਫਿਰ ਆਪੇ ਹੀ ਆਈ ਨੀ ਸੀਗੀ।
2: ਕਿਉਂ
0: ਕਹਿੰਦੇ ਹੁੰਦੇ ਨੇ ਡੰਡਾ ਪੀਰ ਹੈ ਵੇਗੜਿਆ ਦੇਗੜਿਆ ਦਾ,
2: ਤੇਰੇ ਦੁਆਲੇ ਵੀ ਮੈਨੂੰ ਘੁਮਾਉਣਾ ਪੈਣਾ। ਮੈਨੂੰ
0: ਤਾਂ ਠੀਕ ਆ, ਪਰ ਕਹਿੰਦੇ ਵੀ ਉਹਨੂੰ ਹੁਣ 10 ਲੱਖ ਰੁਪਇਆ ਸਰਕਾਰ ਨੇ ਦੇਤਾ।
2: ਹਾਂ ਦੇਤਾ
0: ਬਈ, ਕਮਾਲ ਹੀ ਹੋ ਗਈ ਹੁਣ ਤਾਂ।
2: ਮਤਲਬ ਇਸ ਲਈ ਹੁਣ ਜੇ ਤੂੰ 10 ਲੱਖ ਲੈਣਾ, ਤੇਰੇ ਦੁਆਲੇ ਵੀ ਡੰਡਾ ਘੁਮਾਵਾਂ ਇੱਕ ਵਾਰੀ।
0: ਫਿਰ ਇਹਦਾ ਮਤਲਬ ਹੁਣ ਉਹਦਾ ਨਾਂ ਬਦਲ ਜੂ।
2: ਕੀ ਬਦਲ ਜੂ?
0: ਕੁੱਟਿਆ ਸੀ ਕਰ ਦੇਣਗੇ ਹੁਣ।
2: ਕੁੱਟਿਆ ਸੀ?
0: ਆਹੋ ਹੁਣ ਤਾਂ ਜਦੋਂ 10 ਲੱਖ ਰੁਪਇਆ ਹੈ, ਭਾਪੇ ਨੇ ਕਹਿਣਾ ਮੇਰਾ ਕੁੱਚੂ ਕੁੱਚੂ ਕੁੱਚੂ ਕੁੱਚੂ, ਤੇ ਉਹਨੇ ਵੇਖਣਾ ਭਾਪਾ ਤੂੰ ਮੈਨੂੰ ਕੁੱਟਿਆ ਸੀ।

0: ਤੂੰ ਗੱਲ ਨੀ ਸੁਣਾਉਂਦੀ, ਮੈਂ ਇਹਦੀ ਗੱਲ ਸੁਣੀ ਜੀ, ਸੱਚੀ ਆ ਜੀ ਉਹ।
1: ਕਿਹੜੀ ਗੱਲ?
0: ਕਹਿੰਦੀ ਹਰਿਆਣੇ ਦਾ ਜਿਹੜਾ ਮੁੰਡਾ ਸੀਗਾ ਜੀ, ਛੋਟੀ ਜਿਹੀ ਉਮਰ ਦਾ ਜੀ,
1: ਉਹ ਕਟੱਲਿਆ।
0: ਹਾਂਜੀ,
1: ਗੂਗਲ ਬੋਏ
0: ਮਤਲਬ ਉਹਦਾ ਨਾਮ ਹੈ, ਸਮਝ ਗਿਆ ਜੀ ਕਿਵੇਂ ਰੱਖਿਆ ਹੋਊਗਾ ਜੀ।
1: ਕਿਵੇਂ ਰੱਖਿਆ?
0: ਪਹਿਲਾਂ ਤਾਂ ਜੀ ਮਤਲਬ ਉਹ ਜਰਾ ਖੇਡਦਾ ਰਿਹਾ ਹੋਊਗਾ ਜੀ, ਤੇ ਮਤਲਬ ਪਾਪਾ ਘਰੇ ਆਇਆ ਹੋਊਗਾ ਤੇ ਉਹਨੇ ਕਿਹਾ ਹੋਣਾ ਵੀ ਕਿੱਧਰ ਗਿਆ ਉਹ। ਮਾਂ ਨੇ ਕਹਿਤਾ ਹੋਣਾ ਵੀ ਹਾਂ ਮਤਲਬ ਬਾਹਰ ਖੇਡਦਾ, ਤੇ ਪਾਪੇ ਨੇ ਲਿਆ ਕੇ ਫਿਰ ਅੰਦਰ ਆਖਤਾ ਹੋਣਾ, ਅੰਦਰੋਂ ਫਿਰ ਰੋਣ ਦੀ ਆਵਾਜ਼ ਆਈ ਹੋਣੀ, ਫਿਰ ਮਾਂ ਨੇ ਪੁੱਛਿਆ ਹੋਣਾ
1: ਕੀ
0: ਕੁੱਟ ਲਿਆ।
1: ਅੱਛਾ, ਉਹ ਕੁੱਟ ਲਿਆ ਨੀ ਆ, ਉਹ ਕੁੱਟ ਲਿਆ ਆ।
0: ਹਾਂ ਕੁੱਟ ਲਿਆ ਹੀ ਆ।
1: ਹਾਂ, ਤੇਰੇ ਆਪਣੇ ਲੌਜਿਕ ਹਰ ਥਾਂ ਤੇ ਆਪਣੀ
0: ਗੱਲ ਬੋਲਣਾ ਹੀ ਆ, ਜਿਵੇਂ ਮਰਜ਼ੀ ਕਰੋ ਵੀ ਉਹਨੇ ਤਾਂ ਪੁੱਛਣਾ ਹੈ ਵੀ ਕੁੱਟ ਲਿਆ।
1: ਕਾਕਾ ਤੂੰ ਉਹਦੇ ਨਾ ਨਾਂ ਤੇ ਨਾ ਜਾ, ਜਿੰਨੀ ਉਹਨੂੰ ਨੌਲੇਜ ਆ ਨਾ।
0: ਉਹ ਮੈਂ ਉਹੀ ਕਹਿਣਾ ਵੀ ਉਹਨੂੰ ਨੌਲੇਜ ਤਾਂ ਫਿਰ ਆਪੇ ਹੀ ਆਈ ਨੀ ਸੀਗੀ।
1: ਕਿਉਂ?
0: ਕਹਿੰਦੇ ਹੁੰਦੇ ਨੇ ਡੰਡਾ ਪੀਰ ਹੈ ਵਿਗੜਿਆਂ ਤੇਗੜਿਆਂ ਦਾ।
1: ਤੇਰੇ ਦੁਆਲੇ ਵੀ ਮੈਨੂੰ ਘੁਮਾਉਣਾ ਪੈਣਾ ਮੈਨੂੰ ਲੱਗਦਾ। ਉਹ
0: ਤਾਂ ਠੀਕ ਆ, ਪਰ ਕਹਿੰਦੇ ਵੀ ਉਹਨੂੰ ਹੁਣ 10 ਲੱਖ ਰੁਪਿਆ ਸਰਕਾਰ ਨੇ ਦੇਤਾ।
1: ਹਾਂ ਦੇਤਾ
0: ਬਈ, ਕਮਾਲ ਹੀ ਹੋ ਗਈ ਹੁਣ ਤਾਂ।
1: ਮਤਲਬ ਇਸ ਲਈ ਹੁਣ ਜੇ ਤੂੰ 10 ਲੱਖ ਲੈਣਾ, ਤੇਰੇ ਦੁਆਲੇ ਵੀ ਡੰਡਾ ਘੁਮਾਵਾ ਇੱਕ ਵਾਰੀ।
0: ਫਿਰ ਇਹਦਾ ਮਤਲਬ ਹੁਣ ਉਹਦਾ ਨਾਮ ਬਦਲ ਜੂ।
1: ਕੀ ਬਦਲ ਜੂ?
0: ਕੁੱਟਿਆ ਸੀ ਕਰ ਦੇਣਗੇ ਹੁਣ।
1: ਕੁੱਟਿਆ ਸੀ?
0: ਆਹੋ, ਹੁਣ ਤਾਂ ਜਦੋਂ 10 ਲੱਖ ਰੁਪਇਆ ਹੈ, ਭਾਪੇ ਨੇ ਕਹਿਣਾ ਮੇਰਾ ਕੁੱਚੂ ਕੁੱਚੂ ਕੁੱਚੂ ਕੁੱਚੂ, ਤੇ ਉਹਨੇ ਵੇਖਣਾ ਭਾਪਾ ਤੂੰ ਮੈਨੂੰ ਕੁੱਟਿਆ ਸੀ।

0: ਰੱਬ ਜੀ ਮੇਰਾ ਬਿਜ਼ਨਸ ਨਹੀਂ ਜੇ ਚੱਲਦਾ। ਬਾਬਾ ਜੀ ਬੜੇ ਪਾਪੜ ਮੇਲ ਮੇਲ ਦੇਖ ਲਏ ਨੇ, ਕੋਈ ਗੱਲ ਨਹੀਂ ਬਣਦੀ। ਬਾਬਾ ਜੀ ਪ੍ਰਸ਼ਾਦ ਚੜਾਉਂਗਾ, $5 ਦਾ ਪ੍ਰਸ਼ਾਦ ਚੜਾਉਂਗਾ। ਬਾਬਾ ਜੀ ਮੇਰਾ ਬਿਜ਼ਨਸ ਚਲਾ ਦਿਓ।
1: ਮੈਨੂੰ ਕਿਉਂ ਡਿਸਟਰਬ ਕਰ ਰਿਹਾ? ਦੇਵ ਤਾਤਰੇ ਨੂੰ ਕਾਲ ਕਰ, ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ। ਬਈ ਸਪੈਸ਼ਲ ਪੈਕੇਜ ਨੇ ਉਹਨਾਂ ਕੋਲ, ਫੋਨ ਕਰ 416-677-0609 416-677-0609।
0: ਮੈਨੂੰ ਯਾਦ ਆ ਗਿਆ,
2: ਸ਼ੁਕਰ ਆ ਤੂੰ ਕੋਈ ਬਦਾਮ ਬਦੂਮ ਖਾਇਆ ਕਰ।
0: ਕੀ ਭਲਾ
2: ਕੀ
0: ਇਹੋ ਹੀ ਵੀ ਇੱਕ ਨਾ ਸਾਡੀ ਲੰਡੀ ਮੱਝ ਵੀ ਹੁੰਦੀ।
2: ਲੈ ਲੋ।
0: ਕੀ ਹੋਇਆ?
2: ਮੈਂ ਕੰਗਣਾ ਦੀ ਗੱਲ ਕਰ ਰਹੀ ਹਾਂ।
0: ਤੂੰ ਕੰਗਣਾ ਦੀ ਕਾਹਦੋਂ ਗੱਲ ਕਰਨੀ? ਕੰਗਣ ਪਾ ਲਾ ਤੂੰ, ਲੈ ਲੈ।
2: ਓਹੋ ਤੂੰ ਹੀ ਤਾਂ ਸ਼ੁਰੂ ਹੋਇਆ ਸੀ ਵੀ ਉਹ ਕੰਗਣਾ ਜਿਹੜੀ ਰਣੌਤ ਵਾਲੀ।
0: ਆਹੋ ਉਹ ਫਿਲਮਾਂ ਵਾਲੀ।
2: ਹਾਂ
0: ਉਹਦੀ ਗੱਲ ਸੁਣ ਲਾ।
2: ਸੁਣਾ।
0: ਉਹਦਾ ਨਾ ਮੈਂ ਅਖਬਾਰ ਚ ਪੜਿਆ, ਕਹਿੰਦੀ ਮੈਨੂੰ ਨਾ ਜਿਹੜਾ ਫਿਲਮ ਦੇ ਵਿੱਚ ਹੁੰਦਾ ਕੈਮਰੇ ਵਾਲਾ, ਜਿਹੜਾ ਲੈਟਾਂ ਵਾਲੇ ਹੁੰਦੇ ਆ, ਜਿਹੜਾ ਇੱਕੋ ਟੋਪੀ ਪਾ ਕੇ ਰੌਲਾ ਨੀ ਪਾਉਂਦਾ, ਕੱਟ ਦੋ ਕੱਟ ਦੋ ਵੱਢ ਦੋ ਵੱਢ ਦੋ।
2: ਉਹ ਵੱਢ ਦੋ ਨੀ, ਉਹ ਕੱਟ ਕਹਿੰਦਾ ਹੁੰਦਾ, ਡਾਇਰੈਕਟਰ ਹੁੰਦਾ ਉਹ।
0: ਕੱਟ ਮੈਨੂੰ ਪਤਾ, ਇਹ ਅੰਗਰੇਜ਼ੀ ਸਕੂਲੇ ਕਹਿੰਦਾ ਕੱਟ ਨੀ ਹੁੰਦਾ, ਕੱਟਣਾ ਵੱਢਣਾ।
2: ਹਾਂ ਮਤਲਬ ਉਹ ਉਹਨਾਂ ਸੀਨ ਉੱਥੇ ਮਤਲਬ ਖਤਮ, ਉਹਨੂੰ ਕਹਿੰਦੇ ਕੱਟ। ਤੂੰ ਛੱਡ ਉਹ ਗੱਲਾਂ, ਤੂੰ ਮੈਨੂੰ ਅੱਗੇ ਗੱਲ ਦੱਸ।
0: ਉਹ ਕਹਿੰਦੀ ਵੀ ਮੈਨੂੰ ਨਾ ਬਹੁਤ ਵਧੀਆ ਲੱਗਦਾ ਉਹ।
2: ਹੈਂ?
0: ਹਾਂ ਕਹਿੰਦੀ ਜਿਹੜਾ ਟੈਕਨੀਕਲ ਹੁੰਦਾ ਨਾ ਕੰਮ, ਟੈਕਨੀਕਲ
2: ਉਹ ਟੈਕਨੀਕਲ ਹੁੰਦਾ,
0: ਟੈਕਨੀਕਲ
2: ਟੈਕਨੀਕਲ ਟੈ। ਅੱਛਾ ਤੁਹਾਡਾ ਟੈਟਕੀ ਨਾਲ ਹੁੰਦਾ ਜੋ ਵੀ ਹੁੰਦਾ, ਤੂੰ ਮੈਨੂੰ ਗੱਲ ਸੁਣਾ।
0: ਕਹਿੰਦੀ ਵੀ ਉਹ ਨਾ ਮੈਨੂੰ ਬਹੁਤ ਹੀ ਨਜ਼ਾਰੇ ਵਾਲਾ ਲੱਗਦਾ, ਕਹਿੰਦੀ ਬਹੁਤ ਨਜ਼ਾਰਾ ਆਉਂਦਾ ਉਹਦੇ 'ਚ।
2: ਆਏ ਹਾਏ,
0: ਮੈਨੂੰ ਐਂ ਨਹੀਂ ਸਮਝ ਲੱਗੀ
2: ਕਿ
0: ਉਹਦੇ ਵਾਲ ਜਿਵੇਂ ਖੜੇ ਜਿਹੇ ਹੁੰਦੇ, ਜਿਵੇਂ ਕਰੰਟੀਆ ਲੱਗਦਾ ਹੁੰਦਾ। ਕਹਿੰਦੇ ਐਂ ਤਾਂ ਨਹੀਂ ਮਤਲਬ ਲੈਟ ਮੈਨ ਨੂੰ ਕਹਿੰਦੀ ਆ ਵੀਰ ਬਣ ਕੇ ਬੱਤੀ ਨੂੰ ਹੱਥ ਲਾ ਲੈਂਦੇ। ਹਾਂਜੀ
2: ਤੂੰ ਪੀਂਦਾ ਖਾਂਦਾ ਤਾਂ ਨੀ?
0: ਮੈਂ ਜੀ ਪੀਂਦਾ ਵੀ ਆ ਤੇ ਮੈਂ ਖਾਂਦਾ ਵੀ ਆ ਜੀ।
2: ਕੀ
0: ਪੀਂਦਾ? ਮੈਂ ਪਾਣੀ ਹੈ ਜੀ, ਚਾਹ ਹੈ ਜੀ, ਦੁੱਧ ਹੈ ਜੀ, ਜੂਸ ਹੈ ਜੀ, ਲੱਸੀ ਹੈ ਜੀ, ਹੋਰ ਜਿਹੜੀ ਜੀ ਪੀਣ ਵਾਲੀ ਮਿਲ ਜਾਏ ਜੀ।
2: ਤੂੰ ਸਵੇਰੇ ਕੀ ਪੀ ਕੇ ਆਇਆ ਮੈਨੂੰ ਇਹ ਦੱਸ।
0: ਸਵੇਰੇ ਤਾਂ ਜੀ ਮੈਂ ਮਤਲਬ ਜੀ ਪਾਣੀ ਪੀਤਾ ਜੀ, ਲੱਸੀ ਪੀਤੀ, ਚਾਹ ਪੀਤੀ, ਦੁੱਧ ਪੀਤਾ ਜੀ।
2: ਤੇਰਾ ਢਿੱਡ ਟੋਇਆ?
0: ਨਹੀਂ ਟਾਈਮ ਟਾਈਮ ਨਾਲ ਪੀਤਾ ਜੀ, ਐਂ ਥੋੜਾ ਵੀ ਮਤਲਬ ਏਦਾਂ ਥੋੜਾ।
2: ਮੈਂ ਕਿਹਾ ਸ਼ਾਇਦ ਇਕੱਠਾ ਹੀ ਕਹਿੰਦਾ ਹੋਣਾ,
0: ਨਾਲੇ ਤੁਹਾਡੇ ਵਾਲੀ ਚੀਜ਼ ਨੀ ਪੀਂਦੇ ਜੀ, ਉਹਦਾ ਤੂੰ ਆਦਤ ਹੈ ਜੀ। ਮੈਂ ਤਾਂ ਕਈ ਵਾਰਾਂ ਕਿਹਾ ਵੀ ਕੁੜੀਆਂ ਨੂੰ ਚੰਗੀ ਨੀ ਲੱਗਦੀ, ਤੂੰ ਨਾ ਪੀਆ ਕਰ।
2: ਕਿਹੜੀ ਚੀਜ਼?
0: ਉਹੀ ਜਿਹੜੀ ਤੂੰ ਪੀਨੀ ਆ।
2: ਮੈਂ ਕਿਹੜੀ ਪੀਨੀ ਆ?
0: ਅਸੀਂ ਕਾਹਦਾ ਦੱਸੀਏ ਭਾਈ,
2: ਦੱਸ ਦੇ ਦੱਸ ਦੇ
0: ਭਾਈ। ਕੋਲਡ ਕਾਫੀ ਪੀਂਦੀ ਆ, ਇਹ ਲਈ ਚੰਗੀ ਨੀ ਹੈਗੀ।
2: ਕਿਉਂ ਨੀ ਚੰਗੀ? ਇੰਨੀ ਗੁੱਡ ਹੁੰਦੀ ਹੈ।
0: ਕਾਹਦੀ ਗੁੱਡ ਹੁੰਦੀ ਆ? ਸਾਡੇ ਪਿੰਡ ਜਿੰਨੇ ਵਿਆਹ ਹੁੰਦੇ ਉਹਦੇ ਤੱਤੀ ਕਰਕੇ ਦਿੰਦੇ ਆ ਕਾਫੀ, ਜੇ ਠੰਡੀ ਦੇ ਦੇਣਾ। ਪਿੱਛੇ ਜੇ ਮੇਰੇ ਵਿਆਹ ਸੀ ਭੂਆ ਦੇ ਮੁੰਡੇ ਦਾ, ਉਹਦਾ ਠੰਡੀ ਕਾਫੀ ਦੇ ਦੀ, ਮੇਰੇ ਫੁੱਫੜ ਨੇ ਗਲੋਂ ਫੜ ਲਿਆ ਕਾਫੀ ਵਾਲੇ ਨੂੰ।
2: ਪਤਾ
0: ਕਹਿੰਦਾ ਸਾਲਾ ਸਵੇਰ ਦੀਆਂ ਤਾਰਾਂ ਲਾ ਕੇ ਢੂੰ ਢੂੰ ਕਰਾਈ ਜਾਂਦਾ, ਕਾਫੀ ਮੰਗੀ ਹੁਣ ਠੰਡੀ ਦੇ ਦੀ।
2: ਪਤਾ ਕੀ ਚੱਕਰ ਆ? ਤੂੰ ਠੰਡੀ ਨਹੀਂ ਪੀਂਦਾ, ਉਹਦਾ ਹੀ ਨਤੀਜਾ ਇਹ ਆ।
0: ਤੇ ਮੈਂ ਫਰਿੱਜ ਰੱਖ ਕੇ ਪੀ ਲਿਆ ਕਰ, ਸਾਡੀ ਨਾ ਭਾਵੇਂ ਤੂੰ ਮੈਂ ਕਾਫੀ ਦੀ ਬਰਫ਼ ਜਮਾ ਕੇ ਪਾ ਲਿਆ ਕਰ ਵਿੱਚ, ਸਾਸੀ ਕੀ ਲੈਣਾ ਦੇਣਾ।
2: ਠੀਕ ਆ, ਮੈਂ ਤਾਂ ਤੈਨੂੰ ਨਤੀਜਾ ਦੱਸਿਆ ਆ।
0: ਨਤੀਜਾ ਤੂੰ ਮੇਰਾ ਨਤੀਜਾ ਮੈਨੂੰ ਕਿਉਂ ਦੱਸਦਾ? ਨਤੀਜਾ ਆਪੇ ਮੇਰੇ ਘਰ ਦੇ ਜਾ ਕੇ ਸਕੂਲੋਂ ਪੁੱਛ ਲੈਣਗੇ। ਨਾਲੇ ਜਦੋਂ ਮੇਰਾ ਨਤੀਜਾ ਆਉਂਦਾ ਹੁੰਦਾ ਸੀ ਨਾ, ਫਿਰ 2 ਦਿਨ ਮੈਂ ਨੀ ਘਰੇ ਆਉਂਦਾ ਹੁੰਦਾ ਸੀ।
2: ਕਿਉਂ?
0: ਫਿਰ ਛੇਤਰਾਂ ਦਾ ਡਰ ਹੁੰਦਾ ਸੀ ਨਾ।
2: ਅੱਛਾ ਚੱਲ ਮੇਰੀ ਗੱਲ ਨੀ ਸੁਣਨੀ ਤੂੰ?
0: ਤੇਰੀ ਗੱਲ ਕਿਉਂ ਸੁਣਨੂੰ? ਤੂੰ ਗੱਡੇ ਦੇ ਲੱਦੀ ਆ।
2: ਹੁਣ ਸੁਣਾਵਾਂ ਕਿ ਨਾ?
0: ਗਾਉਣਾ?
2: ਨਹੀਂ ਗੱਲਾਂ।
0: ਤੇ ਗਾਉਣਾ ਕੌਣ ਸੁਣਾਉ ਫਿਰ?
2: ਗਾਉਣਾ ਲਾ ਦਿੰਦੇ, ਪਹਿਲਾਂ ਗੱਲ ਤਾਂ ਕਰ ਲਾ ਕੋਈ ਮੇਰੇ ਨਾਲ।
0: ਤੂੰ ਗੱਲਾਂ ਲਾ ਦੇ ਨਾਲੇ ਗਾਉਣਾ ਸੁਣਾ ਦੇ।
2: ਕੀ?
0: ਐ ਨੀ ਹੁੰਦਾ,
2: ਏਦਾਂ ਨੀ ਹੁੰਦਾ। ਪਹਿਲਾਂ ਮੇਰੀ ਗੱਲ ਮੁੱਕੂਗੀ ਤਾਂ ਫੇਰ ਗਾਣਾ ਲੱਗੂਗਾ।
0: ਤੇ ਗੱਲ ਮੁਕਾਇਆ ਤੂੰ ਪਹਿਲਾਂ, ਮੈਂ ਬੈਠਾ ਇੱਥੇ।
2: ਓ ਨਹੀਂ,
0: ਕਿੰਨਾ ਮੁਕਾਉਣੀ ਆ ਗੱਲ?
2: ਤਿੰਨ
0: ਮੇਰੇ ਨਾਲ ਕਿਹੜਾ ਜ਼ਮੀਨ ਵੰਡਣੀ ਆ ਤੂੰ?
2: ਹਾਏ ਹਾਏ, ਮੇਰੇ ਹੱਥ ਚ ਹੁਣ ਇੱਟ ਆ ਜਾਵੇ ਨਾ, ਉਹੀ ਤੇਰੇ ਵਗਾਤੀ ਮਾਰਾ ਸਿਰ।
0: ਏਦਾਂ ਨਾ ਕਰੀ, ਫਿਰ ਮੈਂ ਸਿੰਗਰ ਬਣ ਜੂ।
2: ਕਿਉਂ?
0: ਘੁੱਗੀ ਭਾਜੀ ਕਹਿੰਦੇ ਆ ਨਾ ਵੀ ਪੰਜਾਬ ਚ ਹੁਣ ਭਾਈ ਇੱਕ ਮਾਂ ਗੇਟ ਜਿੱਧਰ ਮਰਜੀ ਸੁੱਟ ਦੋ ਸਿੰਗਰ ਦੀ ਵੱਜਦੀ ਆ।
2: ਹਾਏ ਹਾਏ, ਇੱਕ ਤਾਂ ਘੁੱਗੀ ਭਾਜੀ,
0: ਘੁੱਗੀ ਭਾਜੀ ਨੇ ਇੱਦਾਂ ਹੀ ਕਿਹਾ ਫਿਰ ਤੂੰ ਇੱਟ ਮਾਰੇਗੀ ਫਿਰ ਮੈਂ ਸਿੰਗਰ ਬਣ ਜੂ, ਫਿਰ ਮੈਂ ਗਾਉਣਾ ਸੁਣਾਉਂਗਾ। ਪਹਿਲੇ ਗੱਲ ਕਰੇ ਨਾ ਮੈਂ ਡਰ ਗਈ।
2: ਹੈਲੋ,

0: ਆ ਗਈ
1: ਹੁਣ ਤੂੰ ਮਤਲਬ ਕਿ ਸਾਰੇ ਟੱਬਰ ਦਾ ਉਹ ਰਾਮ ਰੌਲਾ ਮੈਨੂੰ ਸੁਣਾ ਦੇ
0: ਨਹੀਂ ਮੈਂ ਤਾਂ 10 ਕਿਲੋ ਲਲਕਾਰਿਆਂ ਦੀ ਗੱਲ ਕੀਤੀ
1: ਨਹੀਂ ਥੈਂਕ ਯੂ ਤੂੰ ਮੇਰੀ ਗੱਲ ਸੁਣ
0: ਹਾਂਜੀ
1: ਮੈਂ ਪੀਣ ਖਾਣ ਦੀ ਗੱਲ ਕਿਉਂ ਸ਼ੁਰੂ ਕੀਤੀ ਸੀ
0: ਬਈ ਤੂੰ ਆਪ ਪੀਂਦੀ ਖਾਂਦੀ ਆ ਹੁਣ ਮੈਂ ਤਾਂ ਇੱਥੇ ਦੱਸਦਾ ਚੰਗਾ ਨਹੀਂ ਲੱਗਦਾ ਨੀ ਕੱਲ ਨੂੰ ਕੋਈ ਰਿਸ਼ਤੇ ਦੀ ਗੱਲ ਆਵੇ ਜੀ ਵਿਚੋਲਾ ਦਾ ਝੂਠ ਮਾਰੂ ਜੀ ਕੁੜੀ ਕੁਛ ਨਹੀਂ ਖਾਂਦੀ ਪੀਂਦੀ ਜੀ
1: ਹਾਂ ਉਹ ਰਿਸ਼ਤੇ ਵਾਲੇ ਤਾਂ ਮੇਰੇ ਲਈ ਗੈਂਦੇ ਦੇ ਫੁੱਲਾਂ ਦਾ ਹਾਰ ਲੈ ਕੇ ਬੈਠੇ ਆ ਨਾ ਵੀ
0: ਗੈਂਦੇ ਦੇ ਫੁੱਲਾਂ ਦਾ ਤੈਨੂੰ ਕੁਛ ਨਹੀਂ ਬਣਨਾ
1: ਫਿਰ
0: ਤੂੰ ਤਾਂ ਡੋਡਿਆਂ ਵਾਲੇ ਫੁੱਲਾਂ ਦਾ ਹਾਰ ਪਾਉਣ ਵਾਲੀ ਆ
1: ਤੂੰ ਕਰ ਮੇਰੀ ਬਦਨਾਮੀ
0: ਇੱਥੇ ਬਹਿ ਕੇ ਆ ਦੋ ਚਮਚੇ ਭੁੱਕੀ ਦੇ ਖਾ ਕੇ ਆ ਜਾਨੀ ਇਸੇ ਗੱਲਾਂ ਕਰਨ ਨੂੰ ਅੱਜ ਤਾਂ ਮੈਂ ਤਾਂ ਹੀ ਕਿਹਾ ਸੀ ਵੀ ਮੈਂ ਨਾ ਡੁਪਲੀਕੇਟ ਸਾਰਾ ਕੁਛ ਛੱਡ ਦੇਣਾ ਅੱਜ ਮੈਂ ਸ਼ੀਤ ਗੱਲਾਂ ਕਰਨੀਆਂ ਸਾਰੀਆਂ ਐਂ ਤਾਂ ਬਈ ਸੱਚ ਬੋਲਦੇ ਆ ਬੁਰਾ ਆਪੇ ਲੱਗ ਜਾਂਦਾ ਚੁੱਪ
1: ਕਰੂੰਗਾ
0: ਤੇ ਮੈਂ ਚੁੱਪ ਹੀ ਆ ਮੈਂ ਕੀ ਕਿਹਾ
1: ਵਾਈਨ ਪੀਤੀ ਆ ਤੂੰ ਕਦੀ
0: ਉਹ ਕੀ ਹੁੰਦੀ ਆ
1: ਏਡਾ ਵੀ ਭਲਾ ਨਹੀਂ ਤੂੰ ਜਿੰਨਾ ਬਣਦਾ ਪਿਆ ਜੇ ਤੈਨੂੰ ਲੱਗ ਰਿਹਾ ਨਾ ਏਦਾਂ ਬਣ ਕੇ ਤੈਨੂੰ ਰਿਸ਼ਤਾ ਆ ਜਾਊਗਾ ਕੋਈ ਤਾਂ ਭੁੱਲ ਜਾ
0: ਨਹੀਂ ਹੁੰਦੀ ਕੀ ਹੈ
1: ਮੈਂ ਸਾਰੀ ਅਸਲੀਅਤ ਉਹਨਾਂ ਨੂੰ ਕਿਸੇ ਨੇ ਵੀ ਜਿਹਦੇ ਨਾਲ ਰਿਸ਼ਤਾ ਕਰਨਾ ਕੋਈ ਚਾਹੁੰਦਾ ਤੇ ਪਹਿਲਾਂ ਮੈਨੂੰ ਪਲੀਜ਼ ਕੰਟੈਕਟ ਕਰੋ ਮੈਂ ਸਾਰੀ ਅਸਲੀਅਤ ਤੁਹਾਨੂੰ ਦੱਸ ਦਊਂਗੀ
0: ਤੂੰ ਤਾਂ ਸਾਰੀ ਅਸਲੀਅਤ ਦੱਸਣੀ ਹੈ
1: ਅੱਛਾ
0: ਵੈਨ ਮੈਂ ਨਾ ਇੱਕ ਰਾਂ ਪਰ ਮੈਂ ਕੋਸ਼ਟ ਬੜੀ ਕੀਤੀ ਫਿਰ ਨਾ ਮਤਲਬ ਬੜੀ ਕੁੱਟ ਪਈ ਮੈਨੂੰ
1: ਕੀ
0: ਉਹ ਨਾ ਸਾਡਾ ਜਿਹੜਾ ਮਤਲਬ ਗੁਆਂਢੀਆਂ ਦਾ ਮੁੰਡਾ ਜੀ ਸ਼ਿੰਦੂ ਉਹ ਵੀ ਲੈਣ ਟਰੱਕ ਚਲਾਉਂਦਾ ਹੁੰਦਾ ਜੀ ਬੰਬੇ
1: ਅੱਛਾ
0: ਫਿਰ ਉਹ ਪੰਜਾਬ ਆ ਗਿਆ ਫਿਰ ਉਹਨੇ ਵੈਨ ਪਾ ਲਈ
1: ਉਹ ਵੈਨ ਨਹੀਂ ਵਾਈਨ
0: ਪਾਣੀ
1: ਬਚਾਉਂਦੀ ਆ
0: ਚੱਲ ਬਚਾਈ ਜਾ ਫਿਰ
1: ਹਾਂ ਜਿਹੜਾ ਵਾਈਨ ਜਿਹੜੀ ਵਾਈਨ ਹੁੰਦੀ ਆ ਨਾ ਉਹਦਾ ਜਿਹੜਾ ਗਲਾਸ ਹੁੰਦਾ ਉਹਦੀ ਜਿਹੜੀ ਸ਼ੇਪ ਹੁੰਦੀ ਆ ਉਹ ਦੱਸਦੀ ਆ ਵੀ ਤੁਸੀਂ ਕਿੰਨਾ ਜ਼ਿਆਦਾ ਪੀਂਦੇ ਹੋ
0: ਗਲਾਸ ਚ ਪਾ ਕੇ ਪੀਵਾਂਗੇ ਨਾਲੇ ਗਲਾਸ ਤੋਂ ਪਤਾ ਲੱਗੂ ਵੀ ਕਿੰਨੀ ਕੁ ਪੀਤੀ ਆ ਹੋਰ ਵੀ ਸਿੱਧੀ ਨਾਲੀ ਲਾ ਲਿਆ ਕਰੀਏ ਵੈਨ ਦੀ ਇਹ ਨਾ ਗੰਦੀਆਂ ਜਿਹੀਆਂ ਗੱਲਾਂ ਕਰਨ ਵਾਲੀਆਂ ਨਾ ਕੰਮ ਕਰਾ ਕਰ ਤੂੰ ਚਾਹੀਦੀ ਗੱਲ ਸੁਣਾਇਆ ਕਰ ਜੇ ਨਹੀਂ ਸੁਣਾਉਣੀਆਂ ਤਾਂ ਫਿਰ ਗਾਉਣਾ ਸੁਣਾ ਦੇ
1: ਅੱਛਾ ਚੱਲ ਤੂੰ ਗਾਣਾ ਸੁਣ ਲਾ ਕਿੰਨੀ ਦੇਰ ਹੋ ਗਈ ਆਰਾਮ ਦੀ ਨੀਂਦ ਨਹੀਂ ਸੁੱਤਾ
0: ਮੈਂ ਤਾਂ ਜੀ ਰੋਜ਼ ਹੀ ਆਰਾਮ ਦੀ ਨੀਂਦ ਸੌਂਦਾ
1: ਨਹੀਂ ਨਹੀਂ ਨਹੀਂ ਇੱਥੋਂ ਸੱਚ ਮੈਂ ਇੱਕ ਗੱਲ ਕਹਿਣਾ ਚਾਹੁੰਦੀ ਹਾਂ
0: ਤੂੰ ਦੋ ਕਹਿ
1: ਮੈਨੂੰ ਲੱਗਦਾ ਵੀ ਤੂੰ ਕੱਲ ਆਰਾਮ ਦੀ ਨੀਂਦ ਨਹੀਂ ਸੁੱਤਾ ਜਿਹੜਾ ਅੱਜ ਤੇਰੇ ਇਹ ਹਾਲਾਤ ਬਣ ਗਏ
0: ਅਸੀਂ ਆਪਣੀ ਨੀਂਦ ਸੌਵਾਂਗੇ ਅਸੀਂ ਆਰਾਮ ਵਾਲੀ ਨੀਂਦ ਕਿਉਂ ਸੌਵਾਂਗੇ
1: ਹਾਏ
0: ਤਰਾਮ ਆਪਣੀ ਨੀਂਦ ਸੌਵੇਂ ਅਸੀਂ ਆਪਣੀ ਨੀਂਦ
1: ਦੇਖ ਮੈਂ ਤੈਨੂੰ ਨਾ
0: ਭਾਈ ਯਾਰੀ ਪੱਕੀ ਨੀਂਦ ਆਪੋ ਆਪਣੀ
1: ਹਾਂ ਯਾਰੀ ਆਪਣੀ ਪੱਕੀ ਆ ਮੈਂ ਤੈਨੂੰ ਪਿਆਰ ਨਾਲ ਇੱਕ ਗੱਲ ਪੁੱਛਦੀ
0: ਆ ਐਦਾਂ ਦੀਆਂ ਗੱਲਾਂ ਨਾ ਘਰ ਮੇਰੇ ਘਰਦਿਆਂ ਸੁਣ ਲਿਆ ਮੈਨੂੰ ਕਹਿਣਗੇ ਕੰਨ ਪਾਕੇ ਹੁੰਦੇ ਆ
1: ਕੀ
0: ਆ ਕੁੜੀਆਂ ਨਾਲ ਪਿਆਰ ਦੀਆਂ ਗੱਲਾਂ ਨਹੀਂ ਕਰਨੀਆਂ ਮੈਂ ਨਾ ਚੌਥੀ ਜਮਾਤ ਚ ਕੁੜੀ ਨਾਲ ਪਿਆਰ ਦੀ ਗੱਲ ਕੀਤੀ ਸਾਰਾ ਦਿਨ ਧੁੱਪੇ ਕੁੱਕੜ ਬਣਾ ਕੇ ਰੱਖੇ ਸੀ ਇਹਨਾਂ ਨੇ
1: ਮੇਰਾ ਦਿਲ ਕਰ ਰਿਹਾ ਮੈਂ ਆਪਣਾ ਸਿਰ ਕੰਧ ਚ ਮਾਰਾਂ
0: ਕੰਧ ਚ ਮਾਰਨਾ ਹੀ ਪੈਣਾ ਕੰਧ ਤਾਂ ਇੱਥੇ ਨਹੀਂ ਆਉਣੀ ਚੱਲ ਪਈ
1: ਮੇਰੀ ਗੱਲ ਸੁਣੂਗਾ
0: ਹਾਂਜੀ
1: ਦੇਖ ਪਹਿਲਾਂ ਤਾਂ ਮੈਨੂੰ ਨਾ ਮੈਂ ਮਾਈਕ ਬੰਦ ਕਰ ਦੇਣੀ ਤੇ ਮੈਨੂੰ ਇਹ ਦੱਸ ਵੀ ਤੈਨੂੰ ਹੋਇਆ ਕੀ ਅੱਜ
0: ਮੈਨੂੰ ਕੀ ਹੋਣਾ ਵਾ ਮੈਂ ਤੇ ਅੱਜ ਅਸਲੀ ਗੱਲਾਂ ਕਰਦਾ ਵਾਂ
1: ਇਹ ਕੈਸੀ ਅਸਲੀ ਗੱਲਾਂ ਆ
0: ਇਹੋ ਹੀ ਤੇ ਅਸਲੀ ਗੱਲਾਂ ਵਾ ਅਸਲੀ ਜ਼ਿੰਦਗੀ ਜਿਹੜੀ ਹੁੰਦੀ ਆ ਨਾ ਜ਼ਿੰਦਗੀ ਦੇ ਜਿਹੜੇ ਪਗਡੰਡੀਆਂ ਹੁੰਦੀਆਂ ਵਾ ਨਾ ਉਹਨਾਂ ਪਗਡੰਡੀਆਂ ਦੇ ਉੱਤੇ ਨਾ ਤੁਸੀਂ ਮੱਝਾਂ ਰੱਖੀਆਂ ਮੱਝਾਂ ਰੱਖ ਕੇ ਵੇਖੋ ਮੈਂ ਨਾ ਜੇ ਨਹੀਂ ਡੰਡੀ ਹੈਗੀ ਨਾ ਤੁਹਾਡੀ ਜ਼ਿੰਦਗੀ ਤੇ ਪੈ ਜੂਗੀ
1: ਮਤਲਬ
0: ਮੱਝਾਂ ਨਹਿਰ ਤੇ ਨਹਾਉਣ ਜਾਇਆ ਕਰੋ ਨਾ ਡੰਡੀ ਡੰਡੀ ਸਮਝ ਨੀ ਲੱਗੀ ਨਾ ਮੇਰੀ ਗੱਲ ਦੀ
1: ਨਹੀਂ ਲੱਗੀ
0: ਆਪ ਨੂੰ ਨਹੀਂ ਲੱਗੀ
2: ਕਲਾ ਚੁਟਕਲਾ ਚੁਟਕਲਾ ਚੁਟਕਲਾ ਚੁਟਕਲਾ
3: ਓਏ ਇੱਕ ਗੱਲ ਦੱਸਾਂ ਓਏ
1: ਹਾਂ
3: ਤੁਹਾਡਾ ਕੁੱਤਾ ਤੇ ਨਾ ਡੰਗਰ ਜਿਹਾ ਯਾ ਦੇਖ ਲਾ ਮੇਰੀ ਬਿੱਲੀ ਸਿਆਣੀ ਆ
1: ਉਹ ਕਿਵੇਂ
3: ਮੇਰੀ ਬਿੱਲੀ ਨਾ ਆਪਣਾ ਨਾਂ ਲੈ ਲੈਂਦੀ ਆ
1: ਹੈ ਕੀ ਨਾਂ ਆ ਉਹਦਾ
3: ਮਿਆਉਂ

0: ਹੈ ਤੁਹਾਡਾ ਆਪਣਾ ਰੇਡੀਓ ਦੇਸ ਪ੍ਰਦੇਸ
1: ਫਾਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
0: There is but one God
2: Satnam
0: The Supreme Truth
2: Karta Purakh
0: The Creator Without fear,
2: Nirvair.
0: Without hate,
2: Akal Murat.
0: Omnipresent,
2: Ajoni Sepam.
0: Immortal,
2: Guru Parsad.
0: Through his grace, Thou shalt worship the eternal truth.

0: ਟਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ
0: ਆਪਣੀ ਬੋਲੀ
1: ਆਪਣਾ ਸੱਭਿਆਚਾਰ
0: ਦੇਸ਼ ਤੋਂ ਪਰਦੇਸ
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ ਵੈਬਸਾਈਟ www.deshpardesradio.com ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ

ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਔਨ ਕਰ ਚੁੱਕੇ ਹੋ। ਸੈਟਰਡੇ ਦਾ ਦਿਨ ਹੈ, ਪੂਰੀ ਮਸਤੀ ਮਾਰ ਰਹੇ ਹੋਗੇ, ਪੂਰਾ ਇੰਜੋਏ ਕਰ ਰਹੇ ਹੋਗੇ ਵੀਕਐਂਡ ਨੂੰ। ਔਰ ਅੱਜ ਸੈਟਰਡੇ ਹੈ, ਸਤੰਬਰ ਮਹੀਨੇ ਦੀ 12 ਤਾਰੀਖ। ਸਭ ਤੋਂ ਪਹਿਲਾਂ ਤੇਜਿੰਦਰ ਸਿੰਘ ਸਿੱਧੂ ਸਿੱਧਮੋ ਵਾਲੇ ਵੱਲੋਂ ਸਾਰਿਆਂ ਦਾ ਨਿੱਘਾ ਸਵਾਗਤ ਪ੍ਰੋਗਰਾਮ ਦੇ ਵਿੱਚ। ਹੁਣ ਤੋਂ ਲੈ ਕੇ ਠੀਕ ਸ਼ਾਮ ਦੇ 4 ਵਜੇ ਤੱਕ ਆਪਣੀ ਮੁਲਾਕਾਤ ਹੈ ਅਤੇ ਮੁਲਾਕਾਤ ਤੁਹਾਡੇ ਨਾਲ ਜਾਰੀ ਰਹੇਗੀ। ਇਸ ਦੌਰਾਨ ਸਾਡੇ ਸਟੂਡੀਓ ਨੰਬਰ ਇੱਕੋ ਹੀ ਹੈ, 905-564-44 905-564-44 ਸਟੂਡੀਓ ਦੇ ਟੈਲੀਫੋਨ ਨੰਬਰ ਨੇ। ਨੰਬਰ ਸੱਤ ਬਣਾਓ, ਵਾਹਿਗੁਰੂ ਅਕਾਲ ਪੁਰਖ ਦਾ ਓਟ ਆਸਰਾ ਲੈ ਲਈਏ ਅਤੇ ਬਾਕੀ ਗੱਲਾਂ ਕਰੀ ਜਾਣੀਆਂ ਆਪਾਂ ਠੀਕ 4 ਵਜੇ ਤੱਕ। ਅਤੇ ਸਭ ਤੋਂ ਪਹਿਲਾਂ ਇੱਕ ਸ਼ਬਦ ਆਪਾਂ ਸਰਵਰ ਕਰੀਏ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਰਾਹੀਂ।

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਸੈਟਰਡੇ ਦੇ ਪ੍ਰੋਗਰਾਮ ਨਾਲ ਜੁੜ ਚੁੱਕੇ ਹੋ। ਇੱਕ ਵਾਰੀ ਫਿਰ ਤੇਜਿੰਦਰ ਸਿੰਘ ਸਿੱਧੂ ਵੱਲੋਂ ਸਾਰੇ ਸਰੋਤਿਆਂ ਨੂੰ ਜੀਆਂ ਨੂੰ ਅੱਜ ਦੇ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ ਜੀ। ਤੁਹਾਡੇ ਨਾਲ ਰਵਾਂਗੇ ਠੀਕ ਸ਼ਾਮ ਦੇ 6 ਵਜੇ ਤੱਕ, ਗੱਲਾਂ ਬਾਤਾਂ ਹੁੰਦੀਆਂ ਰਹਿਣਗੀਆਂ ਕੁਝ, ਅਤੇ ਨਾਲ ਗੀਤ ਸੰਗੀਤ ਹੋਰ ਬਹੁਤ ਕੁਛ ਹੋਏਗਾ। ਤੇ ਜਿਹੜੇ ਰਹੋ ਸਾਡੇ ਨਾਲ, ਥੋੜੇ ਜਿਹੇ ਕਮਰਸ਼ੀਅਲ ਬ੍ਰੇਕ ਲੈ ਲਈਏ ਤੇ ਉਸ ਤੋਂ ਬਾਅਦ ਅਸੀਂ ਵਾਪਸ ਆ ਰਹੇ ਹਾਂ।
1: ਸਟੱਡੀ ਵੀਜ਼ਾ, ਐਕਸਪ੍ਰੈਸ ਐਂਟਰੀ, ਕੈਨੇਡੀਅਨ ਐਕਸਪ੍ਰੈਸ ਐਂਟਰੀ, ਸਪਾਊਸਲ ਫਾਈਲ, ਪੇਰੈਂਟਸ ਪੀਆਰ, ਸੁਪਰ ਵੀਜ਼ਾ, ਨੈਨੀ, ਵਰਕ ਪਰਮਿਟ, ਫਾਰਮਰ, ਇਨਵੈਸਟਰ ਜਾਂ ਸੈਲਫ ਇੰਪਲੋਇਡ ਦੀ ਫਾਈਲ, ਗੱਲ ਕੀ ਇਮੀਗ੍ਰੇਸ਼ਨ ਦੀ ਹਰ ਪ੍ਰੋਬਲਮ ਦਾ ਸੋਲੂਸ਼ਨ ਲੈਣ ਲਈ ਕਮਿਊਨਿਟੀ ਦੇ ਜਾਣੇ ਪਹਿਚਾਣੇ ਅਤੇ ਤਜਰਬੇਕਾਰ ਇਮੀਗ੍ਰੇਸ਼ਨ ਕੰਸਲਟੈਂਟ ਗੈਰੀ ਵਿਰਕ ਨੂੰ ਮਿਲੋ।
2: ਕੋਈ ਕੇਸ ਰਿਫਿਊਜ਼ ਹੋ ਗਿਆ ਜਾਂ ਅਪੀਲ ਤੇ ਚਲਾ ਗਿਆ, ਹੋਵੇ ਇਮੀਗ੍ਰੇਸ਼ਨ ਦਾ ਕੋਈ ਵੀ ਮਸਲਾ, ਹਮੇਸ਼ਾ ਯਾਦ ਰੱਖੋ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ, CIC ਇਮੀਗ੍ਰੇਸ਼ਨ। ਹੁਣੇ ਹੀ ਕਾਲ ਕਰੋ 416-456-6161।
3: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
4: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਦੇ ਸਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
5: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਿਵਾ ਸਕਦੇ ਨੇ। ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-456-3381 ਤੇ, 416-457-3381 ਤੇ।
3: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-456-3381।
6: ਦੋਸਤੋ ਸਤਿ ਸ਼੍ਰੀ ਅਕਾਲ, ਨਮਸਕਾਰ, ਮਦਾਬ, ਤੁਹਾਡਾ ਆਦਮ ਬੰਸਰਾ ਜੰਸ।
7: ਟੋਰਾਂਟੋ, ਗੈਟ ਰੈਡੀ, ਪੰਜਾਬੀ ਵਿਰਸਾ ਰੇਡੀਓ ਐਂਡ ਟੈਲੀਵਿਜ਼ਨ, ਰੀਅਲਟਰ ਰਵ ਸਿੰਘ, ਸੈਲੂਲਰ ਪੁਆਇੰਟਸ, A to Z ਕਿਚਨ ਕੈਬਨਿਟ ਐਂਡ ਰੀਅਲਟਰ ਹਰਪ ਗਰੇਵਾਲ ਪ੍ਰੈਜ਼ੈਂਟ ਦ ਸੈਂਸੇਸ਼ਨਲ ਹੰਸ

0: September 18, 7 p.m. at the Living Arts Center, Mississauga.
1: पहला आया सी बड़ी मोहब्बत दी थी, उम्मीद कर रहा हूँ इस बार भी तुझे आशीर्वाद दोगे.
0: For tickets, visit Ticketmaster. For information, call Singh Harjeet at 647-448-1000.
2: ਦੋਸਤੋ ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpardeshradio.com ਜਾਂ www.deshpardeshtv.com. ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪਰਦੇਸ਼ TV ਨੂੰ ਕਲੈਕਟ ਕਰੋ. ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7.

0: ਕਿਆ ਚਹਿਲ ਪਹਿਲ ਹੈਗੀ ਬਾਹਰ, ਖਾਸ ਕਰਕੇ ਮੌਸਮ ਬੜਾ ਵਧੀਆ ਅਤੇ ਪੂਰਾ ਇੰਜੋਏ ਕਰ ਰਹੇ ਹੋ ਤੁਸੀਂ, ਕਿਉਂਕਿ ਜਾਂਦੇ ਜਾਂਦੇ ਵਿੰਟਰ ਦੇ ਵਿੱਚ ਆਪਾਂ ਨੂੰ ਵਧੀਆ ਜਾਣੀ ਸਨੀ ਡੇ ਮਿਲ ਜਾਣ ਤਾਂ ਫਿਰ ਹੋਰ ਕੀ ਚਾਹੀਦਾ। ਅਤੇ ਅੱਜ ਕੱਲ੍ਹ ਵੀ ਬਹੁਤ ਸੋਹਣਾ ਟੈਂਪਰੇਚਰ ਸੀ ਅਤੇ ਅੱਜ ਵੀ ਬੜਾ ਵਧੀਆ ਟੈਂਪਰੇਚਰ ਆ ਅਤੇ ਕੱਲ੍ਹ ਨੂੰ ਵੀ ਪੂਰਾ ਵੀਕ ਹੀ ਵਧੀਆ ਦਿਖਾਇਆ ਗਿਆ ਕਿ ਸੋਹਣਾ ਟੈਂਪਰੇਚਰ ਰਹੇਗਾ। ਤਾਂ ਤੁਸੀਂ ਜਿਹੜੇ ਹੋਏ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ, ਮੈਂ ਤੁਹਾਡਾ ਆਪਣਾ ਹੋਸਟ ਤੇਜਿੰਦਰ ਸਿੰਘ ਸਿੱਧੂ ਸਦਮਾ ਵਾਲਾ। ਅਤੇ ਆਪਣੀ ਮੁਲਾਕਾਤ ਹੈਗੀ ਠੀਕ ਸ਼ਾਮ ਦੇ 4 ਵਜੇ ਤੱਕ ਤੁਹਾਡੇ ਨਾਲ ਰਵਾਂਗੇ। ਕੋਈ ਵੀ ਗੀਤ ਸੰਗੀਤ ਅੱਜ ਦੇ ਪ੍ਰੋਗਰਾਮ ਵਿੱਚ ਸ਼ਾਮਿਲ ਕਰਨਾ, ਫਿਰ ਤੁਸੀਂ ਸਾਨੂੰ ਸਟੂਡੀਓ ਵਿੱਚ ਕਾਲ ਕਰਨੀ ਹੋਏਗੀ, ਕਿਉਂਕਿ ਸਟੂਡੀਓ ਨੰਬਰ ਇੱਕੋ ਹੀ ਆਪਣਾ ਜਦੋਂ ਆਪਾਂ ਪ੍ਰੋਗਰਾਮ ਲਾਈਵ ਕਰਦੇ ਹਾਂ ਉਹ ਹੈਗਾ ਜੀ 905-564-4644। ਵੱਖ ਵੱਖ ਤਰੀਕਿਆਂ ਨਾਲ ਸਾਨੂੰ ਸੁਣ ਵੀ ਸਕਦੇ ਹੋ ਅਤੇ ਵੇਖ ਵੀ ਸਕਦੇ ਹੋ। ਸਾਡੀ ਵੈਬਸਾਈਟ 'ਤੇ ਜਾਓ www.desh-pardesh-radio.com ਜਾਂ www.desh-pardesh-tv.com 'ਤੇ ਜਾ ਕੇ ਤੁਸੀਂ ਜੇਕਰ ਸੁਣਨਾ ਇਕੱਲਾ ਤਾਂ ਫਿਰ ਪਲੇ ਦੱਬੋ, ਜੇ ਤੁਸੀਂ ਵਾਚ ਕਰਨਾ ਸਾਨੂੰ ਟੀਵੀ 'ਤੇ ਫਿਰ ਸਟ੍ਰੀਮ ਦੱਬੋ, ਸਟ੍ਰੀਮ ਦੱਬੇ 'ਤੇ ਸਾਨੂੰ ਤੁਸੀਂ ਵੇਖ ਵੀ ਸਕਦੇ ਹੋ। ਤੁਹਾਡੇ IPTV ਬੋਕਸ ਜਿਹੜੇ ਹੈਗੇ ਨੇ, ਜਿੰਨੇ ਦੇ ਘਰਾਂ ਵਿੱਚ ਬਹੁਤ ਸਾਰਿਆਂ ਦੇ ਹੈਗੇ, ਸਾਰਿਆਂ ਦੇ ਤਕਰੀਬਨ, ਉਹਦੇ ਪੰਜਾਬੀ ਸੈਕਸ਼ਨ ਜਾਓਗੇ ਤਾਂ ਕਲਿੱਕ ਕਰੋ ਦੇਸ਼ ਪ੍ਰਦੇਸ਼ ਦੇ ਉੱਤੇ, ਉੱਥੇ ਤੁਸੀਂ ਸਾਨੂੰ ਸਟੂਡੀਓ ਵਿੱਚ ਬੈਠੇ ਵੇਖ ਵੀ ਸਕਦੇ ਹੋ, ਗੱਲਾਂ ਬਾਤਾਂ ਕਰਦੇ ਵੀ ਦੇਖ ਸਕਦੇ ਹੋ, ਸੁਣ ਵੀ ਸਕਦੇ ਹੋ। ਤਾਂ ਜੁੜੇ ਰਹੋ ਸਾਡੇ ਨਾਲ, ਕਾਫੀ ਗੱਲਾਂ ਬਾਤਾਂ ਹੋਣਗੀਆਂ, ਗੀਤ ਸੰਗੀਤ ਵੀ ਹੋਏਗਾ। ਟੈਂਪਰੇਚਰ ਅੱਜ ਹੈਗਾ 26 ਡਿਗਰੀ, ਥੋੜ੍ਹੀ ਜਿਹੀ ਬਦਲਵਾਈ ਰਹੇਗੀ, ਪਰ ਕਿਤੇ ਕਿਤੇ ਵਿੱਚ ਥੋੜ੍ਹੀ ਜਿਹੀ ਬਦਲਵਾਈ ਹੋਵੇਗੀ, ਪਰ ਮੋਸਟਲੀ ਅੱਜ ਸਨਸ਼ਾਈਨ ਹੀ ਹੈਗੀ ਆ ਸੋ ਫਾਰ। ਅਤੇ ਕੱਲ੍ਹ ਦਾ ਦਿਨ ਹੈਗਾ ਜਾਂ ਸੰਡੇ ਦਾ, ਹਾਈ ਟੈਂਪਰੇਚਰ 25 ਡਿਗਰੀ ਆ ਅਤੇ ਮੋਸਟਲੀ ਜਾਣੀ ਕਿ ਸਨਸ਼ਾਈਨ ਵੀ ਹੋਏਗਾ, ਥੋੜ੍ਹਾ ਜਿਹਾ ਬਦਲਵਾਈ ਵੀ ਹੋਊਗੀ। ਅਤੇ ਐਤਵਾਰ ਦਾ ਮੌਸਮ ਆ, ਔਰ ਮੰਡੇ ਸਤੰਬਰ 14 ਨੂੰ ਹਾਈ ਟੈਂਪਰੇਚਰ 20 ਡਿਗਰੀ, ਬਦਲਵਾਈ ਦੇ ਨਾਲ ਜੀ ਕਲਾਊਡ ਵੀ ਹੋਣਗੇ। ਅਤੇ ਟਿਊਜ਼ਡੇ ਵੀ 15 ਸਤੰਬਰ ਨੂੰ ਟੈਂਪਰੇਚਰ 22 ਡਿਗਰੀ ਆ, ਸੁਬਾਹ ਵਿੱਚ ਬਾਰਿਸ਼ ਹੋਣ ਦੇ ਆਸਾਰ ਨੇ। ਅਤੇ ਰੇਡੀ ਪ੍ਰਾਮ ਬੇਸ ਪ੍ਰਦੇਸ਼ ਤੋਂ ਜਿਹੜੇ ਹੋਏ ਹੋ, ਸਟੂਡੀਓ ਨੰਬਰ 905-564-4644। ਇੱਕ ਨਾ ਮੈਂ ਸੇਲ ਦਾ ਤੁਹਾਨੂੰ ਵੇਰਵਾ ਦੇ ਦਿਆਂ, ਕਿਉਂਕਿ ਗ੍ਰੋਸਰੀ ਵੀਕਐਂਡ 'ਤੇ ਪੈਂਦੀ ਹੈ, ਖਰਨੀ ਕਰਨੀ ਹੁੰਦੀ ਆ, ਤਾਂ ਮੈਂ ਤੁਹਾਨੂੰ ਲੈ ਕੇ ਚੱਲਦਾ 25 ਸੈਂਡਲਵੁੱਡ ਪਾਰਕਵੇ 'ਤੇ, ਇੰਡੀਅਨ ਫਰੂਟ ਲੈਂਡ ਦੀ ਇਹ ਬ੍ਰਾਂਚ ਹੈਗੀ ਆ, ਜਿੱਥੇ ਕਿ ਬੜੀਆਂ ਵਧੀਆ ਦਾਲਾਂ ਲੱਗੀਆਂ ਹੋਈਆਂ ਨੇ। ਇੱਕ ਤਾਂ ਇਹਨਾਂ ਨੇ ਨਾ ਭਾਈ ਤੁਹਾਡੇ ਵਾਸਤੇ ਚਨਾ ਦਾਲ ਇਹ ਲਗਾਈ ਆ 299 ਦੀ 4 ਪਾਮ, ਅਤੇ ਨਾਲ ਦੀ ਨਾਲ ਸਪਲੈਟ ਜਿਹੜੇ ਹੈਗੇ ਨੇ ਉਰਦ ਦਾਲ 399 ਦੀ 4 ਪਾਉਂਡ, ਮਸਰ ਦਾਲ 299 ਦੀ 4 ਪਾਉਂਡ, ਔਰ ਇਸ ਤੋਂ ਇਲਾਵਾ ਬੇਸਣ ਹੈਗਾ 399 ਅੰਗੂਰ ਦਾ 4 ਪਾਉਂਡ, ਔਰ ਬਾਗ ਬੱਕਰੀ ਚਾਹ ਪੱਤੀ 2 ਪਾਉਂਡ ਹੈਗੀ ਆ 999 ਦੀ, ਪ੍ਰੀਮੀਅਰ ਚਾਹ ਪੱਤੀ ਹੈਗੀ 1 ਕਿਲੋ 999 ਦੀ ਟਾਟਾ ਦੀ, ਅਤੇ ਇੰਡੀਅਨ ਬਾਲਟੀ ਵਾਲਾ ਗੁੜ 5 ਕਿਲੋ 899 ਦਾ, ਸਰੋਂ ਦੇ ਸਾਗ ਦਾ ਡੱਬਾ $99 ਨੂੰ, ਔਰ ਹੈਪੀ ਡੇਅਰੀ ਪਨੀਰ ਹੈਗਾ 399 ਦਾ 350 ਗ੍ਰਾਮ, ਬਰਾੜ ਦੇ ਇਹਨਾਂ ਨੇ ਬਰਗਰ ਲਗਾਏ ਨੇ ਬੈਜੀ ਕਾਫੀ, ਅਤੇ 499 ਦੇ। ਇਸ ਤੋਂ ਇਲਾਵਾ ਪਕਵਾਨ ਜਿਹੜੇ ਨੇ ਪਰਾਂਠੇ ਪਲੇਨ ਉਹ ਹੈਗੇ 499 ਦੇ, ਅਤੇ ਜ਼ਰੂਰ ਤੁਸੀਂ ਪਹੁੰਚੋ ਔਰ 25 ਸੈਂਟਰਵੁੱਡ ਪਾਰਕਵੇ 'ਤੇ, ਔਰ ਇਸ ਸੇਲ ਦਾ ਪੂਰਾ ਪੂਰਾ ਫਾਇਦਾ ਉਠਾਓ। ਦੋਸਤੋ ਅੱਜ ਸਨਿਚਰ ਬਾਰਾ, ਲੇਕਿਨ ਤੁਹਾਡੀ ਕਾਲ ਕੋਲ ਆਉਣੀ ਬਹੁਤ ਜ਼ਰੂਰੀ ਹੁੰਦੀ ਹੈ, ਕਿਉਂਕਿ ਆਕਸੀਜਨ ਦਾ ਕੰਮ ਕਰਦੀ ਹੈ ਜਦੋਂ ਕਾਲ ਆਉਂਦੀ ਆ, ਅਤੇ ਸਾਨੂੰ ਇਹ ਹੁੰਦਾ ਵੀ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ, ਅਤੇ ਉਹ ਤਾਂ ਹੁੰਦਾ ਲੰਮਾ ਸਮਾਂ ਹੁੰਦਾ ਮੈਨੂੰ ਪਤਾ ਸੈਟਰਡੇ, ਪਰ ਆਸੇ ਪਾਸੇ ਵੀ ਜਾਂਦੇ ਹੋ, ਪਰ ਜਦੋਂ ਗੱਡੀ ਗੁੱਡੀ 'ਚ ਹੁੰਦੇ ਹੋ ਨਾ ਤਾਂ ਫੋਨ ਘੁੰਮਾ ਕੇ ਨਾ ਹਾਈ ਸ਼ਾਇਦ ਮਾਰ ਲਿਆ ਕਰੋ, ਉਹਦੇ ਨਾਲ ਕੀ ਹੁੰਦਾ ਤੁਸੀਂ ਵੀ ਅਤੇ ਅਸੀਂ ਵੀ ਬਿਜ਼ੀ ਰਹਾਂਗੇ, ਅਤੇ ਫਿਰ ਤੁਹਾਨੂੰ ਅਸੀਂ ਪੂਰੇ ਐਨ ਟਾਈਮ ਰੱਖਾਂਗੇ ਠੀਕ 4 ਵਜੇ ਸ਼ਾਮ ਦੇ ਤੱਕ, ਵੀਕਐਂਡ ਤੁਹਾਡਾ ਪੂਰਾ ਅਸੀਂ ਇੰਜੋਏਬਲ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਸਟੂਡੀਓ ਨੰਬਰ 905-564-4644 ਸਟੂਡੀਓ ਟੈਲੀਫੋਨ ਨੰਬਰ ਨੇ। ਅਤੇ ਮੈਂ ਲੰਚ ਟਾਈਮ ਹੋ ਗਿਆ, ਮੈਂ ਤੁਹਾਨੂੰ ਖਾਣ ਨੂੰ ਦੇ ਦਿਆਂ ਥੋੜ੍ਹਾ ਜਿਹਾ, ਔਰ ਉਹ ਵੀ ਸਪੈਸ਼ਲ ਲੱਗਿਆ ਹੋਇਆ ਇਸ ਕਰਕੇ, ਮਨੀ ਸੇਵਿੰਗ ਵੀ ਹੈਗੀ ਆ। ਇੰਡੀਅਨ ਫਰੂਟ ਲੈਂਡ ਜਿਹੜੀ ਬ੍ਰਾਂਚ ਹੈਗੀ 25 ਸੈਂਟਰਵੁੱਡ ਪਾਰਕਵੇ, ਉੱਥੇ ਬੈਜੀ ਥਾਲੀ ਲਗਾਈ ਆ ਉਹਨਾਂ ਨੇ 499 ਨੂੰ, ਪਰ ਮਿਕਸ ਥਾਲੀ ਆ ਪੂਰੀ, ਅਤੇ ਰੋਟੀਆਂ ਲੈ ਸਕਦੇ ਨਾਲ ਲੈ ਸਕਦੇ, ਤੁਹਾਡੀ ਆਪਣੀ ਚੋਇਸ ਆ। ਬੈਜੀ ਬਰਗਰ 399 ਦਾ ਹੈਗਾ, ਅਤੇ ਚਿਕਨ ਬਿਰਿਆਨੀ ਹੈਗੀ ਆ 699 ਦੀ, ਚਨਾ ਭਟੂਰਾ 399 ਦਾ, ਮੂਲੀ ਪਰੌਂਠੇ ਲਗਾਏ ਨੇ 299 ਈਚ ਖਾਓ ਅੱਜ, ਅਤੇ ਵੈਜੀ ਮੀਡੀਅਮ ਪੀਜ਼ਾ ਦੋ ਟੋਪਿੰਗ ਦਾ 699 ਦਾ ਲਗਾਇਆ। ਓਕੇ 3631 ਨੂੰ ਲੈਣੇ ਆਪਾਂ ਨਾਲ ਜੀ ਆਇਆਂ ਨੂੰ ਜੀ ਨਿੱਘਾ ਸਵਾਗਤ ਤੁਹਾਡਾ।
1: ਸਿੱਧੂ ਸਾਹਿਬ, ਅਮਰਜੀਤ ਸਿੰਘ ਮੈਂ ਬੋਲ ਰਿਹਾ, ਕੀ ਹਾਲ ਚਾਲ?
0: ਜੀ ਮੈਂ ਸਾਹਿਬ, ਤੁਸੀਂ ਸੁਣਾਓ, ਵਧੀਆ ਪੂਰਾ ਵੀਕਐਂਡ ਦਾ ਲੈਂਦੇ ਹਾਂ ਨਜ਼ਾਰਾ, ਅਤੇ ਮੇਰੇ ਤੁਸੀਂ ਕਹਿੰਦੇ ਨਾ ਵੀ ਮਨਪ੍ਰੀਤ ਛੁੱਟੀਆਂ ਦੇ ਨਹੀਂ ਭੇਜਦੇ, ਮੈਂ ਪੂਰਾ ਬੀਕ ਹੀ ਭੇਜਤਾ। ਮੈਂ ਕਿਹਾ ਭਾਈ ਤੂੰ ਛੁੱਟੀਆਂ 'ਤੇ ਜਾ, ਮੈਂ ਕਵਰ ਕਰੂੰਗਾ।
1: ਮੈਨੂੰ ਮੈਂ ਕਿਹਾ ਅੱਜ ਮਨਪ੍ਰੀਤ ਆਉਂਦੀ ਹੁੰਦੀ ਆ, ਅਤੇ ਫਿਰ ਤੁਸੀਂ ਪ੍ਰੋਗਰਾਮ ਸ਼ੁਰੂ ਕਹਿਤਾ, ਜੁੜੇ ਰਹਾਂਗੇ ਤੁਹਾਡੇ ਨਾਲ 6 ਵਜੇ ਤੱਕ, ਫਿਰ ਮੈਂ ਸੋਚਿਆ ਰਿਕਾਰਡਡ ਪ੍ਰੋਗਰਾਮ ਆ ਗਿਆ।
0: ਨਹੀਂ ਮੈਥੋਂ ਨਿਕਲ ਗਿਆ ਨਾ ਕਿ 6 ਵਜੇ ਯੂਜ਼ ਟੂ ਆਨ ਵੀਕ ਡੇਜ਼ ਦੇ ਵਿੱਚ ਨਾ।
1: ਹੁਣ ਤੁਸੀਂ ਫਿਰ ਕਿਹਾ ਨਾ ਵੀ ਸ਼ਨੀਵਾਰ ਦਾ ਦਿਨ ਆ ਅਤੇ ਤੁਹਾਡੇ ਨਾਲ 4 ਵਜੇ ਤੱਕ, ਫਿਰ ਮੈਂ ਕਿਹਾ ਲੈ ਵੀ ਉਹਨਾਂ ਕੋਲ ਗਲਤੀ ਹੋ ਗਈ ਪਹਿਲਾਂ।
0: ਹਾਂ ਨਹੀਂ ਉਹ ਫਿਰ ਵੀਕਡੇ 'ਚ ਲੈ ਲਾ, ਮੈਂ ਵੀਕਡੇ 'ਚ ਸੀਗਾ। ਹਾਂ ਉਹ ਵੀਕਡੇ 'ਚ ਬਹੁਤ ਜ਼ਿਆਦਾ ਦਿਨ ਹੁੰਦੇ ਆ, ਫਿਰ ਵੀਕਡੇ 'ਚ ਜ਼ਿਆਦਾ ਕਹਿੰਦੇ ਆ 4 ਵਜੇ 3 ਤੋਂ 6 ਸੁਣਨਾ, ਹੈ ਨਾ? ਅਤੇ
1: ਹਾਂਜੀ ਹਾਂਜੀ,
0: ਹੋਰ ਸੁਣਾਓ ਕੀ ਨਵੀਂ ਤਾਜ਼ੀ ਆ?
1: ਨਿਰਮਲਜੀਤ
0: ਨਿਰਮਲਜੀਤ ਮੈਂ ਕਰ ਲੈਣਾ ਜੀ, ਅੱਜ ਲੱਗੇ ਭੁੱਲ ਗਏ ਹੋਵਾਂਗੇ, ਸੁਣਾ ਦਿਆਂਗੇ ਅੱਜ, ਕੋਈ ਨੀ, ਹੈ ਨਾ? ਹਾਂਜੀ
1: ਨੱਚਣਾ,
0: ਹਾਂਜੀ ਬੜੀ ਜਲਦੀ ਲਾਉਂਦੇ ਹਾਂ, ਠੀਕ ਹੈ
1: ਠੀਕ ਹੈ।
0: ਥੈਂਕ ਯੂ, ਅਗਲੇ ਗੱਲ ਸਾਡੇ ਨਾਲ ਨੇ 6433 ਜੀ ਆਨੂ ਜੀ।
2: ਹਾਂਜੀ ਸਿੱਧੂ ਸਾਹਿਬ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ?
0: ਬਹੁਤ ਵਧੀਆ ਵੀਰੇ, ਸਤਿ ਸ਼੍ਰੀ
2: ਅਕਾਲ। ਇਹ ਪ੍ਰੋਗਰਾਮ ਬਹੁਤ ਵਧੀਆ ਤੁਹਾਡਾ ਚੱਲਦਾ, ਮਤਲਬ ਕਿ ਤੇ ਮੈਂ ਕਿਹਾ ਚਲੋ ਸਿੱਧੂ ਸਾਹਿਬ ਨੂੰ ਤਾਂ ਹਾਜ਼ਰੀ ਲਾਉਂਦੇ ਹਾਂ।
0: ਬਿਲਕੁਲ ਬਿਲਕੁਲ,
2: ਹਾਂਜੀ ਹਾਂਜੀ, ਨੇ ਵੈਦਰ ਵੀ ਬਹੁਤ ਸੋਹਣਾ, ਤੁਸੀਂ ਜਿੱਦਾਂ ਜ਼ਿਕਰ ਕਰਦੇ ਸੀ, ਵੈਦਰ ਵਧੀਆ ਹੋਵੇ, ਸਾਰਾ ਕੁਝ ਵਧੀਆ,
0: ਬਿਲਕੁਲ ਟੈਂਪਰੇਚਰ ਆਪਾਂ
2: ਟਾਈਮ ਲੱਗਾ ਤਾਂ ਨਾ ਸਰਦੂਲ ਸਿਕੰਦਰ ਦਾ ਗਾਣਾ ਲਾ ਦਿਓ, ਹੁਸਨਾਂ ਦੇ ਮਾਲਕ ਉਸ ਤਾਇਆ ਨਾ ਕਰੋ।
0: ਨਹੀਂ ਆਪਾਂ ਟਾਈਮ ਕੋਲੇ ਖੁੱਲਾ ਟਾਈਮ ਆ ਲਾਵਾਂਗੇ, ਗੀਤ ਨੀ ਸ਼ੁਰੂ ਕੀਤਾ ਆਪਾਂ, ਸ਼ਬਦ ਸੁਣਿਆ ਪਹਿਲਾਂ, ਤੇ ਹੁਣ ਫਿਰ ਆਪਾਂ ਗੀਤ ਸੰਗੀਤ ਵੀ ਸ਼ੁਰੂ ਕਰਦੇ ਹਾਂ, ਤੇ ਨਾਲ ਤੁਹਾਡੀਆਂ ਕੋਲਾਂ ਕੋਲੋਂ ਵੀ ਆ ਜਾਣਗੀਆਂ, ਉਹ ਵੀ ਲੈ ਆਵਾਂਗੇ। ਮੈਂ ਇਹ ਚਾਹੁੰਦਾ ਹੁੰਦਾ ਕਿ ਸੈਟਰਡੇ ਦਾ ਪ੍ਰੋਗਰਾਮ ਹੋਣ ਜਾਂ ਫਰਾਈਡੇ ਦਾ ਪ੍ਰੋਗਰਾਮ ਹੋਵੇ, ਮੋਸਟਲੀ ਫਰਮਾਇਸ਼ਾਂ ਹੀ ਪੇਸ਼ ਕਰਦੇ ਹਾਂ। ਕੱਲ੍ਹ ਬਹੁਤ ਫਰਮਾਇਸ਼ਾਂ ਆਈਆਂ ਫਰਾਈਡੇ ਵਾਲੇ ਪ੍ਰੋਗਰਾਮ ਦੇ ਵਿੱਚ, ਨਾ ਸਾਨੂੰ ਆਪਣੇ ਸੁਣਾਉਣ ਦਾ ਬੜਾ ਮੌਕਾ ਹੀ ਨਹੀਂ ਮਿਲਿਆ ਮੈਨੂੰ, ਖਾਸ ਕਰਕੇ ਕਿਉਂਕਿ ਮਨਪ੍ਰੀਤ ਦਾ ਛੁੱਟੀਆਂ 'ਤੇ ਆ ਉਹਨਾਂ ਦਾ, ਤਾਂ ਹੈ ਨਾ? ਤੋ ਇਸ ਕਰਕੇ ਵੀਕ ਵਾਸਤੇ, ਅਤੇ ਮੈਂ ਕੱਲ੍ਹ ਪ੍ਰੋਗਰਾਮ ਕਰ ਰਿਹਾ ਸੀ ਫਰਾਈਡੇ ਵਾਲਾ ਵੀ, ਅਤੇ ਸੈਟਰਡੇ ਵੀ ਮੇਰੀ ਹੁਣ ਜ਼ਿੰਮੇਵਾਰੀ ਲੱਗੀ ਹੋਈ ਆ, ਅਤੇ ਟੈਲੀਫੋਨ ਨੰਬਰ ਨੇ ਸਟੂਡੀਓ 905-564-6444। ਲੋ ਇੱਕ ਪੁਰਾਣਾ ਜਿਹਾ ਗੀਤ ਸੁਣਾਉਂਦੇ ਹਾਂ, ਹੁਣ ਤਾਂ ਵੈਸੇ ਤਾਂਗਿਆਂ ਦਾ ਟਾਈਮ ਹੀ ਹੈ ਨਹੀਂ, ਪਹਿਲਾਂ ਹੁੰਦਾ ਕਿਤੇ ਕਿਤੇ ਟਾਵੇਂ ਹੋ ਸਕਦੇ ਆ ਕਿਸੇ ਪਿੰਡ 'ਚ ਕੋਈ ਇੱਕ ਅੱਧਾ ਹੋਵੇ ਟਾਂਗਾ, ਪਰ ਹੋ ਸਕਦਾ ਕਈ ਹੋਰ ਸਟੇਟ ਦੇ ਵਿੱਚ ਟਾਂਗੇ ਹੋਣ, ਅਤੇ ਹੱਥਾਂ ਵਾਲੇ ਟਾਂਗੇ ਤਾਂ ਕਲਕੱਤਾ ਵਿੱਚ ਚੱਲਦੇ ਸੀ ਨਾ, ਬੜੇ ਆਪਣੇ ਬੰਦੇ ਖਿੱਚਦੇ ਹੁੰਦੇ ਸੀ ਤੁਸੀਂ, ਜਿਹੜੇ ਕਲਕੱਤਾ 'ਚ ਰਹਿੰਦੇ ਹੋਣਗੇ, ਉਹਨਾਂ ਨੂੰ ਰਿਕਸ਼ਾ ਕਹਿੰਦੇ, ਐਕਚੁਲੀ ਟਾਂਗਾ ਤਾਂ ਨਹੀਂ ਕਹਿੰਦੇ, ਰਿਕਸ਼ਾ ਕਹਿੰਦੇ, ਟਾਂਗੇ ਤਾਂ ਥੋੜ੍ਹਾ ਜਿਹਾ ਹੋਰ ਤੁਰਾ ਬਣ ਜਾਂਦਾ। ਟਾਂਗੇ ਦਾ ਹੀ ਪੁਰਾਣਾ ਗੀਤ ਹੈ, ਅਤੇ ਉਹ ਸੁਣੋ, ਅਤੇ ਫਿਰ ਆਪਾਂ ਤੁਹਾਡੀਆਂ ਫਰਮਾਇਸ਼ਾਂ ਨਾਲ ਜਿਹੜਾ ਪੇਸ਼ ਕਰੀਆਂ ਨੇ, ਜੁੜੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ ਦੋਸਤੋ, ਅਤੇ ਗੀਤ ਮੈਂ ਸੁਣ ਰਿਹਾ ਧਿਆਨ ਨਾਲ ਟਾਂਗੇ ਵਾਲਾ, ਅਤੇ ਟਾਂਗੇ ਬਸੇ ਪਹਿਲਾਂ ਲੁਧਿਆਣੇ 'ਚ ਬਹੁਤ ਹੁੰਦੇ ਸੀ, ਘੰਟਾ ਘੋਰ ਦੇ ਖੜ੍ਹੇ ਹੁੰਦੇ ਸੀ ਆਪਣਾ ਪੁਰਾਣੇ ਸਮਿਆਂ ਦੇ ਵਿੱਚ, ਅਤੇ ਵੈਸੇ ਵੀ ਬੱਸ ਅੱਡੇ ਵੀ ਜਾਣਾ ਹੁੰਦੇ ਸੀ ਟਾਂਗੇ ਰਾਹੀਂ ਲੋਕ, ਵੈਸੇ ਵੀ ਸ਼ਹਿਰ ਸੈਰ ਕਰਨੀ ਹੁੰਦੀ ਸ਼ਹਿਰ ਦੀ, ਉਹ ਵੀ ਟਾਂਗੇ ਨਾਲ ਹੁੰਦੀ ਸੀ ਬਹੁਤ ਦੇਰ ਪਹਿਲਾਂ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਏ, ਮੈਂ ਗਾਇਕ ਨੂੰ ਸੁਣ ਰਿਹਾ ਸੀਗਾ, ਵਿੱਚ ਹੀ ਸੈਰ ਕਹਿ ਰਿਹਾ ਸੀਗਾ, ਵਿੱਚ ਹੀ ਛੱਛਾ ਲਾ ਦਿੰਦਾ, ਸ਼ੈਰ ਸ਼ੈਰ ਕਰਾਵਾਂ ਨਹੀਂ, ਸੈਰ ਹੀ ਹੁੰਦੀ ਅਸਲੀ ਦੱਸ ਨੂੰ ਅਸ ਆਪਣੇ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਜੁੜੇ 'ਚ। ਲਓ ਤੁਹਾਨੂੰ ਬੁਲਾਉਂਦੇ ਹਾਂ ਸਪੈਕਸ ਐਕਸਪ੍ਰੈਸ ਦੇ ਬਹੁਤ ਸਾਰੇ ਸਪੈਸ਼ਲ ਲੱਗੇ ਨੇ, ਅੱਜ ਡਾਕਟਰ ਵੀ ਅਵੇਲੇਬਲ ਨੇ, ਇਹ ਲੈ ਕੇ ਚੱਲਦੇ ਹਾਂ ਤੁਹਾਨੂੰ ਆਪਾਂ ਕੈਨੇਡੀ ਐਂਡ ਸਟੀਲ 'ਤੇ, ਰੈਗੂਲੇਸ਼ਨ ਡਰਾਈਵ 'ਤੇ ਨੇ, ਸਪੈਕਸ ਐਕਸਪ੍ਰੈਸ ਤੋਂ ਜੁੜ ਚੁੱਕੇ ਨੇ ਰਾਜਨ ਹੋਰੀ, ਅਤੇ ਉਹਨਾਂ ਨੂੰ ਨਾਲ ਜੁੜਦੇ। ਰਾਜਨ ਜੀ, ਜੀ ਆਇਆਂ ਨੂੰ ਨਿੱਘਾ ਸਵਾਗਤ ਜੀ ਤੁਹਾਡਾ।
1: ਬਹੁਤ ਬਹੁਤ ਧੰਨਵਾਦ ਜੀ, ਸਾਡੇ ਸਾਰੇ ਸਰੋਤਿਆਂ ਨੇ ਤੁਹਾਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ
1: ਜੀ। ਜਿਹੜੇ ਵੀ ਸਰੋਤੇ ਸਾਡੇ ਅੱਜ ਅੱਖਾਂ ਦਾ ਚੈੱਕਅਪ ਕਰਵਾਉਣਾ ਚਾਹੁੰਦੇ ਨੇ, ਦੱਸ ਦਈਏ ਕਿ ਡਾਕਟਰ ਸਾਡੇ ਕੋਲ ਅੱਜ ਅਵੇਲੇਬਲ ਨੇ, ਤੁਸੀਂ ਅੱਜ ਵੀ ਆ ਸਕਦੇ ਹੋ, ਜੇ ਅੱਜ ਨਹੀਂ ਆ ਸਕਦੇ ਤੇ ਅਗਲੇ ਹਫਤੇ ਵੀ ਸਾਡੇ ਕੋਲ ਸ਼ੁੱਕਰਵਾਰ ਤੇ ਸ਼ਨੀਵਾਰ ਤੇ ਮੰਗਲਵਾਰ ਨੂੰ ਵੀ ਡਾਕਟਰ ਅਵੇਲੇਬਲ ਹੁੰਦੇ ਨੇ। ਸੋ ਕੰਪਲੀਟ ਕੰਪਰੀਹੈਂਸਿਵ ਤੁਸੀਂ ਆਪਣਾ ਐਗਜ਼ਾਮ ਕਰਾ ਸਕਦੇ ਹੋ। ਸਾਡਾ ਫੋਨ ਨੰਬਰ ਹੈ ਜੀ 905-460-8888, 905-460-8888। ਤੇ ਜਿਹੜੀ ਸਾਡੀ ਸਪੈਸ਼ਲ ਬੈਕ ਟੂ ਸਕੂਲ ਸੇਲ ਚੱਲ ਰਹੀ ਜੀ, ਉਹਦਾ ਤੁਸੀਂ ਫਾਇਦਾ ਇਸ ਵੀਕ ਵੀ ਚੱਕ ਸਕਦੇ ਹੋ। ਜਿੰਨੇ ਵੀ ਬੱਚੇ ਆ ਰਹੇ ਨੇ ਆਪਣੀਆਂ ਗਲਾਸਿਸ ਬਣਵਾ ਰਹੇ ਨੇ, ਤੁਹਾਨੂੰ ਤੁਹਾਡੀ ਗਲਾਸਿਸ ਉੱਤੇ ਬਲੂ ਲਾਈਟ ਪ੍ਰੋਟੈਕਸ਼ਨ ਕੋਡਿੰਗ ਬਿਲਕੁਲ ਫ੍ਰੀ ਦੇ ਰਹੇ ਹਾਂ। ਸਿਰਫ ਤੇ ਸਿਰਫ ਐਂਟੀ ਗਲੇਅਰ ਕੋਡਿੰਗ ਜਿਹੜੀ ਹੈ ਜੀ, ਇਹਦਾ ਹੀ ਪੇ ਕਰਨਾ ਹੈ। ਔਰ ਨਾਲ ਦੀ ਨਾਲ ਜਿਹੜੇ ਤੁਹਾਨੂੰ ਬ੍ਰਾਂਡਡ ਫਰੇਮ ਦੇ ਰਹੇ ਹਾਂ, ਉਹਨਾਂ ਦੇ ਉੱਤੇ ਵੀ ਬਹੁਤ ਵਧੀਆ ਵਧੀਆ ਡਿਸਕਾਊਂਟ ਚੱਲ ਰਹੇ ਨੇ ਜੀ। ਗੁੱਚੀ ਦੇ ਫਰੇਮ, ਪਰਾਡਾ ਦੇ, ਡੋਲਚੀ ਗਬਾਨਾ, ਟੋਮ ਫੋਰਡ, ਟਿਫਨੀ, ਬਲੈਂਸੀਆਗਾ, ਵਰਸਾਚੀ, ਬਰਬਰੀ, ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮਾਂ ਦੇ ਉੱਤੇ ਤੁਹਾਨੂੰ ਫਲੈਟ 30% ਡਿਸਕਾਊਂਟ ਦਿੱਤਾ ਜਾ ਰਿਹਾ ਜੀ। ਰੇਵਨ ਦੇ ਫਰੇਮ, ਅਰਮਾਨੀ ਦੇ ਫਰੇਮ, ਮਾਈਕਲ ਕੋਰਸ ਦੇ, ਕੋਚ ਦੇ, ਟੋਰੀ ਬਰਚ ਦੇ, ਇਹਨਾਂ ਦੇ ਉੱਤੇ ਫਲੈਟ 50% ਆਫ ਹੈ ਜੀ। ਟੋਮੀ ਹਿਲ ਫਿਗਰ ਦੇ ਫਰੇਮ, ਕੈਲਵਿਨ ਕਲਾਈਨ ਦੇ, ਫੈਂਡੀ ਦੇ ਤੇ ਵੈਲੈਂਟੀਨੋ ਦੇ ਫਰੇਮ, ਇਹਨਾਂ ਦੇ ਉੱਤੇ ਫਲੈਟ 75% ਡਿਸਕਾਊਂਟ ਹੈ ਜੀ। ਤੇ ਸਭ ਤੋਂ ਵਧੀਆ ਸੀ ਜਿਹਦੇ ਚ ਲੰਡਨ ਫੋਗ, ਲਿਵਾਈਸ, ਰੈਂਗਲਰ, ਵੈਨ ਹਿਊਸਨ, ਐਡੀ ਬਾਬਾ, ਰੂਟਸ, ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮ ਫਲੈਟ 90% ਆਫ ਦਿੱਤੇ ਜਾ ਰਹੇ ਨੇ। ਸੋ ਸਿੱਧੂ ਸਾਹਿਬ, 299 $ ਦਾ ਫਰੇਮ ਹੈ ਤੇ 90% ਆਫ ਕਰਕੇ ਸਿਰਫ $29 ਚ ਦਿੱਤਾ ਜਾ ਰਿਹਾ ਹੈ। ਤੇ ਤਕਰੀਬਨ 700 to 800 ਫਰੇਮ ਡਿਸਪਲੇ ਦੇ ਉੱਤੇ ਲੱਗਾ ਹੋਇਆ ਸਾਡੇ ਕੋਲ, ਜਿਹਦੇ ਚ ਆ ਕੇ ਤੁਸੀਂ ਕੋਈ ਵੀ ਫਰੇਮ ਚੂਜ਼ ਕਰ ਸਕਦੇ ਹੋ ਤੇ $29 ਚ ਇਹ ਬ੍ਰਾਂਡਡ ਫਰੇਮ ਤੁਸੀਂ ਘਰ ਲੈ ਕੇ ਜਾ ਸਕਦੇ ਹੋ। ਸੋ ਡੀਲਾਂ ਲੈਣ ਦੀ ਪਹੁੰਚੋ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲੂਸ਼ਨ ਡਰਾਈਵ, ਬ੍ਰੈਂਪਟਨ, ਫੋਰਟਨ ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀਅਨ ਸਟੀਲ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ। ਫੋਨ ਨੰਬਰ ਸਾਡਾ ਇੱਕ ਵਾਰੀ ਫਿਰ 905-460-8888। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਅਸੀਂ ਡਾਇਰੈਕਟ ਕਰਦੇ ਹਾਂ, ਤੇ ਦੇਸ਼ ਪ੍ਰਦੇਸ਼ ਦੇ ਸਰੋਤਿਆਂ ਵਾਸਤੇ ਇੱਕ ਸਪੈਸ਼ਲ ਸਪੈਸ਼ਲ ਡੀਲ ਵੀ ਕਹਿੰਦੇ ਜੀ ਅਸੀਂ ਸਪੈਸ਼ਲ ਲੈ ਕੇ ਆਏ ਹਾਂ। ਜਿਹੜੇ ਵੀ ਪਹਿਲੇ 5 ਕਾਲਰ ਸਾਨੂੰ ਕਾਲ ਕਰਨਗੇ, ਉਹਨਾਂ ਨੂੰ ਅਸੀਂ ਟਿਫਨੀ ਦੇ ਬ੍ਰਾਂਡਡ ਸਨ ਗਲਾਸਿਸ ਫਲੈਟ 50% ਆਫ ਦਿਆਂਗੇ। ਇਹ ਡੀਲ ਸਿਰਫ ਦੇਸ਼ ਪ੍ਰਦੇਸ਼ ਸਰੋਤਿਆਂ ਵਾਸਤੇ ਜੀ। ਸੋ ਹੁਣੇ ਕਾਲ ਕਰ ਲਓ 905-460-8888, 905-460-8888।
0: ਸ਼ੁਕਰੀਆ ਰਾਜਨ ਜੀ, ਬਹੁਤ ਬਹੁਤ ਸ਼ੁਕਰੀਆ। ਔਰ ਇਹ ਸਨ ਰਾਜਨ ਹੋਰੀ ਸਪੈਕਸ ਐਕਸਪ੍ਰੈਸ ਤੋਂ। ਦੋਸਤੋ, ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀ ਨਾਲ ਜੁੜੇ ਹੋਏ, ਮੈਂ ਤੁਹਾਡਾ ਆਪਣਾ ਹੋਸਟ ਹਾਂ ਤਜਿੰਦਰ ਸਿੰਘ ਸਿੱਧੂ, ਮੇਰੇ ਵੱਲੋਂ ਸਭ ਨੂੰ ਇੱਕ ਵਾਰੀ ਜੀ ਆਨ। ਅਗਲਾ ਫਰਮਾਇਸ਼ੀ ਗੀਤ ਪੇਸ਼ ਕਰਾਂਗੇ, ਪਰ ਇਸ ਤੋਂ ਪਹਿਲਾਂ ਤੂੰ ਇੱਕ ਮੈਸੇਜ ਮੈਂ ਲਵਾਂਗਾ, ਬਹੁਤ ਨਹੀਂ ਮੈਸੇਜ ਲੈਂਦੇ ਹੁੰਦੇ ਅਸੀਂ, ਔਰ ਉਹ ਮੈਸੇਜ ਇਹ ਹੈਗਾ ਕਿ ਜੇਕਰ ਤੁਸੀਂ ਖਾਸ ਕਰਕੇ ਨਾ ਕਹਿੰਦੇ ਹੁੰਦੇ ਆ ਕਿ ਤੁਸੀਂ ਨਾ ਨਿਪੁੰਨ ਬਣੋ ਕਿਸੇ ਵੀ ਖਿੱਤੇ ਦੇ ਵਿੱਚ, ਕਈ ਵਾਰੀ ਆਪਾਂ ਸੋਚਦੇ ਯਾਰ ਜੋਬ ਨਹੀਂ ਮਿਲਦੀ, ਆਹ ਨਹੀਂ ਹੁੰਦਾ, ਪਰ ਜੇਕਰ ਤੁਹਾਡੇ ਕੋਈ ਸਕਿੱਲ ਹੈਗਾ ਨਾ, ਜੋਬਾਂ ਆਲਵੇਜ਼ ਦੇਅਰ ਫੋਰ ਯੂ। ਕਈ ਲੋਕਾਂ ਕੋਲ ਤਾਂ ਇੰਨੀਆਂ ਜੋਬਾਂ ਹੁੰਦੀਆਂ, ਉਹਨਾਂ ਨੂੰ ਆਪਸ਼ਨ ਹੀ ਬਹੁਤ ਹੁੰਦੀਆਂ, ਪਰ ਉਹਦੇ ਵਾਸਤੇ ਨਾ ਤੁਹਾਨੂੰ ਕੁਈਨਜ਼ਵੁੱਡ ਕਾਲਜ ਤੋਂ ਅਪਗ੍ਰੇਡ ਕਰਨਾ ਪੈਣਾ ਇਸ ਕੰਟਰੀ ਦੇ ਵਿੱਚ। ਇੱਕ ਤਾਂ ਫਾਰਮੇਸੀ ਅਸਿਸਟੈਂਟ ਦਾ ਕੋਰਸ ਹੈਗਾ ਜੀ, ਔਨਲਾਈਨ ਹੀ ਹੈ, 10 weeks ਦਾ ਕੋਰਸ ਹੈ ਇਹ, ਵੀਕਐਂਡ ਜਾਂ ਤੁਸੀਂ ਵੀਕਡੇਜ ਵੀ ਕਰ ਸਕਦੇ ਹੋ। ਇੱਕ ਹੈਗਾ ਨਾ ਕੋਈ ਨੈਨੀ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਪ੍ਰੋਗਰਾਮ, ਇਹਦੇ ਵਿੱਚ ਕਾਫੀ ਜੋਬਾਂ ਹੁੰਦੀਆਂ, ਕਲਾਸਿਸ ਵੀਕਐਂਡ 'ਤੇ ਲੱਗਦੀਆਂ ਨੇ। ਥਰਡ ਹੈਗਾ ਨਾ ਕੋਈ ਮੈਡੀਕਲ ਆਫਿਸ ਐਡਮਿਨ ਦਾ, ਇਹ ਅਕਸਰ ਹੀ ਜੋਬਾਂ ਚਾਹੀਦੀਆਂ ਹੁੰਦੀਆਂ ਜਦੋਂ ਕੋਈ ਵੀ ਮੈਡੀਕਲ ਫੀਲਡ ਦੇ ਵਿੱਚ ਜਿਹੜਾ ਐਡਮਿਨ ਆਫਿਸ ਡਿਪਲੋਮਾ ਹੈਗਾ। ਇਹ ਨਾ ਜਬੜੀ ਜਲਦੀ ਇਹਦਾ ਕੋਰਸ ਸ਼ੁਰੂ ਹੋ ਰਿਹਾ। ਇਸ ਤੋਂ ਇਲਾਵਾ ਸ਼ੋਰਟ ਕੋਰਸ ਹੈਗੇ ਨੇ ਬੇਸਿਕ ਐਡਵਾਂਸ ਕੰਪਿਊਟਰ ਦੇ, ਇੰਗਲਿਸ਼ ਸਪੀਕਿੰਗ ਦੇ, ਅਕਾਊਂਟਿੰਗ ਦੇ, ਡਾਟਾ ਐਂਟਰੀ ਦੇ, ਹੈ ਨਾ, ਜਾਂ ਫਰੈਂਚ ਸਿੱਖਣੀ ਆ ਉਹ ਵੀ ਕੋਰਸ ਵੀ ਕਰਦੇ ਨੇ ਕੁਈਨਜ਼ਵੁੱਡ ਕਾਲਜ। ਏਅਰਪੋਰਟ ਦੇ ਵਿਲੀਅਮਸ ਪਾਰਕਵੇ ਦੇ ਕੋਲ ਨੇ, ਵਿਲੀਅਮਸ ਪਾਰਕਵੇ ਦੇ ਉੱਪਰ ਨੇ, ਟੈਲੀਫੋਨ ਨੰਬਰ ਕੁਈਨਜ਼ਵੁੱਡ ਕਾਲਜ ਦਾ 9058820088 ਟੈਲੀਫੋਨ ਨੰਬਰ ਹੈ। ਲੋ ਫਿਰ ਦੋਸਤੋ ਮੈਂ ਇੱਕ ਮੈਸੇਜ ਹੋਰ ਲੈ ਲਾਂ ਕਿ ਜੇਕਰ ਤੁਹਾਡੇ ਘਰ ਦੇ ਵਿੱਚ ਕੋਕਰੋਚ ਨੇ ਤਾਂ ਵੈਸੇ ਵੀ ਚੰਗਾ ਨਹੀਂ ਲੱਗਦਾ, ਐਵੇਂ ਤੁਰੇ ਫਿਰਦੇ ਨਾਲ ਅਲਕਲ ਜੀ ਆਉਂਦੀ ਹੁੰਦੀ ਹੈ, ਹੈ ਨਾ। ਅਤੇ ਟੋਰਾਂਟੋ ਪੈਸਟ ਰੈਸਟ ਵਾਲੇ ਜਾਂ ਤੁਹਾਡੀ ਐਕਰ ਦੇ ਵਿੱਚ ਕੋਈ ਸਕੰਕ ਆ ਗਿਆ, ਜਾਨਵਰ ਆ ਗਿਆ ਕੋਈ ਬੈਕਯਾਰਡ ਦੇ ਵਿੱਚ, ਇਹ ਸਾਰੇ ਕੰਮ ਕਰਦੇ ਨੇ ਇਹ। ਔਰ ਜਾਨਵਰ ਹੋਣ, ਕੀੜੀਆਂ ਹੋਣ, ਬੈੱਡ ਬੈਗਸ ਹੋ ਗਏ ਅਤੇ ਸਕੰਕ ਹੋ ਗਏ, ਰਕੂਨ ਹੋ ਗਏ, ਖਤੰਗ ਕਰਦੇ ਆ। ਰਕੂਨ ਤਾਂ ਗਏ ਵੀ ਛੱਤਾਂ ਵੀ ਪਾੜ ਦਿੰਦੇ, ਬਹੁਤ ਨੁਕਸਾਨ ਕਰਦੇ, ਤੋ ਉਹਦਾ ਪਹਿਲਾਂ ਇਲਾਜ ਕਰ ਲਿਆ ਕਰੋ। 100% ਸਸਪੈਕਸ਼ਨ ਹੈਗੀ ਆ, ਗੌਰਮੈਂਟ ਤੋਂ ਅਪਰੂਵ ਨੇ, ਉਹੀ ਦਵਾਈਆਂ ਯੂਜ਼ ਕਰਦੇ ਨੇ ਜਿਹੜੀ ਗੌਰਮੈਂਟ ਅਪਰੂਵ ਕਰਦੀ ਆ। ਕਾਲ ਕਰਨਾ ਤੁਸੀਂ ਨੰਬਰ 'ਤੇ 647-515-8000 ਡਿਲੀਵਰ ਨੰਬਰ ਹੈ। ਅਤੇ ਅਗਲੇ ਕਾਲਰ ਨੂੰ ਲੈ ਲਈਏ ਅਤੇ ਫਿਰ ਆਪਾਂ ਵੱਧਦੇ ਹਾਂ ਅੱਗੇ। 3772 GNU ਕੋਈ ਗੱਲ ਨੀ, ਕਰਦੇ ਰਹੋ ਫਿਰ ਵਧੀਆ। ਦੱਸੋ
2: ਉੱਥੇ ਤੁਹਾਨੂੰ ਗੱਡੀ ਬੱਸ ਕੁਛ ਨੀ ਮਿਲੂਗਾ, ਈ ਬਾਈਕ ਨਹੀਂ ਮਿਲੂਗਾ, ਸਿਰਫ ਕੱਲੇ ਬਾਈਕ ਆ ਤੇ ਘੋੜਾ ਗੱਡੀਆਂ, ਇਹਨਾਂ ਦੇ ਤੁਹਾਨੂੰ ਸੈਰ ਕਰਾਉਂਦੇ ਆ ਲੋਕੀ ਵੀ ਉੱਧਰ ਜਾਂਦੇ ਉਹਨਾਂ ਦੇ ਜਾਂਦੇ ਆ।
0: ਨਹੀਂ ਸਾਡੇ ਵੀ ਇੱਥੇ ਹੈਗੇ ਨੈਗਰਾ ਆਨ ਦਾ ਲੇਕ ਨਾ, ਆਪਣੇ ਬਹੁਤ ਬਿਊਟੀਫੁਲ ਹੈਗਾ ਟਾਊਨ ਹੈਗਾ ਥੱਲੇ ਲੇਕ ਦੇ ਕੋਲੇ, ਉੱਥੇ ਜ਼ਿਆਦਾਤਰ ਤੁਹਾਡੇ ਸਟੇਟ ਤੋਂ ਹੀ ਲੋਕ ਨਾ ਘੁੰਮਣ ਫਿਰਨ ਆਉਂਦੇ ਨੇ, ਬਹੁਤ ਸਾਰੇ ਇਹਦੇ ਖਾਣ ਪੀਣ ਦੇ ਕਾਫੀ ਚੀਜ਼ ਚੀਜ਼ਾਂ ਹੈਗੀਆਂ ਨੇ। ਅਤੇ ਉੱਥੇ ਨਾ ਬੜੇ ਸੋਹਣੇ ਘੋੜੇ ਆਪਣੇ ਘੋੜਿਆਂ ਦੇ ਨਾਲ ਨਾ ਤਾਂਗੇ ਨੇ, ਲੋਕ ਤਾਂਗੇ 'ਤੇ ਰਾਈਡ ਲੈਂਦੇ ਆ, ਹੈਗੇ ਨੇ 10-11 ਤਾਂ ਹੋਣਗੇ ਤਾਂਗੇ ਉੱਥੇ। ਹਾਂਜੀ ਉਹ ਕਿਹੜੀ ਸ਼ਹਿਰ ਦੀ ਗੱਲ ਕਰ ਰਹੇ ਤੁਸੀਂ?
2: ਸਾਊਥ
0: ਅਮਰੀਕਾ ਚ ਪੈਂਦਾ ਜਾਂ ਅਮਰੀਕਾ ਚ ਪੈਂਦਾ? ਮਿਸ਼ੀਗਨ ਸਟੇਟ। ਠੀਕ ਹੈ, ਠੀਕ ਆ। ਬਾਇਰ ਦਾ ਬੈਸਟ ਹੈਗਾ ਨਾ ਉਹ ਜਾਣ ਨੂੰ, ਹੈ
2: ਨਾ? ਠੀਕ ਹੈ, ਮੈਂ
0: ਬੜਾ ਪਿੰਡ ਲੰਮਾ ਨਹੀਂ ਹੈਗਾ। ਹਾਂ ਵੈਸੇ ਨਾਈਸ ਹੈ, ਦੇਖਣ ਯੋਗ ਹੈਗਾ,
2: ਬਹੁਤ ਵਧੀਆ ਜੀ। ਤੁਸੀਂ ਅਲੱਗ, ਤੁਸੀਂ ਇਹ ਨੀ ਵੀ ਮਹਿੰਗਾ ਬਾਕੀ ਸ਼ਹਿਰਾਂ ਨੂੰ ਟੁੱਟਿਆ ਆਈਲੈਂਡ ਆ, ਚੀਜ਼ਾਂ ਵੀ ਤਕਰੀਬਨ ਰੀਜਨੇਬਲ ਪ੍ਰਾਈਸ ਤੇ ਜਿਸ ਤਰ੍ਹਾਂ ਸਾਡੇ ਇੱਥੇ ਆਮ ਮਿਲਦੀਆਂ।
0: ਠੀਕ ਠੀਕ ਠੀਕ ਠੀਕ ਠੀਕ
2: ਹਾਂ, ਟੂਰਿਸਟ ਵੇਲੇ ਬਹੁਤ ਟੂਰਿਸਟ ਆਉਂਦਾ ਜੀ ਉੱਥੇ।
0: ਵੈਰੀ ਗੁੱਡ, ਵੈਰੀ ਗੁੱਡ। ਠੀਕ ਹੈ ਜੀ,
2: ਤੁਸੀਂ ਵੀ ਟਾਈਮ ਮਿਲਿਆ ਬੱਚਿਆਂ ਨੂੰ ਲੈ ਕੇ ਜਾਓ, ਦੇਖਣ ਵਾਲੀ ਚੀਜ਼ ਆ।
0: ਜ਼ਰੂਰ ਜਾਵਾਂਗੇ, ਜ਼ਰੂਰ ਜਾਵਾਂਗੇ, ਮਿਹਰਬਾਨੀ।
2: ਠੀਕ ਹੈ ਸਿੰਘ
0: ਸਾਹਿਬ, ਕਰੋ ਰੇਡੀਓ ਪ੍ਰੋਗਰਾਮ ਹੈ ਇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਤੁਸੀਂ ਜੁੜੇ ਹੋਏ ਹੋ, ਗੱਲਾਂ ਬਾਤਾਂ ਚੱਲਦੀਆਂ ਰਹਿਣੀਆਂ। ਅਤੇ ਲਓ ਅਗਲਾ ਗੀਤ ਵੀ ਆਪਾਂ ਲਾ ਦਈਏ ਤੁਹਾਡੇ ਲਈ, ਫਰਮੈਸ਼ ਗੀਤਾ ਚੀਮਾ ਸਾਹਿਬ ਨੇ ਮੇਰੇ ਖਿਆਲ ਇਹਨਾਂ ਦਾ ਲਿਖਿਆ ਹੋਣਾ, ਮੇਰੇ ਖਿਆਲ ਫਰਮੈਸ਼ ਇਹਨਾਂ ਨੇ ਕੀਤੀ ਹੁੰਦੀ ਹੈ, ਕਰਦੇ ਵੀ ਹੁੰਦੇ ਆ, ਵੀ ਇਹਨਾਂ ਨੇ ਲਿਖਿਆ ਵੀ ਹੁੰਦਾ ਅਤੇ ਗਾਇਕ ਕਈ ਵਾਰੀ ਨਾ। ਨਿਰਮਲਜੀਤ ਨਿਰਮਾ ਉਹਨਾਂ ਨੇ ਪਹਿਲਾਂ ਚੀਮਾ ਸਾਹਿਬ ਕਾਫੀ ਗਾਉਂਦੇ ਹੁੰਦੇ ਸੀਗੇ, ਕਾਫੀ ਵਧੀਆ ਵਧੀਆ ਉਹਨਾਂ ਦੇ ਗਾਣੇ ਸੀਗੇ, ਪਰ ਅੱਜ ਕੱਲ੍ਹ ਤਾਂ ਘੱਟ ਕਰਾਉਂਦੇ ਥੋੜ੍ਹੇ ਜਿਹੇ, ਪਰ ਉਹਨਾਂ ਦੀ ਆਵਾਜ਼ ਦੇ ਵਿੱਚ ਤੁਸੀਂ ਗੀਤ ਚੁਣਿਆ ਲਓ।

ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ। ਚਲੋ AM 520 ਤੋਂ ਗੀਤ ਸੰਗੀਤ ਬੜਾ ਵਧੀਆ ਚੱਲ ਰਿਹਾ ਹੈਗਾ ਤੁਹਾਡੇ ਲਈ। ਬੜਾ ਪਿਆਰਾ ਗੀਤ ਸੀ ਮਿਸ ਪੂਜਾ ਅਤੇ ਨਿਰਮਲਜੀਤ ਨੇਮਾ ਦੀ ਆਵਾਜ਼ ਦੇ ਵਿੱਚ ਸੀਗਾ। ਜੁੜੇ ਹੋਏ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ। ਅੱਛਾ ਮੈਂ ਥੋੜ੍ਹੀ ਜਿਹੀ ਜਾਣਕਾਰੀ ਦੇ ਦਿਆਂ ਦੋਸਤੋ ਤੁਹਾਨੂੰ, ਮੈਂ ਨਾ ਦੱਸ ਦਿਆਂ ਕਿ ਦਿਨ ਬੜਾ ਖੂਬਸੂਰਤ ਹੈ ਪਰ ਗਰੋਸਰੀ ਤਾਂ ਘਰ ਦੀ ਲੋੜ ਪੈਂਦੀ ਪੈਂਦੀ ਆ, ਤਾਂ ਕਿ ਫਾਇਦਾ ਉਠਾ ਸਕੋ। ਇਸ ਸਮੇਂ ਬਹੁਤ ਸਾਰੇ ਲੋਕ ਨਿਕਲ ਆਉਂਦੇ ਆ ਇਸ ਸਮੇਂ ਨੂੰ ਗਰੋਸਰੀ ਕਰਨ ਨੂੰ, ਤਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਜਿਹੜੀ ਇੰਡੀਅਨ ਫਰੂਟ ਲੈਂਡ ਦੀ ਬ੍ਰਾਂਚ ਹੈਗੀ ਆ 25 ਸੈਂਡਰਵੁੱਡ ਪਾਰਕਵੇ, ਹਾਈਵੇ 10 ਅਤੇ ਸੈਂਡਰਵੁੱਡ ਪਾਰਕਵੇ ਦੇ ਨਾ ਕਵਰ ਨੂੰ ਤਾਂ ਹੈਗੀ ਆ ਸਟਾਰਬਕਸ ਵਾਲੇ ਪਲਾਜ਼ੇ ਦੇ ਵਿੱਚ। ਉੱਥੇ ਨਾ ਕਾਫੀ ਸਪੈਸ਼ਲ ਲੱਗੇ ਹੋਏ ਨੇ, ਉਹਦਾ ਫਾਇਦਾ ਉਠਾ ਲਓ। ਤੁਹਾਡੀਆਂ ਸੋਹਣੀਆਂ ਘਰਾਂ ਦੇ ਵਿੱਚ ਹੁੰਦੀਆਂ, ਮਹਿਕਮਾ ਉਹਨਾਂ ਦਾ ਹੁੰਦਾ ਗਰੋਸਰੀ ਦਾ, ਉਹਨਾਂ ਨੂੰ ਪਤਾ ਹੁੰਦਾ ਕਿਹੜੀ ਚੀਜ਼ ਜ਼ਿਆਦਾ ਲੱਗਦੀ ਆ ਅਤੇ ਉਹ ਫਿਰ ਸਟੋਪ ਵੀ ਕਰ ਲੈਂਦੀਆਂ, ਕੋਲਡ ਰੂਮ 'ਚ ਰੱਖ ਲੈਂਦੀਆਂ। ਇੱਕ ਤਾਂ ਹੈਗਾ ਸ਼ੇਰ ਦੇਸੀ ਸਟਾਈਲ ਆਟਾ 6.99 ਦਾ 10 ਪਾਊਂਡ, ਸਵਰਨਾ ਚੱਕੀ ਆਟਾ 10 ਪਾਊਂਡ ਹੈਗਾ, 20 ਪਾਊਂਡ ਹੈਗਾ 10.99 ਦਾ, 20 ਪਾਊਂਡ 10.99 ਦਾ। ਇੰਡੀਅਨ ਗੇਟ ਫੀਸਟ ਰਾਈਸ ਨੇ, ਇਹ ਹੈਗੇ ਨੇ ਜੀ 10 ਪਾਊਂਡ 8.99 ਦੇ। ਬਰਾਡ ਦਹੀਂ 2% ਲੈ ਲਓ ਜਾਂ ਦੂਜਾ ਹੋਮੋ ਲੈ ਲਓ, ਇਹ ਹੈਗਾ 5.99 ਦਾ 1.8 kg। ਰਸ ਮਲਾਈ 3 ਫਲੇਵਰ ਦੇ ਵਿੱਚ ਮਿਲਦੀ ਆ 6.99 ਦੀ ਬਰਾਡ ਦੀ। ਦੁੱਧ ਲਗਾਇਆ ਉਹਨਾਂ ਨੇ, ਬੜਾ ਸਸਤਾ ਲਗਾ, ਨੀਲਸਨ ਦਾ ਦੁੱਧ ਹੈ, ਨੀਲਸਨ ਦਾ ਮਿਲਕ ਹੈਗਾ 2% 4.99 ਦਾ ਲੀਟਰ, ਹਾਂਜੀ 4.99 ਦਾ 4 ਲੀਟਰ ਹੈਗਾ, ਹਾਂਜੀ। ਅਤੇ ਨਾਲ ਦੀ ਨਾਲ ਮੈਂ ਦੱਸ ਦਿਆਂ ਕਿ ਇੰਡੀਅਨ ਮਸਟਰਡ ਓਇਲ, ਸਰੋਂ ਦਾ ਤੇਲ 5 ਲੀਟਰ ਹੈਗਾ 19.99 ਦਾ, ਅਤੇ ਘਿਓ ਹੈਗਾ ਬਰਾਡ ਦਾ 1.8 kg, ਇਹ ਲਾਇਆ 22.99 ਨੂੰ, ਅਤੇ ਕਾਫੀ ਹੋਰ ਚੀਜ਼ਾਂ ਵੀ ਲਾਈਆਂ ਹੋਈਆਂ ਨੇ। ਸੋਨਾ ਮਨਸੂਰੀ ਰਾਈਸ 20 ਪਾਊਂਡ ਲਗਾਏ ਨੇ 9.99 ਦੇ। ਤੁਸੀਂ ਪਹੁੰਚ ਜਾਓ, ਇੱਕੋ ਬ੍ਰਾਂਚ 'ਤੇ ਸੇਲ ਲੱਗੀ ਹੋਈ ਆ ਜਿਹੜੀ ਕਿ ਸੁਪਰ ਸੇਲ ਹੈਗੀ ਆ, ਚੱਲਣੀ ਹੈਗੀ ਇਹ 27 ਤੱਕ। ਰੇਡੀ ਪ੍ਰੈਮ ਦੇਸ਼ ਪ੍ਰਦੇਸ਼ ਨੂੰ ਜੁੜੇ ਹੋਏ ਹੋ। ਅਗਲਾ ਪਰਮੈਸ਼ੀ ਗੀਤ ਵੀ ਸਾਡੀ ਲਾਈਨ ਅਪ 'ਤੇ ਆ ਪਰ ਹੁਸਨਾਂ ਦੇ ਮਾਲਕੋ, ਪਰ ਮੈਂ ਚਾਹੁੰਦਾ ਕੋਈ ਨਾ ਵਿੱਚ ਨਗਮਾ ਜਿਹਾ ਵੀ ਲਾਉਂਦਾ ਇੱਕ ਅੱਧਾ ਉੱਡਣ ਲਈ, ਹੈ ਨਾ। ਜੇ ਕਾਲੀ ਆ ਤਾਂ ਮੈਨੂੰ ਫੋਨ ਕਰਕੇ ਦੱਸ ਦਿਓ, ਨਹੀਂ ਤਾਂ ਮੈਂ ਇੱਕ ਨਗਮੇ ਤੋਂ ਬਾਅਦ ਲਾ ਦੂੰਗਾ ਹੁਸਨਾਂ ਦੇ ਮਾਲਕੋ, ਨਹੀਂ ਪਹਿਲਾਂ ਲਾ ਦਿੰਦੇ ਜਿਵੇਂ ਤੁਸੀਂ ਕਹੋ ਮੈਂ ਕਰ ਲੈਂਦੇ ਹਾਂ। ਹਾਂਜੀ 905-564-44 ਸਟੂਡੀਓ ਦੇ ਟੈਲੀਫੋਨ ਨੰਬਰ ਨੇ। ਜੇਕਰ ਤੁਸੀਂ ਆਪਣੀ ਆਟੋ ਇੰਸ਼ੋਰੈਂਸ ਕਰਵਾਉਣੀ ਹੈ, ਲੰਬੇ ਸਮੇਂ ਤੋਂ ਇਸ ਫੀਲਡ ਵਿੱਚ ਨੇ ਰੋਹਿਤ ਸਿੱਧੂ ਹੋਰੀ, ਫਾਈਵ ਸਟਾਰ ਬ੍ਰੋਕਰ ਨੇ ਕੰਮ ਕਰਦੇ ਨੇ ਆਟੋ ਇੰਸ਼ੋਰੈਂਸ ਵਾਸਤੇ, ਤੁਹਾਡੇ ਵਾਸਤੇ ਬੜੀ ਵਧੀਆ ਇੰਸ਼ੋਰੈਂਸ ਕਰਦੇ ਨੇ। ਟੈਲੀਫੋਨ ਨੰਬਰ 416-900-99-1300, 416-999-1300। ਘਰ ਦੀ ਇੰਸ਼ੋਰੈਂਸ ਕਰਵਾਉਣੀ ਹੋਵੇ ਜੇ, ਹਾਂਜੀ, ਜਾਂ ਟਰੱਕਾਂ ਦੀ ਕਰਵਾਉਣੀ ਹੋਵੇ ਤਾਂ ਇਹ ਕਰਦੇ ਨੇ, ਕਾਫੀ ਲੰਬੇ ਸਮੇਂ ਇਸ ਫੀਲਡ ਵਿੱਚ ਹੀ ਕੰਮ ਕਰਦੇ ਨੇ। ਰੇਡੀ ਪ੍ਰੈਮ ਦੇਸ਼ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਏ ਹੋ। ਲਓ ਪਰ ਇੱਕ ਗੀਤ ਸੁਣ ਲਈਏ, ਪਿਆਰਾ ਜਿਹਾ ਇਹ ਨਗਮਾ ਹੀ ਹੈ, ਮੇਰੇ ਵੀ ਤੁਹਾਨੂੰ ਚੰਗਾ ਲੱਗੇਗਾ, ਅਤੇ ਉਸ ਤੋਂ ਫੌਰਨ ਬਾਅਦ ਫਿਰ ਆਪਾਂ ਅਗਲਾ ਗੀਤ ਪੇਸ਼ ਕਰਾਂਗੇ। ਸਾਡੇ ਨਾਲ ਕੋਈ ਮਿੱਠੀ ਪਿਆਰੀ ਗੱਲਬਾਤ ਕਰਨੀ ਹੈ ਸਟੂਡੀਓ ਦੇ ਵਿੱਚ, ਤੁਸੀਂ ਮੈਨੂੰ ਪਤਾ ਕਿ ਲਹਿਰ ਕੋਈ ਕਿਸ ਪਾਸੇ ਜਾ ਰਿਹਾ ਹੋਗਾ, ਕੋਈ ਕਸਕੋ ਬੜਿਆ ਹੋਗਾ, ਕੋਈ ਕਿਸੇ ਪਾਸੇ ਬੜਿਆ ਹੋਗਾ, ਹਾਂਜੀ ਬਹੁਤ ਸਾਰੇ ਕਿਤੇ ਨਾ ਕਿਤੇ ਗੁਰਦੁਆਰਾ ਸਾਹਿਬ ਗਏ ਹੋਣਗੇ ਕੋਈ ਫੰਕਸ਼ਨ ਅਟੈਂਡ ਕਰਨ, ਜਿੱਥੇ ਵੀ ਹੋ ਸ਼ੁਭ ਇਸ਼ਾਮਾ।

0: जहां हमें जमाना देखे
1: तो

0: ਜਦੋਂ ਇਹ ਗੀਤ ਲੱਗਿਆ ਹੈ ਤਾਂ ਤੈਨੂੰ ਕਿਹੜੇ ਸਿਤਾਰੇ ਪੁਰਾਣੇ ਯਾਦ ਆ ਗਏ? ਕੁਛ ਹੈ ਤੁਹਾਨੂੰ ਯਾਦ ਹੀ ਹੋਏਗਾ, ਵੈਸੇ ਤਾਂ ਮੈਂ ਇੰਨਾ ਮਸ਼ਹੂਰ ਗੀਤ ਹੈ ਨਾ, ਕਿਹਦੇ 'ਤੇ ਫਿਲਮਾਇਆ ਹੋਇਆ ਗੀਤ ਹੈ ਮੈਨੂੰ ਤਾਂ ਪਤਾ, ਪਰ ਤੁਸੀਂ ਦੱਸ ਸਕਦੇ ਮੈਨੂੰ? ਕਿਉਂਕਿ 905-564-6444-905-564-6444 ਆਪਣੇ ਸਮੇਂ ਦੇ ਬਿਹਤਰੀਨ ਸਟਾਰ ਸੀਗੇ ਦੋ, ਹੈ ਨਾ, ਬੜੇ ਪਿਆਰੇ ਪਿਆਰੇ ਪਿਆਰੇ ਸਟਾਰ ਮਿਲੇ ਆਪਣੀ ਫਿਲਮ ਇੰਡਸਟਰੀ ਨੂੰ ਨਾ, ਬੰਬੇ ਨੂੰ। ਉਹ ਵੀ ਸਾਰੇ ਮੋਸਟਲੀ ਨਾ ਬਹੁਤ ਜ਼ਿਆਦਾ ਆਪਣੇ ਜਿਹੜੇ ਸਟਾਰ ਸੀ ਨਾ, ਪੰਜਾਬ ਤੋਂ ਬਹੁਤ ਸੀ, ਗੁਰਦਾਸਪੁਰ ਇਲਾਕੇ ਤੋਂ ਵੀ ਕਾਫੀ ਸੀ। ਅੱਛਾ, ਮੈਂ ਤੁਹਾਨੂੰ ਜਾਣਕਾਰੀ ਦਿਆਂ ਬੋਲਟਨ ਵਾਲਿਆਂ ਦੀ, ANJ ਆਟੋਮੋਟਿਵ ਰਿਪੇਅਰ। ANJ ਆਟੋਮੋਟਿਵ ਰਿਪੇਅਰ 'ਤੇ ਤੁਸੀਂ ਨਾ ਆਪਣੀਆਂ ਕਾਰਾਂ ਦੇ ਰਿਪੇਅਰ ਵੀ ਕਰਾਉਂਦੇ ਹੋ, ਨਾਲ ਦੀ ਨਾਲ ਹੁਣ ਵਿੰਟਰ ਸੀਜ਼ਨ ਆਉਣਾ, ਆਲ ਸੀਜ਼ਨ ਟਾਇਰ ਵੀ ਪਵਾ ਸਕਦੇ ਹੋ, ਅਤੇ ਮੈਂ ਉਹਨਾਂ ਦੀ ਪੂਰੀ ਜਾਣਕਾਰੀ ਤੁਹਾਨੂੰ ਦਿੰਦਾ ਅੱਗੇ ਜਾ ਕੇ। ਪਰ ਪਹਿਲਾਂ ਕਾਲ ਲੈ ਲਾ ਇੱਕ ਮੈਂ, 2825 ਜੀ ਨੂੰ।
1: ਹੈਲੋ, ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ।
0: ਸਤਿ ਸ਼੍ਰੀ ਅਕਾਲ ਜੀ।
1: ਹਾਂਜੀ, ਹੋਰ ਸੁਣਾਓ, ਠੀਕ ਠਾਕ? ਸਿੱਧਾ
0: ਬਸ, ਸਿੱਧਾ ਕਾਇਮ ਹੈ ਵੀਰੇ, ਡਿਊਟੀ ਲੈ ਰਹੇ ਆਪਾਂ।
1: ਹਾਂਜੀ ਹਾਂਜੀ, ਬਹੁਤ ਵਧੀਆ ਗਾਣਾ ਤੁਸੀਂ ਦੇਖੋ ਲਾਇਆ।
0: ਹਾਂਜੀ ਹਾਂਜੀ,
1: ਰਫੀ
0: ਸਾਹਿਬ ਹੋ ਗਏ, ਮੰਨਾ ਡੇ, ਮੁਕੇਸ਼ ਸਾਹਿਬ, ਹੈ ਨਾ, ਬੜੇ ਅੱਛੇ ਸਿੰਗਰ। ਹਾਂਜੀ ਹਾਂਜੀ, ਦੇਖੋ
1: ਆਪਣੇ 87 ਦੀ ਇਹਨਾਂ ਦੀ ਡੈਥ ਹੋਈ ਹੈ, ਕਿਸ਼ੋਰ ਸਾਹਿਬ ਦੀ। ਮਤਲਬ ਕਹਿਣ ਦਾ ਵੀ ਅੱਜ ਤੱਕ ਵੀ ਮਿੱਤਰਾਂ ਦਾ ਕਹਿੰਦੇ ਨਾ ਚੱਲਣ ਵਾਲੀ ਗੱਲ ਆ।
0: ਬਿਲਕੁਲ ਤਾਂ ਹੈ ਜੀ, ਹਾਂ ਬਿਲਕੁਲ ਹੈ ਜੀ। ਮੈਂ ਪੁੱਛਿਆ ਸੀਗਾ ਵੀ ਫਿਲਮ ਵਿੱਚ ਕਿਹਦੇ ਦੇ ਫਿਲਮਾਇਆ ਹੋਇਆ ਗੀਤ, ਮੈਂ ਉਹ ਪੁੱਛ ਰਿਹਾ ਸੀਗਾ।
1: ਹਾਂਜੀ ਭਾਜੀ, ਮੈਨੂੰ ਲੱਗਦਾ ਆਪਣੇ ਇੱਕ ਤਾਂ ਰਾਖੀ ਆ।
0: ਅੱਛਾ,
1: ਤੇ ਨਾਲ ਸਾਹਿਬ ਆਪਣੇ ਮੈਂ
0: ਰਾਖੀ ਕਹਿ ਰਹੇ ਹੋ, ਸਾਡੇ ਸਰੋਤਿਆਂ ਤੋਂ। ਹੁਣੇ ਮੈਂ ਗੀਤ ਪਲੇ ਕੀਤਾ ਸੀਗਾ ਤੇ ਬੜਾ ਪਿਆਰਾ ਗੀਤ ਸੀ, ਆਜ ਮਦਹੋਸ਼ ਹੋਆ ਜਾਏ ਰੇ ਮੇਰਾ ਦਿਲ ਮੇਰਾ ਦਿਲ। ਅੱਗੇ ਉਹ ਕਹਿੰਦੇ ਆ, ਸ਼ਰਾਰਤ ਕਰਨੇ ਕੋ ਲਲਚਾਏ ਰੇ ਮੇਰਾ ਦਿਲ ਮੇਰਾ ਦਿਲ, ਹੈ ਨਾ। ਤੋ ਵੀ ਇਸ ਤਰ੍ਹਾਂ ਦੇ ਗੀਤ, ਚੰਚਲ ਦੇ ਗੀਤ ਚੰਗੇ ਲੱਗਦੇ ਨੇ ਕਈ ਵਾਰੀ, ਹੈ ਨਾ, ਰੇਡੀ ਪ੍ਰੈਮ ਦੇਸ਼ ਪ੍ਰਦੇਸ਼ ਜਿਹੜੇ ਹੋਏ। ਮੈਨੂੰ ਦੱਸਿਓ ਭਾਈ, ਮੈਨੂੰ ਤਾਂ ਪਤਾ ਹੈ, ਦੱਸ ਦੇਣਾ ਤੁਹਾਨੂੰ, ਮੈਨੂੰ ਪਤਾ ਕਿ ਬੜਾ ਮਸ਼ਹੂਰ ਗੀਤ ਆ, ਕਿ ਕੀਤੇ ਫਰਮਾਇਆ ਹੋਇਆ। ਅੱਛਾ, ANJ ਆਟੋਮੋਟਿਵ ਵਾਲਿਆਂ ਨੇ ਵੀ ਸੌਂਗ ਦੀ ਰਿਕੁਐਸਟ ਕੀਤੀ ਆ, ਮਿੱਤਰਾਂ ਦੀ ਖੰਘ ਵਿੱਚ ਖੰਘ ਬੱਲੀਏ, ਪਰਮਿੰਦਰ ਹੋਣੀ ਕਹਿੰਦੇ ਸੁਣਾ ਦਿਓ, ਹੈ ਨਾ, ਸਦੀਕ ਸਾਹਿਬ ਲਾ ਦਿਓ ਕਹਿੰਦੇ ਹੈ। ਔਰ ਉੱਥੋਂ ਤੁਸੀਂ ਜਾ ਕੇ ਨਾ ਬੋਲਟਨ ਦੇ ਵਿੱਚ ਮਿਲੋ, ਜਾਂ ਪਰਮਿੰਦਰ ਸਿੰਘ ਜਾਨ ਹੁਣ ਜਾ ਕੇ ਮਿਲੋ, ਗੱਡੀਆਂ ਦੀ ਬਰਾਮਦ ਕਰਾਇਆ ਕਰੋ, ਬੜੇ ਹਾਂਜੀ ਦਮਦਾਰ ਇਨਸਾਨ ਨੇ ਅਤੇ ਮਿਲਣਸਾਰ ਇਨਸਾਨ ਨੇ, ਅਤੇ ਜ਼ਰੂਰ ਮਿਲਿਆ ਉਹਨੂੰ ਜਾ ਕੇ ਉੱਥੇ। ਖਾਸ ਕਰਕੇ ਇਹਨਾਂ ਨੇ ਨਾ ਵਿੰਟਰ ਵਾਸਤੇ ਟਾਇਰ ਮੰਗਵਾਏ ਨੇ, ਬਹੁਤ ਸਾਰੇ ਵਧੀਆ ਵਧੀਆ ਤੁਸੀਂ ਪਵਾ ਸਕਦੇ ਹੋ, ਆਲ ਸੀਜ਼ਨ ਗ੍ਰਿਪ ਵਾਲੇ, ਅਤੇ ਨਾਲ ਹੀ ਵੀਲ ਅਲਾਈਨਮੈਂਟ ਕਰ ਦੇਣਗੇ, ਹੈ ਨਾ। ਉੱਥੇ ਹੀ ਹਰ ਤਰ੍ਹਾਂ ਦੀ ਸਸਪੈਂਸ਼ਨ ਵਰਕ ਦਾ ਕੰਮ ਕੀਤਾ ਜਾਂਦਾ, ਇੰਜਨ ਵਰਕ ਕੀਤਾ ਜਾਂਦਾ, ਬ੍ਰੇਕ ਜੋਬ ਹੋ ਗਈ, ਇਹ ਤਾਂ ਨੈਚੁਰਲੀ ਆਮ ਜੀ ਚੀਜ਼ ਆ, ਐਗਜ਼ੋਸਟ ਸਿਸਟਮ ਰਿਪੇਅਰ ਹੋ ਗਿਆ, ਅਤੇ ਇੰਜਨ ਰੀਬਿਲਟ ਕਰਾਉਣਾ ਉਹ ਵੀ ਕਰਦੇ ਨੇ, ਓਇਲ ਚੇਂਜ ਕਰਾਉਣਾ, ਰਸਟ ਪਰੂਫ ਦਾ ਕੰਮ ਜ਼ਰੂਰ ਕਰਾ ਲਿਆ ਕਰੋ, ਤਾਂ ਕਿ ਫਿਰ ਅੱਗੇ ਵਿੰਟਰ ਆ ਰਹੀ ਆ, ਫਿਰ ਸਨੋਅ ਪੈਂਦੀ ਆ, ਅਤੇ ਫਿਰ ਤੁਹਾਡੀ ਗੱਡੀ ਪ੍ਰੋਟੈਕਸ਼ਨ ਵਿੱਚ ਰਹਿੰਦੀ ਆ। ਇਹ ਹੈਗੇ ਨੇ ਆਪਣੇ ਬਰੈਂਪਟਨ ਅਤੇ ਆਪਣੇ ਬੋਲਟਨ ਦੇ ਬਿਲਕੁਲ ਬਾਰਡਰ 'ਤੇ, 50 ਅਤੇ ਮੇਫੀਲਡ, ਹੈਂਜੀ, ਅਤੇ ਦੂਜੇ ਪਾਸੇ ਥੱਲੇ ਨੂੰ ਜਾ ਕੇ ਥੋੜ੍ਹਾ ਯਾਰਡ ਜਿਹਾ ਪੈਂਦਾ ਸੀ ਪੀ ਰੇਲ, ਥੋੜ੍ਹਾ ਦੂਰ ਆ, ਇਹ ਬਿਲਕੁਲ 50 'ਚ ਮੇਫੀਲਡ ਦੇ ਕੋਲ ਨੇ ਪੈਂਦੇ ਨੇ, ਬੋਲਟ ਜਾਂਦਾ ਉਹਦਾ ਐਡਰੈਸ ਹੁੰਦਾ, 91 ਹਿੱਲੀ ਰੋਡ, ਹੋਮ ਡਿਪੂ ਤੋਂ ਨੈਕਸਟ ਡੋਰ ਨੇ, 905-857-7576 ਟੈਲੀਫੋਨ ਨੰਬਰ ਉਹਨਾਂ ਦਾ, 905-857-7596 ਟੈਲੀਫੋਨ ਨੰਬਰ ਹੈ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼, ਉਹ ਕਹਿੰਦੇ ਸਾਨੂੰ ਸਦੀਕ ਸਾਹਿਬ ਸੁਣਾਓ, ਅਤੇ ਗੱਡੀ ਜਾ ਰਹੇ ਹਾਂ ਅਸੀਂ, ਕੋਈ ਗੱਲ ਨਹੀਂ, ਤੁਹਾਨੂੰ ਜਾਣ ਤੋਂ ਪਹਿਲਾਂ, ਪਹੁੰਚਣ ਤੋਂ ਪਹਿਲਾਂ ਡੈਸਟੀਨੇਸ਼ਨ ਤੋਂ ਤੁਹਾਨੂੰ ਸੁਣਾ ਦਿੰਦੇ ਹਾਂ ਗੀਤ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ।

0: ਕਿਸੇ ਰੂਹ ਲਈ ਹੈ ਅੱਗ ਵਰਗੀ, ਕਿਸੇ ਰੂਹ ਲਈ ਇਹ ਪਾਣੀ ਏ। ਇਹ ਦੁਨੀਆਂ ਦੇ ਹਰ ਇੱਕ ਕਸਬੇ ਚ ਚੁੱਪ ਚੁੱਪ ਲਰਜ਼ਦੀ ਸਰਤਾਜ, ਹਜ਼ਾਰਾਂ ਗੁਜ਼ਰ ਗਏ ਮੌਸਮ ਕੇ ਇਹ ਵਕਤਾਂ ਦੀ ਹਾਣੀ ਏ, ਹਜ਼ਾਰਾਂ ਗੁਜ਼ਰ ਗਏ ਮੌਸਮ ਕੇ ਇਹ ਸਮਿਆਂ ਦੀ ਹਾਣੀ ਏ।
1: I'm really sorry.
2: Will I ever see you again?